0: ਪਹੁੰਚਿਆ ਸਿਮਰਨ ਦੀ ਗਾਈਡੈਂਸ ਦੇ ਹੇਠਾਂ। ਤੋ ਸਾਡੀ ਇਹ ਤੁਹਾਨੂੰ ਇੱਕ ਕਹਿੰਦੇ ਨੇ ਕਿ ਸੁਝਾਅ ਹੈ, ਸੁਜੈਸ਼ਨ ਆ, ਤੁਸੀਂ ਅਗਰ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੇਤਰ 'ਚ ਆਉਣਾ ਚਾਹੁੰਦੇ ਹੋ ਤਾਂ ਕਹਿੰਦੇ ਨੇ ਕੋਈ ਵੀ ਸਿਮਰਨ ਤੋਂ ਵਧੀਆ ਤੁਹਾਨੂੰ ਇਸ ਖੇਤਰ ਵਿੱਚ ਜੇ ਕੋਈ ਟ੍ਰੇਨਿੰਗ ਦੇ ਸਕਦਾ ਤਾਂ ਉਹ ਸਿਮਰਨ ਸੈਣੀ ਦੇ ਸਕਦੇ ਆ। 416-994-7272 ਮੋਟੀਵੇਸ਼ਨਲ ਮੈਂ ਸਮਝਦਾ ਕਿ ਕਪੈਸਿਟੀਜ਼ ਨੇ ਇਹਨਾਂ ਵਿੱਚ। ਵੰਸ ਅਗੇਨ ਸਿਮਰਨ, ਥੈਂਕ ਯੂ, ਆਲ ਦਾ ਬੈਸਟ।
1: ਥੈਂਕ ਯੂ ਸਰਪਾਲ ਜੀ, ਥੈਂਕ ਯੂ,
0: ਗੁੱਡ ਵੀਕਐਂਡ, ਗੁੱਡ ਵੀਕਐਂਡ, ਇੰਜੋਏ ਪ੍ਰੋਗਰਾਮ ਪੰਜਾਬੀ ਦਾ। 905-673-3337 ਤੇ ਕੀ ਕਹਿੰਦੇ ਨੇ ਗੁਰਪ੍ਰੀਤ ਸਿੰਘ ਢਿੱਲੋਂ।
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: ਦੇਸੀ ਕਲਰਿੰਗ ਦੇ ਸ਼ਹਿਰਨ ਲਿਦਰ ਜੀ ਬਹੁਤ ਸਾਰੀਆਂ ਸਰਵਿਸਿਜ਼ ਇੱਕੋ ਛੱਤ ਥੱਲੇ ਦਿੰਦੇ ਨੇ। ਹਰ ਤਰ੍ਹਾਂ ਦਾ ਭਾਰਤ ਦਾ ਵੀਜ਼ਾ ਲਗਾਉਣ ਲਈ, OCI ਅਪਲਾਈ ਕਰਨ ਲਈ, ਅਮਰੀਕਾ ਦਾ ਵੀਜ਼ਾ ਲਗਾਉਣ ਲਈ, ਸਪਾਂਸਰਸ਼ਿਪ ਅਤੇ ਆਪਣੇ ਨਾਮ ਦੀ ਬਦਲੀ ਕਰਵਾਉਣ ਲਈ ਹਫ਼ਤੇ ਦੇ 7 ਦਿਨ ਖੁੱਲ੍ਹਦੇ ਦੇਸੀ ਟ੍ਰੇਡਿੰਗ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸ਼ਹਿਰਨ ਲਿਦੜ ਜੀ ਨੂੰ ਮਿਲੋ। 905-607-7777 905-607-7777
4: ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਗ੍ਰੈਂਡ ਹੋਮ ਫਰਨੀਚਰ ਤੇ ਬੜੀਆਂ ਵੱਡੀਆਂ ਵੱਡੀਆਂ ਡੀਲਸ, ਖਾਸ ਤੌਰ ਤੇ ਪੰਜਾਬੀ ਲਹਿਰਾਂ ਦੀ ਟੀਮ ਜਦੋਂ ਸਰਬਜੀਤ ਉੱਥੇ ਪਹੁੰਚ ਗਏ ਤਾਂ ਹੋਰ ਵੀ ਜ਼ਿਆਦਾ ਜਿਹੜੀਆਂ ਡੀਲਸ ਤੁਹਾਡਾ ਇੰਤਜ਼ਾਰ ਕਰਦੀਆਂ ਉੱਥੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਵਾਰ ਫਿਰ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ, UBT ਟਰਾਂਸਪੋਰਟ ਨੂੰ ਓਨਰ ਓਪਰੇਟਰ ਚਾਹੀਦੇ ਆ, 2 ਸਾਲ ਦਾ ਐਕਸਪੀਰੀਅੰਸ, CVOR ਕਲੀਅਰ, ਡਰਾਈਵਰਸ ਐਬਸਟ੍ਰੈਕਟ, ਨੰਬਰ ਹੈ 416-881-1934, 416-881-1934 ਟੈਲੀਫੋਨ ਨੰਬਰ ਹੈ। ਅਤੇ ਗੁਰਿੰਦਰ ਸਿੰਘ ਜੀ ਬਿਜ਼ਨਸ ਕੰਸਲਟੈਂਟ ਨੇ ਔਰ ਤੁਹਾਨੂੰ ਬਿਜ਼ਨਸ ਹਰ ਤਰ੍ਹਾਂ ਦੀ ਗਾਈਡੈਂਸ ਦੇਣਗੇ, ਸੈਮੀਨਾਰ ਵੀ ਲਾਉਂਦੇ ਨੇ। ਕਾਲ ਕਰੋ 647-649-7365, 647-649-7365। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਲੋਫਰ ਗ੍ਰੈਂਡ ਹੋਮ ਫਰਨੀਚਰ ਤੋਂ ਸਰਵਜੀਤ ਤੇ ਸੁੱਖ ਭਾਜੀ ਮੇਰੇ ਨਾਲ ਨੇ, ਵੈਲਕਮ
5: ਜੀ। ਬਹੁਤ ਸ਼ੁਕਰੀਆ ਬਾਈ ਜੀ, ਬੜੀਆਂ ਸ਼ਾਨਦਾਰ ਡੀਲ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ ਤੇ ਏਦਾਂ ਹੀ ਪੂਰੇ ਘਰ ਦੇ ਉੱਤੇ ਹੁਣ ਡੀਲ ਲੱਗਣ ਲੱਗੀ ਹੈ। ਜਿਹੜੇ ਸੋਚ ਰਹੇ ਆ ਵੀ ਯਾਰ ਘਰ ਦਾ ਫਰਨੀਚਰ ਹੋ ਗਿਆ ਪੁਰਾਣਾ ਤੇ ਹੁਣ ਨਵਾਂ ਫਰਨੀਚਰ ਹੈ ਘਰ ਦੇ ਵਿੱਚ ਲਾਣਾ, ਤੇ ਕਿੱਥੇ ਆਣਾ, ਗ੍ਰੈਂਡ ਹੋਮ ਫਰਨੀਚਰ ਹੀ ਆਣਾ। ਤੇ ਫਿਰ ਬੜੀ ਸ਼ਾਨਦਾਰ ਧਮਾਕੇਦਾਰ ਡੀਲ, ਲੌਂਗ ਵੀਕਐਂਡ ਥੈਂਕਸਗਿਵਿੰਗ ਲੌਂਗ ਵੀਕਐਂਡ ਤੇ ਡੀਲ ਬਾਈ ਜੀ ਖੜਕਾ ਦਿਓ ਫਿਰ।
6: ਬਿਲਕੁਲ ਬਾਈ ਜੀ, ਅੱਜ ਵੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਤੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੋਐਸਟ ਪ੍ਰਾਈਸ ਲੈ ਕੇ ਆਏ ਆ ਪਰ ਲੇਟੈਸਟ ਫਰਨੀਚਰ ਦੇ ਉੱਪਰ ਲੋ ਲੋ ਲੋ ਲੋ ਪ੍ਰਾਈਸ ਮਿਲਣੀ ਹੈ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਨੂੰ। ਇੱਕ ਤੇ ਬਾਈ ਜੀ ਪੂਰਾ ਕੰਟੇਨਰ ਹੀ ਮੰਗਾ ਲਿਆ ਤੋਹਫਿਆਂ ਦਾ, ਹਰੇਕ ਪਰਚੇ ਦੇ ਨਾਲ ਤੋਹਫਾ ਤੇ ਨਾਲ CDR ਪ੍ਰੈਸ਼ਰ ਕੁੱਕਰ ਦਾ ਹਰੇਕ ਪਰਚੇ ਦੇ ਨਾਲ ਮਿਲਣਾ। ਤੇ ਹੁਣ ਜ਼ਰੂਰ ਇੱਕ ਚੱਕਰ ਲਾਓ ਚਾਰੋਂ ਦਿਨ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਤੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ ਬਾਈ ਜੀ, ਪੂਰੇ ਘਰ ਦੀ ਡੀਲ ਆਉਣ ਲੱਗੀ ਆ। ਹਾਂ, ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ, ਕਿੰਗ ਸਾਈਜ਼ ਦਾ ਬੈਡ ਬਾਏ ਕਰ ਲਓ ਤੇ ਨਾਲ ਕਿੰਗ ਸਾਈਜ਼ ਦਾ ਮੈਟਰੈਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈਡ ਬਾਏ ਕਰ ਲਓ, ਕੁਈਨ ਸਾਈਜ਼ ਦਾ ਮੈਟਰੈਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈਡ ਬਾਏ ਕਰੋ, ਕੁਈਨ ਸਾਈਜ਼ ਦਾ ਮੈਟਰੈਸ ਫ੍ਰੀ। ਡਾਇਨਿੰਗ ਟੇਬਲ 6 ਚੇਅਰਾਂ ਬਾਏ ਕਰ ਲਓ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਸੋਫਾ ਸੈੱਟ ਬਾਏ ਕਰ ਲਓ, ਕਾਫੀ ਟੇਬਲ ਫ੍ਰੀ। ਪੂਰੇ ਘਰ ਦਾ ਫਰਨੀਚਰ ਤੁਸੀਂ ਵੀ ਸੋਚਦੇ ਹੋ ਵੀ 8-10 ਹਜ਼ਾਰ ਡਾਲਰ ਦੀ ਪ੍ਰਾਈਸ ਹੋਊਗਾ ਬਾਈ ਜੀ, ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਨਾ 8 ਹਜ਼ਾਰ, ਨਾ 5 ਹਜ਼ਾਰ, ਨਾ 4 ਹਜ਼ਾਰ, ਨਾ 3500, ਨਾ 2500, ਨਾ 2000, ਪੂਰੇ ਘਰ ਦਾ ਫਰਨੀਚਰ 1800 ਡਾਲਰ ਦੇ ਵਿੱਚ, 1800 ਡਾਲਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੇ ਨਾਲ ਪੰਜਾਬੀ ਲਹਿਰਾਂ ਵੱਲੋਂ 50 ਇੰਚ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਸੋ 3 ਬੈੱਡ 3 ਮੈਟਰਸ ਫ੍ਰੀ, ਡਾਇਨਿੰਗ ਟੇਬਲ 6 ਚੇਅਰਾਂ ਨਾਲ, ਤੁਹਾਨੂੰ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੋਫੇ ਸੈੱਟ ਦੇ ਨਾਲ ਕਾਫੀ ਟੇਬਲ ਫ੍ਰੀ, ਪੂਰੇ ਘਰ ਦਾ ਫਰਨੀਚਰ 1800 ਡਾਲਰ ਦੇ ਵਿੱਚ ਤੇ ਨਾਲ 50 ਇੰਚ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਸੋ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਗ੍ਰੈਂਡ ਹੋਮ ਫਰਨੀਚਰ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ।
0: ਕੀ ਬਾਤ ਹੈ,
5: 1800 ਦਾ ਤਾਂ ਮੈਨੂੰ ਲੱਗਦਾ ਘੱਟੋ ਘੱਟ ਜਿਹੜੇ ਫ੍ਰੀ ਗਿਫਟ ਹੈ ਉਹਨਾਂ ਦਾ ਹੀ ਪ੍ਰਾਈਸ ਹੋਣਾ। ਤੇ ਯਾਰ ਪੂਰੇ ਘਰ ਦਾ ਫਰਨੀਚਰ 81800 1800 1800, ਕਿੱਥੇ? ਗ੍ਰੈਂਡ ਹੋਮ ਫਰਨੀਚਰ।
0: ਕੀ ਬਾਤ ਹੈ, ਕੀ ਬਾਤ ਹੈ, ਚੱਕ ਦੋ ਫਟੇਗਰਾ, ਬਹੁਤ ਬੜੀ ਜਲਦ ਗੱਲਬਾਤ ਕਰਦੇ ਆ। ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ,

0: ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਇਸ ਗੀਤ ਨੂੰ ਸਪੋਂਸਰ ਕੀਤਾ ਜਾ ਰਿਹਾ ਜਗਦੇਵ ਪੈਰਾਲੀਗਲ ਵੱਲੋਂ। ਜੀ ਹਾਂ, ਜਗਦੇਵ ਪੈਰਾਲੀਗਲ ਤੁਹਾਨੂੰ ਪਾਵਰ ਆਫ ਅਟਾਰਨੀ ਐਫੀਡੈਵਿਟ ਬਣਾ ਕੇ ਦਿੰਦੇ ਨੇ, ਨੋਟਰੀ ਸਰਵਿਸਿਜ਼ ਦਿੰਦੇ ਨੇ, ਔਰ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਡਾਕੂਮੈਂਟਸ ਬਣਾਉਣੇ ਨੇ ਤਾਂ ਜਗਦੇਵ ਪੈਰਾਲੀਗਲ ਨੂੰ ਤੁਸੀਂ ਕਾਲ ਕਰ ਸਕਦੇ ਹੋ। ਇੱਕ ਵਾਰੀ ਫਿਰ ਨੰਬਰ ਲੈ ਲਓ, ਜਗਦੇਵ ਪੈਰਾਲੀਗਲ 6478085859। ਪ੍ਰੋਗਰਾਮ ਪੰਜਾਬੀ ਲਹਿਰਾਂ, ਤੇ ਮੈਂ ਹਾਂ ਤੁਹਾਡਾ ਸਤਿੰਦਰ ਪਾਲ।
1: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰ ਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

0: ਬੱਲੇ ਬੱਲੇ ਬਈ ਨਹੀਂ ਰੀਸਾਂ ਸੱਚੀ ਗੱਲ ਆ, ਜਿੱਥੇ ਕਿਤੇ ਵੀ ਖਾਲਸਾ ਪੰਥ ਗਿਆ ਉੱਥੇ ਉੱਥੇ ਗੂੰਜਾਂ ਪੈ ਰਹੀਆਂ। ਔਰ ਪਰ ਸਾਨੂੰ ਥੋੜ੍ਹਾ ਜਿਹਾ ਇੰਨਾ ਖਿਆਲ ਰੱਖਣਾ ਚਾਹੀਦਾ ਕਿ ਗੂੰਜਾਂ ਪਾਉਂਦਿਆਂ ਪਾਉਂਦਿਆਂ ਅਸੀਂ ਕਿਸੇ ਹੋਰ ਨੂੰ ਮੰਦਾ ਚੰਗਾ ਨਾ ਕਹੀਏ, ਕਿਸੇ ਹੋਰ ਦਾ ਨੁਕਸਾਨ ਨਾ ਕਰੀਏ, ਕਿਸੇ ਹੋਰ ਦੇ ਪ੍ਰਤੀ ਨਫ਼ਰਤ ਨਾ ਹੋਵੇ। ਆਪਣੀਆਂ ਗੂੰਜਾਂ ਜਿੰਨੀਆਂ ਮਰਜ਼ੀ ਗੱਜ ਕੇ ਪਾਈਏ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪਿਆਰ ਦੇ ਵਿੱਚੋਂ ਹੀ ਪਰਮੇਸ਼ਰ ਮਿਲਦਾ। ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਹੈ। ਤੋ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤ ਅਤੇ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰ ਰਹੇ ਸੀਗੇ, ਕੁਛ ਪੰਜਾਬੀ ਦੇ ਲਫਜ਼ਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ। ਬੜੀ ਜਲਦ ਖਬਰਾਂ ਵੀ ਹੋਣਗੀਆਂ ਪੰਜਾਬ ਤੋਂ, ਅਤੇ ਇਨ ਦਾ ਮੀਨ ਟਾਈਮ ਇੱਕ ਇੰਟਰਵਿਊ ਨਵੀਂ ਸਿੱਧੂ ਤੁਹਾਡੇ ਲਈ ਪੇਸ਼ ਕਰਨਗੇ ਵਿਦ ਬਿਯੋਂਡ ਆਈ ਵੇਅਰ ਤੋਂ ਰੋਮੀ ਦੇ ਨਾਲ। ਵੀਕਐਂਡ 'ਤੇ ਉਹਨਾਂ ਨੇ ਨਾ ਲੌਂਗ ਵੀਕਐਂਡ ਆ, ਅਤੇ ਰੋਮੀ ਹੋਣਾ ਨੇ ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ ਹੋਰ ਵੀ ਸਪੈਸ਼ਲ ਲਗਾ ਦਿੱਤੇ ਆ, ਅਤੇ ਰੋਮੀ ਨਾਲ ਗੱਲਬਾਤ ਕਰਦੇ ਕਰਦੇ ਆਪਾਂ ਜ਼ਰੂਰ ਪਹੁੰਚਾਂਗੇ। ਪਰ ਇੱਕ ਵਾਰ ਫਿਰ ਜੱਗ ਦੇ ਨੋਟਰੀ ਪਬਲਿਕ ਵਾਲਿਆਂ ਦਾ ਨੰਬਰ ਦੇ ਦੇਵਾਂ ਮੈਂ। ਪਾਵਰ ਆਫ ਅਟੋਰਨੀ ਬਣਾਉਣੀ ਹੈ, ਐਫੀਡੈਵਿਟ ਬਣਾਉਣੇ ਨੇ, ਬਿਜ਼ਨਸ ਡਾਕੂਮੈਂਟ ਬਣਾਉਣੇ ਨੇ, 647-808-5859, 6478085859 ਜੱਗ ਦੇ ਪੈਰਾ ਲੀਗਲ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਤੁਹਾਨੂੰ ਅਨਾਜ ਮਾਰਟ, ਬੜੀ ਵੱਡੀ ਇੱਕ ਕਮਾਲ ਦੀ ਕਹਿੰਦੇ ਨੇ ਕਿ ਗਰੋਸਰੀ ਸਟੋਰ ਜਿਹੜਾ ਪਿਛਲੇ ਦਿਨੀ ਬਹੁਤ ਵੱਡਾ ਖੁੱਲ੍ਹਿਆ, ਜਿਹਦੀ ਗ੍ਰੈਂਡ ਓਪਨਿੰਗ ਪੰਜਾਬੀ ਲਹਿਰਾਂ ਨੇ ਲਾਈਵ ਔਨ ਲੋਕੇਸ਼ਨ ਨਾਲ ਕਰਾਈ। ਤੁਸੀਂ ਅਨਾਜ ਮਾਰਟ 'ਤੇ ਜਾ ਕੇ ਹਰ ਤਰ੍ਹਾਂ ਦੀ ਆਪਣੀ ਗਰੋਸਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਈਗਲ ਟਰੱਕ ਐਂਡ ਟਾਇਰ ਐਂਡ ਅਲਾਈਨਮੈਂਟ, ਨੰਬਰ ਹੈ 647-234-6692, 647-234-6692 ਟੈਲੀਫੋਨ ਨੰਬਰ ਹੈ। ਅਤੇ ਪ੍ਰੋਗਰਾਮ ਵਿੱਚ ਅਸੀਂ ਇੱਕ ਸ਼ੋਕ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਬੜੀ ਜਲਦ। ਔਰ ਉਸ ਤੋਂ ਪਹਿਲਾਂ ਸਾਡੇ ਕੁਛ ਸਪੋਂਸਰਸ, ਅੱਜ ਸੈਲੀਬ੍ਰੇਸ਼ਨ ਸਕੇਅਰ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ, ਅਤੇ ਤੁਸੀਂ ਉੱਥੇ ਪੜ ਚੜ ਕੇ ਪਹੁੰਚੋ। ਜਸਵੀਰ ਜੱਸੀ, ਪ੍ਰਸਿੱਧ ਗਾਇਕ ਅਤੇ ਫਿਲਮ ਐਕਟਰ ਪਹੁੰਚੇ ਹੋਏ ਨੇ, ਅਤੇ ਉਹਨਾਂ ਦਾ ਕੌਂਸਰਟ ਉੱਥੇ ਹੋ ਰਿਹਾ, ਤੁਸੀਂ ਜ਼ਰੂਰ ਉਹਨੂੰ ਇੰਜੋਏ ਕਰ ਸਕਦੇ ਹੋ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਤੁਹਾਡੀਆਂ ਫਰਮਾਇਸ਼ਾਂ, ਤੁਹਾਡੀ ਕਹਿੰਦੇ ਹੁੰਦੇ ਆ ਕਿ ਫਟਾਫਟ ਜਦੋਂ ਤੁਸੀਂ ਕਹਿੰਦੇ ਹੋ ਉਦੋਂ ਹੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾ ਸਕਦੀ ਹੈ। ਤੁਸੀਂ ਸਾਨੂੰ ਕਾਲ ਕਰਨਾ 905-673-33-37, 905-673-33-37। ਦੁਆਬਾ ਟਰੈਵਲ, ਦੁਆਬਾ ਟਰੈਵਲ ਸਾਡੇ ਪ੍ਰਾਊਡ ਸਪੋਂਸਰ ਨੇ, ਔਰ ਉਹਨਾਂ ਨੇ ਕੁਛ ਖਾਸ ਸਪੈਸ਼ਲ ਲਾਏ ਹੋਏ ਨੇ। ਦੁਆਬਾ ਟਰੈਵਲ ਦਾ ਨੰਬਰ ਹੈ 905-796-7800। ਸਾਡੀਆਂ ਹਵਾਈ ਟਿਕਟਾਂ ਦਾ ਇੰਤਜ਼ਾਮ ਦੁਆਬਾ ਟਰੈਵਲ ਕਰਦੇ ਆ, ਔਰ ਸਰਵਿਸ ਇੰਨੀ ਵਧੀਆ ਕਿ ਬਸ ਬੱਲੇ ਬੱਲੇ, ਅਤੇ ਗੱਲਬਾਤ ਇੰਨੀ ਵਧੀਆ ਕਹਿੰਦੇ ਹੁੰਦੇ ਆ ਕਿ ਨਜ਼ਾਰਾ ਆ ਜਾਂਦਾ। ਤੋ ਰੋਇਲ ਦੁਆਬਾ ਟਰੈਵਲ, ਦੁਆਬਾ ਟਰੈਵਲ, ਦੁਆਬਾ ਟਰੈਵਲ 905-796-7800।
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1
0: ਪ੍ਰੋਗਰਾਮ ਚ ਕੁਛ ਕ ਸੰਦੇਸ਼ ਹੋਰ ਤੇ ਉਦੋਂ ਬਾਅਦ ਆਪਾਂ ਫਿਰ ਜੁੜਦੇ ਹਾਂ ਤੁਹਾਡੇ ਨਾਲ ਪੰਜਾਬੀ ਲਾਈਨ ਚ ਕੁਛ ਗੀਤ ਸੰਗੀਤ ਹੋਰ ਸੁਣਾਉਂਦੇ ਹਾਂ ਤੁਹਾਨੂੰ ਤੇ ਨਾਲ ਹੀ ਖਬਰਾਂ ਦਾ ਬਟਨ ਵੀ ਜਲਦ ਅਸੀਂ ਪੇਸ਼ ਕਰਾਂਗੇ।
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com paradisedevelopments.com।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਸਟੂਡੀਓ ਦਾ ਨੰਬਰ ਹੈ 905-673-3337। ਕੱਲ ਨੂੰ ਬਈ ਐਡਵਾਂਸ ਪੋਲ ਹੈ, ਤੇ ਤੁਸੀਂ ਜ਼ਰੂਰ ਆਪਣੀ ਵੋਟ ਪੋਲ ਕਰਨੀ ਹੈ। ਤੇ ਆਸ ਦੀ ਕਿਰਨ ਵਾਲਿਆਂ ਦਾ ਤੁਹਾਡੇ ਨੇੜੇ ਕਾਫੀ ਸਮਾਂ ਤੇ ਐਡਵਾਂਸ ਪੋਲ ਹੋ ਰਹੀ ਆ, ਮੇਰੇ ਖਿਆਲ ਬਹੁਤ ਸਾਰੇ ਕਮਿਊਨਿਟੀ ਸਕੂਲ 'ਚ ਹੈ, ਤੇ ਕੋਈ ਕੈਂਡੀਡੇਟ ਕਹਿੰਦੇ ਨੇ ਘੁੰਮ ਫਿਰ ਰਹੇ ਨੇ, ਉਹ ਵੀ ਜਾਣਕਾਰੀ ਦੇਣਾ ਚਾਹੁੰਦੇ ਆ ਤਾਂ ਦੇ ਆਰ ਵੈਲਕਮ। 6996 6986 ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
2: ਮੈਂ ਦਮਨ ਬੋਲਦਾ।
0: ਉਹ ਬੱਲੇ ਦਮਨ, ਕੀ ਹਾਲ ਆ?
2: ਵਧੀਆ ਜੀ ਵਧੀਆ, ਤੁਸੀਂ ਸੁਣਾਓ?
0: ਬਹੁਤ ਅੱਛੇ ਬੱਲੇ ਬੱਲੇ ਆ, ਤੁਸੀਂ ਸੁਣਾਓ?
2: ਵਧੀਆ ਵਧੀਆ। ਮੈਂ ਕਿਹਾ ਅੱਜ ਸਿੱਧੂ ਮੂਸੇਵਾਲਾ ਦਾ ਸ਼ੋਅ ਹੋ ਰਿਹਾ।
0: ਹਾਂ, ਮੈਂ ਬਹੁਤ ਉਹਦੀ ਗੱਲਬਾਤ ਕੀਤੀ ਆ, ਹੋਰ ਕਰ ਰਿਹਾ ਤੇ ਬੜਾ ਪ੍ਰੇਮ ਨਾਲ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਬੜਾ ਕਾਫੀ ਲੰਬੀ ਚੌੜੀ ਗੱਲਬਾਤ ਸ਼ੁਰੂ ਚ ਕੀਤੀ ਸੀ, ਪਰ ਫਿਰ ਵੀ ਉਹਨਾਂ ਦਾ ਗੀਤ ਲਾ ਦਿੰਦੇ ਆ।
2: ਸੁਣੀ ਸੀ ਹਾਂਜੀ ਹਾਂਜੀ।
0: ਕਿਹੜਾ ਗੀਤ ਲਾਈਏ?
2: ਸਿੱਧੂ ਦਾ ਕੋਈ ਵੀ ਲਾ ਦੋ, ਬਰੋਟਾ ਲਾ ਦੋ।
0: ਬਰੋਟਾ, ਚਲੋ ਬਰੋਟਾ ਲਾ ਦਿੰਦੇ ਆ।
2: ਹਾਂਜੀ ਹਾਂ,
0: ਸਿੱਧੂ ਤਾਂ ਸਦਾ ਵਾਸਤੇ ਅਮਰ ਆ, ਔਰ ਨੌਜਵਾਨ ਜਿਹੜੇ ਬਿਲਕੁਲ ਬਿਲਕੁਲ ਬਿਲਕੁਲ ਨਹੀਂ, ਬਹੁਤ ਵੱਡੀ ਕਲਮ ਸੀ, ਬਹੁਤ ਵੱਡਾ ਗਾਇਕ ਸੀ, ਉਹਦੇ ਅੱਗੇ ਬਹੁਤ ਵੱਡਾ ਭਵਿੱਖ ਸੀਗਾ, ਪਰ ਕਹਿੰਦੇ ਨੇ ਕਿ ਕੁਦਰਤ ਨੂੰ ਕੁਛ ਮਨਜ਼ੂਰ ਸੀਗਾ, ਵੈਰੀ ਸੈਡ ਅਬਾਊਟ ਦੈਟ। ਤੇ ਅੱਜ ਹੋਲੋਗ੍ਰਾਮ ਤੇ ਦੇਖੋ ਇੱਕ ਵਾਰੀ ਫਿਰ ਜਿਉਂਦਾ ਹੋ ਰਿਹਾ ਸਿੱਧੂ, ਤੇ ਕਹਿੰਦੇ ਹੁੰਦੇ ਆ ਕਿ
2: ਬਿਲਕੁਲ ਬਿਲਕੁਲ
0: ਹੈ, ਮਰਨਾ ਉਸੀ ਕਾ, ਉਹਨੂੰ ਯਾਦ ਕਰ ਜਿਹਨੂੰ ਲੋਕ ਯਾਦ ਕਰਨ। ਤੇ
2: ਬਿਲਕੁਲ ਬਿਲਕੁਲ, ਬੰਦਾ ਆਪਦੀ ਇੰਨੀ ਛੋਟੀ ਲਾਈਕ ਜੀਵਨੀ ਦੇ ਵਿੱਚ ਕਿੱਡਾ ਨੌ ਕਮਾ ਗਿਆ ਬੰਦਾ।
0: ਬਿਲਕੁਲ, ਲਓ ਸਿੱਧੂ ਦਾ ਬਰੂਟਾ ਲਾਉਂਦੇ ਆ ਬੜੇ ਬੜੇ ਪਿਆਰ ਨਾਲ, ਤੇ ਸਾਨੂੰ ਵੀ ਬੜੀ ਇਸ ਗੱਲ ਦਾ ਮਾਣ ਹੈ ਕਿ ਸਿੱਧੂ ਸਾਡਾ ਤਾਂ ਸੁੱਖ ਦਾ ਭਾਈਚਾਰਾ ਸੀਗਾ, ਤੇ ਬਹੁਤ ਡਾਊਨ ਟੂ ਅਰਥ ਨੌਜਵਾਨ ਸੀ,
2: ਬਹੁਤ ਜ਼ਿਆਦਾ। ਵੱਡੀ ਗੱਲ ਜਿਹੜੀ ਇਹ ਸੀਗੀ ਨਾ, ਬੰਦਾ ਬਹੁਤ ਜ਼ਿਆਦਾ ਨਿਮਰਤਾ ਵਾਲਾ ਬੰਦਾ ਸੀਗਾ, ਜਿਵੇਂ ਉਹਦੇ ਗਾਣੇ ਨੇ ਗਾਣੇ ਯਾਰ ਉਹਦੀ ਜੀਵਨੀ ਦੇ ਵਿੱਚ ਜਿਵੇਂ ਹੋ ਰਹੀ ਆ ਲਾਈਫ ਦੇ ਵਿੱਚ ਸੀਗਾ, ਬੰਦਾ ਬਿਲਕੁਲ ਓਪੋਜਿਟ ਸੀਗਾ ਉਹ।
0: ਬਿਲਕੁਲ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਦਾ ਕਾਲ ਹੋਰ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ?
2: ਬੱਲੇ ਵੀਰਾ ਜੀ,
0: ਬੱਲੇ ਬੱਲੇ ਵੀਰਾ ਜੀ, ਕੀ ਬਾਤ ਆ? ਹਾਂ, ਤੇ ਕਿਵੇਂ ਆ, ਠੀਕ ਹੋ?
2: ਮਿਹਰ ਆ ਬਾਬੇ ਦੀ ਮਹਾਰਾਜ,
0: ਬਹੁਤ ਬੱਲੇ ਬੱਲੇ ਬੱਲੇ, ਬਹੁਤ ਮਿਹਰ ਆ, ਮਿਹਰ ਤਾਂ ਆਪੇ ਹੀ ਆ। ਕਹਿੰਦੇ ਆ ਕਿ ਕੁਦਰਤ ਦੇ ਨਾਲ ਪਿਆਰ ਹੈ, ਬੱਚਿਆਂ ਨੂੰ ਤੁਸੀਂ ਕਹਿੰਦੇ ਹੁੰਦੇ ਆ ਚੰਗੀ ਸੇਧ ਦੇ ਰਹੇ ਹੋ, ਚੰਗੀ ਖੇਡ ਖੇਤਰ ਵਿੱਚ ਉਹਨਾਂ ਨੂੰ ਅੱਗੇ ਵਧਾ ਰਹੇ ਹੋ, ਤੇ ਹੋਰ ਕੀ ਚਾਹੀਦਾ ਦੁਨੀਆਂ ਤੇ?
2: ਜੋ ਬਾਪੂ ਦਾ ਕੰਮ ਹੁੰਦਾ ਕਰੀ ਜਾਂਦੇ
0: ਆ। ਬਿਲਕੁਲ ਬਿਲਕੁਲ ਬਿਲਕੁਲ, ਉਹ ਮੌਜਾਂ ਭੁੱਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ, ਸੱਚੀ ਗੱਲ ਹੈ।
2: ਬਿਲਕੁਲ ਬਿਲਕੁਲ,
0: ਹਾਂ ਬਹੁਤ ਖੁਸ਼ੀ ਦੀ ਗੱਲ ਆ। ਤੇ
2: ਗੱਭਰੂ ਦਾ ਕੀ ਹਾਲ ਹੈ?
0: ਗੱਭਰੂ ਠੀਕ ਆ, ਗੱਭਰੂ ਚੜ੍ਹਦੀ ਕਲਾ ਚ ਆ, ਤੇ ਕਹਿੰਦੇ ਨੇ ਕਿ ਜ਼ਰੂਰ ਪੇਸ਼ ਹੋਊਗਾ ਬੜੀ ਜਲਦ, ਬੜੀ ਮਿਹਰਬਾਨੀ। ਤੇ ਗੀਤ ਸੁਣਾਈਏ ਤੁਹਾਨੂੰ ਕੋਈ?
2: ਜਮਲਾ ਜੀ ਦਾ ਲਾ ਦਿਓ, ਮਾਂ ਦੀਆਂ ਸੀਸਾਂ ਉੱਤੇ ਰਾਜ ਕਮਾਵੇ।
0: ਆਹਾ ਹਾ ਹਾ, ਕੀ ਬਾਤ ਆ, ਬਿਲਕੁਲ ਮਾਂ ਦੀਆਂ ਸੀਸਾਂ, ਕਹਿੰਦੇ ਹੁੰਦੇ ਆ ਕਿ ਮਾਂ ਦੀਆਂ ਤਾਂ ਗਾਲਾਂ ਵੀ ਸੀਸਾਂ ਵਰਗੀਆਂ ਹੁੰਦੀਆਂ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਦਾ ਪਹਿਲਾਂ ਸਿੱਧੂ ਮੂਸੇਵਾਲਾ ਸੁਣ ਲਈਏ। ਅੱਜ ਡਾਊਨ ਟਾਊਨ ਦੇ ਵਿੱਚ ਤਕਰੀਬਨ 15,000 ਬੰਦਾ ਸਿੱਧੂ ਮੂਸੇਵਾਲੇ ਨੂੰ ਕਹਿੰਦੇ ਹੁੰਦੇ ਦੇਖਣ ਗਿਆ ਹੋਇਆ, ਔਰ ਸੱਚਮੁੱਚ ਹੋਲੋਗ੍ਰਾਮ ਇੱਕ ਕੈਸੀ ਯਾਰ, ਟੈਕਨੋਲੋਜੀ ਕਿੰਨੀ ਤੇਜ਼ ਹੋ ਗਈ, ਤੇ ਕਿਸ ਤਰ੍ਹਾਂ ਅੱਜ ਸਿੱਧੂ ਮੂਸੇਵਾਲੇ ਨੂੰ ਉੱਥੇ ਇੰਜੋਏ ਕੀਤਾ ਜਾਵੇਗਾ। ਪ੍ਰੋਗਰਾਮ ਪੰਜਾਬੀ ਲਹਿਰਾ,

0: ਸਾਡੇ ਵੀਰ ਜਿੱਦਲ ਮਿੰਡੀ ਵਾਲੇ
1: ਖੈਰੇ ਬ੍ਰਦਰਸ ਕਹਿੰਦੇ ਵੀ ਬੱਲੇ ਬੱਲੇ ਬਾਈ ਜੀ ਬਹੁਤ ਸੋਹਣਾ ਗੀਤ ਆ, ਥੈਂਕ ਯੂ ਵੈਰੀ ਮੱਚ ਆਪਣੇ ਖਹਿਰਾ ਸਾਹਿਬ ਗੁਰਦੀਪ ਖਹਿਰਾ ਹਰਦੀਪ ਕਰਦੀਪ ਖਹਿਰਾ ਤੋਂ ਪ੍ਰੋਗਰਾਮ ਹੈ ਪੰਜਾਬੀ ਲਹਿਰ 905-673-3333 ਸਟੂਡੀਓ ਦਾ ਫੋਨ ਨੰਬਰ ਹੈ, ਤੁਸੀਂ ਵੀ ਆਪਣੀ ਮਨਪਸੰਦ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਾਨੂੰ। ਖਬਰਾਂ ਦਾ ਵੇਲਾ ਹੋ ਰਿਹਾ ਤਕਰੀਬਨ 10 ਮਿੰਟ ਬਾਅਦ ਖਬਰਾਂ ਦਾ ਬੁਲੇਟਿਨ ਜਲੰਧਰ ਤੋਂ ਹੋਏਗਾ, ਤੋ ਉਸ ਤੋਂ ਪਹਿਲਾਂ ਪਵਾਰ ਸਾਹਿਬ ਸਾਡੇ ਨਾਲ ਨੇ ਔਰ ਦਵਿੰਦਰ ਪਵਾਰ ਮੌਟਗੇਜ ਕਿੰਗ ਉਹ ਤੁਹਾਡੇ ਨਾਲ ਅਕਾਲ ਮੌਟਗੇਜ ਤੋਂ ਹਾਜ਼ਰ ਨੇ। ਦਵਿੰਦਰ ਪਵਾਰ ਜੀ, ਦਵਿੰਦਰ
2: ਬਹੁਤ ਬਹੁਤ ਧੰਨਵਾਦ ਭਾਅ ਜੀ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾਵਾਂ ਨੇ ਸਤਿ ਸ਼੍ਰੀ ਅਕਾਲ ਤੇ ਜੀ, ਲੌਂਗ ਲੌਂਗ ਵੀਕਐਂਡ ਦੀਆਂ ਸ਼ੁਭ ਇੱਛਾਵਾਂ ਜੀ ਤੇ ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਜ਼ਰੂਰ ਕਾਲ ਕਰਕੇ ਗੱਲਬਾਤ ਕਰ ਲਓ
1: ਜੀ।
2: ਘਰ ਬਾਰ ਜ਼ਰੂਰ ਖਰੀਦੋ ਪਰ ਘਰ ਬਾਰ ਖਰੀਦਣ ਤੋਂ ਪਹਿਲਾਂ ਆਪਣੇ ਆਪ ਨੂੰ ਕੁਆਲੀਫਾਈ ਜ਼ਰੂਰ ਕਰੋ ਕਿ ਤੁਸੀਂ ਆਪਣੀ ਜਿੰਨੀ ਆਮਦਨ ਹੈ ਉਹਦੇ ਆਧਾਰ ਤੇ ਕਿੱਥੇ ਤੱਕ ਤੇ ਕਿੱਥੋਂ ਤੱਕ ਦਾ ਘਰ ਜਿਹੜਾ ਆਪਾਂ ਅਫੋਰਡ ਕਰ ਸਕਦੇ ਹਾਂ ਤੇ ਉਹਦੇ ਵਾਸਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਤੁਹਾਨੂੰ ਤੁਹਾਡੀ ਇਨਕਮ ਦੇ ਆਧਾਰ ਤੇ ਦੱਸ ਸਕਦੇ ਹਾਂ ਕਿੰਨੇ ਤੱਕ ਦਾ ਘਰ ਤੁਸੀਂ ਖਰੀਦ ਸਕਦੇ, ਕਿੰਨੀ ਤੁਹਾਡੀ ਡਾਊਨ ਪੇਮੈਂਟ ਆ ਤੇ ਇਹਦੇ ਲਈ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਹਾਂ ਜੀ 6479888731 ਤੇ ਦੂਜੀ ਗੱਲ ਥੋੜੀ ਜਿਹੀ ਗੱਲ ਕਰਾਂਗੇ ਉਹਨਾਂ ਭੈਣਾਂ ਭਰਾਵਾਂ ਜਿਹੜੇ ਫਸਟ ਟਾਈਮ ਹੋਮ ਬਾਇਰ ਹੈਗੇ ਆ ਕਿ ਉਹਨਾਂ ਨੇ ਜੇ ਘਰ ਬਾਰ ਖਰੀਦਣਾ ਹੈ ਮਿਨੀਮਮ 5% ਡਾਊਨ ਪੇਮੈਂਟ ਚਾਹੀਦੀ ਆ। ਜੋਬ ਤੁਹਾਡੀ ਕੋਈ ਵੀ ਹੈਗੀ ਹੈ ਕਿਸੇ ਵੀ ਤਰ੍ਹਾਂ ਦੀ ਜੋਬ ਕਰ ਰਹੇ ਹਾਂ ਤੁਸੀਂ ਕਾਲ ਕਰਕੇ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰ ਲਓ, ਹੋ ਸਕਦਾ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਤੁਸੀਂ ਘਰ ਬਾਰ ਦੇ ਮਾਲਕ ਬਣ ਸਕਦੇ ਆ ਕਿ ਜਿਹੜਾ ਰੈਂਟ ਤੁਸੀਂ ਪੇ ਕਰ ਰਹੇ ਹਾਂ ਉਨੇ ਰੈਂਟ ਦੇ ਵਿੱਚ ਹੀ ਆਪਣੀ ਮੌਰਗੇਜ ਉਨੀ ਕੁ ਬਣਨੀ ਹੈ ਤੇ ਤੁਸੀਂ ਘਰ ਬਾਰ ਦੇ ਮਾਲਕ ਬਣ ਸਕਦੇ ਆ। ਫਸਟ ਟਾਈਮ ਹੋਮ ਬਾਰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਇਸ ਤੋਂ ਇਲਾਵਾ ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ ਉਹਦੀ ਇਕੁਇਟੀ ਚ ਪੈਸਾ ਪਿਆ ਆ ਤੇ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਕਿ ਉਹ ਲਾਈਨ ਆਫ ਕ੍ਰੈਡਿਟ ਐਮਰਜੈਂਸੀ ਸਾਡੇ ਬਹੁਤ ਕੰਮ ਆਉਂਦੀ ਆ
1: ਜੀ,
2: ਜਿੱਦਾਂ ਸਾਡਾ ਘਰ ਹੱਥ ਟਾਈਟ ਹੁੰਦਾ ਤੇ ਅਸੀਂ ਲਾਈਨ ਆਫ ਕ੍ਰੈਡਿਟ ਉਹਨੂੰ ਜਦੋਂ ਤੇ ਜਿੰਨੀ ਯੂਜ਼ ਕਰਾਂਗੇ ਉਦੋਂ ਹੀ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰੋ 6479888731 6479889881। ਬਾਕੀ ਹਮੇਸ਼ਾ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
1: ਕਿਆ ਬਾਤ ਹੈ ਦਵਿੰਦਰ ਪਰਵਾਰ, 6479887731 ਪ੍ਰੋਗਰਾਮ ਪੰਜਾਬੀ ਦਾ। ਥੈਂਕ ਯੂ, ਹੈਵ ਅ ਗੁੱਡ ਵੀਕਐਂਡ ਸਰ। ਤੇ ਨਾਲ ਦੀ ਨਾਲ ਪ੍ਰੋਗਰਾਮ ਵਿੱਚ ਇੱਕ ਸ਼ੋਕ ਸੰਦੇਸ਼ ਸ਼ੋਕਰ ਪਰਿਵਾਰ ਦੇ ਨਾਲ ਸਾਡੀ ਗਹਿਰੀ ਹਮਦਰਦੀ। ਸ਼ੋਕਰ ਪਰਿਵਾਰ ਦੇ ਸਤਿਕਾਰਯੋਗ ਸਰਦਾਰ ਲਹਿੰਬਰ ਸਿੰਘ ਸ਼ੋਕਰ ਜੀ ਅਕਾਲ ਚਲਾਣਾ ਕਰ ਗਏ ਨੇ। ਸਰਦਾਰ ਲਹਿੰਬਰ ਸਿੰਘ ਸ਼ੋਕਰ ਬੜੀ ਚੜ੍ਹਦੀ ਕਲਾ ਵਾਲੇ ਅਤੇ ਹਰਦਲ ਅਜ਼ੀਜ਼ ਤੇ ਦੋਸਤਾਂ ਵਿੱਚ ਕਹਿੰਦੇ ਨੇ ਕਿ ਪਰਿਵਾਰਾਂ ਵਿੱਚ ਬੜੀ ਉਹਨਾਂ ਦੀ ਇੱਜ਼ਤ ਅਤੇ ਮਾਣ ਪਿਆਰ, ਉਹ ਅਕਾਲ ਚਲਾਣਾ ਕਰ ਗਏ ਨੇ। ਸ਼ੋਕਰ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਰਦਾਰ ਲਹਿੰਬਰ ਸਿੰਘ ਸ਼ੋਕਰ ਦਾ ਅੰਤਮ ਸੰਸਕਾਰ ਬ੍ਰੈਂਪਟਨ ਕ੍ਰੈਮਟੋਰੀਅਮ ਵਿੱਚ 11 ਅਕਤੂਬਰ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ ਹੋਵੇਗਾ। ਬਾਅਦ ਦੇ ਵਿੱਚ ਅੰਤਮ ਅਰਦਾਸ ਗੁਰਦੁਆਰਾ ਜੋਤ ਪ੍ਰਕਾਸ਼ ਹੋਏਗੀ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਪੂਰੇ ਪਰਿਵਾਰ ਵੱਲੋਂ ਅਸੀਂ ਸ਼ੋਕਰ ਫੈਮਿਲੀ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਔਰ ਜਿੰਨੇ ਵੀ ਸ਼ੋਕਰ ਪਰਿਵਾਰ ਦੇ ਬੜਾ ਵੱਡਾ ਪਰਿਵਾਰ ਹੈ ਇਹ ਔਰ ਬੜੇ ਵੱਡੇ ਬਿਜ਼ਨਸਮੈਨ ਨੇ। ਤੋ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਇੱਕ ਦੁੱਖਦਾਈ ਘੜੀ ਆਈ ਆ। ਤੋ ਮੈਂ ਪੂਰੀ ਸਾਡੀ ਕਮਿਊਨਿਟੀ ਵੱਲੋਂ ਅਤੇ ਖਾਸ ਤੌਰ 'ਤੇ ਪੰਜਾਬੀ ਲਹਿਰਾਂ ਮੇਰੇ ਅਤੇ ਨਵੀ ਵੱਲੋਂ ਸਰਦਾਰ ਲਹਿੰਬਰ ਸਿੰਘ ਸ਼ੋਕਰ ਹੋਣਾ ਨੂੰ ਬਹੁਤ ਪਿਆਰ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅੰਤਮ ਸੰਸਕਾਰ ਲਹਿੰਬਰ ਸਿੰਘ ਸ਼ੋਕਰ ਦਾ ਸੰਡੇ 11 ਅਕਤੂਬਰ ਨੂੰ 5 ਤੋਂ ਲੈ ਕੇ 7 ਵਜੇ ਤੱਕ। ਅਤੇ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੁਹਾਨੂੰ ਅਸੀਂ ਮਿਲਾਵਾਂਗੇ। ਸਾਡੇ ਇੱਕ ਕਾਲਰ ਨਾਲ ਗੱਲ ਕਰ ਲਈਏ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ। ਜੀ 2145 ਵੈਲਕਮ।
3: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ
3: ਹਾਂਜੀ, ਮੈਂ ਇੱਕ ਗਾਣਾ ਲਵਾਉਣਾ ਸੀ ਜੀ।
1: ਕਿਹੜਾ ਗਾਣਾ ਲਵਾਉਣਾ?
3: ਇਸੇ ਕਰਕੇ ਤੇ ਸਾਡੀ ਬਣਦੀ ਨਹੀਂ ਸਰਕਾਰੇ, ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ।
1: ਕਿਆ ਬਾਤ ਆ,
3: ਗਾਣਾ
1: ਜ਼ਰੂਰ ਲਾਵਾਂਗੇ, ਜ਼ਰੂਰ ਲਾਵਾਂਗੇ ਜੀ, ਜ਼ਰੂਰ ਲਾਵਾਂਗੇ। ਪ੍ਰੋਗਰਾਮ ਪੰਜਾਬੀ ਦਾ 905-673-3333। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੀ ਟੀਮ ਆ ਉਹ ਤੇ ਸਰਬਜੀਤ ਸਾਡੇ ਨਾਲ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਜੀ ਸਰਬਜੀਤ ਵੈਲਕਮ
4: ਚੱਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ ਤੇ ਸੇਲ ਵੀ ਏਦਾਂ ਦੀ ਧਮਾਕੇਦਾਰ ਲੌਂਗ ਵੀਕਐਂਡ ਕਰਕੇ ਕਹਿੰਦੇ ਕਮਿਊਨਿਟੀ ਸਾਡੀ ਸਾਡਾ ਬਹੁਤ ਸਾਥ ਦੇ ਰਹੀ ਹੈ ਅਸੀਂ ਵੀ ਕਮਿਊਨਿਟੀ ਦਾ ਥੈਂਕਸ ਜ਼ਰੂਰ ਕਰਨਾ ਬਣਦਾ ਹੀ ਬਣਦਾ ਤੇ ਜ਼ਰੂਰ ਸਪੈਸ਼ਲ ਦੇ ਨਾਲ ਨਾਲ ਤੋਹਫੇ ਵੀ ਤੁਹਾਨੂੰ ਹਮੇਸ਼ਾ ਅਕਸਰ ਹੀ ਸੁਖਬਾਈ ਇੱਥੇ ਅਨਾਊਂਸ ਕਰਦੇ ਆ ਤੇ ਤੁਹਾਨੂੰ ਪ੍ਰੋਵਾਈਡ ਵੀ ਕਰਦੇ ਆ ਵਾਕਈ ਹੀ ਰੇਟ ਤੁਸੀਂ ਕਿਤੇ ਮਰਜ਼ੀ ਚੈੱਕ ਕਰ ਲਓ ਇੱਥੇ ਤੁਹਾਨੂੰ ਬਿਲਕੁਲ ਸ਼ਾਨਦਾਰ ਡਿਸਕਾਊਂਟਿਡ ਅਫੋਰਡੇਬਲ ਤੇ ਰੀਜ਼ਨੇਬਲ ਰੇਟ ਮਿਲਦਾ ਹੈ ਗ੍ਰੈਂਡ ਹੋਮ ਫਰਨੀਚਰ 294 ਬੋਕਲ ਡਰਾਈਵ ਦੇ ਉੱਤੇ ਤੇ ਦੇਖਦੇ ਆ ਹੁਣ ਹੋਰ ਕਿਹੜੇ ਸ਼ਾਨਦਾਰ ਸਪੈਸ਼ਲ ਅਨਾਊਂਸ ਕਰ ਰਿਹਾ ਜੀ ਸੁਖਬਾਈ
5: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਅੱਜ ਵੀ ਰਾਤ ਦੇ 10 ਵਜੇ ਤੱਕ ਓਪਨ ਆ ਕੱਲ ਨੂੰ ਸੈਟਰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਹੋਵਾਂਗੇ ਚਾਰੋਂ ਦਿਨ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਲੋਐਸਟ ਪ੍ਰਾਈਸਿਸ ਗਰੰਟੀ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਗਰੰਟੀ ਗਰੰਟੀ ਗਰੰਟੀ ਕਰ ਰਹੇ ਹਾਂ ਕਿ ਪ੍ਰਾਈਸ ਸਾਰੀ ਮਾਰਕੀਟ ਨਾਲੋਂ ਤੁਹਾਨੂੰ ਲੋਅ ਦਿੱਤੀ ਜਾਊਗੀ ਬਾਈ ਜੀ ਇੱਕ ਸੋਫਾ ਸੈੱਟ ਜੀ ਡੀਲ ਦਿੰਦੇ ਆ ਲਿਵਿੰਗ ਰੂਮ ਦਾ ਸੋਫਾ ਸੈੱਟ ਜਿਹੜਾ ਪਰਿਵਾਰਾਂ ਨੇ ਲੈਣਾ ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ ਸੋਫਾ ਲਪਸਿਡ ਐਂਡ ਚੇਅਰ 3 ਸੀਟਰ ਸੋਫਾ 2 ਸੀਟਰ ਲਪਸਿਡ ਨਾਲ ਸਿੰਗਲ ਚੇਅਰ ਕੰਪਲੀਟ ਸੋਫਾ ਸੈੱਟ ਫਰੰਟ ਤੇ ਕੋਕੇ ਲੱਗੇ ਹੋਏ ਨੇ ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ ਤੇ ਨਾਲ ਹੀ ਡਿਜ਼ਾਈਨਰ ਪਿੱਲੋ ਪਏ ਹੋਏ ਨੇ ਜਿਹਦੀ ਰੈਗੂਲਰ ਕੀਮਤ $2500 ਸੀ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਚਾਰੋਂ ਦਿਨ ਸਿਰਫ 999 ਦਾ 2500 ਵਾਲਾ ਸੋਫਾ ਸੈੱਟ $999 ਦਾ ਮਿਲੂਗਾ ਤੇ ਨਾਲ ਸੋਫਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ ਨਾਲ ਚੇਅਰਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਸੈੱਟ ਬਿਲਕੁਲ ਫ੍ਰੀ ਸੋ ਟਰਕੀ ਸੈਲਫ ਸੋਫਾ ਲਪਸਿਡ ਐਂਡ ਚੇਅਰ ਗ੍ਰੇ ਕਲਰ ਦਾ ਵੈਲਵਟ ਦਾ ਸਿਰਫ $999 ਦਾ $1000 ਦਾ ਮਿਲੂਗਾ ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਸੈੱਟ ਬਿਲਕੁਲ ਫ੍ਰੀ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਲੈਣਾ ਨਾ ਭੁੱਲਿਓ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ ਹਾਈ ਐਂਡ ਬੈਡਰੂਮ ਸੈੱਟ ਤੇ ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਕਸਟਮਾਈਜ਼ ਸੋਫਾ ਸੈੱਟ ਤੇ ਚੱਲ ਰਹੀਆਂ ਸੋ ਜਰੂਰ ਇੱਕ ਚੱਕਰ ਲਾਓ ਇਸ ਲੌਂਗ ਵੀਕਐਂਡ ਦੇ ਉੱਪਰ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਲ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ
1: ਫਰਨੀਚਰ ਕਿਆ ਬਾਤ ਹੈ ਬਹੁਤ ਅੱਛੇ ਸ਼ਾਬਾਸ਼ ਪ੍ਰੋਗਰਾਮ ਪੰਜਾਬੀ ਲਹਿਰਾਂ ਥੈਂਕ ਯੂ ਵੈਰੀ ਮੱਚ ਬੜੀ ਜਲਦ ਤੁਹਾਡੇ ਨਾਲ ਅਸੀਂ ਇਹ ਗੱਲਾਂਬਾਤਾਂ ਦਾ ਸਿਲਸਿਲਾ ਜਿਹੜਾ ਜਾਰੀ ਰੱਖਾਂਗੇ ਇੱਕ ਸੰਦੇਸ਼ ਤੋਂ ਬਾਅਦ ਸਾਡੇ ਨਾਲ ਸਾਡੇ ਸਤਪਾਲ ਜਹਲ ਸਾਹਿਬ ਜੋ ਰੀਜਨਲ ਕਾਉਂਸਲਰ ਦੀ 9 ਵਾਰਡ ਅਤੇ 10 ਤੋਂ ਤੁਹਾਡੇ ਵਾਸਤੇ ਕੈਂਡੀਡੇਟ ਨੇ ਜੋ ਪਹਿਲਾਂ ਸਕੂਲ ਟਰੱਸਟੀ ਵੀ ਸੇਵਾ ਤੁਹਾਡੇ ਵਾਸਤੇ ਨਿਭਾਉਂਦੇ ਰਹੇ ਨੇ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਛੋਟੀ ਜੀ ਕਿਉਂਕਿ ਕੱਲ੍ਹ ਨੂੰ ਐਡਵਾਂਸ ਪੋਲਿੰਗ ਆ ਉਹ ਆਪਣੇ ਵੱਲੋਂ ਐਡਵਾਂਸ ਪੋਲਿੰਗ ਵਾਸਤੇ ਤੁਹਾਨੂੰ ਪ੍ਰੇਰਿਤ ਕਰਨਗੇ ਸਤਪਾਲ ਜੌਹਲ ਜੀ ਤੋਂ ਪ੍ਰਸਿੱਧ ਪੱਤਰਕਾਰ ਨੇ ਅਤੇ ਉਹ ਵਾਰਡ 9 ਅਤੇ 10 ਤੋਂ ਸਾਡੇ ਰੀਜਨਲ ਕਾਉਂਸਲਰ ਲਈ ਉਮੀਦਵਾਰ ਨੇ

0: ਸੌਖਾ ਹੋ ਸਕਦਾ ਹੈ। ਆਸ ਦੇ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
1: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਸਾਡੀ ਗੱਲਬਾਤ ਸਤਪਾਲ ਜੌਹਲ ਜੀ ਦੇ ਨਾਲ ਅਸੀਂ ਕਰਨ ਲੱਗੇ ਹਾਂ ਔਰ ਕੱਲ ਨੂੰ ਐਡਵਾਂਸ ਪੋਲਿੰਗ ਵੀ ਆ, ਉਹਦੇ ਬਾਰੇ ਜਾਣਕਾਰੀ ਦੇਣਗੇ। ਸਤਪਾਲ ਜੌਹਲ ਸਾਹਿਬ ਵੈਲਕਮ, ਕੀ ਹਾਲ ਚਾਲ, ਠੀਕ ਠਾਕ ਹੋ?
2: ਤੁਹਾਨੂੰ ਪਤਾ ਮੈਂ ਤਕਰੀਬਨ 3 ਦਹਾਕਿਆਂ ਤੋਂ ਕੰਟੀਨਿਊਸਲੀ ਲਗਾਤਾਰਤਾ ਦੇ ਨਾਲ ਕਮਿਊਨਿਟੀ ਦੇ ਵਿੱਚ ਐਕਟਮ ਵਾਂ ਬੀਇੰਗ ਪ੍ਰੋਫੈਸ਼ਨਲ ਜਰਨਲਿਸਟ ਤੇ ਸਾਰੀ ਤਰ੍ਹਾਂ ਦੇ ਇਸ਼ੂਜ਼ ਆ ਜਿਹੜਾ GPO ਉਹਨਾਂ ਨੂੰ ਪਕੜ ਦੇ ਵਿੱਚ ਵੀ ਰੱਖਿਆ, ਕਮਿਊਨਿਟੀ ਤੱਕ ਵੀ ਲੈ ਕੇ ਗਏ, ਪਰ ਜੇ ਲੋੜ ਪਈ ਸੋਲੂਸ਼ਨ ਵਾਸਤੇ ਗਵਰਨਮੈਂਟ ਤੱਕ ਵੀ ਆਪਾਂ ਅਪਰੋਚ ਕਰਦੇ ਰਹੇ। ਸੋ ਮੈਂ ਕਹਿੰਦਾ ਜੀ ਵੀ ਜਦੋਂ ਹੁਣ ਇਲੈਕਟਿਡ ਆਫਿਸ ਦੇ ਵਿੱਚ ਅਪਰਚੁਨਿਟੀ ਮਿਲੀ ਸੀ ਤੇ ਉਸ ਵੇਲੇ ਫਿਰ ਆਪਾਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਜਿੰਨੇ ਵੀ ਇਸ਼ੂਜ਼ ਜਿਹੜੇ ਸੀ ਲੰਬੇ ਸਮੇਂ ਤੋਂ ਵੱਡੇ ਹੁੰਦੇ ਆ ਰਹੇ ਸੀ ਉਹਨਾਂ ਨੂੰ ਟੈਕਲ ਵੀ ਕੀਤਾ, ਸੋਲਵ ਕੀਤਾ, ਸਿੱਟੇ ਡਿਲੀਵਰ ਕੀਤੇ। ਸੋ ਇਸ ਕਰਕੇ ਮੈਂ ਸਮੁੱਚੇ ਰੂਪ ਦੇ ਵਿੱਚ ਕਹਿੰਦਾ ਹੁੰਦਾ ਕਿ ਜਿਹੜੀਆਂ ਇਹ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦੀ ਗੱਲ ਹਰ ਇਲੈਕਸ਼ਨ ਵੇਲੇ ਉੱਭਰ ਕੇ ਸਾਹਮਣੇ ਆਉਂਦੀ ਆ, ਆਪਣੇ ਤਾਂ ਇਹ ਫਿੰਗਰ ਟਿਪਸ ਤੇ ਹੁੰਦੀਆਂ ਨੇ ਚੀਜ਼ਾਂ। ਉਹਦੇ ਕਰਕੇ ਜਦੋਂ ਪਿੱਛੇ ਵੀ ਜਦੋਂ ਸਕੂਲ ਟਰਸਟੀ ਇਲੈਕਟ ਹੋਈ ਸੀ ਤਾਂ ਬਹੁਤ ਵੱਡਾ ਕੋਈ ਏਜੰਡਾ ਨਹੀਂ ਸੀ ਰਵਾਇਤੀ ਤੌਰ ਤੇ ਭੈਣ ਭਰਾਵਾਂ ਦੀ ਸੇਵਾ ਚ ਪੇਸ਼ ਕੀਤਾ, ਕਿਉਂਕਿ ਆਪਣੀ ਪਰਫਾਰਮੈਂਸ ਤੇ ਕੈਪੇਬਿਲਿਟੀ ਨੂੰ ਆਲਰੇਡੀ ਕਮਿਟੀ ਅੰਡਰਸਟੈਂਡ ਕਰਦੇ ਸੀ ਤੇ ਬਹੁਤ ਵੱਡਾ ਮੈਂਡੇਟ ਆ ਜਿਹੜਾ ਦੇ ਕੇ ਭੇਜਿਆ ਸੀ। ਇਸੇ ਕਰਕੇ ਇਸ ਕੰਪੇਨ ਦੇ ਵਿੱਚ ਵੀ ਮੈਂ ਇਹੀ ਕਹਿੰਦਾ ਕਿ ਜਿਸ ਤਰ੍ਹਾਂ ਦੇ ਵੀ ਇਸ਼ੂਜ਼ ਆਪਾਂ ਲੰਬੇ ਸਮੇਂ ਤੋਂ ਰੜਕਦੇ, ਭਾਵੇਂ ਕਿ ਆਪਾਂ ਕਹਿੰਦੇ ਕਿ ਸੇਫਟੀ ਤੇ ਸਿਕਿਉਰਿਟੀ ਦਾ, ਅਫੋਰਡੇਬਿਲਿਟੀ ਦਾ, ਟੈਕਸ ਇਨਕਰੀਜ਼ ਦਾ, ਜਾਂ ਫਿਰ ਸਨੋਅ ਵਿੰਡਰੋ ਦਾ, ਸਨੋਅ ਦੀ ਵੱਟ ਵਾਲਾ ਇਸ਼ੂ, ਇਸ ਤਰ੍ਹਾਂ ਦੇ ਜਿਹੜੇ ਅਹਿਮ ਮੁੱਦੇ ਨੇ, ਮੈਂ ਭੈਣ ਭਰਾ ਸੇਵਾ ਦੇ ਵਿੱਚ ਆਪਣਾ ਏਜੰਡਾ ਪੇਸ਼ ਵੀ ਕੀਤਾ ਹੈ। ਪਰ ਫਿਰ ਵੀ ਮੈਂ ਕਹਿੰਦਾ ਹੁੰਦਾ ਕਿਉਂਕਿ ਭੈਣ ਭਰਾ ਜਾਣਦੇ ਆ ਮੇਰੀ ਪਰਫੋਰਮੈਂਸ, ਮੇਰੇ ਕੰਮ ਕਰਨ ਦੇ ਤਰੀਕੇ ਨੂੰ, ਤੇ ਪਿਛਲੇ 4 ਸਾਲਾਂ ਚ ਇਫੈਕਟਿਵਲੀ ਆਪਾਂ ਪ੍ਰੂਵ ਕਰ ਚੁੱਕੇ ਹਾਂ। ਸੋ ਇਸ ਕਰਕੇ ਕੋਈ ਵੀ ਮਸਲਾ ਹੋਵੇ ਅਸੀਂ ਉੱਥੇ ਜਾ ਕੇ ਜਿਹੜਾ ਜੀ ਵੀ ਉਹ ਸਿਟੀ ਰਿਲੇਟਡ ਹੋਵੇ ਤਾਂ ਵੀ, ਰੀਜਨਲ ਰਿਲੇਟਡ ਹੋਵੇ ਤਾਂ ਵੀ, ਤੇ ਉਸ ਨੂੰ ਜ਼ਰੂਰ ਟੈਕਲ ਕਰਨ ਦੇ ਲਈ ਅਹਿਮੀਅਤ ਦੇ ਨਾਲ ਜਿਹੜਾ ਜੀ ਵੀ ਅਸੀਂ ਆਪਣਾ ਉੱਥੇ ਪਰਫੋਰਮ ਕਰਾਂਗੇ। ਸੋ ਇਸ ਕਰਕੇ ਜਿਹੜਾ ਜੀ ਵੀ ਹੁਣ ਅਸੀਂ 6 ਮਹੀਨਿਆਂ ਤੋਂ ਲਗਾਤਾਰ ਕੰਪੇਨ ਕਰ ਰਹੇ ਸੀ, ਐਡਵਾਂਸ ਪੁੱਲ ਅੱਜ ਸਾਰਾ ਦਿਨ ਜਿਹੜਾ ਜੀ ਵੀ ਸਾਡੇ ਹਾਲ ਚ ਹੁੰਦੀ ਰਹੀ, ਕੱਲ ਨੂੰ ਫਿਰ ਸਾਡੇ ਬ੍ਰੈਂਪਟਨ ਦੇ ਵੈਸੇ ਵੱਖ ਵੱਖ ਵਾਰਡਸ ਦੇ ਵਿੱਚ ਜਿਹੜੇ ਆ ਉਹ ਸਪੈਸ਼ਲ ਪੋਲਿੰਗ ਸਟੇਸ਼ਨ ਬਣੇ, ਤੇ ਸਾਡੇ ਵਾਰਡ 9-10 ਵਾਸਤੇ ਖਾਸ ਤੌਰ ਤੇ, ਵੈਸੇ ਤੇ ਐਡਵਾਂਸ ਪੋਲਿੰਗ ਚ ਕਿਸੇ ਵੀ ਪੋਲਿੰਗ ਸਟੇਸ਼ਨ ਤੇ ਜਾਇਆ ਜਾ ਸਕਦਾ, ਪਰ ਸਾਡੇ 9-10 ਵਾਰਡ ਦੇ ਵਿੱਚ ਇੱਕੋ ਹੀ ਪੋਲਿੰਗ ਸਟੇਸ਼ਨ ਸਵੇਰ ਨੂੰ ਹੋਏਗਾ, ਕੱਲ ਨੂੰ ਸਾਰਾ ਦਿਨ ਜਿੱਥੇ ਕਿ 10 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣਗੀਆਂ। ਉਹ ਹੋਏਗਾ ਗੌਰ ਰੋਡ ਦੇ ਉੱਤੇ, ਗੌਰ ਮੀਡੋਜ ਜਿਹੜਾ ਜਿਵੇਂ ਕਮਿਊਨਿਟੀ ਸੈਂਟਰ ਸਾਰਿਆਂ ਨੂੰ ਲਗਭਗ ਉਸ ਲੋਕੇਸ਼ਨ ਦਾ ਪਤਾ, ਉੱਥੇ ਜਿਹੜਾ ਜਿਵੇਂ ਪਹੁੰਚ ਕਰਕੇ ਆਪਣਾ 4 ਵੋਟਾਂ ਇੱਕ ਬੈਲਟ ਪੇਪਰ ਤੇ ਪਾਉਣੀਆਂ, ਮਿਊਂਸੀਪਲ ਇਲੈਕਸ਼ਨ ਦੀ ਵਿਸ਼ੇਸ਼ਤਾ ਹੁੰਦੀ ਹੈ। ਜਿਸ ਦੇ ਵਿੱਚ ਕਿ ਜਿਹੜਾ ਬੈਲਟ ਪੇਪਰ ਮਿਲਣਾ ਹੈ ਉਸਦੇ ਟੋਪ ਤੇ ਦੇਖਿਆ ਹੋਏਗਾ ਫਰੰਟ ਪੇਜ ਤੇ ਜਿਹੜਾ ਜੀ ਮੇਅਰ ਦੇ ਕੈਂਡੀਡੇਟ ਲਿਸਟ ਕੀਤੇ ਹੋਣਗੇ, ਥੱਲੇ ਫਿਰ ਵੱਖਰੇ ਖਾਨੇ ਦੇ ਵਿੱਚ ਜਿਹੜਾ ਜੀ ਵੀ ਉਹ ਸਕੂਲ ਵੋਟਰਸ ਦੀ ਦੇ ਕੈਂਡੀਡੇਟ ਹੋਣਗੇ ਫਰੰਟ ਪੇਜ ਤੇ, ਜਦੋਂ ਉਦੋਂ ਵੋਟਾਂ ਪਾ ਲਈਆਂ ਤੇ ਫਿਰ ਉਹਦਾ ਜਿਹੜਾ ਆਪਾਂ ਪਾਸਾ ਪਰਤ ਲੈਣਾ ਤੇ ਦੂਸਰੇ ਪਾਸੇ ਦੇਖੋਗੇ ਕਿ ਟੋਪ ਤੇ ਰੀਜਨਲ ਕੌਂਸਲ ਦੇ ਕੈਂਡੀਡੇਟ ਜਿਹੜੇ ਜੀ ਅਲੱਗ ਲਿਸਟ ਕੀਤੇ ਹੋਣਗੇ ਤੇ ਉਹਨਾਂ ਦੇ ਵਿੱਚੋਂ ਉੱਪਰੋਂ ਪੰਜਵਾਂ ਤੇ ਹੇਠੋਂ ਪੰਜਵਾਂ ਨਾਂ ਜਿਹੜਾ ਜੀ ਜੌਹਲ ਸਤਪਾਲ ਸਿੰਘ ਨਜ਼ਰ ਆਵੇਗਾ ਉਸ ਨੂੰ ਅਲੈਕਟ ਕੀਤਾ ਜਾ ਸਕਦਾ ਤੇ ਰੀਜਨਲ ਕੌਂਸਲ ਦੀ ਇਲੈਕਸ਼ਨ ਤੋਂ ਬਾਅਦ ਫਿਰ ਥੱਲੇ ਸਿਟੀ ਕੌਂਸਲਰ ਦੇ ਜਿਹੜੇ ਕੈਂਡੀਡੇਟ ਆ

0: बिल्कुल जी, 416-895-3784, 416-895-3784। इस करके अंडर वोटिंग ओवर वोटिंग समझाना जरूरी है, क्योंकि बहुत सारे फ्रस्ट्रेटेड जिहड़े आ ना कम्युनिटी मैंबर, उन्होंने फोन आ रहे थे कि सानूं पता ही नहीं लग रहा जी वोट किहनूं पाईए। इस करके जे असीं ते अपील यही करदे आ कि चारे दीआं चारां वोटां पाओ, चार सालां बाद अपॉर्चुनिटी मिलदी आ, फिर आपां कंप्लीट करदे आ। ते पर फिर भी असीं जिहड़ा डिसीजन मेकिंग आ इह लोकां दी अपनी फ्रीडम ते छड्दे आ, जो भी उन्होंने डिसीजन बनाउणा। ਸੋ ਕਈ ਵਾਰੀ ਸਾਨੂੰ ਪੁੱਛਿਆ ਜਾਂਦਾ ਆਹ ਵੋਟ ਕਿਹਨੂੰ ਪਾਈਏ, ਉਹ ਵੋਟ ਕਿਹਨੂੰ ਪਾਈਏ, ਅਸੀਂ ਕਹਿੰਦੇ ਜੀ ਜਦੋਂ ਤੁਸੀਂ ਸਾਡੇ ਨਾਂ ਦਾ ਫੈਸਲਾ ਕੀਤਾ ਆਪ ਤੇ ਬਾਕੀ ਦੇ ਤਿੰਨਾਂ ਨਾਵਾਂ ਦਾ ਵੀ ਫੈਸਲਾ ਕਰੋ ਸਾਡੇ ਨਾਲ। ਇਸ ਕਰਕੇ ਇਹੀ ਚਾਰ ਸਾਲ ਬਾਅਦ ਮੌਕਾ ਹੈ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਬ੍ਰੈਂਪਟਨ ਵਾਰਡ 9-10 ਦੇ ਰੈਜੀਡੈਂਟ ਸਾਹਿਬ ਜਿਹਨਾਂ ਨੇ ਕੇਰੇ ਚੋਣ ਕੌਂਸਲ ਦੀ ਇਸ ਕੰਪੇਨ ਦੇ ਦੌਰਾਨ ਸਤਪਾਲ ਸਿੰਘ ਚੌਹਲ ਮੈਨੂੰ ਬੜਾ ਵੱਡਾ ਸਹਿਯੋਗ ਦਿੱਤਾ ਜੀ।
1: ਬਹੁਤ ਮਿਹਰਬਾਨੀ, ਸ਼ਾਬਾਸ਼ ਅਤੇ ਗੁੱਡ ਵਿਸ਼ਿਜ਼। ਕੱਲ ਨੂੰ ਜ਼ਰੂਰ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਓ। ਥੈਂਕ ਯੂ ਸਤਪਾਲ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾਂ, ਇਹ ਸਨ ਸਤਪਾਲ ਜੌਹਲ। ਤੋਂ ਬੜੀ ਜਲਦ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਇਸ ਤੋਂ ਪਹਿਲਾਂ ਵਾਰਡ 7 ਅਤੇ 8 ਤੋਂ ਰਾਕੇਸ਼ ਸ਼ਰਮਾ ਤੁਹਾਡੇ ਸਿਟੀ ਕੌਂਸਲਰ ਦੇ ਉਮੀਦਵਾਰ ਨੇ, ਕਹਿੰਦੇ ਨੇ ਕਿ ਵਰਕਿੰਗ ਟੂਡੇ ਫਾਰ ਸਟਰੋਂਗਰ ਟਮੋਰੋ। ਰਾਕੇਸ਼ ਸ਼ਰਮਾ ਸਟਰੋਂਗ ਲੀਡਰਸ਼ਿਪ, ਰੀਅਲ ਰਿਜ਼ਲਟਸ ਤੇ ਬੈਟਰ ਬ੍ਰੈਂਪਟਨ ਵਾਸਤੇ ਕੰਮ ਕਰਨਗੇ। ਔਰ ਅੱਜ ਵੀ ਐਡਵਾਂਸ ਪੋਲਿੰਗ, ਕੱਲ੍ਹ ਵੀ ਐਡਵਾਂਸ ਪੋਲਿੰਗ, 16 ਨੂੰ ਐਡਵਾਂਸ ਪੋਲਿੰਗ, 17 ਨੂੰ ਐਡਵਾਂਸ ਪੋਲਿੰਗ ਅਤੇ 26 ਨੂੰ ਪੋਲਿੰਗ ਹੋਣੀ ਆ। ਰਾਕੇਸ਼ ਸ਼ਰਮਾ ਨੂੰ ਤੁਸੀਂ ਆਪਣੀ ਵੋਟ ਪਾ ਕੇ 416-823-9905 ਤੇ ਕਾਮਯਾਬ ਕਰ ਸਕਦੇ ਹੋ। ਇਹ ਅਨਾਊਂਸ ਪੇਡ ਅਨਾਊਂਸਮੈਂਟ ਹੈ ਬਾਏ ਰਾਕੇਸ਼ ਸ਼ਰਮਾ ਕੈਂਪੇਨ। ਤੋਂ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਕੁਝ ਸਮੇਂ ਵਾਸਤੇ ਖਬਰਾਂ ਦਾ ਬੁਲੇਟਿਨ ਤੁਹਾਡੇ ਵਾਸਤੇ ਅਸੀਂ, ਤੁਹਾਨੂੰ ਪਤਾ ਕਿ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜਲੰਧਰ ਤੋਂ ਖਬਰਾਂ ਪੇਸ਼ ਕਰਦੇ ਨੇ, ਔਰ ਇਹ ਖਬਰਾਂ ਦਾ ਬੁਲੇਟਿਨ ਅਸੀਂ ਟੋਰਾਂਟੋ ਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਤੀਰਥ ਸਿੰਘ ਢਿੱਲੋਂ, ਪ੍ਰਸਿੱਧ ਪੱਤਰ ਪ੍ਰੇਰਕ, ਉਹ ਸਾਡੇ ਨਾਲ ਖਬਰਾਂ ਦਾ ਬੁਲੇਟਿਨ ਪੇਸ਼ ਕਰਦੇ ਰਹੇ ਨੇ, ਅਤੇ ਤੀਰਥ ਸਿੰਘ ਢਿੱਲੋਂ ਅਤੇ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਦਾ ਬੁਲੇਟਿਨ ਪੇਸ਼ ਕਰਦੇ ਨੇ। ਅਤੇ ਖਬਰਾਂ ਦੇ ਬੁਲੇਟਿਨ ਲਈ ਸਾਨੂੰ ਆਪਣੇ ਮਿਥਸੁਬਿਸ਼ੀ, ਕੈਲਡਨ ਮਿਥਸੁਬਿਸ਼ੀ ਅਤੇ ਬੋਲਟਨ ਕੀਆ ਵੱਲੋਂ ਸਪੌਂਸਰ ਕੀਤਾ ਜਾ ਰਿਹਾ ਖਬਰਾਂ ਦਾ ਇਹ ਬੁਲੇਟਿਨ। ਅਤੇ ਵੇਖਦੇ ਹਾਂ ਤਾਂ ਸੁਦੀਪ ਜੀ ਇੰਨਾ ਟਾਈਮ ਤਾਂ ਲਾਉਂਦੇ ਰਹਿੰਦੇ ਕਾਲ ਚੱਕਣ ਨੂੰ, ਦੂਜੇ ਤੇ ਕਰਕੇ ਦੇਖੀਏ। ਸੁਦੀਪ ਢਿੱਲੋਂ ਸਾਹਿਬ, ਚੱਕੋ ਕਾਲ, ਕੀ ਗੱਲ ਹੈ, ਕਿਹੜੇ ਅੰਬਰਾਂ 'ਤੇ ਘਰ ਪਾ ਲਿਆ? ਤੋਂ ਇੱਥੇ ਕਰਕੇ ਦੇਖੀਏ ਸੁਦੀਪ ਸਿੰਘ ਢਿੱਲੋਂ। ਕੱਲ੍ਹ ਪਰਸੋਂ ਉੱਥੇ ਪੰਜਾਬ 'ਚ ਮੌਸਮ ਵੀ ਖਰਾਬ ਰਿਹਾ, ਗੜੇ ਗੁੜੇ ਬੜੇ ਪਏ ਆ ਕਿਤੇ। ਚਲੋ ਇੱਕ ਦੋ ਕਮਰਸ਼ਲ ਲੈਂਦੇ ਹਾਂ, ਫਿਰ ਦੇਖਦੇ ਹਾਂ ਕਿ ਸੁਦੀਪ ਜੀ ਨਾਲ ਦੁਬਾਰਾ ਕਾਲ ਮਿਲਾਉਂਦੇ ਹਾਂ, ਅਤੇ ਉਸ ਤੋਂ ਪਹਿਲਾਂ ਇੱਕ ਦੋ ਕਮਰਸ਼ਲ ਤੁਹਾਡੇ ਲਈ ਅਸੀਂ ਪੇਸ਼ ਕਰਕੇ ਵਾਪਸ ਪਰਤਦੇ ਹਾਂ। ਅਤੇ
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ

0: ਸੇਫ ਸਮੂਥ ਅਤੇ ਕੌਨਫੀਡੈਂਟ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ
1: ਹੋਰ
0: ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA ਡੋਟ ਆਈ ਓ 289-982-9597
1: ਖਬਰਾਂ ਦਾ ਬੁਲੇਟਿਨ ਜਲੰਧਰ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹਾਜ਼ਰ ਨੇ।
2: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਦੇਸ਼ ਵਿਚ ਅੱਜ ਬਹੁਤ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਹੋਣਾ। ਕਾਂਗਰਸ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਵਿਰੁੱਧ ਜੰਤਰ ਮੰਤਰ ਉੱਤੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਦੋ ਟੁੱਕ ਇਹ ਆਈ ਹੈ ਕਿ ਜੇਕਰ ਇਜਾਜ਼ਤ ਨਹੀਂ ਹੈ ਤਾਂ ਮੁਜ਼ਾਹਰਾ ਗੈਰ ਕਾਨੂੰਨੀ ਮੰਨਿਆ ਜਾਵੇਗਾ। SIR ਦੇ ਵਿਰੋਧ ਵਿੱਚ ਅੱਜ ਕਾਂਗਰਸ ਜਨਤਾ ਪਾਰਟੀ ਵੱਲੋਂ ਜੰਤਰ ਮੰਤਰ ਉੱਤੇ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਨਵੀਂ ਦਿੱਲੀ ਵਿੱਚ ਬੇਮਿਸਾਲ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ। ਦਿੱਲੀ ਪੁਲਿਸ ਨੇ ਮੈਟਰੋ ਹੀ ਨਹੀਂ ਸਗੋਂ ਕਈ ਹੋਰ ਰੇਲ ਸਟੇਸ਼ਨਾਂ ਉੱਤੇ ਵੀ ਰੋਕ ਲਾ ਦਿੱਤੀ ਹੈ। ਦਿੱਲੀ ਮੈਟਰੋ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕੋ ਸਮੇਂ 45 ਮੈਟਰੋ ਸਟੇਸ਼ਨ ਹਾਲਾਤ ਆਮ ਹੋਣ ਤੱਕ ਬੰਦ ਕਰ ਦਿੱਤੇ ਗਏ। ਕੁੱਲ ਮਿਲਾ ਕੇ 35 ਹਿਰਾਸਤ ਕੇਂਦਰ ਵੀ ਤਿਆਰ ਕੀਤੇ ਗਏ ਨੇ ਜਿੱਥੇ ਮੁਜ਼ਾਹਰਾਕਾਰੀਆਂ ਨੂੰ ਭੇਜਿਆ ਜਾ ਸਕਦਾ ਹੈ। ਪੰਜਾਬ ਵਿੱਚ ਸੂਬਾ ਸਰਕਾਰ ਨੇ 22 ਅਕਤੂਬਰ ਨੂੰ ਵਿਧਾਨ ਸਭਾ ਦਾ 5 ਦਿਨਾਂ ਸੈਸ਼ਨ ਬੁਲਾ ਲਿਆ। ਵਿਧਾਨ ਸਭਾ ਦੇ ਸਕੱਤਰ ਨੇ ਸੈਸ਼ਨ ਬਾਰੇ ਪੂਰਾ ਪ੍ਰੋਗਰਾਮ ਜਾਰੀ ਕਰ ਦਿੱਤਾ। ਵਿਧਾਨ ਸਭਾ ਚੋਣਾਂ ਹੋਣ ਕਾਰਨ ਸੈਸ਼ਨ ਵਿੱਚ ਪੱਖਵੀਂ ਬਹਿਸ ਹੋਣ ਦੇ ਆਸਾਰ ਨੇ। CBI ਅਤੇ ED ਦੀ ਛਾਪੇਮਾਰੀ ਕਾਰਨ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਲਈ ਹੱਲਾ ਬੋਲ ਸਕਦੀ ਹੈ, ਜਦਕਿ ਹੁਕਮਰਾਨ ਧਿਰ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀ ਹੈ। ਵਿਧਾਨ ਸਭਾ ਸਕੱਤਰੇਤ ਨੇ ਸੈਸ਼ਨ ਸੰਬੰਧੀ ਬਿਜ਼ਨਸ ਦਾ ਵੇਰਵਾ ਜਾਰੀ ਨਹੀਂ ਕੀਤਾ, ਪਰ ਸਮਝਿਆ ਜਾਂਦਾ ਹੈ ਕਿ ਇਸ ਸੈਸ਼ਨ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਅਗਸਤ ਮਹੀਨੇ ਵੀ ਸੈਸ਼ਨ ਵਿੱਚ ਚਰਚਾ ਦੀ ਸੰਭਾਵਨਾ ਸੀ, ਪਰ ਹੁਣ ਸਰਕਾਰ ਐਕਟ ਵਿੱਚ ਖਾਮੀਆਂ ਨੂੰ ਲੈ ਕੇ 7 ਮੈਂਬਰੀ ਕਮੇਟੀ ਵੀ ਬਣਾ ਚੁੱਕੀ ਹੈ, ਜਿਸ ਕਰਕੇ ਇਹ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਇਸ ਸੈਸ਼ਨ ਦੌਰਾਨ ਬੇਅਦਬੀ ਰੋਕੂ ਇਸ ਕਾਨੂੰਨ ਦੀਆਂ ਸੋਧਾਂ ਉੱਪਰ ਚਰਚਾ ਹੋ ਸਕਦੀ ਹੈ। ਕੁੱਲ ਮਿਲਾ ਕੇ ਵਿਧਾਨ ਸਭਾ ਦਾ ਇਹ ਸੈਸ਼ਨ ਕਾਫੀ ਹੰਗਾਮਿਆਂ ਭਰਪੂਰ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਡਿਊਟੀ ਉੱਤੇ ਤੈਨਾਤ ਅਧਿਕਾਰੀ ਰਾਜਵੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਹੈ। ਹਾਈਕੋਰਟ ਦੇ ਜਸਟਿਸ ਨੇ ਕਿਹਾ ਕਿ ਮਾਮਲਾ ਉਹਨਾਂ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਢੁੱਕਵਾਂ ਨਹੀਂ ਹੈ, ਕਿਉਂਕਿ ਇਸ ਮਾਮਲੇ ਵਿੱਚ FIR ਡਿਵੀਜ਼ਨ ਬੈਂਚ ਦੇ ਹੁਕਮ ਉੱਤੇ ਦਰਜ ਹੋਈ ਹੈ। ਇਸ ਹਾਲਤ ਵਿੱਚ ਉਹ ਉਸ ਦੇ ਹੁਕਮ ਦੀ ਥਾਂ ਉੱਤੇ ਕੋਈ ਨਵਾਂ ਹੁਕਮ ਨਹੀਂ ਦੇ ਸਕਦੇ। ਮੁੱਖ ਮੰਤਰੀ ਦੇ OST ਘੁੰਮਣ ਨੇ CBI ਦੀ FIR ਤੇ ਤਲਾਸ਼ੀ ਨੂੰ ਚੁਣੌਤੀ ਦਿੱਤੀ ਹੋਈ ਹੈ। ਇਸ ਦਰਮਿਆਨ OST ਰਾਜਵੀਰ ਸਿੰਘ ਘੁੰਮਣ ਲਗਾਤਾਰ ਦੂਜੇ ਦਿਨ ਸੰਮਨ ਦੇ ਬਾਵਜੂਦ CBI ਦੇ ਸਾਹਮਣੇ ਪੇਸ਼ ਨਹੀਂ ਹੋਏ, ਹਾਲਾਂਕਿ ਉਹਨਾਂ ਨੇ ਜਾਂਚ ਏਜੰਸੀ ਵੱਲੋਂ ਜਾਰੀ ਨੋਟਿਸ ਦਾ ਕਾਨੂੰਨੀ ਜਵਾਬ ਭੇਜਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਗੱਠਜੋੜ ਨੂੰ ਲੈ ਕੇ ਖੁੱਲ੍ਹ ਕੇ ਆਪਣਾ ਰੁਖ ਸਪਸ਼ਟ ਕੀਤਾ। ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਗੱਠਜੋੜ ਲਈ ਬਾਕੀ ਸਾਰੇ ਬਦਲ ਖੁੱਲ੍ਹੇ ਨੇ। ਉਹਨਾਂ ਦਾ ਇਹ ਵੀ ਕਹਿਣਾ ਕਿ ਅਕਾਲੀ ਦਲ ਲਈ ਪੰਜਾਬ ਤੇ ਪੰਜਾਬ ਦੇ ਲੋਕ ਤਰਜੀਹ ਨੇ ਤੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਦੁਬਾਰਾ ਗੱਠਜੋੜ ਦਾ ਫੈਸਲਾ ਲਿਆ ਜਾਵੇਗਾ। ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਇੱਕ ਵਾਰ ਫੇਰ ਗੱਠਜੋੜ ਹੋ ਸਕਦਾ ਹੈ, ਅਤੇ ਸੁਖਬੀਰ ਨੇ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸਾਰੇ ਬਦਲ ਖੁੱਲ੍ਹੇ ਹੋਣ ਦੀ ਗੱਲ ਆਖੀ ਹੈ, ਪਰ ਪ੍ਰਮੁੱਖ ਤੌਰ ਤੇ ਚਰਚਾ ਭਾਰਤੀ ਜਨਤਾ ਪਾਰਟੀ ਦੇ ਨਾਲ ਦੁਬਾਰਾ ਗੱਠਜੋੜ ਦੀ ਹੀ ਚੱਲ ਰਹੀ ਹੈ, ਅਤੇ ਸੁਖਬੀਰ ਦੇ ਇਸ ਤਾਜ਼ਾ ਬਿਆਨ ਨੂੰ ਵੀ ਇੱਕ ਵਾਰ ਫੇਰ ਇਸੇ ਲੀਹ ਵੱਲ ਤੁਰਦਾ ਹੋਇਆ ਬਿਆਨ ਮੰਨਿਆ ਜਾ ਰਿਹਾ ਹੈ। ਪਿਛਲੇ ਕਰੀਬ 4.25 ਸਾਲ ਤੋਂ ਕਾਰਜਕਾਰੀ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਸਥਾਈ ਡੀਜੀਪੀ ਬਣਾ ਦਿੱਤਾ ਗਿਆ, ਯਾਨੀ ਕਿ ਪੱਕੇ ਤੌਰ ਤੇ ਡੀਜੀਪੀ ਵੱਲੋਂ ਉਹਨਾਂ ਦੀ ਨਿਯੁਕਤੀ ਬਣ ਗਈ ਹੈ। ਸੂਬਾ ਸਰਕਾਰ ਵੱਲੋਂ 4.25 ਸਾਲਾਂ ਤੋਂ ਸਥਾਈ ਡੀਜੀਪੀ ਨਾ ਲਾਉਣ ਕਰਕੇ ਵਿਰੋਧੀ ਧਿਰਾਂ, ਖਾਸ ਕਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ਸਮੇਤ ਕਈ ਆਗੂ ਸਰਕਾਰ ਤੇ ਡੀਜੀਪੀ ਨੂੰ ਨਿਸ਼ਾਨੇ ਉੱਤੇ ਲੈ ਰਹੇ ਸਨ। ਦੂਜੇ ਪਾਸੇ ਮਾਮਲਾ ਹਾਈਕੋਰਟ ਵਿੱਚ ਵੀ ਪਹੁੰਚ ਗਿਆ ਸੀ, ਇਸ ਕਰਕੇ ਸਰਕਾਰ ਨੂੰ ਸਥਾਈ ਡੀਜੀਪੀ ਲਾਉਣ ਦਾ ਫੈਸਲਾ ਲੈਣਾ ਪਿਆ। ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੇ ਗ੍ਰਿਫਤਾਰ ਕਰ ਲਿਆ। ਈਡੀ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਵਿਸ਼ੇਸ਼ ਅਦਾਲਤ ਵਿੱਚ ਭੁੱਲਰ ਤੋਂ ਪੁੱਛ ਗਿੱਛ ਲਈ 14 ਦਿਨ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭੁੱਲਰ ਨੂੰ 8 ਦਿਨ ਲਈ ਈਡੀ ਦੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਨੇ। ਹੁਣ ਈਡੀ ਭੁੱਲਰ ਦੀਆਂ ਜਾਇਦਾਦਾਂ, ਜ਼ਮੀਨ ਅਤੇ ਆਮਦਨ ਦੇ ਸਰੋਤਾਂ ਦੀ ਜਾਂਚ ਕਰੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਾਂਚ ਏਜੰਸੀ ਨੂੰ ਪੰਜਾਬ ਵਿੱਚ ਉਸ ਕੋਲ 129 ਏਕੜ ਜ਼ਮੀਨ ਹੋਣ ਦਾ ਵੀ ਪਤਾ ਲੱਗਿਆ ਹੈ। ਚੇਤੇ ਰਹੇ ਕਿ ਮੁਅੱਤਲ ਡੀਆਈਜੀ ਭੁੱਲਰ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਆਪਣੀ ਬਿਮਾਰ ਅਤੇ ਬਜ਼ੁਰਗ ਮਾਤਾ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਤੇ ਆਉਣ ਲਈ ਰਾਜ਼ੀ ਹੋ ਗਏ। ਹਾਲਾਂਕਿ ਹਾਲੇ ਤੱਕ ਪੈਰੋਲ ਸੰਬੰਧੀ ਕੋਈ ਲਿਖਤੀ ਹੁਕਮ ਜਾਰੀ ਨਹੀਂ ਹੋਇਆ ਤੇ ਨਾ ਹੀ ਮੁਲਾਕਾਤ ਦੀ ਤਰੀਕ ਤੈਅ ਹੋਈ ਹੈ। ਕੌਮੀ ਇਨਸਾਫ਼ ਮੋਰਚਾ ਜੋ ਕਿ ਚੰਡੀਗੜ੍ਹ ਤੇ ਮੋਹਾਲੀ ਦੀ ਹੱਦ ਉੱਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਚੱਲ ਰਿਹਾ ਹੈ, ਉਸ ਦੇ ਆਗੂ ਗੁਰਚਰਨ ਸਿੰਘ ਹਵਾਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ 1 ਦਿਨ ਦੀ ਪੈਰੋਲ ਉੱਤੇ ਰਾਜ਼ੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹਵਾਰਾ ਨੂੰ ਆਪਣੇ ਜੱਦੀ ਪਿੰਡ ਜਾ ਕੇ ਮਾਤਾ ਨੂੰ ਮਿਲਣ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ, ਪਰ ਇਸ ਸੰਬੰਧੀ ਕੋਈ ਅੰਤਿਮ ਫੈਸਲਾ ਨਹੀਂ ਸੀ ਹੋਇਆ। ਪਰ ਹੁਣ 1 ਦਿਨ ਦੀ ਪੈਰੋਲ ਉੱਤੇ ਸਹਿਮਤੀ ਬਣਨ ਦੀ ਗੱਲ ਸਾਹਮਣੇ ਆਈ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਦੇ ਅਹੁਦਾ ਸੰਭਾਲ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ ਅਤੇ ਪ੍ਰਗਟ ਸਿੰਘ ਦੀ ਤਾਜਪੋਸ਼ੀ ਅੱਜ ਹੋ ਰਹੀ। ਇਸ ਸੰਬੰਧੀ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ। ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਹੋਣ ਵਾਲੇ ਸਮਾਗਮ ਵਿੱਚ 5 ਤੋਂ 8 ਹਜ਼ਾਰ ਸਮਰਥਕਾਂ ਦੇ ਪੁੱਜਣ ਦੀ ਉਮੀਦ ਹੈ। ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਸਮੇਤ ਸੀਨੀਅਰ ਕਾਂਗਰਸ ਆਗੂ ਵੀ ਸ਼ਾਮਲ ਹੋਣ। ਸਭ ਤੋਂ ਜ਼ਿਆਦਾ ਧਿਆਨ ਸਭ ਦਾ ਇਸ ਚੀਜ਼ ਵੱਲ ਲੱਗਾ ਹੋਵੇਗਾ ਕਿ ਇਸ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਹੁੰਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੁਬਾਰਾ ਪਾਰਟੀ ਵਿੱਚ ਸਰਗਰਮ ਹੋਣਗੇ ਜਾਂ ਨਹੀਂ, ਇਸ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਨੇ। ਪ੍ਰਮੁੱਖ ਤੌਰ ਤੇ ਸਾਰੇ ਇਹ ਵੇਖ ਰਹੇ ਨੇ ਕਿ ਪ੍ਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ਵਿੱਚ ਕੌਣ ਕੌਣ ਆਉਂਦਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਯਾਨੀ ਕਿ DA ਦੇ ਬਕਾਏ ਦੇ ਮਾਮਲੇ ਵਿੱਚ ਮੁੱਖ ਸਕੱਤਰ ਉੱਤੇ ਬੇਹੱਤਕੀ ਦੀ ਤਲਵਾਰ ਲਟਕੀ ਹੈ, ਯਾਨੀ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੰਟੈਂਪਟ ਦਾ ਨੋਟਿਸ ਲੈਣ ਦਾ ਫੈਸਲਾ ਕੀਤਾ। ਇਸ ਉੱਪਰ ਵੀ ਹੁਣ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਪਵੇਗਾ। ਕੇਂਦਰ ਨੇ ਨਵਾਂ ਫੈਸਲਾ ਲੈਂਦੇ ਹੋਏ ਹੁਣ ਇਹ ਕਿਹਾ ਹੈ ਕਿ ਸਾਲ ਵਿੱਚ 1 ਹੀ ਵਾਰ GST ਦੀ ਰਿਟਰਨ ਭਰਨੀ ਪਵੇਗੀ। ਏਅਰ ਇੰਡੀਆ ਵੱਲੋਂ ਕਾਲਜਾਂ ਇੰਟਰਨ
3: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving. This is AM 530, CHLO AM, serving Brampton, Mississauga, Toronto, the GTA, and the world at am530.ca. Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving. This

0: CBC.ca.
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है, तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
6: ਆਪਣੇ ਘਰ ਨੂੰ ਦੋ
7: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਉਡਾਨ ਰੇਡੀਓ ਦੇ ਵਿੱਚ ਵੀ ਅੱਜ ਮੇਰੀ ਡਿਊਟੀ ਲੱਗ ਗਈ ਹੈ ਅਤੇ ਉਡਾਨ ਰੇਡੀਓ ਤੁਹਾਡੇ ਲਈ ਹਰ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਜਿਸ ਨੂੰ ਪ੍ਰਭ ਸੰਧੂ ਤੁਹਾਡੇ ਲਈ ਪੇਸ਼ ਕਰਦੇ ਨੇ ਔਰ ਪ੍ਰਭ ਸੰਧੂ ਸਾਹਿਬ ਵੀ ਅੱਜ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਦੇ ਹੋਲੋਗ੍ਰਾਮ ਸ਼ੋਅ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ ਤੋ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲਾਈਵ ਤੁਹਾਡੇ ਲਈ ਕਰਾਂਗੇ ਅਤੇ ਤੁਸੀਂ ਸਾਨੂੰ ਆਪਣੀਆਂ ਗੀਤਾਂ ਦੀਆਂ ਫਰਮਾਇਸ਼ਾਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਨਾ ਤੁਸੀਂ ਬੋਲ ਕੇ ਅਤੇ ਮੈਨੂੰ ਕਾਲ ਕਰ ਦਿਓ 905-600-7373-37 ਅਤੇ ਰਾਈਟ ਵੇ ਤੁਹਾਡਾ ਗੀਤ ਲਾਵਾਂਗੇ ਅਤੇ ਨਾਲ ਦੀ ਨਾਲ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਤੋਂ ਬੜੀ ਜਲਦ ਸੁੱਖ ਭਾਅ ਜੀ ਗ੍ਰੈਂਡ ਹੋਮ ਫਰਨੀਚਰ ਦੀਆਂ ਅਟਰੈਕਟਿਵ ਡੀਲਸ ਲੈ ਕੇ ਸਾਡੇ ਨਾਲ ਸ਼ਾਮਿਲ ਹੋਣਗੇ ਤੋ ਮਿਸਟਰ ਪ੍ਰਭ ਸੰਧੂ ਉਡਾਨ ਰੇਡੀਓ ਤੁਹਾਡੇ ਲਈ ਪੇਸ਼ ਕਰਦੇ ਨੇ ਤੋ ਆਫਰਸ ਤੁਹਾਡੀ ਪਹਿਲੀ ਫਰਮਾਇਸ਼ 905-600-7373-37 'ਤੇ ਤੁਸੀਂ ਕਹਿੰਦੇ ਹੁੰਦੇ ਕਿ ਬੋਲੀ ਪਾ ਸੱਜਣਾ ਅਤੇ ਮੈਂ ਨੱਚਦੀ ਮੇਲ ਦੀ ਆਵਾਂ ਅਤੇ ਤੁਹਾਡੇ ਵੱਲੋਂ ਫਟਾਫਟ ਆ ਜਾਵੇ ਗੀਤ ਦੀ ਫਰਮਾਇਸ਼ ਅਤੇ ਮੈਂ ਫਿਰ ਉਹ ਗੀਤ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਅਤੇ ਆਪਾਂ ਪੂਰਾ ਰੱਜ ਕੇ ਲੌਂਗ ਵੀਕਐਂਡ ਮਾਣੀਏ ਅਤੇ ਇੰਜੋਏ ਕਰੀਏ ਗੀਤਾਂ ਸੰਗੀਤਾਂ ਨੂੰ ਅਤੇ ਉਹਦੇ ਲਈ 905-600-7373-37 ਅਤੇ ਹਲਕੀ ਹਲਕੀ ਗੱਲਬਾਤ ਵੀ ਕਰਦੇ ਰਹਾਂਗੇ ਅਤੇ ਨਾਲ ਤੁਸੀਂ ਇਸ ਵੇਲੇ ਊਬਰ ਕਰ ਰਹੇ ਹੋ ਟਰੱਕ ਚਲਾ ਰਹੇ ਹੋ ਜਾਂ ਕਿਤੇ ਆਪਦੇ ਹੋਰ ਕਿਸੇ ਕੰਮ ਕਾਜ 'ਤੇ ਹੋ ਤਾਂ ਪੰਜਾਬੀ ਲਹਿਰਾਂ ਤੇ ਉਡਾਨ ਰੇਡੀਓ ਤੁਹਾਡੇ ਬਿਲਕੁਲ ਨਾਲ ਆ। ਸੋ ਸਾਨੂੰ ਕਾਲ ਕਰੋ 9056733337 ਤੇ ਨਾਲ ਹੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾਵੇਗਾ ਸਾਡੇ ਸਪੋਂਸਰਸ ਵੱਲੋਂ। ਤੇ ਪਹਿਲੀ ਕਾਲ ਲੈ ਲੈਂਦੇ ਹਾਂ, ਉਦੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਜੀ 2145 ਹੈਲੋ ਸਤਿ ਸ਼੍ਰੀ ਅਕਾਲ ਜੀ। ਸਿੱਧੂ ਮੂਸੇ ਵਾਲੇ ਦਾ ਪਹਿਲਾਂ ਵੀ ਸੁਣਾ ਸੀ ਬਰੋਟਾ, ਹੁਣ ਕਿਹੜਾ ਸੁਣਾਈਏ? ਐ ਨੀ ਕਹੀਦਾ ਹੁੰਦਾ ਯਾਰ ਕੋਈ ਨਾ, ਕਹਿੰਦੇ ਹੁੰਦੇ ਆ ਕਿ ਐ ਫੜਾ ਸੋਟਾ ਮਾਰੀਦਾ ਹੁੰਦਾ ਵੀ ਆਹ ਸੁਣਾਓ ਜੀ। ਮਾਂ ਵਾਲਾ ਸੁਣਾ ਦੀਏ, ਮਾਂ ਵਾਲਾ, ਮਾਂ ਮੈਂ ਤੇਰੇ ਵਰਗਾ ਹਾਂ। ਵਾਹ ਕਿਆ ਬਾਤ ਆ, ਲਓ ਫਿਰ ਦੇਰ ਨੀ ਕਰਨੀ, ਮਾਂ ਮੈਂ ਤੇਰੇ ਵਰਗਾ ਹਾਂ। ਸਿੱਧੂ ਮੂਸੇ ਵਾਲਾ ਤੁਹਾਡਾ ਨਾਂ ਕੀ ਆ? ਵੈਰੀ ਗੁੱਡ,

0: 49 11 59 11 92 11 ਬੜੇ ਪਾਪੂਲਰ ਨੰਬਰ ਆ ਵੀ ਹੈ 49 11 ਵਾਲਿਓ ਕੀ ਹਾਲ ਆ?
1: ਹਾਂਜੀ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਠੀਕ ਠਾਕ ਹੋ?
1: ਹਾਂਜੀ ਭਲਵਾਨ ਬੋਲਦਾ ਅਵਤਾਰ, ਤੇ ਮੈਂ ਮੇਰਾ ਖਿਆਲ ਹੈ ਜੀ ਪਤਾ ਨੀ ਕਿੰਨੇ ਸਾਲਾਂ ਬਾਅਦ ਤੁਹਾਨੂੰ ਕਾਲ ਲਾਈ ਆ, ਗਿਣਤੀ ਨੀ ਤੇ
0: ਬੱਲੇ ਭਲਵਾਨ ਸਾਹਿਬ।
1: ਹਾਂਜੀ ਅਮਰ ਨੂਰੀ ਦਾ ਗਾਣਾ ਸੁਣਨਾ ਜੀ, ਆਪਣੇ ਏਦਾਂ ਲੰਘਦਾ ਸੁਹਾਗ ਰਾਤ ਵਰਗਾ ਵੀ ਉੱਠਦੀ ਤੇ ਨਜ਼ਰ ਪਿਆ, ਕਿੱਥੇ ਹੋਵੇਗਾ ਗੋਰੀ ਹਰੀ ਚਰ ਦਾ ਵੀ ਉੱਠਦੀ ਤੇ ਨਜ਼ਰ ਪਿਆ।
0: ਕਿਆ ਬਾਤ ਹੈ, ਅਮਰ ਨੂਰੀ ਬਹੁਤ ਕਮਾਲ ਦੀ ਸਿੰਗਰ ਆ, ਔਰ ਸਰਦੂਲ ਸਿਕੰਦਰ ਸਾਹਿਬ ਨਾਲ ਵੀ ਉਹਨਾਂ ਦੇ ਗੀਤ ਬੜੇ ਪਾਪੂਲਰ ਹੋਏ, ਤੇ ਅਮਰ ਨੂਰੀ ਮੈਂ ਕਿਹਾ ਕਿਤੇ ਤੁਸੀਂ ਕਹੋਗੇ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ।
1: ਨਹੀਂ ਨਹੀਂ, ਇਹਦਾ ਗਾਣਾ ਬਹੁਤ ਤਗੜਾ ਸੀ।
0: ਕਿਹੜਾ ਗਾਣਾ ਹੈ ਜਿਹੜਾ ਤੁਸੀਂ ਕਹਿੰਦੇ ਹੋ? ਦਿਲ ਲੰਘੂਗਾ ਸੁਹਾਗ, ਉਹ ਤਾਂ ਦਿਦਾਰ ਸੰਧੂ ਨਾਲ ਹੋਊਗਾ।
1: ਨਹੀਂ ਇਹਦਾ ਜੀ ਆਪਣੇ ਧਿਆਨ ਨਾਲ ਦੇਖੋ।
0: ਓਕੇ ਚਲੋ ਦੇਖਦੇ ਹਾਂ।

0: ਪ੍ਰੋਗਰਾਮ ਪੰਜਾਬੀ ਲਹਿਰਾਂ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਪੇਸ਼ ਕਰ ਰਹੇ ਹਾਂ ਗ੍ਰੈਂਡ ਹੋਮ ਆਫ ਫਰਨੀਚਰ ਤੋਂ ਔਰ ਬਹੁਤ ਛੋਟੀ ਜਿਹੀ ਸੇਲ ਲੱਗੀ ਹੋਈ ਆ ਲੌਂਗ ਵੀਕਐਂਡ ਆ ਅਤੇ ਬਹੁਤ ਸਾਰੇ ਸੱਜਣ ਮਿੱਤਰ ਪੁੱਛਦੇ ਆ ਰਾਤ ਦੇ 10 ਵਜੇ ਤੱਕ ਵੀ ਅੱਜ ਤੁਸੀਂ ਪਹੁੰਚ ਸਕਦੇ ਹੋ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਭਾਜੀ ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਅੱਜ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਤੇ ਕੱਲ ਨੂੰ ਸੈਟਰਡੇ ਸੰਡੇ ਤੇ ਮੰਡੇ ਵੀ ਚਾਰੋਂ ਦਿਨ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਛੋਟੀ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਬਟ ਲੋਐਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੀ ਇੱਥੇ ਉੱਪਰ ਤੁਸੀਂ ਪਹੁੰਚਣਾ ਤੁਸੀਂ ਹਾਈ ਐਂਡ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਮਸਾਜਰ ਰਿਕਲਾਈਨਰ ਚਾਹੀਦੇ ਨੇ ਡਾਇਨਿੰਗ ਟੇਬਲ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਸਿਰਫ 399 ਦਾ ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰ ਦੇ ਨਾਲ ਸਿਰਫ 399 ਦਾ ਮਿਲ ਰਿਹਾ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਤੁਹਾਨੂੰ ਫ੍ਰੀ ਗਿਫਟ ਮਿਲਣਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਅੱਜ ਵੀ ਜੇ ਕਿਤੇ ਨੇੜੇ ਤੇੜੇ ਹੋ ਤੇ ਗੱਡੀਆਂ ਘੁਮਾ ਲਓ 10 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਸੋ ਕੱਲ ਨੂੰ ਸੈਟਰਡੇ ਸੰਡੇ ਤੇ ਮੰਡੇ ਵੀ ਸਵੇਰੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ ਆ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਧੰਨਵਾਦ ਭਾਜੀ
0: ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਨਾਲ ਦੀ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਉਡਾਨ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ ਪ੍ਰੋਗਰਾਮ ਵਿੱਚ ਬੜੀ ਜਲਦ ਅਸੀਂ ਵਾਪਸ ਪਹੁੰਚਾਂਗੇ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਇੱਕ ਸੰਦੇਸ਼ ਲੈ ਲਈਏ ਉਦੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ ਬ੍ਰਿਜ ਮੋਹਨ ਸਾਹਿਬ ਕੀ ਹਾਲ ਚਾਲ ਠੀਕ ਹੋ ਤੁਹਾਡੀਆਂ ਫਰਮਾਇਸ਼ਾਂ ਪੇਸ਼ ਕਰ ਰਹੇ ਹਾਂ
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਬਿਲਕੁਲ ਜੀ, bridgemohan .com ਤੁਸੀਂ ਗੱਲਬਾਤ ਸੁਣੀ ਤੇ ਨਾਲ ਦੀ ਨਾਲ ਇਹ ਜਿਹੜਾ ਗੀਤ ਆ ਨਾ ਅਮਰ ਨੂਰੀ ਦਾ ਮੈਨੂੰ ਲੱਭ ਨਹੀਂ ਸਕਿਆ। ਇੱਕ ਵੀਰ ਜੀ ਨੇ ਹੋਰ ਗੀਤ ਫਰਮਾਇਸ਼ ਕੀਤਾ ਸੀਗਾ, ਉਹ ਕਿਹੜਾ ਸੀਗਾ ਜ਼ਰਾ ਦੱਸਿਓ, ਉਹ ਲਾ ਦਈਏ ਅਤੇ ਉਦੋਂ ਬਾਅਦ ਫਿਰ ਇਹ ਗੀਤ ਵੀ ਆਪਾਂ ਲੱਭ ਲੈਂਦੇ ਹਾਂ। ਦੇਣ ਲੰਘੂਗਾ ਸੁਹਾਗ ਰਾਤ ਵਰਗਾ। ਅਮਰ ਨੂਰੀ ਦੇ ਬੜੇ ਚੋਟੀ ਦੇ ਗੀਤ ਨੇ, ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਦੋਂ ਬਾਅਦ ਫਿਰ।

ਤੁਹਾਨੂੰ ਪਤਾ ਹੋਵੇ ਕਿ ਗੀਤ ਜਿਹੜਾ ਦਿਨ ਲੰਘੂਗਾ ਸੁਹਾਗ ਰਾਤ ਵਰਗਾ, ਅਮਰ ਨੂਰੀ ਦਾ ਗੀਤ ਕਿਹੜਾ, ਇਹਦਾ ਟਾਈਟਲ ਇਹੀ ਹੈ ਕਿ ਕੋਈ ਹੋਰ ਟਾਈਟਲ ਆ? ਜੇ ਕਿਸੇ ਸੱਜਣ ਮਿੱਤਰ ਨੂੰ ਪਤਾ ਤਾਂ ਦੱਸਿਓ ਯਾਰ, ਭਾਅ ਜੀ ਖੁਸ਼ ਹੋ ਜਾਣਗੇ, ਉਹਨਾਂ ਦੀ ਸ਼ਾਮ ਬਣ ਜੂਗੀ, ਆਪਣਾ ਕਹਿੰਦੇ ਹੁੰਦੇ ਆ ਜਾਣਾ ਕੱਖ ਨਹੀਂ, ਉਹਨਾਂ ਦਾ ਚਿੱਤ ਰਾਜ਼ੀ ਹੋਜੂਗਾ। ਜੇ ਤੁਹਾਨੂੰ ਪਤਾ ਹੋਵੇ ਕਿ ਕਿਹੜੇ ਗੀਤ ਦੀ ਉਹ ਫਰਮਾਇਸ਼ ਕਰ ਰਹੇ ਨੇ ਤਾਂ ਮੈਨੂੰ ਜ਼ਰੂਰ ਤੁਸੀਂ ਕਾਲ ਕਰਕੇ ਦੱਸਿਓ, 905-673-3337।

0: ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਨਾਲ ਪ੍ਰੋਗਰਾਮ ਉਡਾਨ। ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਕਹਿੰਦੇ ਕਿ ਸਾਡੇ ਬਹੁਤ ਸਾਰੇ ਸਪੋਂਸਰਸ ਨਾਲ ਮਿਲਾ ਰਹੇ ਹਾਂ, ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਅੱਜ, ਕਿਉਂਕਿ ਗੀਤ ਬਹੁਤ ਸਾਰੇ, ਕਿਉਂਕਿ ਫਰਾਈਡੇ ਈਵਨਿੰਗ ਹੈ ਅਤੇ ਤੁਹਾਡਾ ਮੂਡ ਜਿਹੜਾ ਉਹ ਗੀਤਾਂ ਨਾਲ ਪੂਰਾ ਐਨਕਰਾਂ ਕਹਿੰਦੇ ਕਿ ਤਰੋ ਤਾਜ਼ਾ ਕਰ ਦੇਣਾ, ਅਤੇ ਤੁਸੀਂ ਸਾਨੂੰ ਕਾਲ 'ਤੇ ਕਾਲ ਕਰਦੇ ਰਹੋ ਅਤੇ ਤਾਂ ਕਿ ਤੁਹਾਡੀ ਜਿਹੜੀ ਸੁਨੇਹੇ ਆ ਉਹ ਸਾਡੇ ਸਰੋਤੇ ਤੱਕ ਪਹੁੰਚਦੇ ਰਹਿਣ। ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਪੂਰਾ ਸੰਗੀਤਕ ਮਹਿਫਲ ਤੁਹਾਡੇ ਲਈ ਸਜਾਈ ਜਾਵੇ। ਉਡਾਨ ਰੇਡੀਓ ਪ੍ਰੋਗਰਾਮ ਪ੍ਰਭ ਸੰਧੂ ਦੇ ਨਾਲ ਤੁਸੀਂ ਹਰ ਰੋਜ਼ ਮੰਡੇ ਟੂ ਫਰਾਈਡੇ ਸੁਣਦੇ ਹੋ, ਅਤੇ ਤੁਸੀਂ ਜ਼ਰੂਰ ਸਾਡੇ ਨਾਲ ਕਹਿੰਦੇ ਹੁੰਦੇ ਆ ਕਾਲ ਕਰੋ ਅਤੇ ਅਸੀਂ ਤੁਹਾਨੂੰ ਖੁਸ਼ ਖੁਸ਼ ਖੁਸ਼ ਕਰਾਂਗੇ। ਅਤੇ 905-673-3337 ਅਤੇ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਜਿਹੜਾ ਉਹ ਗ੍ਰੈਂਡ ਹੋਮ ਫਰਨੀਚਰ ਤੋਂ ਚੱਲ ਰਿਹਾ ਹੈ।
1: ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਿਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ।
0: ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਇੱਕ ਕਾਲ ਲੈਂਦੇ ਹਾਂ 3399। ਹੈਲੋ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
0: ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ?
2: ਹਾਂਜੀ ਮੈਂ ਬਹੁਤ ਵਧੀਆ ਜੀ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ ਜੀ?
0: ਬਹੁਤ ਅੱਛੇ, ਬਹੁਤ ਅੱਛੇ।
2: ਹਾਂ ਜੀ, ਅੱਜ ਸਿੱਧੂ ਮੂਸੇ ਵਾਲੇ ਬਾਈ ਨੂੰ ਯਾਦ ਕਰ ਰਹੇ ਹਾਂ। ਅੱਜ ਪਹੁੰਚ ਤਾਂ ਨਹੀਂ ਸਕੇ, ਪਰ ਅੱਜ ਉਹਨਾਂ ਦਾ ਇੱਕ ਗੀਤ ਲਾ ਦਓ।
0: ਹੁਣੇ ਸਿੱਧੂ ਮੂਸੇ ਵਾਲੇ ਦਾ ਮਾਂ ਗੀਤ ਲੱਗ ਕੇ ਹਟਿਆ, ਉਦੋਂ ਪਹਿਲਾਂ ਆਪਾਂ ਸਿੱਧੂ ਮੂਸੇ ਵਾਲੇ ਦਾ ਬਰੋਟਾ ਗੀਤ ਲਾਇਆ, ਤੇ ਕੋਸ਼ਿਸ਼ ਕਰਦੇ ਹਾਂ। ਤੁਸੀਂ ਕਿਹੜਾ ਗੀਤ ਕਹਿੰਦੇ ਹੋ?
2: ਐਵਰੀਬਾਡੀ ਹਰਟਸ ਲਾ ਦਿਓਗੇ ਤਾਂ ਬਹੁਤ ਵਧੀਆ।
0: ਐਵਰੀਬਾਡੀ ਹਰਟਸ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ। ਬਹੁਤ ਅੱਜ ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਜਿਉਂਦਾ ਹੋ ਗਿਆ, ਤੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਬੜਾ ਵੱਡਾ, ਹੁਣੇ ਮੈਂ ਦੇਖ ਰਿਹਾ ਸੀ ਕਿ ਬਹੁਤ ਹੀ ਕਮਾਲ ਦਾ ਤੁਹਾਡੇ ਵਾਸਤੇ ਉੱਥੇ ਬਹੁਤ ਕਮਾਲ ਦੀ ਪੇਸ਼ਕਾਰੀ ਹੋ ਰਹੀ ਹੈ। ਸਿੱਧੂ ਮੂਸੇ ਵਾਲੇ ਦਾ ਹੋਲੋਗ੍ਰਾਮ ਡਾਊਨ ਟਾਊਨ ਦੇ ਵਿੱਚ ਚੱਲ ਰਿਹਾ ਹੈ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਅਸੀਂ ਇਸ ਵੇਲੇ ਇੱਕ ਛੋਟੀ ਜਿਹੀ ਗੱਲਬਾਤ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਮੰਨੀ ਪ੍ਰਮੰਨੀ ਇੱਕ ਕਲਮ ਹੈ, ਔਰ ਇਹ ਕਲਮ ਜਿੱਥੇ ਪੰਜਾਬੀ ਮਾਂ ਬੋਲੀ ਦਾ ਮੂੰਹ ਮਾਂਦਰਾ ਸਵਾਰਦੀ ਹੈ, ਉੱਥੇ ਇਹ ਕਲਮ ਖੇਡ ਜਗਤ ਵਿੱਚ ਬਹੁਤ ਹੀ ਵੱਖ ਵੱਖ ਅਖਬਾਰਾਂ ਵਿੱਚ ਇਹਨਾਂ ਨੂੰ ਤੁਸੀਂ ਪੜ੍ਹਦੇ ਰਹਿੰਦੇ ਹੋ। ਨਵਦੀਪ ਗਿੱਲ, ਉੱਥੇ ਇਹ ਢੱਡ ਸਰੰਗੀ ਕਵੀਸ਼ਰੀ ਦੇ ਵੀ ਬੜੇ ਆਸ਼ਕ ਨੇ, ਔਰ ਬਾਪੂ ਪਾਰਸ, ਪਾਪਾ ਜੀ ਰਣਜੀਤ ਸਿੰਘ ਸਿੱਧਵਾਂ, ਉਹਨਾਂ ਦੀ ਗਾਇਕੀ ਤੋਂ ਵੀ ਬੜੇ ਮੁਤਾਸਰ ਨੇ, ਔਰ ਹੁਣੇ ਹੁਣੇ ਨਵਦੀਪ ਗਿੱਲ, ਕਿਉਂਕਿ ਬਹੁਤ ਵੱਡੇ ਪੱਤਰਕਾਰ ਨੇ ਔਰ ਸੱਚ ਔਰ ਸੱਚੋ ਸੱਚ ਗੱਲਬਾਤ ਕਰਦੇ ਨੇ, ਅਤੇ ਪਬਲਿਕ ਰਿਲੇਸ਼ਨ ਵਿੱਚ ਵੀ ਬਹੁਤ ਵੱਡੇ ਅਹੁਦੇ ਉੱਤੇ ਨੇ, ਅਤੇ ਸਾਡੇ ਬਹੁਤ ਨਜ਼ਦੀਕੀ ਨੇ। ਪ੍ਰਿੰਸੀਪਲ ਸਰਵਣ ਸਿੰਘ ਜੀ ਹੋਰਾਂ ਤੋਂ ਇਹਨਾਂ ਨੇ ਗੁੜ੍ਹਤੀ ਲਈ ਹੈ ਇਸ ਕਲਮ ਦੇ ਖੇਤਰ ਵਿੱਚ। ਡਾਕਟਰ ਗੁਰਭਜਨ ਗਿੱਲ, ਨਿਰਮਲ ਜੌੜਾ, ਜਸਮੇਰ ਢੱਟ, ਸਾਰੇ ਇਹਨਾਂ ਦੇ ਨਜ਼ਦੀਕੀ ਨੇ, ਤੋਂ ਇਸ ਵੇਲੇ ਨਵਦੀਪ ਗਿੱਲ ਮੇਰੇ ਨਾਲ ਨੇ, ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ। ਨਵਦੀਪ, ਵੈਲਕਮ ਪੰਜਾਬੀ ਲਹਿਰਾਂ 'ਚ, ਤੁਹਾਡਾ ਸਵਾਗਤ ਹੈ।
3: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਪੰਜਾਬੀ ਲਹਿਰਾਂ ਦੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਤੁਸੀਂ ਵੱਖ ਵੱਖ ਖੇਤਰਾਂ ਵਿੱਚ ਲਿਖਦੇ ਹੋ ਖੇਡ, ਇਹ ਜੋ ਖੇਡਾਂ ਨੂੰ ਰੌਚਕ ਤਰੀਕੇ ਨਾਲ ਲਿਖਣਾ, ਮੇਰਾ ਖਿਆਲ ਹੈ ਕਿ ਪ੍ਰਿੰਸੀਪਲ ਸਰਵਣ ਸਿੰਘ ਤੋਂ ਬਾਅਦ ਤੁਹਾਡੇ ਹੀ ਹਿੱਸੇ ਆਇਆ।
3: ਚਲੋ ਜੀ, ਤੁਸੀਂ ਪ੍ਰਿੰਸੀਪਲ ਸਾਹਿਬ ਜੀ ਨੂੰ ਮੈਂ ਆਪਣਾ ਗੁਰੂ ਮੰਨਦਾ, ਆਪਣਾ ਰਾਹ ਦਸੇਰਾ ਮੰਨਦਾ, ਜਿਨ੍ਹਾਂ ਨੂੰ ਮੈਂ ਛੋਟੇ ਹੁੰਦਿਆਂ ਤੋਂ ਉਹਨਾਂ ਤੋਂ ਪੜ੍ਹ ਪੜ੍ਹ ਕੇ ਮੈਂ ਖੇਡਾਂ ਵੱਲ ਮੇਰੀ ਰੁਚੀ ਵਧੀ ਤੇ ਲਿਖਣ ਦਾ ਸ਼ੌਂਕ ਜਾਗਿਆ, ਤੇ ਅੱਜ ਤੋਂ 30 ਸਾਲ ਪਹਿਲਾਂ ਜਦੋਂ ਉਹਨਾਂ ਨੂੰ ਮੈਂ ਗੁਰੂ ਧਾਰਿਆ ਤੇ ਉਹਨਾਂ ਨੇ ਮੇਰੀ ਹਰ ਰਾਹ ਤੇ ਮੇਰੀ ਅਗਵਾਈ ਕੀਤੀ। ਡਾਕਟਰ ਗੁਰਭਜਨ ਗਿੱਲ, ਰਵਿੰਦਰ ਭੱਠਲ ਜੀ ਨੇ ਮੇਰੀ ਅਗਵਾਈ ਕੀਤੀ ਤੇ ਬੜਾ ਉਹਨਾਂ ਨੇ ਅੱਗੇ ਵਧਣ ਵਾਸਤੇ ਮੌਕਾ ਦਿੱਤਾ, ਤੇ ਅੱਜ ਜੇ ਤੁਸੀਂ ਉਹਨਾਂ ਤੋਂ ਬਾਅਦ ਮੇਰਾ ਜ਼ਿਕਰ ਕਰ ਰਹੇ ਹੋ ਤਾਂ ਇਸ ਤੋਂ ਵੱਡਾ ਮੇਰੇ ਲਈ ਕੋਈ ਮਾਣ ਨਹੀਂ ਹੋ ਸਕਦਾ ਵੀ ਜਿਨ੍ਹਾਂ ਤੋਂ ਕੰਮ ਸਿੱਖਿਆ ਹੋਵੇ ਜੇ ਉਸ ਲਾਈਨ 'ਚ ਮੇਰਾ ਕਿਤੇ ਪਿੱਛੇ ਵੀ ਨੰਬਰ ਆਉਂਦਾ ਤਾਂ ਮੈਂ ਆਪਣੇ ਆਪ ਨੂੰ ਵਡਭਾਗਾ ਮੰਨਦਾ ਵਾ।
0: ਬਹੁਤ ਨਵਦੀਪ ਗਿੱਲ ਹੋਰਾਂ ਦੀ ਜਿਹੜੀ ਕਲਮ ਹੈ ਉਹ ਬੜੀ ਰੌਚਕ ਹੈ ਔਰ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਤੁਹਾਡੇ ਦਿਲ ਨੂੰ ਟੁੰਬਦੀਆਂ ਨੇ ਔਰ ਹੁਣੇ ਹੁਣੇ ਉਹਨਾਂ ਦੀ ਇੱਕ ਬਿਲਕੁਲ ਨਵਾਂ ਉਹਨਾਂ ਨੇ ਆਪਣੇ ਇੱਕ ਨਿਬੰਧ ਲਿਖਿਆ ਪੰਜਾਬੀ ਸਿਨੇਮਾ ਦੀ ਨੁਹਾਰ ਬਦਲਣ ਵਾਲਾ ਨਾਇਕ ਹਰਭਜਨ ਮਾਨ ਅਤੇ ਹਰਭਜਨ ਮਾਨ ਅਤੇ ਉਹਨਾਂ ਦੇ ਬੇਟੇ ਅਵਕਾਸ਼ ਮਾਨ ਦੀ ਫਿਲਮ ਜਿਹੜੀ ਰਿਲੀਜ਼ ਹੋਈ ਹੈ ਬੀਤੇ ਕੱਲ੍ਹ ਇੱਥੇ ਪ੍ਰੀਵਿਊ ਹੋਇਆ ਅਤੇ ਉਹਦੇ ਵਿੱਚ ਅਸੀਂ ਵੀ ਸ਼ਾਮਿਲ ਹੋਏ ਔਰ ਥੋੜ੍ਹੇ ਦੇਰ ਪਹਿਲਾਂ ਨਵਦੀਪ ਨਵਰੀਤ ਅਤੇ ਅਵਕਾਸ਼ ਮਾਨ ਨੇ ਇਸੇ ਸਟੂਡੀਓ ਵਿੱਚ ਬੈਠ ਕੇ ਹੁਣੇ ਹੁਣੇ ਇਸ ਫਿਲਮ ਬਾਰੇ ਗੱਲਬਾਤ ਕੀਤੀ ਆ ਅਤੇ ਤੁਸੀਂ ਵੀ ਇਹ ਫਿਲਮ ਦੇਖ ਕੇ ਆਏ ਹੋ ਅਤੇ ਤੁਸੀਂ ਉਹਨੂੰ ਆਪਣੀ ਕਲਮ ਨਾਲ ਚਿੱਤਰਿਆ ਵੀ ਆ ਅਤੇ ਕੀ ਪ੍ਰਭਾਵ ਦੇਣਾ ਚਾਹੁੰਦੇ ਹੋ?
3: ਦੇਖੋ ਜੀ ਜਿਸ ਤਰ੍ਹਾਂ ਦੀ ਗੁੜਤੀ ਮਿਲੀ ਆ ਬਾਈ ਹਰਭਜਨ ਮਾਨ ਨੂੰ ਬਾਪੂ ਕਰਨੈਲ ਪਾਰਸ ਤੋਂ ਬਾਬੂ ਸਿੰਘ ਮਾਨ ਜੀ ਤੋਂ ਆਪਾਂ ਮੈਂ ਉਹਦਾ ਜ਼ਿਕਰ ਵੀ ਕੀਤਾ ਚਾਹੇ ਤੁਸੀਂ ਵੀ ਜ਼ਿਕਰ ਕੀਤਾ ਤੁਸੀਂ ਵੱਡੇ ਵੱਡੇ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਮਗੀ ਬਾਪੂ ਪਾਰਸ ਦੀ ਕਲਮ ਹੁੰਦੀ ਸੀ ਤੇ ਪਿੱਪਲ ਦੇ ਪੱਤਿਆਂ ਨੂੰ ਖੜਕਣ ਬੋਹੜ ਦੇ ਪੱਤਿਆਂ ਨੂੰ ਖੜਕਣ ਨਾਲ ਹੀ ਆਵਾਜ਼ ਹੁੰਦੀ ਸੀ ਸਿੱਧਵਾ ਸਾਹਿਬ ਦੀ ਤੇ ਨਾਲ ਜੰਡੀ ਸਾਹਿਬ ਹੁੰਦੇ ਸੀ ਮੰਡੀ ਕਲਾ ਜੀ ਹੁੰਦੇ ਸੀ ਉਹ ਕਵਿਸ਼ਰੀ ਨੂੰ ਸੁਣ ਸੁਣ ਕੇ ਹਰਭਜਨ ਬਾਈ ਇਸ ਫੀਲਡ ਦੇ ਵਿੱਚ ਆਇਆ ਫਿਰ ਉਹ ਪਾਰਸ ਦੀ ਸ਼ੋਅ ਦੇ ਨਾਲ ਉਹ ਸੋਹਣਾ ਬਣਿਆ ਉਹਨੇ ਗਾਇਕੀ ਦੇ ਵਿੱਚ 35 ਸਾਲ ਤੋਂ ਵੱਧ ਕੈਰੀਅਰ ਦੇ ਵਿੱਚ ਆਪਣੀ ਸਾਫ਼ ਸੁਥਰੀ ਅਰਥ ਭਰਪੂਰ ਤੇ ਪਰਿਵਾਰਕ ਗਾਇਕੀ ਗਾਈ ਫਿਰ ਜਦੋਂ ਅੱਜ ਤੋਂ 24 ਸਾਲ ਪਹਿਲਾਂ ਮੈਂ ਪ੍ਰੀਮੀਅਰ ਤੇ ਗੱਲ ਵੀ ਸੁਣਾਈ ਵੀ ਜਦੋਂ ਜੀ ਆਇਆਂ ਨੂੰ ਰਿਲੀਜ਼ ਹੋਈ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦੇ ਸੀ ਤੇ ਮੈਂ ਟੈਗੋਰ ਥੀਏਟਰ 'ਚ ਆਪਦੇ ਕਲਾਸਮੇਟ ਨਾਲ ਫਿਲਮ ਦੇਖਣ ਗਿਆ ਤਾਂ ਉਦੋਂ ਯੂਨੀਵਰਸਿਟੀ 'ਚ ਬੜੇ ਹੈਰਾਨ ਹੋਏ ਸਾਰੇ ਜਾਣੇ ਵੀ ਪੰਜਾਬੀ ਫਿਲਮਾਂ ਦੇਖਣ ਕੌਣ ਜਾਂਦਾ ਸਿਨੇਮੇ ਦੇ ਵਿੱਚ ਪੰਜਾਬੀ ਫਿਲਮਾਂ ਸਿਨੇਮੇ 'ਚ ਦੇਖਣ ਦਾ ਰਿਵਾਜ਼ ਨਹੀਂ ਸੀਗਾ ਉਦੋਂ ਸਿਰਫ VCR ਤੇ ਪੰਜਾਬੀ ਫਿਲਮਾਂ ਦੇਖਣ ਦਾ ਰਿਵਾਜ਼ ਹੁੰਦਾ ਸੀਗਾ ਉਦੋਂ ਸਿਨੇਮਿਆਂ 'ਚ ਫਿਲਮਾਂ ਦੇਖਣ ਨਹੀਂ ਜਾਂਦੇ ਸੀ ਤੇ ਜੇ ਸਿਨੇਮਿਆਂ ਵੱਲ ਕਿਸੇ ਨੂੰ ਖਿੱਚਿਆ ਤਾਂ ਹਰਭਜਨ ਮਾਨ ਸੀ ਜੀ ਆਇਆਂ ਨੂੰ
0: ਜਦੋਂ
3: ਮਨ ਜੀ ਦੇ ਨਾਲ ਪਹਿਲੀ ਫਿਲਮ ਆਈ ਉਸ ਤੋਂ ਬਾਅਦ ਲਗਾਤਾਰ ਸਫ਼ਰ ਚੱਲਿਆ ਸਾਨੂੰ ਮਾਨ ਬਤਨਾ ਦਾ ਮੇਰਾ ਪਿੰਡ ਮਾਈ ਹੋਮ ਮਗੀ ਦਿਲ ਆਪਣਾ ਪੰਜਾਬੀ ਹਾਣੀ ਗਦਾਰ ਫਿਰ ਆਪਣੇ ਅੱਗੇ ਦੇ ਅੱਗੇ ਫਿਲਮਾਂ ਚਲੀ
0: ਗਈਆਂ ਫਿਲਮ ਬਾਰੇ ਤੁਹਾਡੇ ਕੀ ਪ੍ਰਭਾਵ ਨੇ?
3: ਇਸ ਫਿਲਮ ਦਾ ਪ੍ਰਭਾਵ ਦੇਖੋ ਜੀ ਅਵਕਾਸ਼ ਮਾਨ ਨੂੰ ਪਹਿਲੀ ਵਾਰ ਲਾਂਚ ਕੀਤਾ ਤੇ ਮੈਂ ਇੱਕ ਕੰਪਲੀਮੈਂਟ ਦਿੰਦਾ ਗਾ ਅਵਕਾਸ਼ ਮਾਨ ਹਰਭਜਨ ਭਾਈ ਤੋਂ 19 ਦੇ 33 ਲੱਗਿਆ ਮੈਨੂੰ
0: ਕਿ
3: ਮੈਂ ਕਿਹਾ ਬਾਈ ਇਹ ਪਹਿਲੀ ਫਿਲਮ ਨਹੀਂ ਲੱਗਦੀ ਅਵਕਾਸ਼ ਦੀ ਉਸਦੀ ਐਕਟਿੰਗ ਦੀ ਗੱਲ ਕਰ ਲਓ ਉਸਦੀ ਬਾਡੀ ਫਿਜ਼ੀਕ ਦੀ ਗੱਲ ਕਰ ਲਓ ਉਸਦੇ ਡਾਂਸ ਦੀ ਗੱਲ ਕਰ ਲਓ ਉਸਦੇ ਐਕਸ਼ਨ ਦੀ ਗੱਲ ਕਰ ਲਓ ਇਸ ਫਿਲਮ ਦੇ ਵਿੱਚ ਅਵਕਾਸ਼ ਦਾ ਐਕਸ਼ਨ ਡਾਂਸ ਤੇ ਐਕਟਿੰਗ ਤਿੰਨੋਂ ਕਮਾਲ ਨੇ ਬਾਕੀ ਫਿਲਮ ਦੇ ਵਿੱਚ ਜਿਸ ਤਰ੍ਹਾਂ ਦੇ ਵਿਸ਼ੇ ਦੇ ਫਿਲਮ ਬਣੀ ਆ ਤਿੰਨ ਪੀੜ੍ਹੀਆਂ ਨੂੰ ਰੀਪ੍ਰਜੈਂਟ ਕਰਦੀ ਆ ਮਾਂ ਕਿਵੇਂ ਸਟਰਗਲ ਕਰਦਾ ਜਦੋਂ ਉਹਨੇ ਆਪਣੇ ਸੁਪਨੇ ਪਾਲਦਾ ਫਿਰ ਬੱਚਿਆਂ ਦੇ ਨਾਲ ਪਿਓ ਦਾ ਕੀ ਰਿਸ਼ਤਾ ਜੇ ਅੱਜ ਦੇ ਜ਼ਮਾਨੇ 'ਚ ਸਮਾਂ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਤਾਂ ਇੱਕ ਪੀੜ੍ਹੀਆਂ ਦੀ ਉਹ ਚੀਜ਼ ਆ ਜਿਹੜੀ ਫਿਲਮ ਦੇ ਵਿੱਚ ਦਿਖਾਈ ਆ ਪਰਿਵਾਰਕ ਰਿਸ਼ਤਿਆਂ ਨੂੰ ਬੜੇ ਬਹੁਤ ਸੋਹਣੇ ਤਰੀਕੇ ਨਾਲ ਗੁੰਦਿਆ ਹੋਇਆ ਜਿਹੜੀ ਤੁਸੀਂ ਤਿੰਨਾਂ ਪੀੜ੍ਹੀਆਂ ਨੇ ਬਹਿ ਕੇ ਫਿਲਮ ਦੇਖੋਗੇ ਤਾਂ ਬਹੁਤੇ ਲੋਕਾਂ ਦੇ ਘਰਾਂ ਦੇ ਪਰਿਵਾਰਕ ਜਿਹੜੇ ਮਨ ਮਟਾਵਾ ਉਹ ਦੂਰ ਹੋ ਵੱਡਾ ਕਮਾਲ ਦਾ ਗਾ ਬਾਈ ਹਰਭਜਨ ਮਾਨ ਤੋਂ ਲੈ ਕੇ ਸੁਖਵਿੰਦਰ ਨੇ ਗਾਣਾ ਗਾਇਆ ਸ਼ੈਰੀ ਨੇ ਗਾਇਆ ਅਵਕਾਸ਼ ਨੇ ਗਾਇਆ ਬੱਬੂ ਮਾਨ ਨੇ ਗਾਇਆ ਮਿਊਜ਼ਿਕ ਹਮੇਸ਼ਾ ਕਮਾਲ ਦਾ ਹੁੰਦਾ ਤੇ ਕੁੱਲ ਮਿਲਾ ਕੇ ਫਿਲਮ ਬੜੀ ਖੂਬਸੂਰਤ ਮਗੀ ਨਿਰਮਲ ਰਿਸ਼ੀ ਜੀ ਦਾ ਬਹੁਤ ਸੋਹਣਾ ਰੋਲ ਆ ਬਾਕੀ ਜਿਹੜੇ ਨਵੇਂ ਅਦਾਕਾਰਾਂ ਨੂੰ ਪ੍ਰਮੋਟ ਕੀਤਾ ਕੁੜੀਆਂ ਨਵੀਆਂ ਆਈਆਂ ਨੀਤ ਸੇਖੋਂ ਦੀ ਡਾਇਰੈਕਸ਼ਨ ਆ ਫਿਰ ਪੁਰਾਣੇ ਕਲਾਕਾਰਾਂ ਦੇ ਵਿੱਚ ਵੀ ਸਾਨੂੰ ਪੁਰਾਣੇ ਆਰਟਿਸਟ ਦੇਖਣ ਨੂੰ ਮਿਲਣਗੇ ਤੇ ਦੋ ਕਰੈਕਟਰ ਬੜੇ ਵਧੀਆ ਪੰਜਾਬੀ 'ਚ ਇੱਕ ਪਤੀਲਾ ਕਰੈਕਟਰ ਆ ਜਿਹੜੇ ਬੜੇ ਕਮੇਡੀ ਰੋਲ ਕੀਤੇ ਨੇ ਪਰ ਇਹਦੇ ਵਿੱਚ ਉਹਦਾ ਇੱਕ ਨੈਗੇਟਿਵ ਰੋਲ ਆ ਫਿਰ ਚਾਹੇ ਤੂੰ ਤਾਂ ਪਿੰਡੀ ਵਾਲਾ ਗਾ ਕੁੱਲ ਮਿਲਾ ਕੇ ਇੱਕ ਪਰਿਵਾਰਕ ਫਿਲਮ ਜਿਹੜੀ ਦੇਖਣ ਯੋਗ ਫਿਲਮ ਆ ਬਹੁਤ ਲੰਬੇ ਸਮੇਂ ਬਾਅਦ ਇਹੋ ਜਿਹੀ ਫਿਲਮ ਲੱਗੀ ਆ ਜਿਹਨੂੰ ਪਰਿਵਾਰ ਦੇਖ ਸਕਦਾ ਵਧੀਆ ਮਾਣ ਸਕਦਾ।
0: ਬਹੁਤ ਬਹੁਤ ਮੈਂ ਵੀ ਇਸ ਗੱਲ ਦੀ ਵੱਖ ਵੱਖ ਬਾਈਟਸ ਦਿੱਤੀਆਂ ਨੇ ਟੈਲੀਵਿਜ਼ਨ ਚੈਨਲਾਂ ਨੂੰ।
3: ਮੈਂ ਭਾਜੀ ਗੱਲ ਇੱਕ ਗੱਲ ਹੋਰ ਕਹਿ ਰਹੀ ਹਰਭਜਨ ਜੀ ਨੂੰ ਕਹੀ ਮੈਂ ਹੁਣ ਤੱਕ ਲੋਕ ਕਹਿੰਦੇ ਸੀ ਅਵਕਾਸ਼ ਨੂੰ ਹਰਭਜਨ ਦਾ ਬੇਟਾ ਮੈਂ ਹੁਣ ਲੋਕਾਂ ਕਿਹਾ ਕਰਕੇ ਤੁਹਾਨੂੰ ਇਹ ਅਵਕਾਸ਼ ਦੇ ਫਾਦਰ ਨੇ।
0: ਵੈਰੀ ਗੁੱਡ ਬਹੁਤ ਵੱਡੀ ਇੱਕ ਕੰਪਲੀਮੈਂਟ ਹੈ ਤੇ ਤੁਸੀਂ ਇਸ ਫਿਲਮ ਨੂੰ, ਇਸ ਗਾਇਕੀ ਨੂੰ ਮਾਣਿਆ ਬਹੁਤ ਰੱਜ ਕੇ, ਔਰ ਤੁਹਾਡੀ ਕਲਮ ਜਿਹੜੀ ਆ ਹੋਰ ਵੀ ਚੰਗੇ ਚੰਗੇ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਅਤੇ ਪੰਜਾਬ ਦੇ ਖਿਡਾਰੀ ਨੇ, ਪੰਜਾਬ ਦੇ ਸਿਰਕੱਢ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਕਲਮ ਸ਼ਿੰਗਾਰਦੀ ਰਹੇ, ਅਤੇ ਅਸੀਂ ਪੰਜਾਬੀ ਲਹਿਰਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਵੇਰੇ ਸਵੇਰੇ, ਔਰ ਪੰਜਾਬ ਤੋਂ ਠੰਡੀਆਂ ਮਿੱਠੀਆਂ ਹਵਾਵਾਂ ਭੇਜੀਆਂ, ਬਹੁਤ ਮਿਹਰਬਾਨੀ।
3: ਸ਼ੁਕਰੀਆ
0: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਇਹ ਸਨ ਨਵਦੀਪ ਗਿੱਲ, ਉੱਗੇ ਪੱਤਰ ਪ੍ਰੇਰਕ ਪੰਜਾਬ ਤੋਂ, ਅਤੇ ਇਸ ਵੇਲੇ ਮੇਰੇ ਨਾਲ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰਡ ਪ੍ਰੋਗਰਾਮ ਹੈ ਉਡਾਨ, ਅਤੇ ਮੰਡੇ ਟੂ ਫਰਾਈਡੇ ਤੁਸੀਂ ਪ੍ਰਭ ਸੰਧੂ ਨਾਲ ਸੁਣਦੇ ਹੋ, ਅਤੇ ਅੱਜ ਸਾਰੇ ਦਾ ਸਾਰਾ ਪ੍ਰੋਗਰਾਮ ਅਸੀਂ ਉਡਾਨ ਜਿਹੜਾ ਹੈ ਉਹ ਪੇਸ਼ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਬਹੁਤ ਵੱਡੀ ਸੇਲ ਜਿਹੜੀ ਆ ਇਸ ਵੀਕਐਂਡ ਦੀ ਲੱਗੀ ਹੋਈ ਆ, ਲੌਂਗ ਵੀਕਐਂਡ ਦੀ, ਇੰਜੋਏ ਕਰੋ। ਅੱਜ ਤਾਂ ਲਾਈਵ ਟਰਕੀ ਵੀ ਦਿਖੀ ਆ ਡਫਰਨ ਦੇ ਏਰੀਏ ਵਿੱਚ ਬੜੀ ਵੱਡੀ, ਅਤੇ ਤੁਸੀਂ ਇੰਜੋਏ ਕਰੋ, ਫਰਨੀਚਰ ਲੈ ਕੇ ਆਓ, ਆਪਣੇ ਘਰ ਨੂੰ ਨਵੀਂ ਲੁੱਕ ਦਿਓ, ਨਵਾਂ ਸ਼ਿੰਗਾਰ ਦਿਓ, ਅਤੇ ਲੈ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ
4: ਫਰਨੀਚਰ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ, ਜਿੱਥੇ ਵੀ ਕਿਤੇ ਪਰਿਵਾਰ ਸਾਨੂੰ ਇਸ ਟਾਈਮ ਸੁਣ ਰਹੇ ਹੋ, ਹੁਣ ਵੀ ਅਸੀਂ ਤੁਹਾਡੇ ਲਈ 10 ਵਜੇ ਤੱਕ ਓਪਨ ਆ, ਕੱਲ ਨੂੰ ਸਵੇਰੇ ਵੀ ਸਵੇਰੇ 10 ਵਜੇ ਡੋਰਸ ਓਪਨ ਹੋ ਜਾਣਗੇ, ਤਿੰਨੋਂ ਦਿਨ ਸੈਚਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੁਹਾਨੂੰ ਲੌਂਗ ਵੀਕਐਂਡ ਦੇ ਉੱਪਰ, ਬਟ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੁਸੀਂ ਕਸਟਮਾਈਜ਼ ਦੇ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਤਾਂ ਵੀ ਇਸ ਲੌਂਗ ਵੀਕਐਂਡ ਦੇ ਉੱਪਰ ਭਾਰੀ ਡਿਸਕਾਊਂਟ ਮਿਲਣਗੇ। ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਜਾਂ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਡਿਜ਼ਾਈਨਰ ਬੇਸ ਨਾਲ ਗੱਲਬਾਤ ਕਰ ਲਈਏ, ਬਹੁਤ ਸਾਰੀ ਇਨਵੈਂਟਰੀ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਭਾਜੀ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਫਟ ਐਂਡ ਚੇਅਰ, ਸੋਫਾ ਲਫਟ ਐਂਡ ਚੇਅਰ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਕਰੋਮ ਲੈਦਰ ਨਾਲ ਕੰਪਲੀਟ ਸੋਫਾ ਸੈੱਟ ਜਿਹੜਾ 1500 ਡਾਲਰ ਦਾ ਲੈਂਦੇ ਆਇਓ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, 799 ਦਾ 799 ਡਾਲਰ ਦੇ ਵਿੱਚ ਪੂਰਾ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਓਗੇ, ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਬਿਲਕੁਲ ਫ੍ਰੀ ਤੋਹਫਾ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਬਹੁਤ ਸਾਰੀਆਂ ਡੀਲਾਂ, ਹਾਈ ਐਂਡ ਬੈਡਰੂਮ ਸੈੱਟ ਤੇ, ਪਿਓਰ ਲੈਦਰ ਤੇ, ਪਾਵਰ ਰਿਕਲਾਈਨਰ ਤੇ, ਟਰਕੀ ਦੇ ਸੋਫਾ ਸੈੱਟ ਤੇ, ਬੈਡਰੂਮ ਸੈੱਟ ਤੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ।
0: ਬੜੀ ਜਲਦ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰਾਂਗੇ 10 ਵਜੇ ਤੱਕ ਪ੍ਰੋਗਰਾਮ ਜਿਹੜਾ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ 8004 8004। ਜੀ ਵੈਲਕਮ।
5: ਹਾਂਜੀ ਸਤਮਾ ਸਾਹਿਬ, ਜਿਹੜਾ ਤੁਸੀਂ ਗੀਤ ਕਹਿ ਰਹੇ ਸੀ ਨਾ, ਉਹ ਐਕਚੁਅਲੀ ਦੀਦਾਰ ਸੰਧੂ ਦਾ ਗਾਣਾ।
0: ਮੈਂ ਉਹਨੂੰ ਕਿਹਾ ਵੀ ਸੀ ਭਰਾ ਨੂੰ, ਮੈਂ ਕਿਹਾ ਭਾਈ ਇਹ ਦੀਦਾਰ ਸੰਧੂ ਦਾ ਦਿਲ ਲੰਘੂਗਾ ਸੁਹਾਗ ਰਾਤ ਵਰਗਾ,
5: ਦਿਨ ਲੰਘੂਗਾ।
0: ਹਾਂ ਬਿਲਕੁਲ, ਥੈਂਕ ਯੂ ਵੈਰੀ ਮੱਚ। ਤੁਹਾਡਾ ਨਾਂ ਕੀ ਹੈ? ਜੁੜਾਂਗੇ, ਤੁਸੀਂ AM 530 ਨਾਲ ਜੁੜੇ ਰਿਹਾ ਕਰੋ, ਦੇਖੋ ਕਿੰਨੇ ਚੰਗੇ ਚੰਗੇ ਪ੍ਰੋਗਰਾਮ। ਸਭ ਤੋਂ ਬਾਅਦ ਦਲਬੀਰ ਕਥੂਰੀਆ ਜੀ ਤੇ ਡਾਕਟਰ ਸਾਹਿਬ ਪੇਸ਼ ਕਰਨਗੇ ਪੰਜਾਬੀ ਸਾਂਝ ਰੇਡੀਓ, ਜਿਹੜਾ ਕਿ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਪਕਵਾਨ ਉਹਨਾਂ ਵੱਲੋਂ ਤੁਹਾਡੇ ਤੱਕ ਪੇਸ਼ ਕੀਤਾ ਜਾਂਦਾ, ਤੇ ਵਿਸ਼ਵ ਪੰਜਾਬੀ ਭਵਨ ਵੱਲੋਂ। ਵਿਸ਼ਵ ਪੰਜਾਬੀ ਭਵਨ, ਤੁਹਾਨੂੰ ਪਤਾ ਕਿ ਦਲਬੀਰ ਕਥੂਰੀਆ ਜੀ, ਡਾਕਟਰ ਦਲਬੀਰ ਕਥੂਰੀਆ ਹੁਣੇ ਹੁਣੇ 3 ਰੋਜ਼ਾ ਇੱਕ ਅੰਤਰਰਾਸ਼ਟਰੀ ਕਾਨਫਰੰਸ ਕਰਵਾ ਕੇ ਹਟੇ ਨੇ, ਤੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਉਹ ਪ੍ਰੋਗਰਾਮ ਸੁਣੋਗੇ। ਪਰ ਹਾਲ ਦੀ ਘੜੀ ਬਹੁਤ ਮੇਰਾ ਮਨ ਪਸੰਦ ਗੀਤ ਤੁਹਾਨੂੰ ਸੁਣਾਉਣ ਲੱਗਿਆ, ਪਰ ਇੱਕ ਕਾਲ ਲੈ ਲਈਏ 9390। ਜੀ ਵੈਲਕਮ।
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ।
6: ਮੈਂ ਨਾ ਵੀ ਹੁਣੇ ਗੱਲ ਕਰਦਾ ਸੀ ਨਾ ਵੀ ਸਿੱਧੂ ਤੇ ਸ਼ੋ ਤੇ ਜਾ ਨੀ ਪਾਏ ਵੀ ਗਾਣਾ ਲਾ ਦੋ। ਮੈਂ ਕਿਹਾ ਇੱਕ ਨਵ ਕਰਕੇ ਆ ਮੁੰਡਾ ਟਿਕਟੋਕ ਤੇ ਲਾਈਵ ਆ, ਜਿਹਨੇ ਵੇਖਣਾ NAVVV
0: ਸਿੱਧੂ ਮੂਸੇਵਾਲੇ ਦਾ ਬਹੁਤ ਸਾਰੇ ਲੋਕ ਕਰ ਰਹੇ ਹੋਣਗੇ ਤੇ ਤੁਸੀਂ ਜ਼ਰੂਰ ਇੰਜੋਏ ਕਰ ਸਕਦੇ ਹੋ। ਹੋਲੋਗ੍ਰਾਮ ਪਹਿਲੀ ਵਾਰ ਜਿਹੜਾ ਕਿਸੇ ਪੰਜਾਬੀ ਸਿੰਗਰ ਦਾ ਹੋ ਰਿਹਾ ਔਰ ਸਿੱਧੂ ਮੂਸੇਵਾਲਾ ਕਿਤੇ ਨਹੀਂ ਗਿਆ, ਤੁਹਾਡੇ ਸਾਡੇ ਦਿਲਾਂ ਵਿੱਚ ਹੈ ਔਰ ਬਹੁਤ ਮਿੱਠੀ ਆਵਾਜ਼ ਹੈ, ਬਹੁਤ ਤਕੜੀ ਕਲਮ ਹੈ ਔਰ ਸਦਾ ਬਹਾਰ ਇਹਦੇ ਗੀਤ ਗੂੰਜਦੇ ਰਹਿਣਗੇ ਤੇ ਉਮੀਦ ਹੈ ਕਿ ਛੋਟਾ ਸਿੱਧੂ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਭਰਾ ਦੇ ਕਦਮ ਚਿੰਨ੍ਹਾਂ 'ਤੇ ਚੱਲੂਗਾ। ਹਾਲ ਦੀ ਘੜੀ ਤੁਹਾਡੀ ਸ਼ਾਮ ਨੂੰ ਕਹਿੰਦੇ ਨਸ਼ਿਆ ਦੇਣ ਵਾਲਾ ਗੀਤ ਮੈਂ ਲਾਉਣ ਲੱਗਿਆ, ਇਹ ਆਵਾਜ਼ ਜਿਹੜੀ ਆ ਨਾ ਇਹਨੇ ਜਿਹੜੇ ਵੀ ਤਰਸ ਦਾ ਗੀਤ ਤੁਸੀਂ ਇਹਨੂੰ ਦੇਤਾ ਉਹਨੂੰ ਸਦਾ ਬਹਾਰ ਬਣਾਤਾ। ਮੈਂ ਕਹਿੰਦਾ ਬੱਲੇ ਬੱਲੇ ਕਰਾਤੀ। ਇੱਕ ਕਾਲ ਲੈਂਦੇ ਆ 4267 ਵੈਲਕਮ।
7: ਹਾਂਜੀ ਸਿਰਵਾ ਸਾਹਿਬ, ਇੱਕ ਫਰਮਾਇਸ਼ ਮੈਂ ਵੀ ਕਰਾਂ ਛੋਟੀ ਜਿਹੀ ਜੇ ਪੂਰੀ ਕਰ ਦਿਓ ਤਾਂ।
0: ਕਰੋ ਕਰੋ ਕਰੋ, ਕੌਣ ਬੋਲਦੇ ਹੋ?
7: ਨਿਰੰਕਰ ਬੋਲ ਰਿਹਾ।
0: ਉਹ ਬੱਲੇ, ਅੱਛਾ ਨਿਰੰਕਰ ਕੀ ਹਾਲ ਹੈ, ਠੀਕ ਹੋ?
7: ਠੀਕ ਹੈ ਜੀ।
0: ਤੁਸੀਂ ਸ਼ਾਮ ਨੂੰ ਕੰਮ ਕਰਦੇ ਹੋ?
7: ਨਹੀਂ ਵਿਹਲੇ ਨਾ ਜੀ।
0: ਅੱਛਾ ਵਿਹਲੇ ਆ, ਫਿਰ ਠੀਕ। ਕਿਹੜਾ ਕਿਹੜਾ ਗੀਤ ਸੁਣਨਾ? ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ। ਹਾਂ ਕਿਆ ਬਾਤ ਹੈ, ਆਪਾਂ ਇੱਕ ਸ਼ੋਅ ਕੀਤਾ ਸੀ ਉਹਨਾਂ ਨਾਲ, ਇੱਕ ਇੰਟਰਵਿਊ ਵੀ ਕੀਤੀ ਸੀ ਕਾਫੀ ਦੇਰ ਪਹਿਲਾਂ ਤੇ ਬਹੁਤ ਤਕੜੇ ਗਾਇਕ ਨੇ ਔਰ ਬੜੀ ਉਹਨਾਂ ਦੀ
7: ਬਹੁਤ ਵੇਖਦੀਆਂ ਪਾਕਿਸਤਾਨ ਵਿੱਚ ਨਾ,
0: ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਕਮਾਲ ਦੀ। ਤੂੰ ਪਹਿਲਾਂ ਆਪਣਾ ਪੰਜਾਬੀਆਂ ਦਾ ਲਾਡਲਾ ਗਾਇਕ ਹੈ ਨਾ ਨਿਰੰਕਾਰ, ਦੇਖੋ ਇਸ ਗਾਇਕ ਨੇ ਜੇ ਕਹਿੰਦੇ ਆਪਣਾ ਬੰਦਾ ਸਿੰਘ ਬਹਾਦਰ ਗਾਇਆ, ਵਾਰ ਗਾਈ ਉਹ ਵੀ ਕਮਾਲ, ਜੇ ਤੇਰੇ ਟਿੱਲੇ ਤੋਂ ਗਾਇਆ ਉਹ ਵੀ ਕਮਾਲ, ਜੇ ਕਹਿੰਦੇ ਆ ਕਿ ਮਿੱਤਰਾਂ ਦਾ ਟਰੱਕ ਗਾਇਆ ਉਹ ਵੀ ਕਮਾਲ, ਕਿਹੜੀ ਕਿਹੜੀ ਕਮਾਲ ਨਹੀਂ ਕੀਤੀ। ਨਿਰੰਕਾਰ ਤੁਸੀਂ ਲਾਈਕ ਕਰੋਗੇ ਇਹ ਗੀਤ, ਮੇਰੇ ਬਹੁਤ ਪਸੰਦ ਹੈ ਤੇ ਇਹਨੂੰ ਇੱਕ ਪਿਆਰ ਨਾਲ ਸੁਣਦੇ ਆ, ਬੜੀ ਮਿਹਰਬਾਨੀ।
7: ਥੈਂਕ ਯੂ ਜੀ,
0: ਥੈਂਕ ਯੂ।

0: ਕਹਿੰਦੀ ਨਹੀਂ ਤੇਰੀ ਆ ਮੈਂ ਤੇਰੀ, ਤੇ ਮੁੜ ਕੇ ਸਿੱਧੇ ਖੇੜੇ ਦੀ ਡੋਲੀ ਚੜ ਗਈ। ਜਗਮੋਹਨ ਕੌਰ ਕਹਿੰਦੀ ਤੁਸੀਂ, ਕਹਿੰਦੀ ਮੈਂ ਹੀਰ ਨਹੀਂ ਗਾਉਂਦੀ। ਅਸੀਂ ਇੱਕ ਵਾਰੀ ਹੱਸਣ ਲੱਗ ਪਏ ਇੰਗਲੈਂਡ ਚ, ਤੇ ਮੈਂ ਕਿਹਾ ਮੈਡਮ ਤੁਸੀਂ ਕਾਹਤੋਂ ਨਹੀਂ ਗਾਉਂਦੇ ਹੀਰ? ਕਹਿੰਦੀ ਸਤਿੰਦਰਪਾਲ ਮੈਨੂੰ ਉਹਦਾ ਕਰੈਕਟਰ ਨਹੀਂ ਪਸੰਦ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੀ 12 ਸਾਲ ਮੱਝੀਆਂ ਚਰਾਉਂਦਾ ਰਿਹਾ ਰਾਂਝਾ, ਤੇ ਤੁਰ ਗਈ ਸਿੱਧੇ ਖੇੜੇ ਨਾਲ, ਯਾਰੀ ਨਹੀਂ ਪੁਗਾਈ। ਤੋ ਖੈਰ ਕਈ ਵਾਰੀ ਹੁੰਦਾ ਕਿ ਮਜਬੂਰੀਆਂ ਹੁੰਦੀਆਂ, ਕਹਿੰਦੇ ਹੁੰਦੇ ਆ ਕਿ ਕੁੜੀਆਂ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਲਾਉਣ ਤੋਂ ਵੀ ਬਚਦੀਆਂ, ਸੋ ਕਈ ਕੁਛ ਹੋ ਜਾਂਦਾ। ਤੋ ਖੈਰ ਇਹ ਤਾਂ ਇੱਕ ਬਾਅਦ 'ਚ ਹੋ, ਸਟੇਜ 'ਤੇ ਵੀ ਬਹੁਤ ਵਾਰੀ ਮੈਡਮ ਕਿਆ ਬਾਤ ਸੀ ਯਾਰ, ਮੈਡਮ ਜਗਮੋਹਨ ਕੌਰ ਸੱਚੀ ਮੁੱਚੀ ਪੰਜਾਬੀਆਂ ਦੀ ਨੂਰ ਜਹਾਈ ਸੀ, ਉਹ ਇੰਨੀ ਰੱਜ ਕੇ ਸੋਹਣੀ ਸੀ, ਇਕੱਲੀ ਸਟੇਜ ਭਰ ਦਿੰਦੀ ਸੀ। ਕੁਦਰਤੀ ਯਾਦ ਆ ਗਈ, ਸੁਣਾਉਂਦੇ ਉਹਦਾ ਵੀ ਗਾਣਾ, ਪਰ ਅੱਜ ਦਾ ਪ੍ਰੋਗਰਾਮ ਸਪੋਂਸਰਡ ਪ੍ਰੋਗਰਾਮ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ ਉਡਾਨ, ਅਤੇ ਅੱਜ ਰਾਤ ਦੇ 10 ਵਜੇ ਤੱਕ ਖੁੱਲ੍ਹੇ ਆ। ਫੋਨ ਕਰਕੇ ਵੀ ਤੁਸੀਂ ਬੁਕਿੰਗ ਲੈ ਸਕਦੇ ਹੋ, ਕੱਲ੍ਹ ਨੂੰ, ਪਰਸੋਂ ਨੂੰ, ਨਰਸੋਂ ਨੂੰ, ਯਾਨੀ ਕਿ ਕੱਲ੍ਹ ਪਰਸੋਂ ਮੰਡੇ, ਤਿੰਨੇ ਦਿਨ ਗਹਿਮਾ ਗਹਿਮੀ ਲੱਗੀ ਰਹਿਣੀ ਹੈ। ਤੁਸੀਂ ਜਿਹੜੇ ਵੇਲੇ ਵੀ ਆਉਣਾ, ਕੱਲ੍ਹ ਇੱਕ ਸੱਜਣ ਮੈਨੂੰ ਪੁੱਛਦਾ ਸੀ ਜੀ ਕਿੰਨੇ ਵਜੇ ਤੱਕ ਖੁੱਲ੍ਹੇ ਹੋਣਗੇ, ਮੈਂ ਕਿਹਾ ਗੱਲ ਹੀ ਕੋਈ ਨਹੀਂ, ਘਰ ਦਾ ਸਟੋਰ ਹੈ, ਜਦੋਂ ਕਹੋ ਖੁਲਾ ਦਿਆਂਗੇ। ਤੋ ਤੁਹਾਡੇ ਵਾਸਤੇ ਰਾਤ ਦੇ ਤਕਰੀਬਨ 9 ਵਜੇ ਤੱਕ ਤਾਂ ਰੋਜ਼ ਹੀ ਹੋਇਆ ਕਰੂਗਾ। ਸੁੱਖ ਜੀ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਫਰਾਈਡੇ, ਸੈਚਰਡੇ ਤੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਭਾਜੀ ਰਾਤ ਦੇ 10 ਵਜੇ ਤੱਕ ਓਪਨ ਹੋਣਗੇ ਜੀ। ਪਰਿਵਾਰ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਣ, ਡਿਨਰ ਕਰਕੇ ਆ ਜਾਣ, ਜੇ ਕਿਤੇ ਕਾਲ ਵੀ ਆਊਗੀ ਦੂਰ ਦਰੇਡੇ ਤੇ ਹੋਰ ਵੀ ਆਪਾਂ ਐਕਸਟੈਂਡ ਕਰ ਦੇਵਾਂਗੇ। ਪਰ ਸੋ ਵੈਸੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਹੋਵਾਂਗੇ। ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਲੋਵੈਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੀਆਂ, ਜਿਹਦੇ ਵਿੱਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ, ਬਹੁਤ ਸਾਰੀ ਡਿਮਾਂਡ ਸੀ ਪਰਿਵਾਰਾਂ ਦੀ ਵੀ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਨਾਲ ਲੈਣਾ, ਉਹ ਵੀ ਇਸ ਲੌਂਗ ਵੀਕਐਂਡ ਦੇ ਉੱਪਰ ਡਿਸਪਲੇ ਦੇ ਉੱਪਰ ਲੱਗ ਚੁੱਕਾ। ਰਸਟਿਕ ਬੁੱਕ, ਰਸਟਿਕ ਲੁੱਕ ਦੇ ਡਾਇਨਿੰਗ ਟੇਬਲ ਬਹੁਤ ਸਾਰੇ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਸੋ ਬਹੁਤ ਸਾਰੀ ਇਨਵੈਂਟਰੀ ਇਸ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਦੇ ਉੱਪਰ ਮਿਲਣੀ ਆ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਇਸ ਵੀਕਐਂਡ ਦੇ ਉੱਪਰ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰ ਨੇ ਯਾਦ ਰੱਖਣਾ। ਤੇ ਨਾਲ ਦੀ ਨਾਲ ਭਾਜੀ ਇੱਕ ਸੈਕਸ਼ਨਲ ਦੀ ਡੀਲ ਦਿੰਦੇ ਆ, ਜਿਹੜਾ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੈਕਸ਼ਨਲ ਲੈਣਾ ਚਾਹੁੰਦੇ ਹੋ, 1, 2, 3 ਸੀਟਾਂ ਇੱਕ ਸਾਈਡ ਤੇ ਬਣੀਆਂ, ਫਿਰ ਕਾਰਨਰ, ਫਿਰ ਚੇਜ, ਬਹੁਤ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, ਬਲੂ ਕਲਰ ਦਾ ਵੈਲਵਟ ਦੇ ਵਿੱਚ ਬਣਿਆ ਹੋਇਆ, ਜਿਹਦੀ ਰੈਗੂਲਰ ਕੀਮਤ $1,300 ਸੀ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, 599 ਦਾ 7 ਸੀਟਾਂ ਵਾਲਾ ਐਲ ਸ਼ੇਪ ਦਾ ਸੈਕਸ਼ਨਲ ਬਲੂ ਕਲਰ ਦੇ ਵਿੱਚ ਵੈਲਵਟ ਦਾ 599 ਦਾ ਮਿਲੂਗਾ, ਤੇ ਨਾਲ ਸਟੋਰੇਜ ਆਟੋਮਨ ਬਿਲਕੁਲ ਤੁਹਾਨੂੰ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜਾ ਤੁਹਾਡਾ ਤਾਂ ਇੰਤਜ਼ਾਰ ਕਰ ਰਹੀਆਂ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਭਾਜੀ।
0: ਵਾਹ ਵਾਹ, ਲੌਂਗ ਵੀਕਐਂਡ ਤੁਹਾਡਾ ਗ੍ਰੈਂਡ ਹੋਮ ਫਰਨੀਚਰ ਦੇ ਨਾਲ, ਇਹ ਕਹਿਣਾ ਹੈ ਉਡਾਨ ਰੇਡੀਓ ਦਾ ਪ੍ਰੋਗਰਾਮ ਪੰਜਾਬੀ ਲਹਿਰਾ 905-673-3337-44-99। ਵੈਲਕਮ, ਹੈਲੋ,
2: ਮੌਰਗੇਜਸ ਤੋਂ?
0: ਹਾਂਜੀ ਹਾਂਜੀ, ਵੈਲਕਮ ਵੈਲਕਮ ਮੈਡਮ, ਵੈਲਕਮ। ਮੌਰਗੇਜਸ ਦੀਆਂ ਸਰਵਿਸਿਜ਼ ਦੇ ਵਾਸਤੇ ਤੁਹਾਡੇ ਲਈ

0: ਤੇ 20,000 ਦੀ ਜਿਹੜੀ ਮੇਰੀ ਕਿਸ਼ਤ ਬਣੇਗੀ ਸਿਰਫ ਵਿਆਜ ਦੇ ਸਕਦੀ ਹੈਗੀ ਆ, ਜਾਂ ਜਿੰਨਾ ਐਕਸਟਰਾ ਪਾਵਾਂਗੀ ਉਹ ਪ੍ਰਿੰਸੀਪਲ ਵੱਲ ਜਾਏਗਾ, ਓਪਨ ਲੋਨ ਹੈਗਾ, ਕੋਈ ਪੈਨਲਟੀ ਨਹੀਂ ਪੈਂਦੀ ਹੈਗੀ। ਹੁਣ ਇਹਦੇ ਵਿੱਚ ਕੀ ਪ੍ਰੋਡਕਟ ਕਿਹੋ ਜਿਹਾ ਕਿ ਹਰ ਤਰ੍ਹਾਂ ਦੇ ਲੈਂਡਰ ਦੇ ਨਾਲ ਅਵੇਲੇਬਲ ਹੈ, ਭਾਵੇਂ ਤੁਸੀਂ ਮੇਜਰ ਬੈਂਕ ਨਾਲ ਕੁਆਲੀਫਾਈ ਕਰਦੇ ਹੋ, ਕਿਸੇ ਟਰੱਸਟ ਕੰਪਨੀ, ਕ੍ਰੈਡਿਟ ਯੂਨੀਅਨ ਦੇ ਨਾਲ, ਜਾਂ ਪ੍ਰਾਈਵੇਟ ਲੈਂਡਰ। ਪ੍ਰਾਈਵੇਟ ਲੈਂਡਰ ਮਤਲਬ ਕਿ ਆਪਣੀ ਇਨਕਮ ਜਾਂ ਕ੍ਰੈਡਿਟ ਕਰਕੇ ਇਸ਼ੂਜ ਆ ਰਹੇ ਨੇ ਕਿ ਬੈਂਕਾਂ ਨਾਲ ਅਸੀਂ ਕੁਆਲੀਫਾਈ ਨਹੀਂ ਕਰ ਰਹੇ, ਬਟ ਘਰ ਚ ਇਨਫ ਐਕੁਇਟੀ ਬਣੀ ਹੋਈ ਹੈ, ਤਾਂ ਵੀ ਤੁਸੀਂ ਘਰ ਚ ਜਿਹੜਾ ਪੈਸੇ ਕੱਢ ਸਕਦੇ ਹੋ, ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 6475394499। ਧੰਨਵਾਦ।
1: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਨੰਬਰ ਦੇ ਦੇਣਾ, 6475394499। ਰਸ਼ਮੀਤ ਕੌਰ ਜੀ ਬਹੁਤ ਹੀ ਕਹਿੰਦੇ ਨੇ ਕਿ ਬਹੁਤ ਓਨੈਸਟੀ ਦੇ ਨਾਲ, ਡੈਡੀਕੇਸ਼ਨ ਦੇ ਨਾਲ ਤੁਹਾਨੂੰ ਤੁਹਾਡੀ ਮੌਰਗੇਜ ਲੈਣ ਲਈ ਮਦਦ ਕਰਦੇ ਆ, ਔਰ ਇਹ ਮਦਦਗਾਰ ਨੇ, ਔਰ ਤੁਹਾਨੂੰ ਕਿਸੇ ਕਹਿੰਦੇ ਨੇ ਇੱਧਰ ਉੱਧਰ ਦੇ ਲਾਰੇ ਨਹੀਂ ਲਾਉਣਗੇ, ਔਰ ਬਿਲਕੁਲ ਤੁਹਾਨੂੰ ਰਸ਼ਮੀਤ ਜੀ ਨਾਲ ਸੰਪਰਕ ਪੈਦਾ ਕਰਨਾ ਚਾਹੀਦਾ। 6475394499। ਥੈਂਕ ਯੂ ਮੈਮ।
0: ਥੈਂਕ ਯੂ ਜੀ।
1: ਥੈਂਕ ਯੂ। ਗੁੱਡ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਉਡਾਨ ਰੇਡੀਓ ਤੁਹਾਡੇ ਲਈ ਪੇਸ਼ ਹੋ ਰਿਹਾ, ਅਤੇ ਅੱਜ ਦਾ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰਡ ਹੈ। ਗੀਤ ਸੰਗੀਤ ਲਾ ਰਹੇ ਹਾਂ ਅਸੀਂ, ਅਤੇ ਇਸ ਵੇਲੇ 8577 ਜੀ ਵੈਲਕਮ।
2: ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਅੱਜ ਨਾਮ ਨਹੀਂ ਆਇਆ ਹੈਗਾ, ਅੱਜ ਤੁਹਾਡੀ ਵਾਰੀ ਲੱਗੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
2: ਬਹੁਤ ਸਤਿ ਸ਼੍ਰੀ ਅਕਾਲ ਜੀ, ਮੈਂ ਮਿਸਟਰ ਗੁਲਸਰ ਬੋਲ ਰਹੀ ਹਾਂ।
1: ਜੀ ਜੀ ਜੀ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਬਹੁਤ ਪੁਰਾਣਾ ਤੁਹਾਡਾ ਆਸ਼ੀਰਵਾਦ ਰਿਸ਼ਤਾ ਜਿਹੜਾ ਬੜਾ ਲੰਬਾ, ਤੇ ਗੋਸਲ ਫੈਮਿਲੀ ਦੇ ਨਾਲ, ਗੋਸਲ ਸਾਹਿਬ ਨਾਲ, ਤੁਹਾਡੇ ਨਾਲ। ਹਾਂ
2: ਅੱਛਾ ਜੀ, ਮੈਂ ਵੀ ਗਾਣਾ ਜਗਮੋਹਨ ਕੌਰ ਦਾ ਲਾ ਦਿਓ। ਬਾਪੂ ਫਿਰ ਮੈਂ ਅੱਡ ਹੁੰਦੀ ਇੱਕ ਲੈ ਦੇ ਬੋਲਤੀ ਘੁੰਗਰਾਂ ਪਾਈ, ਇੱਕ ਲੈ ਦੇ ਬੋਲਦਾਂ ਦੀ ਜੋੜੀ, ਬਾਪੂ ਫਿਰ ਮੈਂ ਅੱਡ ਹੁੰਦੀ ਹੈ।
1: ਲਓ ਫਿਰ ਇਹੀ ਲਾ ਦਿੰਦੇ ਹਾਂ। ਪਹਿਲਾਂ ਮੈਂ ਹੋਰ ਸੋਚਿਆ ਸੀ ਕੁਛ, ਬਾਪੂ ਵੇ ਅੱਡ ਹੁੰਦੀ ਹੈ, ਹੈਂ ਅੱਜ ਕੱਲ੍ਹ ਤਾਂ, ਪਹਿਲਾਂ ਤਾਂ ਕਹਿ ਕੇ ਅੱਡ ਹੁੰਦੀਆਂ ਸੀ, ਹੁਣ ਤਾਂ ਬੀਬੀਆਂ ਚੁੱਪ ਕਰਕੇ ਜੁੱਲੀ ਬਿਸਤਰਾ ਪਹਿਲਾਂ ਹੀ ਚੱਕ ਲੈਂਦੀਆਂ ਹਨਾ। ਬਹੁਤ ਪਿਆਰਾ ਗੀਤ ਮੈਡਮ ਜਗਮੋਹਨ ਕੌਰ ਦਾ, ਬਾਪੂ ਵੇ। ਇਹ ਨੋਕ ਝੋਂਕ ਸੀ, ਇੰਨੀ ਸੋਹਣੀ ਨੋਕ ਝੋਂਕ ਕੇ ਦੀਪ ਤੇ ਜਗਮੋਹਨ ਆਪਸ ਵਿੱਚ ਕਰਦੇ ਹੁੰਦੇ ਸੀਗੇ, ਬਹੁਤ ਹੀ ਕਮਾਲ ਦੀ। ਚਲੋ ਬਾਪੂ ਵੇ, ਜਗਮੋਹਨ ਕੌਰ ਜੀ ਦੀ ਆਵਾਜ਼ ਵਿੱਚ ਇਹ ਵੀ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਤੇ ਉਦੋਂ ਬਾਅਦ ਫਿਰ ਆਪਾਂ ਇੱਕ ਦੋ ਹੋਰ ਗੀਤ ਇਸੇ ਤਰ੍ਹਾਂ ਤੁਹਾਡੇ ਨਾਲ ਸੁਣਾਏ ਜਾਣਗੇ। ਸੋ ਹਾਂ, ਬਾਪੂ ਵੇ ਅੱਡ ਹੁੰਨੀ ਹੈ, ਗਹਿਣੇ ਦੇ ਕਮਹਿਲੇ ਦੇ ਦੋ ਬਲਦ ਟੱਲੀਆਂ ਵਾਲੇ, ਬੋਤੀ ਲੈ ਦੇ ਝਾਂਜਰਾਂ ਵਾਲੀ ਵੇ ਅੱਡ ਹੁੰਨੀ ਹੈ। ਅੱਡ ਕਾਹਦਾ ਹੁੰਨੀ ਹੈ? ਬਾਪੂ ਦਾ ਦੁਆਲਾ ਫੇਰ ਨਿਕਲੂ, ਪਹਿਲਾਂ ਹੀ ਦਾਜ 'ਚ ਬਹੁਤ ਕੁਛ ਦਿੱਤਾ ਹੋਇਆ, ਅੱਡ ਹੋਣ ਵੇਲੇ ਫੇਰ ਬਾਪੂ ਵਿਚਾਰਾ। ਚਲੋ ਖੈਰ, ਧੀਆਂ ਵੀ ਪੁੱਤਰਾਂ ਵਰਗੀਆਂ ਹੀ ਹੁੰਦੀਆਂ, ਤੋ ਗੋਸਲ ਪਰਿਵਾਰ ਜਿਹੜਾ ਨਾ ਸਾਡੇ ਇੱਥੇ ਮੋਢੀ ਪਰਿਵਾਰਾਂ ਵਿੱਚੋਂ ਆ, ਬੜੀ ਕੰਟਰੀਬਿਊਸ਼ਨ ਇਹਨਾਂ ਦੀ ਅਵੇਅਰਨੈਸ ਪੈਦਾ ਕਰਨ 'ਚ, ਮਿਸਟਰ ਐਂਡ ਮਿਸਿਸ ਗੋਸਲ ਦੀ। ਔਰ ਮੈਨੂੰ ਸੱਚੀ ਮੁੱਚੀ ਗੋਸਲ ਸਾਹਿਬ ਦੀ, ਉਹਨਾਂ ਦੀ ਰੂਹ ਔਰ ਉਹਨਾਂ ਦੀ ਜਿਹੜੀ ਸ਼ਕਲ ਸੂਰਤ ਅੱਜ ਵੀ ਸਾਡੀ ਅੱਖਾਂ ਦੇ ਸਾਹਮਣੇ ਫਿਰਦੀ ਹੈ, ਕਿਵੇਂ ਉਹ ਉਹਨਾਂ ਸਮਿਆਂ ਵਿੱਚ ਜਦੋਂ ਬਹੁਤ ਥੋੜ੍ਹੇ ਲੋਕ ਹੁੰਦੇ ਸੀ ਇੱਥੇ, ਉਹਨਾਂ ਦਿਨਾਂ ਵਿੱਚ ਆਪਣੇ ਆਪ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ, ਆਪਣੇ ਲੋਕਾਂ ਨੂੰ ਸਹੀ ਸੇਧ ਦੇਣੀ, ਆਪਣੇ ਲੋਕਾਂ ਨੂੰ ਬੁਰੀਆਂ ਬਲਾਵਾਂ ਤੋਂ ਬਚਾਉਣਾ, ਤੋ ਇਹ ਇਸ ਪਰਿਵਾਰ ਦੇ ਹਿੱਸੇ ਆਇਆ। ਤੋ ਥੈਂਕ ਯੂ ਬੀਬੀ ਜੀ, ਥੈਂਕ ਯੂ ਵੈਰੀ ਮੱਚ ਫੋਰ ਕਾਲਿੰਗ, ਅਤੇ ਨਵੀਂ ਨੂੰ ਜਿਹੜੀਆਂ ਤੁਸੀਂ ਬਲੈਸਿੰਗਸ ਦਿੱਤੀਆਂ ਉਹਦੇ ਲਈ ਵੀ ਤੁਹਾਡਾ ਧੰਨਵਾਦ। ਬਾਪੂ ਵੇ ਅੱਡ ਹੁੰਨੀਆਂ, ਪ੍ਰੋਗਰਾਮ ਪੰਜਾਬੀ ਲਹਿਰਾਂ।

0: ਜਿਹੜਾ ਗਾਂ ਨੂੰ ਗੈਂ ਕਹਿਣਾ ਇਹ ਵੀ ਇੱਕ ਸੰਗੀਤਕ ਸ਼ਬਦਾਵਲੀ ਵਿੱਚ ਆ ਜਾਂਦਾ, ਗੈਂ ਲੈ ਦੇ ਇੱਕ ਮੈਂ ਲੈ ਦੇ, ਕਿਉਂਕਿ ਗੈਂ ਅਤੇ ਉੱਧਰੋਂ ਮੈਂ ਜੋੜਨੀ ਸੀ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਗੈਂ ਲੈ ਦੇ ਇੱਕ ਮੈਂ ਲੈ ਦੇ, ਇੱਕ ਬੜਦ ਟੱਲੀਆਂ ਵਾਲਾ ਬੋਤੀ ਲੈ ਦੇ ਝਾਂਜਰਾਂ ਵਾਲੀ ਵੇ। ਤੋ ਜੱਟਾਂ ਨੇ ਵੀ ਉਹ ਧੰਨੇ ਜੱਟ ਦਾ ਜਦੋਂ ਉਹਨੂੰ ਕਿਹਾ ਗਿਆ, ਉਹਨੇ ਰੱਬ ਕੋਲੋਂ ਮੰਗਿਆ ਵੀ ਮੈਨੂੰ ਖਾਣ ਪੀਣ ਨੂੰ ਵੀ ਚਾਹੀਦਾ, ਇੱਕ ਸੋਹਣੀ ਘਰ ਵਾਲੀ ਵੀ ਚਾਹੀਦੀ ਹੈ, ਗਾਂ ਵੀ ਚਾਹੀਦੀ ਹੈ, ਮੱਝ ਲਵੇਰੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਧੀਆਂ ਵੀ ਬਾਪੂ ਨੂੰ ਆਪਦਾ ਰੱਬ ਹੀ ਮੰਨ ਲੈਂਦੀਆਂ, ਅਤੇ ਸੱਚੀ ਮੁੱਚੀ ਹੁੰਦਾ ਵੀ ਬਾਪ ਰੱਬ ਹੀ ਹੈ। ਤੋ ਪ੍ਰੋਗਰਾਮ ਦੇ ਵਿੱਚ ਉਡਾਨ ਰੇਡੀਓ ਅੱਜ ਦਾ ਸਪੋਂਸਰਡ ਹੈ ਸਾਡੇ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਅਤੇ ਅੱਜ ਨਵੀਂ ਨੇ ਮੇਰੀ ਲੰਬੀ ਡਿਊਟੀ ਲਾ ਤੀ, 6:30 ਤੋਂ ਬੈਠਾ ਮੈਂ ਅਤੇ 10 ਵਾਲੇ ਹੋ ਗਏ। ਥੈਂਕ ਯੂ ਨਵੀਂ, ਖੁੱਲ੍ਹਾ ਟਾਈਮ ਦੇਤਾ ਅੱਜ ਮੈਨੂੰ। ਅਤੇ ਪ੍ਰੋਗਰਾਮ ਵਿੱਚ ਤੁਸੀਂ ਨਵੀਂ ਨੂੰ ਬਹੁਤ ਪਿਆਰ ਦਿੰਦੇ ਹੋ, ਅਤੇ ਸਾਡੀ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਆ, ਔਰ ਜਿੰਨੇ ਵੀ ਪ੍ਰੋਗਰਾਮ ਆਉਂਦੇ ਆ ਇੱਕ ਤੋਂ ਇੱਕ ਚੜ੍ਹਦੇ ਪ੍ਰੋਗਰਾਮ ਨੇ। ਅਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ, ਸਾਡੇ ਸਪੋਂਸਰਸ ਨੂੰ ਬੜਾ ਪਿਆਰ ਦਿੰਦੇ ਹੋ। ਇਹੀ ਕਾਰਨ ਆ ਕਿ ਜਿਹੜੇ ਸਪੋਂਸਰ ਸਾਡੇ ਨਾਲ ਜੁੜਦੇ ਆ ਉਹ ਫਿਰ ਲਗਾਤਾਰ ਜੁੜੇ ਰਹਿੰਦੇ ਆ। ਗ੍ਰੈਂਡ ਹੋਮ ਫਰਨੀਚਰ ਇੱਕੋ ਇੱਕ ਫਰਨੀਚਰ ਦਾ ਜਿਹੜਾ ਸਟੋਰ ਆ ਜਿਹਨੂੰ ਅਸੀਂ ਪ੍ਰਮੋਟ ਕਰਦੇ ਹਾਂ, ਦ ਵਨ ਐਂਡ ਓਨਲੀ ਵਨ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਗ੍ਰੈਂਡ ਹੋਮ ਫਰਨੀਚਰ ਨੇ ਜਿਹੜੀ ਗੱਲ ਕਹੀ ਹੈ ਉਹ ਹਮੇਸ਼ਾ ਪੁਗਾਈ ਹੈ, ਯਾਨੀ ਉਹਦੇ 'ਤੇ ਪਹਿਰਾ ਦਿੱਤਾ। ਕਦੇ ਵੀ ਕੋਈ ਕਿਸੇ ਕਿਸਮ ਦੀ ਭੋਰਾ ਵੀ ਸਾਡੇ ਕਸਟਮਰ ਸਾਡੇ ਲਿਸਨਰਸ ਵੱਲੋਂ ਉਲਾਂਭਾ ਨਹੀਂ ਆਇਆ। ਤੋ ਸਗੋਂ ਸਿਫਤਾਂ ਕਰਦੇ ਆ ਲੋਕ ਕਿ ਜੀ ਗ੍ਰੈਂਡ ਹੋਮ ਫਰਨੀਚਰ 'ਤੇ ਗਏ ਅਤੇ ਸਾਨੂੰ ਇੱਕ ਦੀ ਥਾਂ 'ਤੇ ਦੋ ਦੋ ਤੋਹਫੇ ਦਿੱਤੇ। ਤੋ ਹੁਣ ਇਹ ਲੌਂਗ ਵੀਕਐਂਡ ਦੀ ਸੇਲ ਆ, ਅੱਜ ਸ਼ਾਮ ਦਾ ਅਸੀਂ ਇਹ ਆਖਰੀ ਸੁਨੇਹਾ ਦੇ ਰਹੇ ਹਾਂ, ਕੱਲ੍ਹ ਨੂੰ ਨਵਾਂ ਸੁਨੇਹਾ ਦੇਵਾਂਗੇ। ਅਤੇ ਮੇਰੇ ਨਾਲ ਸੁੱਖ ਹਾਜ਼ਰ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ
1: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਅੱਜ ਦਾ ਇਹ ਆਖਰੀ ਸੁਨੇਹਾ ਦੇਵਾਂਗੇ ਜੀ। ਅੱਜ 10 ਤੱਕ ਤੁਹਾਡੇ ਲਈ ਓਪਨ ਸੀ, ਪਰ ਕੱਲ ਨੂੰ ਸਵੇਰੇ ਫਿਰ 10 ਜਿਹੜੇ ਡੋਰਸ ਤੁਹਾਡੇ ਲਈ ਓਪਨ ਹੋ ਜਾਣਗੇ, ਤੇ ਕੱਲ ਨੂੰ ਰਾਤ ਦੇ 10 ਤੱਕ ਅਸੀਂ ਤੁਹਾਡੇ ਲਈ ਓਪਨ ਹੋਵਾਂਗੇ। ਸੋ 10 ਤੋਂ ਲੈ ਕੇ ਰਾਤ ਦੇ 10 ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਚੋਟੀ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ, ਤਾਂ ਜਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚਣਾ, ਤੇ ਲਾਸਟ ਲਿੰਕ ਦੇ ਵਿੱਚ ਇੱਕ ਡੀਲ ਦਿੰਦੇ ਆ, ਕੁਈਨ ਸਾਈਜ਼ ਦਾ ਮੈਟਰਸ, ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਲੈਕਸ ਮੈਟਰਸ, ਜਿਹਦੀ ਵਰਥ $500-600 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ। ਜਿਹੜੇ ਪਹਿਲੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਤੁਹਾਨੂੰ ਫ੍ਰੀ ਗਿਫਟ ਮਿਲੂਗਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸਵੇਰੇ ਸ਼ਾਰਪ 10 ਡੋਰਸ ਓਪਨ ਹੋ ਜਾਣਗੇ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ।
0: ਔਰ ਕੱਲ ਨੂੰ ਸਾਰਾ ਦਿਨ ਲੌਂਗ ਵੀਕਐਂਡ ਹੈ, ਤੇ ਬੱਚਿਆਂ ਨੂੰ ਸਪੈਸ਼ਲ ਤੋਹਫੇ ਦਿੱਤੇ ਜਾਣਗੇ ਔਰ ਕੈਂਡੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ, ਤੇ ਨਾਲ ਦੀ ਨਾਲ ਤੁਹਾਡਾ ਮੂੰਹ ਮਿੱਠਾ ਕਰਵਾਇਆ ਜਾਊਗਾ ਗ੍ਰੈਂਡ ਹੋਮ ਫਰਨੀਚਰ ਤੇ। ਪਹੁੰਚਿਓ ਜ਼ਰੂਰ, ਤਿੰਨੇ ਦਿਨ, ਸੈਟਰਡੇ ਸੰਡੇ ਮੰਡੇ, ਔਰ ਫਿਰ ਅਗਲੇ ਦਿਨਾਂ ਵਿੱਚ ਕੁਛ ਹੋਰ ਚੰਗੀ ਸੇਲ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਲਗਵਾ ਕੇ ਦੇਵਾਂਗੇ। ਤੋ ਪ੍ਰੋਗਰਾਮ ਉਡਾਨ ਵਿਦ ਪ੍ਰਭ ਸੰਧੂ ਹੁਣ ਤਕਰੀਬਨ ਸਮਾਪਤੀ ਦੇ ਨੇੜੇ ਅਸੀਂ ਜਾ ਰਹੇ ਹਾਂ। ਸਾਤੋਂ ਬਾਅਦ ਇੱਕ ਬਹੁਤ ਹੀ ਰੌਚਕ ਪ੍ਰੋਗਰਾਮ ਦਲਬੀਰ ਕਥੂਰੀਆ ਜੀ ਅਤੇ ਸਾਡੇ ਬੜੇ ਹੀ ਪੋਇਟਿਕ ਅੰਦਾਜ਼ ਵਿੱਚ ਡਾਕਟਰ ਸਾਹਿਬ ਪੇਸ਼ ਕਰਦੇ ਆ, ਬੜੀ ਅੱਛੀ ਪੇਸ਼ਕਾਰੀ ਆ ਉਹਨਾਂ ਦੀ, ਔਰ ਪੰਜਾਬੀ ਗੀਤ ਸੰਗੀਤ ਦਾ, ਪੰਜਾਬੀ ਪੋਇਟਰੀ ਦਾ ਬੜਾ ਖਜ਼ਾਨਾ ਹੈ ਉਹਨਾਂ ਕੋਲ। ਅਤੇ ਵਿਲੇਜ ਆਫ ਇੰਡੀਆ ਅਤੇ ਬ੍ਰੈਂਪਟਨ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰਡ ਪ੍ਰੋਗਰਾਮ ਹੁੰਦਾ ਇਹ, ਔਰ ਵਿਸ਼ਵ ਪੰਜਾਬੀ ਭਵਨ ਵੱਲੋਂ ਵੀ ਇਹ ਪ੍ਰੋਗਰਾਮ ਸਪੈਸ਼ਲ ਤੌਰ 'ਤੇ ਪੰਜਾਬੀਆਂ ਦੀ ਸਾਂਝ ਪੈਦਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਤੋ ਬੜੇ ਪਿਆਰ ਨਾਲ ਤੁਸੀਂ 10 ਤੋਂ ਲੈ ਕੇ 11 ਤੱਕ ਉਹ ਪ੍ਰੋਗਰਾਮ ਸੁਣੋਗੇ। ਸਾਡੇ ਸਾਰੇ ਪ੍ਰੋਗਰਾਮ ਇੰਜੋਏ ਕਰਦੇ ਹੋ ਤੁਸੀਂ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ 'ਤੇ। ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਆ ਤਾਂ ਸਾਡੇ ਹੈੱਡ ਆਫਿਸ ਨੂੰ 504-1557 ਤੇ ਕਾਲ ਕੀਤਾ ਜਾ ਸਕਦਾ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ 416-677-0106 ਤੇ ਗੱਲ ਹੋ ਸਕਦੀ ਹੈ। ਤੁਹਾਡੀ ਸ਼ਾਮ ਖੂਬਸੂਰਤ ਹੋਵੇ, ਤੁਹਾਡਾ ਵੀਕਐਂਡ ਬਹੁਤ ਖੂਬਸੂਰਤ ਹੋਵੇ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਸਾਡਾ ਪਿਆਰ ਤੁਹਾਡੇ ਨਾਲ ਆ, ਤੁਹਾਡਾ ਪਿਆਰ ਸਾਡੇ ਨਾਲ ਆ, ਇਹ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇ। ਦਲਜੀਤ ਦੁਸਾਂਝ ਤੇ ਨਿਮਰਤ ਖਹਿਰਾ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ

ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਨਮਸਕਾਰ।

ਅਸੀਂ ਬੰਦੇ ਬੜੇ ਆਮ ਜਿਹੇ ਕੋਈ ਰੱਬ ਤੇ ਨਹੀਂ ਅਸੀਂ ਬੰਦੇ ਬੜੇ ਆਮ ਜਿਹੇ ਕੋਈ ਰੱਬ ਤੇ ਨਹੀਂ ਮੇਨੇ ਮਾਰਨਾ ਵਕਤ ਦੇ ਮਾਰਿਆਂ ਨੂੰ ਡਿੱਗ ਪਏ ਹਾਂ ਚੁੱਕ ਕੇ ਗੱਲ ਆਲਾ ਦੇ ਦੇ ਹੌਸਲਾ ਟੁੱਟਿਆ ਹਾਰਿਆਂ ਨੂੰ ਨੁਕਸ ਕੱਢਣ ਚ ਲੋਕੀ ਨੇ ਮਾਹਿਰ ਹੋ ਗਏ ਨੁਕਸ ਕੱਢਣ ਚ ਲੋਕੀ ਨੇ ਮਾਹਿਰ ਹੋ ਗਏ ਨਿੰਦ ਦਿੰਦੇ ਨੇ ਚੰਦ ਤੇ ਤਾਰਿਆਂ ਨੂੰ ਜਿੰਨਾ ਮਰਜ਼ੀ ਦੋਸਤਾ ਜ਼ੋਰ ਲਾ ਲੈ ਖੁਸ਼ ਕਰ ਨਹੀਂ ਸਕਦਾ ਸਾਰਿਆਂ ਨੂੰ ਖੁਸ਼ ਕਰ ਨਹੀਂ ਸਕਦਾ ਤੂੰ ਸਾਰਿਆਂ ਨੂੰ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਜੀ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ ਅੱਜ ਥੋੜੀ ਜੀ ਖਿਮਾ ਦੇ ਜਾਚਕ ਹਾਂ ਕਿ ਕੋਈ ਥੋੜੀ ਜੀ ਟੈਕਨੀਕਲ ਫਾਲਟ ਦੇ ਕਰਕੇ ਪਿੱਛੋਂ ਸਟੂਡੀਓ ਦੇ ਵਿੱਚੋਂ ਅਸੀਂ ਕੁਨੈਕਟ ਕਰਦੇ ਰਹੇ, ਪ੍ਰੋਗਰਾਮ ਥੋੜਾ ਜਿਹਾ 5-7-10 ਮਿੰਟ ਲੇਟ ਹੋ ਗਿਆ। ਚਲੋ ਕੋਈ ਗੱਲ ਨਹੀਂ, ਟੈਕਨੋਲੋਜੀ ਹੈ, ਟੈਕਨੋਲੋਜੀ ਦੇ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਰਹਿੰਦੇ ਨੇ, ਚਲੋ ਕੋਈ ਗੱਲ ਨਹੀਂ। ਇਸ ਤਰ੍ਹਾਂ ਦੀਆਂ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਕਈ ਵਾਰ ਹੋ ਹੀ ਜਾਂਦੀਆਂ, ਮਾਫ਼ ਕਰਿਓ। ਚਲੋ ਹੋਰ ਸੁਣਾਓ, ਕੀ ਹਾਲ ਚਾਲ ਨੇ? ਅੱਜ ਫਰਾਈਡੇ ਦਾ ਦਿਨ ਹੈ, ਵੀਕਐਂਡ ਹੈ, ਹਲਕਾ ਫੁਲਕਾ ਜਿਹਾ ਦਿਨ ਹੈ ਅਤੇ ਆਪਾਂ ਜੁੜ ਚੁੱਕੇ ਹਾਂ। ਤੁਸੀਂ ਦੱਸੋ ਕਿਹੜੇ ਕਿਹੜੇ ਗਾਣਿਆਂ ਦੀ ਫਰਮਾਇਸ਼ ਤੁਸੀਂ ਕਰਨੀ ਚਾਹੋਗੇ ਅੱਜ, ਕਿਸ ਤਰ੍ਹਾਂ ਦੀ ਕੋਈ ਗੱਲਬਾਤ ਤੁਸੀਂ ਕਰਨੀ ਚਾਹੋਗੇ, ਤੁਹਾਡੀਆਂ ਗੱਲਾਂ ਬਾਤਾਂ ਆਪਾਂ ਸੁਣਾਂਗੇ ਅਤੇ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚ ਮੈਂ ਵੀ ਪਾਰਟੀਸਪੇਟ ਕਰੂੰਗਾ। ਹੋ ਸਕਦਾ ਉਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਨਵੀਆਂ ਗੱਲਾਂ ਬਾਤਾਂ ਕੱਢ ਲਈਏ। ਅਤੇ ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ ਔਰ VPS24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ ਔਰ ਵਿਸ਼ਵ ਪੰਜਾਬੀ ਸਾਂਝ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਐਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ। ਸੋ ਤੁਸੀਂ ਗੱਲਬਾਤ ਕਰ ਸਕਦੇ ਹੋ 647-367-5353 ਸਾਡਾ ਨੰਬਰ ਹੈ, 6473675353 647-367-5353। ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਅੱਜ ਵੇਖੋ ਜੀ ਫਰਾਈਡੇ ਦਾ ਦਿਨ ਹੈ ਅਤੇ ਇਸ ਵੇਲੇ ਟੈਂਪਰੇਚਰ ਹੈਗਾ 11 ਡਿਗਰੀ ਅਤੇ ਦਿਨ ਵੇਲੇ ਰਿਹਾ 20 ਡਿਗਰੀ ਟੈਂਪਰੇਚਰ, ਕੱਲ ਸੈਟਰਡੇ ਹੋ ਜਾਣਾ ਟੈਂਪਰੇਚਰ 18 ਡਿਗਰੀ ਰਹਿਣ ਦੀ ਸੰਭਾਵਨਾ ਹੈ ਅਤੇ 25 ਤੋਂ ਲੈ ਕੇ 30 ਕਿਲੋਮੀਟਰ ਦੀ ਹਵਾ ਜ਼ਰੂਰ ਚੱਲੇਗੀ। 7:27 ਤੇ ਸੂਰਜ ਦੇਵਤਾ ਦੇ ਦਰਸ਼ਨ ਦੇਣੇ ਨੇ ਤੇ 6:43 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਤੁਸੀਂ ਬਹੁਤ ਵਧੀਆ ਜਿਹੜਾ ਅੱਜ ਗੋਲੀਆਂ ਦੇ ਲਾਈਨਾਂ ਕਿ ਕਿਸੇ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ।
0: ਬਿਲਕੁਲ ਬਿਲਕੁਲ ਜੀ, ਦੁਨੀਆਂ ਨੂੰ ਕੋਈ ਨਹੀਂ ਖੁਸ਼ ਕਰ ਸਕਦਾ ਡਾਕਟਰ ਸਾਹਿਬ। ਦੁਨੀਆਂ ਉਹ ਕਹਿੰਦੇ ਵੀ ਆਰੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋ ਪਾਸੇ,
1: ਕਹਿੰਦੇ ਚੈਰਿਟੀ ਬਿਗਿੰਸ ਐਟ ਹੋਮ।
0: ਹਾਂ ਚਲੋ ਤੁਸੀਂ ਡਾਕਟਰ ਸਾਹਿਬ ਹੋਲਡ ਕਰਿਓ ਇੱਕ ਮਿੰਟ, ਇੱਕ ਕਾਲ ਔਰ ਆ ਰਹੀ ਹੈ, ਆਪਾਂ ਉਹਦੀ ਗੱਲ ਸੁਣ ਲਈਏ, ਤੁਸੀਂ ਹੋਲਡ ਕਰਿਓ ਜਰਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 5530 ਨੰਬਰ ਜੀ ਤੁਹਾਡਾ। ਹੈਲੋ, ਡਿਸਕਨੈਕਟ ਹੋ ਗਿਆ ਜੀ। ਹਾਂਜੀ ਡਾਕਟਰ ਸਾਹਿਬ ਤੁਸੀਂ ਆ ਜਾਓ।
1: ਚੈਰਿਟੀ ਬਿਗਿੰਸ ਐਟ ਹੋਮ।
0: ਬਿਲਕੁਲ ਜੀ ਬਿਲਕੁਲ।
1: ਫਸਟ ਆਫ ਆਲ ਜਿਹੜੀ ਰਿਟਾਇਰਡ ਵਾਈਫ ਆ ਨਾ, ਉਹ ਬਿਤਾਉਣੀ ਸਭ ਤੋਂ ਔਖੀ ਗੱਲ ਆ। ਬੰਦਾ ਸਾਰੀ ਆਪਣੀ ਜਗ੍ਹਾ ਆਪਣੀ ਲਾਈਫ ਗੁਜ਼ਾਰ ਜਾਂਦਾ, ਲੇਕਿਨ ਰਿਟਾਇਰਡ ਲਾਈਫ ਨੂੰ ਗੁਜ਼ਾਰਨਾ ਬਹੁਤ ਔਖਾ।
0: ਕੋਈ ਗੱਲ ਨਹੀਂ, ਇਹ ਸਿਰਫ ਤੁਹਾਡਾ ਮਾਇੰਡ ਸੈਟ ਹੈ, ਤੁਸੀਂ ਮਾਇੰਡ ਸੈਟ ਆਪਣਾ ਉਸ ਤਰੀਕੇ ਨਾਲ ਕਰ ਲਓ ਤਾਂ ਮੇਰਾ ਖਿਆਲ ਕੋਈ ਮੁਸ਼ਕਲ ਨਹੀਂ ਹੈਗੀ ਐਸੀ ਕੋਈ ਗੱਲ।
1: ਹਾਂ ਬਿਲਕੁਲ, ਦੇਖੋ ਰਿਟਾਇਰਡ ਲਾਈਫ ਦੇ ਵਿੱਚ ਫਸਟ ਆਫ ਆਲ ਇਹ ਹੈ ਕਿ ਹਾਊ ਟੂ ਐਂਟਰਟੇਨ ਯੋਰ ਸੈਲਫ।
0: ਬਿਲਕੁਲ ਬਿਲਕੁਲ, ਆਪਣੇ ਆਪ ਨੂੰ ਟਾਈਮ ਦੇਣਾ ਸ਼ੁਰੂ ਕਰੋ ਤੁਸੀਂ, ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਤੁਸੀਂ, ਆਪਣੇ ਆਪ ਦਾ ਖਿਆਲ ਰੱਖਣਾ ਸ਼ੁਰੂ ਕਰੋ, ਤੁਹਾਨੂੰ ਦੀ ਰਿਟਾਇਰਡ ਲਾਈਫ ਬੜੀ ਵਧੀਆ ਬੀਤੂਗੀ, ਐਸੀ ਕੋਈ ਗੱਲ ਨਹੀਂ ਹੈਗੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਪਹਿਲਾਂ ਤਾਂ ਆਪਣੀ ਬੋਡੀ ਦਾ ਧਿਆਨ ਰੱਖੋ।
0: ਬਿਲਕੁਲ।
1: ਦੂਸਰੇ ਨੰਬਰ ਦੇ ਉੱਤੇ ਤੁਸੀਂ ਗਾਰਡਨ ਦਾ ਕੰਮ ਕਰੋ, ਹੋਰ ਕੋਈ ਜਿਹੜਾ ਕੋਈ ਕੰਮ ਕਰਨ ਵਾਲਾ ਇੱਧਰ ਉੱਧਰ ਦਾ ਉਹ ਕੰਮ ਕਰੋ। ਬਹੁਤੀ ਗੱਲਾਂ ਤਾਂ ਪਿਆਰ ਨਾਲ ਸਭ ਨੂੰ ਬੋਲੋ।
0: ਇੱਕ ਡਾਕਟਰ ਸਾਹਿਬ ਹੋਰ ਬਹੁਤ ਵੱਡੀ ਜਿਹੜੀ ਮੇਰੇ ਮੁਤਾਬਕ ਗੱਲ ਹੈ ਨਾ, ਤੁਸੀਂ ਆਪਣੇ ਇਨ ਟੱਚ ਰਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਚਾਹੇ ਫੋਨ ਤੇ ਇਨ ਟੱਚ ਰਹੋ, ਚਾਹੇ ਕਿਤੇ ਹਫਤੇ 10-15-20 ਦਿਨ ਉਹਨਾਂ ਦੇ ਨਾਲ ਮੇਲ ਜੋਲ ਥੋੜਾ ਬਹੁਤਾ ਰੱਖੋ। ਇਨ ਟੱਚ ਰਹਿਣਾ ਬਹੁਤ ਜ਼ਰੂਰੀ ਹੈ, ਸੰਪਰਕ ਤੁਹਾਡੇ ਜਿਹੜੇ ਬਣੇ ਰਹਿਣੇ ਨਾ ਬਹੁਤ ਜ਼ਰੂਰੀ ਹੈ। ਆਈਸੋਲੇਸ਼ਨ ਜਿਹੜੀ ਹੈ ਨਾ ਉਹ ਸਭ ਤੋਂ ਵੱਡੀ ਬਿਮਾਰੀ ਹੈ।
1: ਬਹੁਤ ਔਖੀ ਜੀ, ਬਹੁਤ ਔਖੀ। ਮੇਰਾ ਦੇਖੋ ਸਵੇਰੇ ਮੇਰਾ ਸਵੇਰੇ ਕਰੀਬ 7-8 ਵਜੇ ਫੋਨ ਚਾਲੂ ਹੋ ਜਾਂਦਾ, ਔਰ ਕਦੀ ਇੰਡੀਆ ਤੇ ਕਦੀ ਪਾਕਿਸਤਾਨ ਤੇ ਸਭ ਮੇਰੇ ਪੇਸ਼ੈਂਟ ਜਿਹੜੇ ਹੁੰਦੇ ਨੇ ਉਹ ਮੇਰੇ 11-12 ਵਜੇ ਤੱਕ ਤਾਂ ਇਹੀ ਕੰਮ ਚੱਲਦਾ।
0: ਚਲੋ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਹੋ ਤੇ ਡਾਕਟਰ ਦਾ ਤੁਹਾਡਾ ਫਰਜ਼ ਵੀ, ਪਰਮਾਤਮਾ ਨੇ ਤੁਹਾਡੇ ਜ਼ਿੰਮੇ ਜਿਹੜੀ ਡਿਊਟੀ ਵੀ ਲਾਈ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰੋ, ਕਿਸੇ ਬਹਾਨੇ ਵੀ ਕਰ ਸਕਦੇ ਹੋ ਤੇ ਬਹੁਤ ਵਧੀਆ ਗੱਲ ਹੈ।
1: ਹਾਂਜੀ
0: ਸੋ ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਤੁਸੀਂ ਵੀ ਤੁਹਾਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 6479931484 ਨੰਬਰ ਇਹਨਾਂ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸੋ ਦੋਸਤੋ ਤੁਸੀਂ ਵੀ ਜੁੜ ਸਕਦੇ ਹੋ 647-367-5353 6475353। ਗੱਲ ਅਸੀਂ ਕਰ ਰਹੇ ਸੀ ਡਾਕਟਰ ਸਾਹਿਬ, ਕਹਿੰਦੇ ਤੁਸੀਂ ਗੱਲ ਬੜੀ ਵਧੀਆ ਕੀਤੀ ਕਿ ਸਾਰੇ ਜਹਾਨ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਇਹਦੇ ਚ ਕੋਈ ਸ਼ੱਕ ਨਹੀਂ। ਤੁਸੀਂ ਜਿੰਨਾ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਪਿਆਰ ਮੁਹੱਬਤ ਸਤਿਕਾਰ ਇੱਜ਼ਤ ਮਾਨ ਦੇਈ ਚੱਲੋ, ਲੇਕਿਨ ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਉਹ ਕਹਿੰਦੇ ਵੀ ਕਿਸੇ ਦੇ ਤੁਸੀਂ 99 ਕੰਮ ਕਰਦੇ ਹੋ ਨਾ, ਤੇ ਇੱਕ ਕੰਮ ਕਿਸੇ ਮਜਬੂਰੀ ਵਸ ਤੁਸੀਂ ਉਸ ਨੂੰ ਨਾ ਕਰਦੇ ਹੋ, ਤੇ ਤੁਹਾਡੇ ਜਿਹੜੇ 99 ਜਿਹੜੇ ਕੀਤੇ ਨਾ ਉਹਨਾਂ ਤੇ ਵੀ ਉਹਨੇ ਮਿੱਟੀ ਪਾ ਦੇਣੀ ਹੈ, ਤੇ ਉਹ ਇੱਕ ਦਾ ਤੁਹਾਨੂੰ ਉਲਾਮਾ ਦੇ ਦੇਣਾ। ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਬੋਲੀਏ ਜੇ ਬਹੁਤਾ ਲੋਕੀ ਕਮਲਾ ਸ਼ਦਾਈ ਕਹਿੰਦੇ, ਜੇ ਰਹੀਏ ਚੁੱਪ ਕਹਿੰਦੇ ਲੱਗਦਾ ਗਵਾਰ ਹੈ। ਬੋਲੀਏ ਜੇ ਬਹੁਤਾ ਲੋਕੀ ਕਮਲਾ ਸ਼ਦਾਈ ਕਹਿੰਦੇ, ਜੇ ਰਹੀਏ ਚੁੱਪ ਕਹਿੰਦੇ ਕਮਲਾ ਗਵਾਰ ਹੈ। ਜੇ ਖਾਈਏ ਰੱਜ ਕਹਿੰਦੇ ਭੁੱਖਾ ਮਰੂ ਇੱਕ ਦਿਨ, ਜੇ ਖਾਈਏ ਰੱਜ ਕੇ ਕਹਿੰਦੇ ਭੁੱਖਾ ਮਰੂ ਇੱਕ ਦਿਨ, ਤੇ ਜੇ ਰਹੀਏ ਭੁੱਖੇ ਕਹਿੰਦੇ ਲੱਗਦਾ ਬਿਮਾਰ ਹੈ। ਚਿੱਟੇ ਕੱਪੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ ਹੈ, ਜੇ ਪਾਈਏ ਮੈਲੇ ਤੇ ਕਹਿੰਦੇ ਕੰਗਲਾ ਕੰਗਾਲ ਹੈ। ਇੱਥੇ ਉੱਤੇ ਪਾਚ ਇੱਥੇ ਉੱਥੇ ਪਾਜ ਰੱਖੇ ਉਹੀ ਸੱਚੇ ਪਾਤਸ਼ਾਹ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ। ਸੋ ਇਹ ਪਰਮਾਤਮਾ ਹੀ ਬਚਾਵੇ ਐਸੇ ਲੋਕਾਂ ਤੋਂ, ਜਿਹੜੇ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਸਤਿਕਾਰ ਕਰ ਲਓ, ਜਿੰਨਾ ਮਰਜ਼ੀ ਤੁਸੀਂ ਕਿਸੇ ਦਾ ਇੱਜ਼ਤ ਕਰ ਲਓ, ਜਿੰਨਾ ਮਰਜ਼ੀ ਤੁਸੀਂ ਕਿਸੇ ਦੇ ਕੰਮ ਕਰ ਲਓ, ਜਿੰਨਾ ਮਰਜ਼ੀ ਤੁਸੀਂ ਕਿਸੇ ਦੇ ਸੁੱਖ ਦੁੱਖ ਦੇ ਵਿੱਚ ਸ਼ਰੀਕ ਹੋ ਜਾਓ, ਕੋਈ ਨਾ ਕੋਈ ਉਲਾਮਾ, ਕੋਈ ਨਾ ਕੋਈ ਸ਼ਿਕਵਾ, ਕੋਈ ਨਾ ਕੋਈ ਗਿਲਾ ਜਿਹੜਾ ਨਾ ਉਹ ਤੁਹਾਡਾ ਕਿਸੇ ਦੇ ਪ੍ਰਤੀ ਕਿਸੇ ਨੇ ਤੁਹਾਨੂੰ ਕਰ ਹੀ ਦੇਣਾ। ਇਸ ਕਰਕੇ ਸੰਸਾਰ ਨੂੰ ਜਿੱਤਣਾ ਜਿਹੜਾ ਨਾ ਬਹੁਤ ਔਖਾ। ਸਤਿ ਸ਼੍ਰੀ ਅਕਾਲ ਜੀ ਬੀਪੀ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਕਰਨ ਲੱਗੇ ਹੋਏ ਸੀ ਉਹਦਾ, ਪ੍ਰਭ ਸੰਧੂ ਦਾ ਵੀ, ਤੇ ਚਲੋ ਕੋਈ ਗੱਲ ਨੀ, ਇਹ ਕਦੇ ਕਦੇ ਵੱਡੇ ਆਦਮੀ ਇਹ ਮਹਿਮਾਨ ਬਣ ਕੇ ਆਉਂਦੇ, ਕਦੇ ਕਦੇ ਨਵੀ ਕਰਦਾ ਜਾਂ ਪ੍ਰਭ ਕਰਦਾ ਹੁੰਦਾ, ਤੇ ਅੱਜ ਬਾਈ ਚਾਂਸ ਕੋਈ
1: ਹੋ ਗਿਆ ਤੁਸੀਂ
0: ਰਿਮਾਇੰਡ ਕਰਵਾ ਦੇਣਾ ਸੀ। ਚਲੋ ਕੋਈ ਗੱਲ ਨੀ, ਦੇਰ ਆਏ ਦਰੁਸਤ ਹੋਏ, ਠੀਕ ਹੋ ਗਿਆ।
1: ਕੋਈ ਗੱਲ ਨੀ
0: ਬਹੁਤ ਦੱਸਿਆ
1: ਕਿਸੇ ਨੂੰ ਖੁਸ਼ ਨੀ ਕਰ ਸਕਦੇ, ਤਾਂ ਪੱਕੀ ਗੱਲ ਆ,
0: ਬਿਲਕੁਲ ਇਹ ਤਾਂ ਹੋ ਹੀ ਨਹੀਂ ਸਕਦਾ।
1: ਮਾੜੀ ਜਿਹੀ ਗੱਲ ਤੇ ਵੀ ਉਹ ਕਹਿੰਦੇ ਕਿਸੇ ਨੇ ਵਿਆਹ ਦੇ ਕੁੜੀ ਬਹੁਤ ਕੁਛ ਦਿੱਤਾ, ਉਹ ਯਾਰ ਰਸਤੇ ਜੀ ਬਚ ਗਿਆ ਸੀ, ਉਹ ਕਹਿੰਦੇ ਕਹੀਂ ਤਾਂ ਦਿੱਤੀ ਨੀ ਦਸਾਂ ਨੂੰ, ਉਹ ਵੀ ਕਹਿਤਾ ਕਿ ਕੀ ਦਿੱਤਾ ਫੇਰ ਜੇ ਇਹ ਸਾਡੇ ਤਰਫ ਤੇ। ਸੋ ਇਹ ਤੁਸੀਂ ਕਿਸੇ ਨੂੰ ਖੁਸ਼ ਕਰਨਾ ਬਹੁਤ ਔਖਾ। ਬਾਕੀ ਜਿਹੜਾ ਤੁਸੀਂ ਕਿਹਾ ਮੈਂ ਇਕੱਲੇ ਰਹਿਣਾ, ਮੈਂ ਤਾਂ ਗੱਡੀ ਚੱਕਦੀ ਆਪਣੇ ਉਸ ਕੰਮ ਜਾਵੜੀ
0: ਆਪਣੇ ਆਪ ਨੂੰ ਬਿਜ਼ੀ ਰੱਖੋ, ਇਹ ਓਲਡ ਏਜ ਦਾ ਬਹੁਤ ਵੱਡਾ ਇੱਕ ਪਲੱਸ ਪੁਆਇੰਟ ਹੈ।
1: ਹਾਂਜੀ, ਤੇ ਫਿਰ ਮੈਂ ਡਾਂਸ ਤਿਆਰ ਕਰਦੀ ਹਾਂ, ਬੇ ਹੁਣ ਸਾਡੇ ਦਵਾਈ ਦੋ ਤਿੰਨ ਫੰਕਸ਼ਨ, ਮੈਂ ਦੋ ਤਿੰਨ ਫੰਕਸ਼ਨ ਚ ਡਾਂਸ ਕਰਨਾ ਹੈਗੇ, ਕਿੱਦਾਂ ਪਾਉਣਾ, ਕਿੱਦਾਂ ਤਿਆਰੀ ਹੋ ਰਹੀ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਆਪਣੇ ਆਪ ਨੂੰ ਬਿਜ਼ੀ ਰੱਖਣਾ ਬਹੁਤ ਜ਼ਰੂਰੀ ਆ। ਉਹ ਕਹਿੰਦੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ, ਵਿਹਲੇ ਰਹੋਗੇ ਤਾਂ ਐਵੇਂ ਪੁੱਠੀਆਂ ਕੋਈ ਨਾ ਕੋਈ ਦਿਮਾਗ ਦੇ ਵਿੱਚ ਚੀਜ਼ਾਂ ਆਉਣਗੀਆਂ। ਇਹਦੇ ਨਾਲ ਬੈਟਰ ਆਪਣੇ ਆਪ ਨੂੰ ਬਿਜ਼ੀ ਰੱਖੋ, ਆਪਣੇ ਆਪ ਨੂੰ ਰੁੱਝੇ ਹੋਏ ਰੱਖੋ। ਸਭ ਤੋਂ ਵੱਡੀ ਗੱਲ ਹੈ ਜੀ, ਤੁਸੀਂ ਕਿਤਾਬਾਂ ਕਤੂਬਾਂ ਪੜ੍ਹਨ ਦਾ ਸ਼ੌਕ ਪੈਦਾ ਕਰੋ ਨਾ, ਤੇ ਤੁਸੀਂ ਬੋਰ ਹੁੰਦੇ ਹੀ ਨਹੀਂ। ਠੀਕ ਹੈ ਭੈਣ ਜੀ, ਇੱਕ ਹੋਰ ਕਾਲ ਆ ਰਹੀ ਹੈ ਤੇ ਮੈਂ ਉਹਦੀ ਕਾਲ ਸੁਣ ਲਾ ਜਰਾ। ਸਤਿ ਸ਼੍ਰੀ ਅਕਾਲ ਜੀ, 9900990000।
2: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਇਹ ਜਿਹੜਾ ਲਿਖਿਆ ਹੁੰਦਾ ਹੈ ਫੋਨ ਦੇ ਉੱਪਰ, ਡਰੈਨੋ ਟੋਰੋਂਟੋ,
2: ਡਰੈਨੋ, ਹਾਂਜੀ ਹਾਂਜੀ ਹਾਂਜੀ ਹਾਂਜੀ।
0: ਅੱਛਾ, ਇਹ ਨਾਮ ਤੇ ਤੁਹਾਡਾ ਚੱਲਦਾ ਕਨੈਕਸ਼ਨ ਜਿਹੜਾ ਮੋਬਾਈਲ ਦਾ?
2: ਹਾਂਜੀ ਹਾਂਜੀ ਭਾਜੀ। ਰਿਟਾਇਰਮੈਂਟ ਤੋਂ ਬਾਅਦ ਨਾ ਕਿਉਂਕਿ ਤੁਸੀਂ ਆਪ ਵੀ ਸੀਨੀਅਰ ਏਜ ਦੇ ਵਿਚ ਹੁੰਦੇ ਹੋ ਤਾਂ ਤੁਹਾਡੇ ਤੋਂ ਲੋਕ ਐਕਸਪੈਕਟ ਕਰਦੇ ਆ ਵੀ ਤੁਸੀਂ ਸਾਡੀ ਜਿਹੜੀ ਵੀ ਪ੍ਰੋਬਲਮ ਹੈਗੀ ਆ ਉਹ ਸੁਣੋ
0: ਜੀ,
2: ਪਰ ਜਿਹੜੇ ਸੀਨੀਅਰ ਬੰਦੇ ਹੁੰਦੀ ਆ ਉਹਦੀ ਵਿਚਾਰੇ ਦੀ ਪ੍ਰੋਬਲਮ ਸੁਣਨ ਵਾਲਾ ਕੋਈ ਨੀ ਹੁੰਦਾ।
0: ਬਿਲਕੁਲ ਸਹੀ ਗੱਲ।
2: ਤਾਂ ਕਰਕੇ ਨਾ ਜੀ ਇੱਥੇ ਫਿਰ ਐਂ ਹੋ ਜਾਂਦਾ ਜੀ ਆਪਣੇ ਭਾਰਤ ਦੇ ਵਿਚ ਤਾਂ ਚਲੋ ਆਏ ਆ ਵੀ ਲੰਘਦਾ ਟੱਪਦਾ ਕੋਈ ਖੜ ਗਿਆ, ਇੱਥੇ ਕਿਸੇ ਕੋਲ ਸਮਾਂ ਹੈ ਨੀ।
0: ਬਸ ਬਸ ਇਹ ਸਭ ਤੋਂ ਵੱਡੀ ਹੈ ਨਾ, ਆਪਣੇ ਤੋਂ ਗਲੀ ਮਹੱਲੇ ਸਭ ਬਾਹਰ ਦਰਵਾਜ਼ਿਆਂ ਤੇ ਕੁਰਸੀਆਂ ਡਾ ਕੇ ਬੈਠੇ ਹੁੰਦੇ, ਤੁਸੀਂ ਨਿਕਲੋ ਸਹੀ, ਤੁਹਾਨੂੰ ਖੱਬੇ ਸੱਜੇ ਕੋਈ ਨਾ ਕੋਈ ਮਿਲ ਜਾਣਾ ਤੁਹਾਡੇ ਸੁੱਖ ਦੁੱਖ ਬੋਲਣ ਵਾਲਾ।
2: ਜੇ ਕੋਈ ਬੰਦਾ ਜੀ ਖੇਤੀਬਾੜੀ ਚ ਤਾਂ ਚਲੋ ਕੋਈ ਬੰਦਾ ਰਿਟਾਇਰ ਹੁੰਦਾ ਹੀ ਨਹੀਂ, ਉਹ ਤਾਂ ਕਹਿ ਲੋ ਤੁਸੀਂ ਸਿਵਿਆਂ ਦਾ ਕਨਾਲ ਜਾਂਦੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ,
2: ਠੀਕ ਹੈ ਜੀ। ਪਰ ਜਿਹੜਾ ਕੋਈ ਬੰਦਾ ਕੋਈ ਸਰਕਾਰੀ ਜਾਂ ਕੋਈ ਚੰਗੀ ਨੌਕਰੀ ਕਰਕੇ ਰਿਟਾਇਰ ਹੋਇਆ ਉਹਨੂੰ ਗੌਰਮੈਂਟ ਨੀ ਭੁੱਖਾ ਮਾਰਨ ਦਿੰਦੀ ਭਾਰਤ ਚ।
0: ਬਿਲਕੁਲ ਬਿਲਕੁਲ,
2: ਠੀਕ ਹੈ ਜੀ। ਪਰ ਉੱਥੇ ਚੱਕਰ ਐਂ ਪੈ ਜਾਂਦਾ ਜੀ ਵੀ ਅੱਜ ਕੱਲ੍ਹ ਮੋਸਟਲੀ ਹਰੇਕ ਘਰ ਦੇ ਵਿੱਚੋਂ ਸਾਰਿਆਂ ਦੇ ਲੋਕਾਂ ਦੇ ਧੀ ਪੁੱਤ ਬਾਹਰ ਗਏ ਹੋਏ।
0: ਬਿਲਕੁਲ ਸਹੀ ਗੱਲ ਹੈ।
2: ਉਹ ਬੰਦੇ ਦੀ ਝਾਕ ਰਹਿੰਦੀ ਹੈ ਵੀ ਮੈਂ ਇੱਥੇ ਆਵਾਂ, ਇੱਥੇ ਆ ਕੇ ਊਂ ਪਾਸ ਜਾਂਦਾ ਹੈਗਾ। ਇੱਕ ਤਾਂ ਮੌਸਮ ਇਹ ਜਿਹਾ ਸੁੱਖ ਨਾਲ, ਇੱਥੇ ਕੋਈ ਦੁਆ ਸਲਾਮ ਪੁੱਛਣ ਵਾਲਾ ਹੈ ਨੀ ਗਾ।
0: ਹੈ ਥੋੜੀ ਜਿਹੀ ਸਮੱਸਿਆ ਹੈ ਨਾ ਓਲਡ ਏਜ ਵਾਲੀ, ਤਾਂ ਹੀ ਮੈਂ ਕਹਿ ਰਿਹਾ ਇੱਥੇ ਆ ਕੇ ਥੋੜਾ ਜਿਹਾ ਆਪਣੇ ਆਪ ਨੂੰ ਨਾ ਬਿਜ਼ੀ ਜਿਹੜਾ ਰੱਖਣਾ ਨਾ ਕਿਸੇ ਵੀ ਕੰਮ ਚ, ਛੋਟਾ ਮੋਟਾ ਬਿਜ਼ੀ ਰੱਖਣਾ ਬਹੁਤ ਜ਼ਰੂਰੀ ਹੈ ਇੱਥੇ ਆ ਕੇ। ਅਦਰਵਾਈਜ਼ ਜਿੱਦਾਂ ਤੁਸੀਂ ਦੇਖੋਗੇ ਅਗਲੇ ਜਿਹੜੇ ਤਿੰਨ ਚਾਰ ਮਹੀਨੇ ਹੁਣ ਆਉਣੇ ਆ ਨਾ, ਜਿਹੜੇ ਨਵੰਬਰ ਦਸੰਬਰ ਜਨਵਰੀ ਫਰਵਰੀ, ਇਹ ਚਾਰ ਮਹੀਨੇ ਤਾਂ ਤੁਸੀਂ ਬਿਲਕੁਲ ਘਰ ਦੇ ਵਿੱਚ ਬੰਦ ਹੀ ਹੋ ਜਾਣਾ ਨਾ ਬਿਲਕੁਲ। ਫਿਰ
2: ਇਹ ਜੀ ਜਿਹੜੇ ਖਾਸ ਕਰਕੇ ਦਸੰਬਰ ਤੱਕ ਤਾਂ ਸਮਾਂ ਫਿਰ ਨਿਕਲ ਜਾਂਦਾ ਕਿਉਂਕਿ ਤਿਉਹਾਰਾਂ ਦਾ ਸਮਾਂ ਆ ਜਾਂਦਾ। ਪਰ ਜਿਹੜਾ ਜਨਵਰੀ ਫਰਵਰੀ ਹੈ ਨਾ ਜੀ, ਇਹਦਾ ਡਿਪਰੈਸ਼ਨ ਮੰਥ ਗਿਣੇ ਜਾਂਦੇ ਆ।
0: ਦੋ ਮਹੀਨੇ ਵਾਕਿਆ ਸਹੀ ਗੱਲ ਹੈ, ਮੈਂ ਲਾਸਟ ਈਅਰ ਦੋ ਮਹੀਨੇ ਇੱਥੇ ਗੁਜ਼ਾਰੇ ਆ ਤੇ ਲੇਕਿਨ ਵਾਕਿਆ ਹੀ ਮੁਸ਼ਕਿਲ ਲੱਗਦਾ। ਪਰ ਆਪਾਂ ਤਾਂ ਰੋਜ਼ ਰਾਤ ਨੂੰ ਇੱਥੇ ਆਉਣਾ ਹੁੰਦਾ ਸੀ ਨਾ, ਘੰਟਾ ਦੋ ਘੰਟੇ ਵਧੀਆ, ਚਲੋ ਰੁਝੇਵਾਂ ਬਣਿਆ ਸੀ ਇੱਕ।
2: ਹਾਂਜੀ
0: ਹਾਂ,
2: ਥੈਂਕ ਯੂ ਭਾਜੀ,
0: ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, 5630 ਤੁਹਾਡਾ ਫੋਨ ਡਿਸਕਨੈਕਟ ਹੋ ਗਿਆ ਜੀ, ਤੁਹਾਨੂੰ ਕਨੈਕਟ ਕਰ ਲੱਗੇ ਦੁਬਾਰਾ ਕਾਲ ਕਰੋ। 5630 ਸੀ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਚਾਲ ਹੈ? ਤੁਸੀਂ ਫੋਨ ਕਰਦੇ ਹੋ ਕਾਫੀ ਦਿਨਾਂ ਬਾਅਦ। ਚਲੋ ਕੋਈ ਗੱਲ ਨੀ, ਰੋਜ਼ ਕਿਸੇ ਗਾਣੇ ਗੁਣੇ ਦੀ ਫਰਮਾਇਸ਼ ਕਰ ਲਿਆ ਕਰੋ, ਹਾਲ ਚਾਲ ਆਪਣਾ ਦੱਸ ਦਿਆ ਕਰੋ, ਸਾਡਾ ਪੁੱਛ ਲਿਆ ਕਰੋ, ਕੋਈ ਗੱਲ ਨੀ ਜੀ। ਐਨ
3: ਹਾਲ ਚਾਲ ਤਾਂ ਜਿੱਦਾਂ ਭੈਣ ਜੀ ਹੋਣੀ ਉਹਨਾਂ ਦੱਸਿਆ ਵੀ ਜਿਹੜੀ ਕਈ ਵਾਲੀ ਗੱਲ ਆ ਉਹ ਫਿਰ ਮੈਂ ਦੱਸਣੀ ਸੀ ਹੁਣ।
0: ਹਾਂ ਦੱਸੋ ਦੱਸੋ ਦੱਸੋ ਜੀ ਜ਼ਰੂਰ।
3: ਹਾਂਜੀ, ਉਹ ਸਾਡੇ ਜਿੱਦਾਂ ਜਰਿਆਲੇ ਦੀ ਗੱਲ ਆ, ਸਾਡਾ ਟੱਬਰ ਮਿੱਠੇ ਕਿਆਂ ਦਾ ਬੋਲਦੇ ਪਏ ਹੁਣ
0: ਜੀ
3: ਜਰਿਆਲੇ ਚ। ਉਹਨੇ ਖੂਹ ਮਿੱਠਾ ਕਰਤਾ ਜੀ ਜਿੱਦਾਂ ਜਦੋਂ ਬਰਾਤ ਆਈ ਸੀ।
0: ਅੱਛਾ ਹਾਂ ਹਾਂ ਹਾਂ, ਇਹ ਮੈਂ ਵੀ ਇਹ ਸੁਣੀ ਹੈ ਜੀ, ਇਹ ਗੱਲ ਕਿਤੋਂ ਮੈਂ ਸੁਣੀ ਹੈ ਕਿਤੋਂ।
3: ਤੇ ਉਹ ਸਾਡੇ ਟੱਬਰ ਚ ਜਿੱਦਾਂ ਫਿਰ ਕੁੜੀਆਂ ਨੀ ਕਹਿੰਦੇ ਰੱਖਦੇ ਉਹ ਮਾਰ ਦਿੰਦੇ, ਉਹ ਕਹਿੰਦੇ ਵੀ ਸਭ ਕੁਛ ਦੇ ਕੇ ਵੀ ਕਹਿੰਦੇ ਉਹ ਕਹਿੰਦੇ ਇੱਕ ਕਹੀ ਨੀ ਦਿੱਤੀ ਕੁੜੀ ਚ, ਉਹ ਕਹਿਤਾ ਉਹਨੇ ਵੀ ਰਾਹ ਜਦੋਂ ਮੀਆਂ ਵੱਢਦੇ ਹੁੰਦੇ ਖੱਡਿਆਂ ਤੇ ਜਾਂਦੇ ਹੁੰਦੇ
0: ਜੀ
3: ਪਾਣੀ ਰਾਹਾਂ ਵਿੱਚ, ਉਦੋਂ ਕਿਹੜੇ ਕੁੜੀਆਂ ਆਉਂਦੀਆਂ ਸੀ।
0: ਬਿਲਕੁਲ ਸਹੀ,
3: ਉਹ ਕੁੜੀਆਂ ਮਾਰ ਦਿੰਦੇ ਜਿੱਦਾਂ ਟੱਬਰ ਦੇ ਸਾਡੇ, ਤੇ ਸਾਡੇ ਉਹਦਾ ਭਾਪੇ ਦੀਆਂ ਸੱਤ ਭੈਣਾਂ ਸੀ ਤਾਂ ਉਹ ਕੱਲਾ ਹੀ ਭਰਾ ਸੀ,
0: ਅਸੀਂ
3: ਗਾਂ ਅੱਠ ਭਰਾ ਆ ਹੁਣ ਜਿੱਦਾਂ, ਸਾਡੀਆਂ ਚਾਰ ਭੈਣਾਂ।
0: ਜੀ ਜੀ ਜੀ ਜੀ ਜੀ, ਚਲੋ ਬਹੁਤ ਵਧੀਆ ਜੀ ਜਾਣਕਾਰੀ ਤੁਸੀਂ ਸ਼ੇਅਰ ਕੀਤੀ।
3: ਉਹ ਹੱਲੇ ਵੀ ਖੂਹ ਕਹਿੰਦੇ ਉਹਨੂੰ, ਫਿਰ ਮਿੱਠਾ ਜਿਹੜਾ ਉਹਨੂੰ ਖਾਰਾ ਖੂਹ ਸਾਡੇ ਜਿੱਦਾਂ ਵਾਲੇ
0: ਜੀ ਜੀ ਜੀ ਜੀ ਜੀ,
3: ਤੇ ਉਹ ਗਾਣਾ ਦੁਆ ਲਾ ਦਿਓ ਇੱਕ ਫਿਰ ਕੰਗ ਦਾ ਤੂੰ ਨਾ ਕਰ ਮਨ ਮਤੀਆਂ।
0: ਹਾਂ
3: ਤੇ ਲਿਆਉਣਾ ਫਿਰ ਕੋਈ ਕਿਸ ਤੋਂ,
0: ਹਾਂ ਲਿਆਉਣਾ ਮੈਂ ਨੂੰ ਤੂੰ ਨਾ ਕਰ ਮਨ ਮਤੀਆਂ।
3: ਹਾਂਜੀ ਤੈਨੂੰ ਆ ਫਿਰ ਕੋਈ ਕਿਸ ਤੋਂ,
0: ਹੁਣੇ ਲਾਉਣੇ ਹੁਣੇ ਲਾਉਣੇ ਹੁਣੇ ਲਾਉਣੇ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ।
4: ਹੈਲੋ
0: ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
4: ਵਧੀਆ ਜੀ, ਮੈਂ ਤੁਹਾਨੂੰ ਗੱਲ ਦੱਸਦਾ, ਇੱਕ ਮੇਰਾ ਪ੍ਰੈਕਟੀਕਲ ਆ। ਮੇਰੀ ਰੈਜੀਡੈਂਸ ਹੁੰਦੀ ਸੀ ਪੀ ਏ ਯੂ ਦੇ ਬਿਲਕੁਲ ਨਾਲ
0: ਜੀ,
4: ਲੁਧਿਆਣੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ, ਤੇ ਉੱਥੇ ਤਕਰੀਬਨ ਉਹ ਜਿਹੜੀ ਲੋਕੈਲਿਟੀ ਸੀ ਉਹਦੇ ਨਾਲ ਯੂਨੀਵਰਸਿਟੀ ਤੋਂ ਜਿਹੜੇ ਰਿਟਾਇਰ ਹੋ ਕੇ ਜਾਂਦੇ ਸੀ ਨਾ, ਤੇ ਉੱਥੇ ਉਹਨਾਂ ਨੇ ਕੋਠੀਆਂ ਪਾਈਆਂ ਹੋਈਆਂ ਸੀ
0: ਜੀ ਜੀ।
4: ਔਰ ਤੁਸੀਂ ਵੇਖੋ ਕਿ ਜਿੰਨੇ ਰਿਟਾਇਰ ਹੋਏ ਮਤਲਬ ਬੰਦੇ ਸੀ ਉਹ ਬੜੇ ਘਰਾਂ ਜੋਗੇ ਰਹਿ ਗਏ
0: ਜੀ ਜੀ,
4: ਤੇ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਏ। ਸਾਰਿਆਂ ਦੀ ਏਜ ਸਮਝ ਲਓ ਕਿ 10-10 ਸਾਲ ਘੱਟ ਗਈ ਉੱਥੇ।
0: ਅੱਛਾ ਜੀ
4: ਹਾਂ ਜੀ ਇਹ ਆ ਵੀ ਉਹਨਾਂ ਦਾ ਹਾਲ ਤੇ ਤਕਰੀਬਨ ਸਮਝ ਲਓ ਕਿ ਜੇ ਉਹਨਾਂ ਨੇ 80 ਸਾਲ ਜੀਣਾ ਸੀ 70 ਸਾਲ ਦੇ ਵਿੱਚ ਹੀ ਉਤਨਾ ਜੀ ਦੇ ਗਏ
0: ਸਾਡੇ ਨਾਲ ਕਰਨੀ ਹੋਏ ਤੇ 647-367-5353 ਤੇ ਪਹਿਲਾਂ ਇੱਕ ਤੁਹਾਨੂੰ ਖੂਬਸੂਰਤ ਜਿਹਾ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਵਧੀਆ ਜਿਹੇ ਤਰੀਕੇ ਦੇ ਨਾਲ ਸਾਡਾ ਪ੍ਰੋਗਰਾਮ ਤਾਂ ਥੋੜਾ ਜਿਹਾ ਲੇਟ ਹੋ ਗਿਆ ਲੇਕਿਨ ਅਸੀਂ ਉਸ ਲੇਟ ਨੂੰ ਵਧੀਆ ਜਿਹੇ ਇੱਕ ਗਾਣੇ ਦੇ ਨਾਲ ਤੁਹਾਨੂੰ ਪੂਰਾ ਮਨੋਰੰਜਨ ਕਰਦੇ ਹਾਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਆਪਾਂ ਅੱਗੇ ਚਲਾਵਾਂਗੇ ਮਿਰਜ਼ਾ ਸੁਣੋ ਤੁਸੀਂ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿੱਚ ਸਾਰਿਆਂ ਦੀ ਫਰਮਾਇਸ਼

0: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਜਗਮੋਹਨ ਕੌਰ ਦਾ ਵੀ ਲਗਾਵਾਂਗੇ ਜੀ ਤੇ ਸੁਣੋ ਫਿਲਹਾਲ ਚਲੋ ਕੋਈ ਨੀ ਕਿਸੇ ਦਿਨ ਤੁਹਾਡੇ ਤੋਂ ਵੀ ਜ਼ਰੂਰ ਸੁਣਾਂਗੇ ਤੇ ਬਸ ਤੁਸੀਂ ਤਿਆਰੀ ਰੱਖਿਓ ਕਿਸੇ ਦਿਨ ਨੈਕਸਟ ਫਰਾਈਡੇ ਫਿਰ ਤੁਹਾਡਾ ਦੋਸਤਾਂ ਮਿੱਤਰਾਂ ਦਾ ਪ੍ਰੋਗਰਾਮ ਰੱਖਾਂਗੇ ਆਪਾਂ ਪੂਰੂ।
1: ਥੈਂਕ ਯੂ।
0: ਸੋ ਦੋਸਤੋ 647-367-5353 6473-567-5353 ਕੱਲ ਤੁਸੀਂ ਸਾਡਾ ਪ੍ਰੋਗਰਾਮ ਸੁਣਿਆ ਹੋਵੇਗਾ। ਕੱਲ ਸਾਡੇ ਬੜੇ ਆਨਰੇਬਲ ਮਿਨਿਸਟਰ ਆਫ ਲਹਿੰਦਾ ਪੰਜਾਬ ਰਮੇਸ਼ ਸਿੰਘ ਅਰੋੜਾ ਜੀ ਸਾਡੇ ਦਰਮਿਆਨ ਸ਼ਾਮਲ ਸੀ, ਸਾਡੇ ਸਟੂਡੀਓ ਦੇ ਵਿੱਚ ਆਏ ਸੀ। ਬੜੀ ਵਧੀਆ ਉਹਨਾਂ ਦੇ ਨਾਲ ਗੱਲਬਾਤ ਹੋਈ, ਤੁਸੀਂ ਸੁਣੀ ਹੋਏਗੀ। ਕੋਈ ਉਸ ਦੇ ਬਾਰੇ ਤੁਸੀਂ ਕੋਈ ਫੀਡਬੈਕ ਦੇਣੀ ਹੋਏ, ਤੁਹਾਨੂੰ ਉਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ? ਬਿਲਕੁਲ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਬਸ ਉਹਨਾਂ ਦੇ ਕਹਿਣ ਤੇ ਹੀ ਪਤਾ ਲੱਗਦਾ ਸੀ ਵੀ ਲਹਿੰਦੇ ਪੰਜਾਬ ਤੋਂ ਐ ਉੱਥੇ ਮੰਤਰੀ ਨੇ। ਅਦਰਵਾਈਜ਼ ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਦਸਤਾਰ, ਉਹਨਾਂ ਦੀ ਬਿਲਕੁਲ ਜਿਹੜਾ ਦਾੜਾ ਉਹਨਾਂ ਨੇ ਪ੍ਰਕਾਸ਼ ਕੀਤਾ ਹੋਇਆ, ਬਿਲਕੁਲ ਜਿੱਦਾਂ ਆਪਣੇ ਪੰਜਾਬੀ ਭਰਾ, ਬਿਲਕੁਲ ਉਹਨਾਂ ਦੀ ਲੁੱਕ ਉਸ ਤਰ੍ਹਾਂ ਦੀ ਲੱਗੀ ਜਿਹਦੀ ਗੱਲਾਂ ਬਾਤਾਂ ਪੰਜਾਬੀ ਦੇ ਵਿੱਚ ਕਰੀ ਜਾਂਦੇ ਹੋ। ਮੈਂ ਕਿਹਾ ਵੀ ਕਿੰਨਾ ਦੇਖੋ ਫਰਕ ਪੈ ਗਿਆ ਦੇਸ਼ ਦੀ ਵੰਡ ਹੋਣ ਦੇ ਨਾਲ। ਸਾਡੇ ਆਪਣੇ ਭੈਣ ਭਰਾ ਜਿਹੜੇ ਕੁਛ ਇੱਕ ਉੱਧਰ ਰਹਿ ਗਏ, ਕੁਛ ਇੱਕ ਇੱਧਰ ਆ ਗਏ, ਲੇਕਿਨ ਅਸੀਂ ਅਜੇ ਵੀ ਉਹਨਾਂ ਚੀਜ਼ਾਂ ਨੂੰ ਮਿਸ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
2: ਮੈਂ ਨਾ ਹੁਣੇ ਟਿਊਨ ਇਨ ਕੀਤਾ ਸੀ ਤੇ ਸੁਣ ਰਿਹਾ ਸੀਗਾ ਆਪਣੇ ਇਹਦੇ ਬਾਰੇ, ਜਿਹੜੇ ਆਪਾਂ ਕਹਿ ਰਹੇ ਓਲਡ ਏਜ ਦੇ ਵਿੱਚ ਜਾ ਕੇ ਤੇ ਵੀ ਟਾਈਮ ਕੱਢਣਾ ਵਗੈਰਾ।
0: ਜੀ ਜੀ ਜੀ ਜੀ ਜੀ
2: ਹਾਂਜੀ। ਇਹ ਨਾ ਇਹ ਜਿੱਦਾਂ ਚੱਕਰ ਆਪਣਾ ਸਰੀਰ ਚੱਲ ਰਿਹਾ ਹੈਗਾ ਨਾ ਜੀ, ਉਹਨਾਂ ਚੱਕਰ ਤਾਂ ਬਹੁਤ ਸਹੀ ਹੈ।
0: ਬਿਲਕੁਲ ਸਹੀ ਗੱਲ।
2: ਮੈਂ ਹੁਣੇ ਆਪਦੀ ਸ਼ਿਫਟ ਕਰਕੇ ਹਟਿਆ ਜੀ, ਮੈਂ ਨਰਸ ਆ ਇੱਥੇ ਆ ਰਹਿਣ।
0: ਵੈਰੀ ਗੁੱਡ।
2: ਤੇ ਇੰਨਾ ਜਿਆਦਾ ਔਖਾ ਹੈਗਾ, ਬਿਲੀਵ ਕਰੋ ਕਿ ਜਿਹੜੇ ਮਾਇਨੇ ਹੈ ਨਾ, ਮੈਂ ਤਾਂ ਕਹਿੰਦਾ ਵੀ ਕਦੇ ਕਿਤੇ ਵੀ ਰਿਟਾਇਰਮੈਂਟ ਹੋਮ ਤਾਂ ਫਿਰ ਵੀ ਠੀਕ ਹੈ, ਇਹ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਵਿਜ਼ਿਟ ਕਰ ਲਓ। ਕਈ ਫੈਮਲੀਆਂ ਨੂੰ 5-5 ਸਾਲ ਹੋ ਗਏ ਹੈ, ਉਹਨਾਂ ਨੇ ਆਪਦੇ ਲਵਡ ਵਨ ਨੂੰ ਵਿਜ਼ਿਟ ਨਹੀਂ ਕੀਤਾ ਅਜੇ ਤੱਕ।
0: ਇਹ ਤਾਂ ਵੈਰੀ ਬਹੁਤ ਮਾੜੀ ਗੱਲ ਹੈ। ਮੈਂ ਇੱਕ ਦਿਨ ਅੱਗੇ ਤੁਹਾਡੇ ਨਾਲ ਇੱਕ ਸਟੋਰੀ ਵੀ ਸ਼ੇਅਰ ਕੀਤੀ ਸੀ ਕੈਲਗਰੀ ਦੀ, ਇੱਕ ਰੀਅਲ ਸਟੋਰੀ ਜਿਹੜੀ, ਤੇ ਤੁਸੀਂ ਸ਼ਾਇਦ ਉਹ ਸੁਣੀ ਕਿ ਨਹੀਂ ਸੁਣੀ ਕਿ ਉਹ ਵੀ ਇੱਕ ਫੈਮਿਲੀ ਨੇ ਆਪਣੇ ਬਜ਼ੁਰਗ ਨੂੰ ਉੱਥੇ ਓਲਡ ਏਜ ਹੋਮ ਦੇ ਵਿੱਚ ਛੋੜਿਆ ਹੋਇਆ ਸੀ ਤੇ ਖਰਚਾ ਖੁਰਚਾ ਸਾਰਾ ਉੱਥੇ ਦਿੰਦੇ ਸੀ, ਬੜਾ ਪੈਸਾ ਖਰਚ ਕਰਦੇ ਸੀ, ਲੇਕਿਨ ਬਾਈ ਚਾਂਸ ਇੱਕ ਦਿਨ ਉਹਨਾਂ ਨੂੰ ਅਚਾਨਕ ਫੋਨ ਉੱਥੋਂ ਆਇਆ ਓਲਡ ਏਜ ਹੋਮ ਦੇ ਵਿੱਚੋਂ ਵੀ ਤੁਹਾਡੇ ਫਾਦਰ ਠੀਕ ਨਹੀਂ। ਫੋਨ ਆ ਕੇ ਗਿਆ, ਉਹਨਾਂ ਨੇ ਕਹਿਤਾ ਜੀ ਤੁਹਾਡੇ ਯੂਅਰ ਫਾਦਰ ਇਜ਼ ਨੋ ਮੋਰ, ਤੇ ਉਹ ਕਹਿੰਦੇ ਵੀ ਬੱਚੇ ਨੇ ਇਹ ਕਹਿ ਦਿੱਤਾ ਕਿ ਸੋਰੀ ਅਸੀਂ ਆ ਨਹੀਂ ਸਕਦੇ, ਸਾਡਾ ਮੈਕਸੀਕੋ ਦਾ ਟ੍ਰਿਪ ਜਿਹੜਾ ਨਾ ਆਲਰੇਡੀ ਬੁੱਕ ਹੋਇਆ, ਅਸੀਂ ਉੱਥੇ ਜਾ ਰਹੇ, ਉਹ ਨਹੀਂ ਮਿਸ ਕਰ ਸਕਦੇ, ਤੇ ਤੁਸੀਂ ਉਹਨਾਂ ਦਾ ਨਾ ਮਤਲਬ ਜਿਹੜਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਲਗਾ ਕੇ ਜਿਹੜਾ ਉਹਨਾਂ ਦਾ ਬਾਕਸ ਲਗਾਉਂਦੇ ਆ ਤੇ ਉਹਨਾਂ ਦਾ ਤੁਸੀਂ ਫਿਊਨਰਲ ਜਿਹੜਾ ਕਰ ਦਿਓ ਤੇ ਜਿੰਨਾ ਖਰਚਾ ਹੋਏਗਾ ਨਾ ਤੇ ਵਧੀਆ ਤੋਂ ਵਧੀਆ ਤੁਸੀਂ ਸਾਰਾ ਕੰਮ ਕਰਿਆ ਜੇ, ਮੈਂ ਖਰਚਾ ਸਾਰਾ ਪੇ ਕਰ ਦੂੰਗਾ। ਇਸ ਤਰ੍ਹਾਂ ਦੀ ਇਹ ਰੀਅਲ ਐਗਜ਼ਾਮਪਲ ਹੈਗੀ ਜੀ ਇੱਕ ਉੱਥੋਂ ਦੀ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਦੀਆਂ ਨਾ ਤੇ ਬੜਾ ਅਫਸੋਸ ਹੁੰਦਾ ਹੈ ਕਿ ਦੇਖੋ ਜਿਹੜੇ ਪੇਰੈਂਟਸ ਨੇ ਸਾਰੀ ਉਮਰ ਤੁਹਾਨੂੰ ਪਾਲਿਆ ਪੋਸਿਆ, ਬਚਪਨ ਤੋਂ ਲੈ ਕੇ ਤੁਹਾਡਾ ਕੈਰੀਅਰ ਬਣਾਇਆ, ਤੁਹਾਨੂੰ ਸੈੱਟ ਕੀਤਾ, ਤੁਹਾਡੀਆਂ ਸ਼ਾਦੀਆਂ ਕੀਤੀਆਂ, ਤੁਹਾਨੂੰ ਘਰ ਬਣਾ ਕੇ ਦਿੱਤੇ, ਤੇ ਤੁਸੀਂ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਐਟੀਚਿਊਡ ਰੱਖੋ ਤੇ ਉਹ ਫਿਰ ਨਾ ਬੜੀ ਬੁਰਾ ਲੱਗਦਾ ਇਸ ਚੀਜ਼ ਨੂੰ ਦੇਖ ਕੇ।
2: ਹਾਂਜੀ ਬਿਲਕੁਲ ਸੱਚ ਹੈ, ਅਸੀਂ ਵਿੱਚ ਜੇ ਕਈ ਵਾਰ ਕਾਲ ਕਰਦੇ ਆ ਨਾ ਫੈਮਿਲੀ ਨੂੰ ਪੁੱਛਦੇ ਆ ਕਿ ਦੇਖੋ ਵੀ 90% ਫੈਮਿਲੀ ਇਹ ਕਹਿ ਦਿੰਦੀ ਹੈ ਜਦੋਂ ਕਿਸੇ ਤਬੀਅਤ ਵਿਗੜਦੀ ਹੈ, ਜਿਵੇਂ ਪੈਲੀਏਟਿਵ ਹੋ ਜਾਂਦਾ ਬੰਦਾ ਵੀ ਖਾਣਾ ਪੀਣਾ ਛੱਡ ਦਿੰਦਾ ਹੈਗਾ,
0: ਜੀ ਜੀ
2: ਅਸੀਂ ਪਹਿਲੇ ਪੁੱਛ ਲੈਂਦੇ ਜੇ ਕੋਈ ਮਤਲਬ 5 ਵਜੇ ਤੱਕ ਸ਼ਾਮ ਨੂੰ 6 ਵਜੇ ਤੱਕ ਆਲਰੇਡੀ ਵਿਜਿਟ ਕਰ ਲਿਆ ਉਹਨੇ ਵੀ ਜਲੈਟ ਤੇ ਮਿਡਨਾਈਟ ਨੂੰ ਕੁਛ ਵੀ ਹਾਲਤ ਚੇਂਜ ਹੋਵੇ,
0: ਅੱਛਾ
2: ਸ਼ਾਲ ਆਈ ਕਾਲ ਯੂ ਔਰ ਯੂ ਵਾਂਟ ਕਾਲ ਇਨ ਦਾ ਮਾਰਨਿੰਗ।
0: ਓਕੇ ਓਕੇ ਓਕੇ
2: ਦੇਖੋ ਮੇਰੇ ਤਾਂ 90% ਸਾਰੇ ਕਹਿੰਦੇ ਕਿ ਵੀ ਆਰ ਵੈਰੀ ਟਾਇਰਡ ਨਾਉ ਕਾਲ ਟੁਮਾਰੋ।
0: ਅੱਛਾ ਅੱਛਾ ਤੁਸੀਂ ਉੱਥੇ ਮਤਲਬ ਕੰਮ ਕਰਦੇ ਹੋ, ਤੁਸੀਂ ਉੱਥੇ ਹੀ ਹੋ? ਬਿਲਕੁਲ ਸਹੀ ਹੈਗਾ,
2: ਕਈ ਫੈਮਿਲੀ ਜਿਹੜੀਆਂ ਦੂਰ ਤੋਂ ਆਉਂਦੀਆਂ ਹੈਗੀਆਂ ਉਹਨਾਂ ਨੇ ਕੀ ਕੀਤਾ ਤੇ ਫਿਊਨਰਲ ਹੋਮ ਨੂੰ ਪਹਿਲਾਂ ਹੀ ਆਪਦਾ ਉਹ ਪੇਮੈਂਟ ਕਰ ਦਿੰਦੇ ਆ, ਇਹ ਬਿਲਕੁਲ ਸਹੀ ਹੈ। ਮੈਂ ਤਾਂ ਇਹ ਜਿੰਨੋ ਇੰਨਾ ਚੀਜ਼ਾਂ ਦੇਖ ਕੇ ਨਾ ਬਿਲੀਵ ਨੀ ਕਰੋ ਵੀ ਕਿੰਨਾ ਔਖਾ ਹੋ ਕੇ ਅਸੀਂ ਲਾਇਸੈਂਸ ਲਿਆ ਦੇਖ ਕੇ, ਇੰਨਾ ਜਦੋਂ ਅਸੀਂ ਲਾਇਸੈਂਸ ਲਿਆ ਸੀ ਉਦੋਂ ਸਿਰਫ 3 ਅਟੈਂਪਟ ਸੀਗੇ, ਜੇ 3 ਅਟੈਂਪਟ ਚ ਕਲੀਅਰ ਹੋ ਗਿਆ ਠੀਕ ਹੈ, ਅਦਰਵਾਈਜ਼ ਤੁਹਾਡੀ ਨਰਸਿੰਗ ਇਜ਼ 0
0: ਜੀ।
2: ਤੇ ਕਿੰਨਾ ਪ੍ਰੈਸ਼ਰਾਈਜ਼ ਸੀ, ਅਸੀਂ ਬੈਕ ਹੋਮ ਗਏ ਕਿਉਂਕਿ ਉੱਥੋਂ ਪੇਪਰ ਨਹੀਂ ਸੀ ਆਉਂਦੇ ਹੁੰਦੇ। ਤੇ ਜਦੋਂ ਲੈ ਕੇ ਜਦੋਂ ਆਹ ਸਿਸਟਮ ਦੇਖਿਆ ਤੁਸੀਂ 2022 ਚ ਜਦੋਂ ਹਾਲਤ ਹੋਇਆ ਹੋਏ
0: ਜੀ ਜੀ,
2: ਮੈਂ 2 ਵਾਰੀ ਆਲਰੇਡੀ ਜੋਬ ਛੱਡ ਚੁੱਕਿਆ।
0: ਅੱਛਾ,
2: ਕਿ ਆਪਾਂ ਇਹ ਚੀਜ਼ ਦੇਖ ਨੀ ਸਕਦੇ ਕਿ ਜੋ ਸਿਸਟਮ ਚੱਲ ਰਿਹਾ ਹੈਗਾ ਨਾ, ਵੀ ਉਹ ਇੰਨਾ ਜ਼ਿਆਦਾ ਮੰਨ ਲਓ ਕਿ ਮਾੜਾ ਕਹਿ ਸਕਦੇ ਆ। ਪਰ ਉਹੀ ਗੱਲ ਜਿਵੇਂ ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਵਿਹਲਾ ਰਹਿਣਾ ਵੀ ਹੁਣ ਘਰੇ ਤੁਸੀਂ ਬੈਠ ਕੇ ਕਰੋਗੇ।
0: ਬਿਲਕੁਲ ਬਿਲਕੁਲ ਬਿਲਕੁਲ ਨਹੀਂ, ਇੱਕ ਤਾਂ ਤੁਸੀਂ ਥੋੜਾ ਜਿਹਾ ਮੈਨੂੰ ਇਹ ਸ਼ੇਅਰ ਕਰਿਓ ਕਿ ਚਲੋ ਜਦੋਂ ਉੱਥੇ ਕਿਸੇ ਓਲਡ ਏਜ ਮੈਨੂੰ ਆਦਮੀ ਨੂੰ ਜਾਂ ਔਰਤ ਨੂੰ ਕੋਈ ਪ੍ਰੋਬਲਮ ਹੋ ਗਈ, ਉਦੋਂ ਤਾਂ ਚਲੋ ਆਪ ਤੁਸੀਂ ਸ਼ੇਅਰ ਕਰਤਾ ਕਿ ਕਈ ਵਾਰੀ ਬੱਚਿਆਂ ਦਾ ਡੀਲਿੰਗ ਕਿਸ ਤਰ੍ਹਾਂ ਦੀ ਹੁੰਦੀ ਆ। ਅਦਰਵਾਈਜ਼ ਉੱਥੇ ਫੈਸਿਲਿਟੀਜ਼ ਵਗੈਰਾ ਨਾਰਮਲ ਦੇ ਵਿੱਚ ਬਹੁਤ ਵਧੀਆ, ਕਹਿੰਦੇ ਅੱਛਾ ਹੈਗਾ ਉੱਥੇ ਹਨਾ।
2: ਨਹੀਂ ਜੀ, ਇਹ ਆਪਣਾ ਜਿਹੜਾ ਦੂਜਾ ਪੁਆਇੰਟ ਸੀ, ਮੈਂ ਤਾਂ ਹੀ ਤੁਹਾਨੂੰ ਕਾਲ ਕੀਤੀ, ਜਿਹੜਾ ਆਪਾਂ ਕਹਿੰਦੇ ਸੀਗੇ ਵੀ ਆਪਾਂ ਕਿੰਨਾ ਵੀ ਕਰਦੀ ਹੈ ਕੰਪਲੇਨ ਫੇਰ ਵੀ ਰਹਿੰਦੀ ਹੈਗੀ।
0: ਹਾਂ, ਉਹ ਪਹਿਲਾਂ ਸ਼ੁਰੂਆਤ ਹੀ ਆਪਾਂ ਕੀਤੀ ਸੀ ਕਿ ਤੁਸੀਂ ਕਿੰਨਾ ਮਰਜ਼ੀ ਸੈਟੀਸਫਾਈ ਨਹੀਂ ਕਰ ਸਕਦੇ ਕਿਸੇ ਨੂੰ ਤੁਸੀਂ।
2: ਹਾਂਜੀ, ਸੈਟੀਸਫਾਈ ਨਹੀਂ ਕਰ ਸਕਦਾ ਜੀ। ਅੱਜ ਕੱਲ ਨਾ ਲੋਕਾਂ ਨੇ ਸ਼ੋ ਕਰਨਾ ਇੰਨਾ ਈਜ਼ੀ ਸਮਝ ਲਿਆ। ਹੁਣ ਦੇਖੋ, ਮੈਂ ਹੁਣ ਇੰਚਾਰਜ ਸੀ ਆਪਦੀ ਪੂਰੀ ਬਿਲਡਿੰਗ ਦਾ,
0: ਜੀ ਜੀ,
2: ਪਲੱਸ ਮੈਂ ਟ੍ਰੀਟਮੈਂਟ ਵੀ ਕਰਨਾ
0: ਜੀ ਜੀ,
2: ਪਲੱਸ ਜੇ ਕਿਸੇ ਨੇ ਕਹਿਤਾ ਮਿਸਬਿਹੇਵ ਹੋ ਗਿਆ ਉਹਦੀ ਕੰਪਲੇਂਟ ਵੀ ਮਿਨਿਸਟਰੀ ਨੂੰ ਕਰਨੀ ਹੈਗੀ ਆ, ਪਲੱਸ ਬਿਲਡਿੰਗ ਚ ਫਾਇਰ ਹੋ ਗਈ, ਪੂਰਾ ਇੰਚਾਰਜ ਹੋ ਗਈ ਤੁਸੀਂ ਕਿਸੇ ਦੇ। ਥੋੜੀ ਜੀ ਹੁਣ ਤਾਂ ਇਹ ਰਹਿ ਗਿਆ ਜੇ ਖਰੋਸ਼ ਆ ਗਿਆ ਨਾ, ਜੇ ਕਿਤੇ ਮਾੜਾ ਜਿਹਾ ਸਕਿਨ ਰੈਸ਼ ਵੀ ਆ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਕਹਿਣਾ ਪੈਂਦਾ ਜੀ ਆਹ ਤੁਹਾਡੇ ਰੈਸ਼ ਆ ਗਿਆ ਸਾਨੂੰ ਨੀ ਪਤਾ, ਜਾਂ ਇਹਦੇ ਬਰੂਜ਼ ਹੋ ਗਏ। ਬਰੂਜ਼ ਮਤਲਬ ਵੀ ਕੀ, ਕੱਲ ਨੂੰ ਕੋਈ ਤੁਹਾਨੂੰ ਇਹ ਕਹਿ ਦੇ ਕਿ ਜੇ ਤੁਸੀਂ ਘੁੱਟ ਕੇ ਹੱਥ ਫੜ ਲਏ ਸਾਡਾ ਪਰਸ ਇੱਥੋਂ ਡਿੱਗ ਪਿਆ, ਬਰੂਜ਼ ਹੋ ਕਿਵੇਂ ਨਹੀਂ, ਸਫਲ ਕਿਵੇਂ ਹੋ ਗਿਆ, ਤੇ ਭੱਜ ਕੇ ਦੇਖਣਾ ਪੈਂਦਾ ਕਿ ਉਹ ਬਲੱਡ ਤੇ ਥਿਨਰ ਤੇ ਤਾਂ ਨੀ, ਉਹਦੇ ਕਰਕੇ ਤਾਂ ਨਹੀਂ ਆ ਗਿਆ। ਜੇ ਥੋੜਾ ਜਿਹਾ ਬਰੂਜ਼ ਵੀ ਹੈ ਨਾ, ਅੱਜ ਕੱਲ ਤਾਂ ਫੋਨ ਕਰਕੇ ਕਹਿਣਾ ਪੈਂਦਾ। ਅੱਗੋਂ ਹੁਣ ਦੇਖੋ ਅਸੀਂ ਆਏ ਰੈਜੀਡੈਂਸ ਹੋਮ, ਸਕਿਨ ਚੇਂਜਸ ਵੀ ਹੁੰਦੇ ਆ, ਪਰ ਕਈ ਫੈਮਲੀਆਂ ਕਹਿੰਦੀਆਂ ਕਿ ਦੋ ਵਾਰੀ ਹੋ ਜਾਂਦਾ, ਅਸੀਂ ਦਾਦਿਆਂ ਪੜਦਾਦਿਆਂ ਦੇ ਜਿਨ੍ਹਾਂ ਦੇ ਵੀ ਦੇਖੇ ਆ, ਪਰ ਕਈ ਪਰਸਨ ਹੁਣ ਆਪਾਂ ਇੱਕਦਮ ਬਰੂਜ਼ ਦੇਖਿਆ ਤੇ ਤੁਹਾਨੂੰ 100 ਕੁਐਸਚਨ ਕਰਦੇ ਜੀ ਤੁਹਾਡੇ ਕੋਲ ਬੰਦਾ ਰੱਖਿਆ ਜੀ ਇਹ ਬਰੂਜ਼ ਕਿਵੇਂ ਹੋ ਗਿਆ, ਸਾਨੂੰ ਨਹੀਂ ਪਤਾ ਉਹ, ਹਾਂਜੀ ਸਾਨੂੰ ਨਹੀਂ ਪਤਾ ਵੀ ਕਿਵੇਂ ਹੋ ਗਿਆ, ਅਸੀਂ ਦੇਖਿਆ ਤੁਹਾਨੂੰ ਇਨਫੋਰਮ ਕਰ ਰਾਈਟ।
0: ਤੇ ਉਹ ਬਦਨ ਜੋਬ ਹੈ,
2: ਬਹੁਤ ਟਫ ਜੋਬ ਹੈ ਜੀ ਇਹ। ਹੁਣ ਆਪਾਂ ਪਹਿਲਾਂ ਤਾਂ ਸੀਗਾ ਕਿ ਸ਼ਾਇਦ ਉਹ ਵੈਲ ਪੇਡ ਹੈਗੀ, ਉਹ ਚੀਜ਼ ਸਾਈਡ ਤੇ ਹਟ ਗਈ, ਰੈਪੂਟੇਟਡ ਹੈਗੀ ਉਹ ਸਾਈਡ ਤੇ ਹਟ ਗਈ। ਤੁਸੀਂ ਦੇਖੋ ਵੀ ਮੈਨੀ ਨਰਸਿਸ ਕੁਇਟ ਕਰ ਰਹੀਆਂ ਉਹ ਇਸੇ ਕਰਕੇ, ਇਹ ਬਹੁਤ ਜ਼ਿਆਦਾ। ਹੁਣ ਸਾਡੇ ਜਿਹੜੇ ਵੀ ਕਹਿ ਦੋ ਵੀ ਅੱਜ ਕੱਲ ਨਵਾਂ ਸਿਸਟਮ ਕਰ ਲਿਆ ਲੋਕਾਂ ਨੇ, ਕੈਮਰੇ ਲਾਉਣ ਲੱਗ ਕੇ ਪੈ ਗਏ।
0: ਅੱਛਾ ਅੱਛਾ, ਮਤਲਬ ਘਰੋਂ ਹੀ ਆਪਣੇ ਮੋਬਾਈਲ ਦੇ ਉੱਪਰ ਆਪਣਾ ਵੇਰੀ ਘਰੋਂ ਹੀ ਚੈੱਕ ਕਰੀ ਜਾਂਦੇ ਆਪਣੇ ਮੋਬਾਈਲ ਦੇ ਉੱਪਰ ਹੀ?
2: ਹਾਂਜੀ, ਅੱਜ ਕੱਲ ਇੱਕ ਹੋਰ ਸਿਸਟਮ ਚੁਰ ਗਿਆ। ਹੁਣ ਦੇਖੋ ਜੀ, ਇੱਕ ਪੂਰਾ ਬੰਦਾ ਇੰਚਾਰਜ ਹੈ ਬਿਲਡਿੰਗ ਦਾ
0: ਜੀ,
2: ਰਾਈਟ, ਉਹਦੇ ਕੋਲੇ 50 ਮੰਨ ਲਓ ਵੀ ਅੱਗੇ ਹੈਗੇ ਆ ਰੈਜੀਡੈਂਟ।
0: ਮੈਂ ਸਮਝ ਗਿਆ ਤੁਹਾਡੀ ਗੱਲ ਬਿਲਕੁਲ।
2: ਕਿੰਨਾ ਤੁਸੀਂ ਟਾਈਮ, ਤੁਸੀਂ ਦੇਖੋ ਸਿੱਕੋਲ ਵੀ ਰਿਪਲੇਸ ਕਰਨੀ ਹੈ, ਤੁਸੀਂ ਬਿਲਡਿੰਗ ਦੇਖਣੀ ਹੈ, ਰਾਊਂਡ ਵੀ ਲਾਉਣੇ ਹੈ, ਮੈਟ ਕਰਨੇ ਹੈ, ਤੁਸੀਂ ਇੱਕ ਪਰਸਨ ਕਿਵੇਂ ਕਿਵੇਂ ਕਰ ਸਕਦਾ ਹੈ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਵਧੀਆ ਫੀਡਬੈਕ ਦਿੱਤੀ ਤੇ ਮੈਨੂੰ ਬੜੀ ਨੌਲੇਜ ਹੋਈ ਇਸ ਚੀਜ਼ ਦੀ ਕਿ ਮੇਰੇ ਮਨ ਦੇ ਵਿੱਚ ਕੁਝ ਇਮੇਜ ਹੋਰ ਤਰ੍ਹਾਂ ਦੇ ਬਣੇ ਹੋਏ ਸੀ, ਲੇਕਿਨ ਤੂੰ ਰਿਐਲਿਟੀ ਜਿਹੜੀ ਤੁਸੀਂ ਮੇਰੇ ਨਾਲ ਸ਼ੇਅਰ ਕੀਤੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਜੀ ਭਾਜੀ, ਬਹੁਤ ਬਹੁਤ
2: ਸ਼ੁਕਰੀਆ।
0: ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ। ਤੁਹਾਡੀ ਕਾਲ ਭੈਣ ਜੀ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰੋ, ਬਾਈ ਚਾਂਸ ਪਤਾ ਨਹੀਂ ਫੋਨ ਚੱਲਦਿਆਂ ਚੱਲਦਿਆਂ ਨਾ ਡਿਸਕਨੈਕਟ ਹੋ ਗਈ। ਹਾਂਜੀ ਹਾਂਜੀ ਹਾਂਜੀ ਭੈਣ ਜੀ, ਤੁਹਾਡੀ ਕਾਲ ਪਹਿਲੇ ਆ ਗਈ। ਹਾਂਜੀ ਬੀਬੀ ਗੋਸਲ ਜੀ।
4: ਹਾਂਜੀ, ਪਤਾ ਮੈਂ ਐਕਸਪੀਰੀਅੰਸ ਕੀਤਾ, ਮੇਰੇ ਹਸਬੈਂਡ 9 ਸਾਲ ਬਿਮਾਰ ਰਹੇ, ਉਹਨਾਂ ਨੂੰ ਡਿਮੈਂਸ਼ੀਆ ਹੋ ਗਈ ਸੀ, ਬੜੀ ਯੰਗ ਏਜ, ਬੜੇ ਐਕਟਿਵ ਸੀਗੇ, ਬੋਕਸ ਨੇ ਕੀ ਬਹੁਤ ਕੰਮ ਕੀਤਾ ਉਹਨਾਂ ਨੇ, ਤੇ ਉਹ ਕਮਿਊਨਿਟੀ ਵਾਸਤੇ ਵੀ ਬੜਾ ਕੀਤਾ। ਅੱਛਾ, ਕੀ ਹੋਇਆ, 8 ਸਾਲ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਸੰਭਾਲੇ ਆ, ਜਿੱਦਾਂ ਵੀ ਹੋ ਸਕਦਾ ਸੀ, ਕਦੇ ਦੇ ਕੇ ਛੱਡਣਾ ਪੈਂਦਾ ਵੀ ਚਲੋ ਹੋ ਗਿਆ 8 ਸਾਲ। 9ਵੇਂ ਸਾਲ ਚ ਉਹ ਡੇਢ ਲੱਪ ਹੈ, ਪਹਿਲਾਂ ਸੀ ਜਿੱਥੇ ਕੱਢਣਾ ਉੱਥੇ, ਹੁਣ ਚੱਕੋ ਕੌਣ ਕਿੱਦਾਂ, ਦੋ ਬੰਦੇ ਸੱਦਾਂ ਕਿੱਥੋਂ ਸੱਦਾਂ, ਫਿਰ ਇੱਕਦਮ ਮੈਂ ਚਾਹੁੰਦੀ ਨੀ ਸੀ ਮੈਂ ਭੇਜਾਂ ਨਰਸਿੰਗ ਹੋਮ ਚ, ਉਸੇ ਵੇਲੇ ਮੈਨੂੰ ਡਿਸਾਈਡ ਕਰਨਾ ਪੈ ਗਿਆ, ਮੈਂ ਆਪਣੇ ਬੇਟੇ ਦੇ ਕਾਕਾ ਹੁਣ ਇਹਨਾਂ ਨੂੰ ਭੇਜਣਾ ਹੀ ਪੈਣਾ ਹੈਗਾ।
0: ਚਲੋ
4: ਸੁਣੋ ਗੱਲ ਸੁਣੋ, ਜਦ ਉੱਥੇ ਜਾ ਕੇ ਦੇਖਿਆ ਉੱਥੇ ਤਾਂ ਜੀ ਮੈਂ ਹੈਰਾਨ ਹੋ ਗਏ। ਮੈਂ ਤਾਂ ਇੰਨਾ ਇੱਕ ਮਿੰਟ ਨੀ ਸੀ ਉਹਨਾਂ ਨੂੰ ਏਦਾਂ ਕਦੇ ਨਹਾਉਣ ਤੋਂ ਆਪ ਮੂਹਰੇ ਹੋ ਕੇ ਕਰਨਾ ਸਾਰਜ ਉਮਰ ਵਿੱਚ ਸ਼ੀਖ ਸੀਗੀ ਤੇ ਜਦੋਂ ਉੱਥੇ ਦੇਖਿਆ ਕਿ ਡਾਇਪਰ ਤਾਂ ਚੇਂਜ ਨੀ ਕਰਦੀਆਂ ਮਰਜ਼ੀ ਨਾ ਕਰਦੀਆਂ ਇੱਕ ਅੱਜੀ ਉੱਥੇ ਆਈ ਦੂਜੇ ਲਗੇ ਤੇ ਮੈਂ ਜੀ ਆਪੇ ਮੈਂ ਚੱਲ ਤੁਹਾਨੂੰ ਮੈਂ ਲੈ ਚੱਲਾਂ ਮੈਨੂੰ ਬੜਾ ਦੁੱਖ ਲੱਗਿਆ ਮੈਂ ਬੜਾ ਰੋਣਾ ਮੈਂ ਉਹ ਵੀ ਰੋਣ ਕੇ ਮੈਨੂੰ ਭਾਗ ਨੂੰ ਲੈ ਜਾ ਮੈਂ ਕਿਹਾ ਆਇਆ ਹੁਣ ਮੈਂ ਕਿੱਦਾਂ ਕਰਾਂ ਸੋ ਜਦੋਂ ਮੈਂ ਲੱਗੀ ਜਾ ਕੇ ਉੱਥੇ ਮੈਂ ਖੜੀ ਮੇਰੀ ਐਸੀ ਬਾਂਹ ਛੁੱਟੀ ਮੈਂ ਟੁੱਟਣੋਂ ਬਚ ਗਿਆ ਬਹੁਤਾ ਤੇ ਮੈਂ ਮੁੜ ਕੇ ਕੰਨਾਂ ਨੂੰ ਹੱਥ ਲਾਇਆ ਮੈਂ ਕਿਹਾ ਰੱਬਾ ਜੋ ਹੁਣ ਹੋਣਾ ਹੋ ਗਿਆ ਪਰ ਮੈਂ ਆਪਣੇ ਲਈ ਨੀ ਇਹ ਕੰਮ ਕਰਨਾ ਮੈਂ ਤਾਂ ਕੁਛ ਦਿਨ ਹਾਇਰ ਕਰ ਲਉਂਗੀ ਘਰੇ ਰਹੋਗੇ ਰੱਬ ਨਾ ਕਰੇ ਏਦਾਂ ਦੀ ਕੋਈ ਮੁਸੀਬਤ ਆ ਜਾਵੇ ਮੈਂ ਨੀ ਉੱਥੇ ਜਾਊਂਗੀ ਠੀਕ ਹੈ
0: ਮਿਹਰਬਾਨੀ ਹਾਂਜੀ ਭੈਣ ਜੀ
5: ਹਾਂਜੀ ਵੈਸੇ ਕੱਟੀ ਗਈ ਸੀ ਕਾਲ
0: ਹਾਂਜੀ ਜੀ ਜੀ ਜੀ ਜੀ
5: ਤੇ ਉਹ ਕਹਿੰਦੇ ਅਸੀਂ ਕੱਲ ਗੱਲ ਕਰਦੇ ਸੀ
0: ਕਹਿੰਦੇ
5: ਜੀਵਤ ਪਿੱਤਰ ਨਾ ਕੋ ਮੰਨ ਮੋਇਆ ਸਾਧ ਕਰਾਈ ਜੇ ਤੁਸੀਂ ਆਪਣੇ ਮਾਪੇ ਤੁਹਾਡੇ ਮਾਂ ਤੇ ਪਿਤਾ ਜੀ ਹੈ ਤੁਹਾਡੇ ਅੰਦਰ ਪਾਣੀ ਨੂੰ ਵਾਜਾਂ ਮਾਰ ਰਹੇ ਹੈ ਤੁਹਾਡੇ ਪੋਤਰੇ ਪੋਤਰੀਆਂ ਤੁਹਾਡੇ ਬੱਚੇ ਪਾਣੀ ਨੀ ਦੇ ਰਹੇ
0: ਤੁਹਾਨੂੰ
5: ਤੇ ਬਾਅਦ ਚ ਭਾਵੇਂ ਤੁਸੀਂ ਦਰਿਆ ਦਾਨ ਕਰ ਦਵੋ
0: ਬਿਲਕੁਲ ਬਿਲਕੁਲ
5: ਕਰਕੇ ਨਾ ਤੁਹਾਨੂੰ ਮਾਪਿਆਂ ਦੀ ਰਿਸਪੈਕਟ ਜਾਂ ਭਾਵੇਂ ਆਪਾਂ ਕਿਵੇਂ ਬੱਚਿਆਂ ਨੂੰ ਕੁਛ ਚੁੱਕ ਚੁੱਕ ਕੇ ਪਾ ਲਿਆ ਤੇ ਹੁਣ ਮਾਪਿਆਂ ਨੂੰ ਵਾਰੀ ਆਪਾਂ ਤੇ ਬਾਕੀ ਗੱਲ ਇਹ ਵੀ ਅਸੀਂ ਬਿਜ਼ੀ ਰਹਿਣ ਦੀ ਆਪਾਂ ਗੱਲ ਕਰਦੇ ਹਾਂ ਨਾ
0: ਜੀ ਜੀ
5: ਮੈਂ ਤਾਂ ਇਹੀ ਕਹਿੰਦੀ ਹਾਂ ਜੇ ਤੁਸੀਂ ਨਹੀਂ ਨਾ ਜ਼ਿਆਦਾ ਔਖੇ ਸੌਖੇ ਤੁਸੀਂ ਜੇ

0: ਹੁੰਦੀ ਹੈ ਤੇ ਸੋਸ਼ਲ ਲਾਈਫ ਬਣ ਜਾਂਦੀ ਆਪਣੀ, ਆਪਣਾ ਟਾਈਮ ਸੋਹਣਾ ਲੰਘ ਜਾਂਦਾ ਨਹੀਂ
1: ਜੀ ਜੀ ਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਭੈਣ ਜੀ ਮਿਹਰਬਾਨੀ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ ਤੇ ਅਸੀਂ ਅੱਜ ਇਸੇ ਗੱਲਬਾਤ ਨੂੰ ਹੀ ਅੱਗੇ ਥੋੜਾ ਜਿਹਾ ਕੰਟੀਨਿਊ ਕਰਾਂਗੇ। ਮੈਂ ਇੱਕ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿ ਜਿਹੜਾ ਓਲਡ ਏਜ ਦੇ ਵਿੱਚ ਜੋ ਸਾਡੇ ਇੱਕ ਭਾਈ ਸਾਹਿਬ ਨੇ ਜੁੜੇ ਹੋਏ ਨੇ, ਜਿਹੜੇ ਉਸ ਓਲਡ ਏਜ ਆਸ਼ਰਮ ਦੇ ਵਿੱਚ ਉੱਥੇ ਹੋਮ ਦੇ ਵਿੱਚ ਜੋਬ ਵੀ ਕਰਦੇ ਨੇ, ਇੰਚਾਰਜ ਨੇ ਉੱਥੇ, ਤੇ ਉਹਨਾਂ ਨੇ ਜੋ ਰਿਐਲਿਟੀ ਦੱਸੀ ਜੋ ਉੱਥੇ ਬਜ਼ੁਰਗ ਹੈ ਨੇ ਔਰ ਜੋ ਜਦੋਂ ਕੋਈ ਇਨਫੋਰਮੇਸ਼ਨ ਉਹ ਘਰਦਿਆਂ ਨੂੰ ਦਿੰਦੇ ਨੇ ਤੇ ਘਰਦਿਆਂ ਦਾ ਜਿਹੜਾ ਟ੍ਰੀਟਮੈਂਟ ਉਹਨਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਹੁੰਦਾ ਹੈ ਜਾਂ ਘਰ ਵਾਲੇ ਕਿਸ ਤਰ੍ਹਾਂ ਉਹਨਾਂ ਨੂੰ ਕੰਪਲੇਂਟ ਕਰਦੇ ਨੇ ਕਿ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਵੀ ਉੱਥੇ ਸਟਾਫ ਜਿੰਨਾ ਹੈ ਨਹੀਂ ਜਿੰਨੇ ਉੱਥੇ ਪੇਸ਼ੈਂਟਸ ਨੇ ਇਸ ਤਰ੍ਹਾਂ ਦੇ, ਤੇ ਉੱਥੋਂ ਜਦੋਂ ਕੋਈ ਇਸ ਤਰ੍ਹਾਂ ਦੀ ਛੋਟੀ ਮੋਟੀ ਕੋਈ ਗੱਲ ਹੋ ਜਾਂਦੀ ਨਾ, ਛੋਟੀ ਮੋਟੀ ਵੀ ਕੋਈ ਉਣਤਾਈ ਹੋ ਜਾਂਦੀ ਜਿਹੜੀ ਡੈਲੀਬਰੇਟਲੀ ਜਿਹੜੀ ਨਹੀਂ ਕੀਤੀ ਜਾਂਦੀ ਤਾਂ ਪੇਰੈਂਟ ਜਿਹੜੇ ਘਰ ਵਾਲੇ ਹੁੰਦੇ ਨੇ ਬਹੁਤ ਜ਼ਿਆਦਾ ਕੰਪਲੇਂਟ ਕਰਦੇ ਨੇ ਸਿਟੀ ਨੂੰ ਕਰ ਦਿੰਦੇ ਨੇ ਤੇ ਨੈਚੁਰਲ ਹੈ ਇੱਥੇ ਜਦੋਂ ਕਿਸੇ ਓਲਡ ਏਜ ਜਿਹੜਾ ਪਰਸਨ ਹੈ ਉਹਦੀ ਜਾਂ ਕਿਸੇ ਬੱਚੇ ਦੀ ਇਹਦੇ ਪ੍ਰਤੀ ਤਾਂ ਕੋਈ ਵੀ ਕੰਪਲੇਂਟ ਜਿਹੜੀ ਤੁਸੀਂ ਕਰੋਗੇ ਨਾ ਉਸ ਨੂੰ ਟੌਪ ਪ੍ਰਾਇਓਰਿਟੀ ਦੇ ਉੱਪਰ ਉਸਦਾ ਜਿਹੜਾ ਐਕਸ਼ਨ ਹੈ ਨਾ ਉਹ ਹੋ ਜਾਣਾ। ਸੋ ਸਾਰੀਆਂ ਚੀਜ਼ਾਂ ਨੂੰ ਸੋਚ ਵਿਚਾਰ ਕੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਗਹਿਰੀਆਂ ਗੱਲਾਂ ਨੇ, ਇਹਨਾਂ ਦੇ ਬਾਰੇ ਜਦੋਂ ਕੰਮ ਕਰਨਾ ਪੈਂਦਾ ਨਾ ਤੇ ਤੁਹਾਨੂੰ ਬੜਾ ਵਿਸ਼ਾਲ ਜਿਹੜਾ ਹਿਰਦਾ ਵਿਸ਼ਾਲ ਜਿਹੜਾ ਦਿਲ ਰੱਖਣਾ ਪੈਂਦਾ ਹੈ, ਤੇ ਉਸੇ ਤਰ੍ਹਾਂ ਦਾ ਵਿਸ਼ਾਲ ਹਿਰਦਾ ਸਾਡੇ ਬੱਚਿਆਂ ਨੂੰ ਵੀ ਜਿਹੜੇ ਆਪਣੇ ਪੇਰੈਂਟਸ ਨੂੰ ਉੱਥੇ ਛੱਡ ਕੇ ਆਉਂਦੇ ਨੇ ਉਹਨਾਂ ਨੂੰ ਵੀ ਉਸ ਤਰ੍ਹਾਂ ਦਾ ਜਿਹੜਾ ਵਿਸ਼ਾਲ ਹਿਰਦਾ ਨਾ ਅਪਣਾਉਣ ਦੀ ਜਿਹੜੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਸੋ 647-367-5353 ਮੈਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦਾ, ਫਿਰ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਬ੍ਰਮਟਨ ਕੈਸ਼ ਐਂਡ ਕੈਰੀ ਨੇ ਜੀ ਸਾਡੇ ਪ੍ਰਾਊਡ ਸਪੌਂਸਰ, 100 ਕੈਨੇਡੀ ਰੋਡ, 905-230-4800 ਨੰਬਰ ਹੈ। ਤੁਸੀਂ ਆਪਣੇ ਘਰ ਦੇ ਲਈ, ਕਿਚਨ ਦੇ ਲਈ ਕੋਈ ਗਰੋਸਰੀ ਲੈਣੀ ਹੋਏ, ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਲੈਣੀ ਹੋਏ, ਘਰ ਦੀ ਕਿਚਨ ਦੇ ਲਈ ਕੋਈ ਬਰਤਨ ਲੈਣਾ ਹੋਵੇ, ਰੈਸਟੋਰੈਂਟ ਦੀ ਕਿਚਨ ਦੇ ਲਈ ਕੋਈ ਵੱਡਾ ਬਰਤਨ ਲੈਣਾ ਹੋਵੇ ਵੱਡੀ ਕਪੈਸਿਟੀ ਦਾ, ਜਾਂ ਕੋਈ ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੈ ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਕਿੰਨੀ ਵੀ ਕੁਆਂਟਿਟੀ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ, ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦਾ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ, ਮੈਡੀਸਨ ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਤੌਰ ਤੇ ਰੱਖਦੇ ਸੀ ਘਰਾਂ ਦੇ ਵਿੱਚ, ਹਰ ਤਰ੍ਹਾਂ ਦੀ ਛੋਟੀ ਮੋਟੀ ਮੈਡੀਸਨ ਦਵਾਈ ਤੁਹਾਨੂੰ ਮਿਲ ਸਕਦੀ ਹੈ। ਕੋਈ ਘਰ ਦੇ ਵਿੱਚ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਜਾਗੋ, ਮਹਿੰਦੀ, ਛੱਜ, ਭੰਗੜੇ ਗਿੱਧੇ ਦੇ ਡਰੈਸ, ਭੰਗੜੇ ਗਿੱਧੇ ਦੇ ਮਾਡਲ, ਹਰ ਇੱਕ ਚੀਜ਼ ਤੁਹਾਨੂੰ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਛੋਟੀ ਮੋਟੀ ਰਿਪੇਅਰ ਕਰਨ ਵਾਸਤੇ ਜੋ ਵੀ ਦਾਤੀਆਂ, ਕਹੀਆਂ, ਰੰਬੇ, ਕੜਾਹੀਆਂ, ਛੋਟੀਆਂ ਮੋਟੀਆਂ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਹਰ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਸ਼ਰਾਧ ਚੱਲ ਰਹੇ ਨੇ, ਨਰਾਤੇ ਆਉਣ ਵਾਲੇ ਨੇ, ਉਸ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ, ਦੀਵਾਲੀ ਆ ਜਾਣੀ ਹੈ, ਦੁਸਹਿਰਾ ਆ ਜਾਣਾ, ਦੀਵਾਲੀ ਆ ਜਾਣੀ ਹੈ, ਫਿਰ ਉਸ ਤੋਂ ਬਾਅਦ ਕਰਵਾ ਚੌਥ ਵੀ ਆਉਣਾ ਹੈ, ਫਿਰ ਉਸ ਤੋਂ ਬਾਅਦ ਭਈਆ ਦੂਜ ਵੀ ਆਉਣਾ ਦੀਵਾਲੀ ਤੋਂ ਥਰਡ ਡੇ ਜਿਹੜਾ ਹੁੰਦਾ। ਸੋ ਸਾਰੇ ਤਿਉਹਾਰਾਂ ਦੇ ਨਾਲ ਸੰਬੰਧਿਤ ਜੋ ਜੋ ਵੀ ਗਿਫਟ ਚਾਹੀਦੇ ਹੁੰਦੇ ਨੇ, ਜੋ ਜੋ ਵੀ ਸਮੱਗਰੀ ਚਾਹੀਦੀ ਹੁੰਦੀ ਹੈ ਨਰਾਤਿਆਂ ਦੇ ਵਿੱਚ, ਖਾਸ ਤੌਰ ਤੇ ਖਾਸ ਕਿਸਮ ਦਾ ਇੱਕ ਆਟਾ ਹੁੰਦਾ ਹੈ, ਚਾਵਲ ਹੁੰਦਾ ਹੈ ਜਾਂ ਹੋਰ ਚਿੱਕੀ ਇੱਕ ਜਿਹੜੀ ਆਉਂਦੀ ਹੈ, ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4800 100 ਕੈਨੇਡੀ ਰੋਡ, ਵਿਸ਼ਾਲ ਸਟੋਰ ਜਿੱਥੋਂ ਤੁਹਾਨੂੰ ਘਰ ਦੇ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਬੜੀ ਆਸਾਨੀ ਦੇ ਨਾਲ ਮਿਲ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 905-450-3300-114 ਕੈਨੇਡੀ ਰੋਡ, ਲੰਡਨ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਔਰ ਵਿੰਡਸਡਰ ਦੇ ਵਿੱਚ ਬਹੁਤ ਜਲਦੀ ਬ੍ਰਾਂਚ ਖੁੱਲਣ ਜਾ ਰਹੀ ਹੈ। ਤੁਸੀਂ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਅਗਰ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਵਾਰ ਇਹਨਾਂ ਦਾ ਬੁਫੇ ਟਰਾਈ ਕਰੋ। ਤੇ ਸਟਰੀਟ ਫੂਡ ਇਹਨਾਂ ਦਾ ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਸਰਵਿਸ ਵੀ ਮਿਲ ਸਕਦੀ ਹੈ।

ਰਿਕਾਰਡ ਲੱਭ ਰਹੇ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰੋ ਫੋਨ ਨੰਬਰ 416-525-7400 416-525-7400 ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੰਦਰ ਅਰੋੜਾ 416-525-7400 ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ

0: ਫੋਨ ਨੰਬਰ 905-399-8110। ਬੀਬੀਆਂ ਭੈਣਾਂ ਨੂੰ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੈ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੈ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੈ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤੁਸੀਂ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। 905-399-8110 9053996110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਫੋਨ ਕਰੋ 905-450-3300 9054503300। 99 ਕੈਨੇਡੀ ਰੋਡ ਸਾਊਥ ਦੇ ਉੱਪਰ ਅਬਾਸ ਜੀ ਨੂੰ ਫੋਨ ਕਰੋ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ। ਗੱਡੀ ਨੂੰ ਪ੍ਰੋਬਲਮ ਕੋਈ ਵੀ ਹੋਏ, ਮਕੈਨੀਕਲ ਪ੍ਰੋਬਲਮ, ਇੰਜਨ ਦੀ ਕੋਈ ਪ੍ਰੋਬਲਮ ਹੈ, ਡੈਂਟਿੰਗ ਪੇਂਟਿੰਗ ਦੀ ਕੋਈ ਪ੍ਰੋਬਲਮ ਹੈ, ਕੋਈ ਟਾਇਰਾਂ ਦੀ ਸਮੱਸਿਆ ਹੈ, ਬੜੇ ਅਫੋਰਡੇਬਲ ਪੈਕੇਜ ਦੇ ਵਿੱਚ ਬਹੁਤ ਵਧੀਆ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਨਗੇ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, 905-450-3300। ਹਾਂਜੀ, ਸਤਿ ਸ੍ਰੀ ਅਕਾਲ ਜੀ, ਚਰਨਦੀਪ ਜੀ, ਕੀ ਹਾਲ ਚਾਲ ਨੇ?
1: ਹੈਲੋ ਦਰਸ਼ਨਦੀਪ ਜੀ, ਪ੍ਰੋਗਰਾਮ ਵਧੀਆ, ਨੰਬਰ 1 ਪ੍ਰੋਗਰਾਮ ਆ।
0: ਤੁਸੀਂ ਜਦੋਂ ਐਡ ਅਸੀਂ ਕਰ ਰਹੇ ਹੋਈਏ ਨਾ, ਉਦੋਂ ਫੋਨ ਨਾ ਕਰਿਆ ਕਰੋ, ਵਿੱਚੋਂ ਫੋਨ ਚੁੱਕਣਾ ਥੋੜਾ ਜਿਹਾ ਨਾ ਮੁਸ਼ਕਲ ਲੱਗਦਾ। ਹਾਂਜੀ, ਕਿਹੜਾ ਪਿੰਡ ਦੀ ਹਵਾ? ਪਿੰਡ ਦੀ ਹਵਾ ਤੁਸੀਂ ਗੁਰਦਾਸ ਮਾਨ ਦਾ ਸੁਣਨਾ ਹੋਣਾ ਤੇ ਸਤਿੰਦਰ ਸਰਤਾਜ ਦਾ ਸੁਣਨਾ ਹੁੰਦਾ ਬੁਲਬੁਲ।
1: ਅੱਜ ਲਾ ਲਓ, ਅੱਜ ਲਾ ਲਓ, ਅੱਜ
0: ਚਲੋ, ਹੁਣੇ ਲਾਉਣਾ, ਹੁਣੇ ਲਾਉਣਾ। ਥੈਂਕ ਯੂ। ਸੋ ਦੋਸਤੋ, 647-367-5553 ਤੇ ਪਹਿਲਾਂ ਤੁਹਾਨੂੰ ਸੁਣਾਉਣੇ, ਇੱਕ ਸਾਡੇ ਦੋਸਤ ਨੇ ਫਰਮਾਇਸ਼ ਕੀਤੀ ਸੀ, ਉਹਨਾਂ ਦਾ ਪਿਆਰਾ ਜਿਹਾ ਗਾਣਾ ਜਿਹੜਾ ਕੰਗ ਸਾਹਿਬ ਦੀ ਆਵਾਜ਼ ਦੇ ਵਿੱਚ, ਉਹ ਸੁਣੋ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ।

0: ਹਾਂਜੀ ਭੈਣ ਜੀ ਹਾਂਜੀ
1: ਮੈਂ ਕਿਹਾ ਜੀ ਵਲੰਟਰੀ ਹੋਸਪਿਟਲ ਚ ਬਹੁਤ ਮੈਂ 8-7 ਸਾਲ ਕੀਤਾ ਤੇ ਮੇਰੇ ਘਰ ਵਾਲੇ ਬਿਮਾਰ ਹੋ ਗਏ ਮੈਨੂੰ ਬਹੁਤ ਔਖਾ ਮੈਂ ਕਿਹਾ 2 ਦਿਨ ਬੜੀ ਖੁਸ਼ੀ ਹੋਣੀ ਮੈਂ ਜਿਸ ਦਿਨ ਜਾਣਾ ਮੈਂ ਕਿਹਾ ਅੱਜ ਮੈਂ ਕੁਛ ਕਰਨ ਚੱਲੀ ਆ ਆਪਣੇ ਵੀ ਸਰੋਜ ਕਰੀਏ ਵਲੰਟਰੀ ਕਰਨਾ ਬਹੁਤ ਖੁਸ਼ੀ ਦੀ ਗੱਲ ਸੀ ਮੇਰੀ ਧੰਨਵਾਦ ਤੁਹਾਡਾ
0: ਠੀਕ ਹੈ ਜੀ ਓਕੇ ਓਕੇ ਸੋ ਦੋਸਤੋ 647-367-5353 6475353 ਮੈਂ ਨਾ ਇੱਕ ਦਿਨ ਬਾਈ ਚਾਂਸ ਮੈਂ ਪੜ੍ਹ ਰਿਹਾ ਸੀ ਕਿਤੋਂ ਤੇ ਲਿਖਿਆ ਉਹ ਕਹਿੰਦਾ ਵੀ 3 ਸਟੇਜਸ ਜਿਹੜੀਆਂ ਹੈਗੀਆਂ ਸਾਡੀ ਲਾਈਫ ਦੀਆਂ ਪਹਿਲੀ ਹੈਗੀ ਹੈ 30 ਸਾਲ ਤੱਕ ਦੀ 30 ਸਾਲ ਦੇ ਵਿੱਚ ਤੁਹਾਡਾ ਬਚਪਨ ਵੀ ਆ ਗਿਆ ਤੁਹਾਡੀ ਜਵਾਨੀ ਵੀ ਆ ਗਈ ਤੁਹਾਡੀ ਸ਼ਾਦੀ ਵੀ ਹੋ ਜਾਣੀ ਹੈ ਇੱਥੋਂ ਤੱਕ ਦੀ ਜਿਹੜੀ ਸਟੇਜ ਹੁੰਦੀ ਹੈ ਉਹ 30 ਸਾਲ ਤੱਕ ਦੀ ਹੁੰਦੀ ਹੈ ਜਿਹਦੇ ਵਿੱਚ ਇਹ ਤੁਹਾਡੀਆਂ 3 ਅਵਸਥਾਵਾਂ ਜਿਹੜੀਆਂ ਨਾ ਉਹ ਲਾਈਫ ਦੀਆਂ ਆ ਜਾਂਦੀਆਂ ਨੇ ਦੂਸਰੀ ਸਟੇਜ ਉਹ ਕਹਿੰਦੇ ਵੀ 30 ਤੋਂ ਲੈ ਕੇ 60 ਸਾਲ ਦੀ ਇਹਦੇ ਵਿੱਚ ਤੁਹਾਡੇ ਬੱਚੇ ਵੀ ਹੋਣੇ ਆ ਜੀ ਤੁਸੀਂ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੁਸੀਂ ਆਪਣੇ ਰਿਸ਼ਤੇ ਨਾਤੇ ਵੀ ਨਿਭਾਉਣੇ ਆ ਤੁਸੀਂ ਆਪਣਾ ਘਰ ਵੀ ਬਣਾਉਣਾ ਤੁਸੀਂ ਆਪਣਾ ਕੰਮ ਕਾਰ ਵੀ ਕਰਨਾ ਤੁਸੀਂ ਆਪਣੀ ਜੌਬ ਵੀ ਕਰਨੀ ਹੈ ਜਿੰਨੀਆਂ ਵੀ ਤੁਹਾਡੀਆਂ ਸੋਸਾਇਟੀ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਰਿਸ਼ਤੇਦਾਰਾਂ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਉਹ ਸਾਰੀਆਂ 30 ਤੋਂ ਲੈ ਕੇ 60 ਸਾਲ ਤੱਕ ਤੁਸੀਂ ਸਾਰੀਆਂ ਕੰਪਲੀਟ ਕਰ ਲੈਂਦੇ ਹੋ ਬੱਚਿਆਂ ਨੂੰ ਸੈੱਟ ਕਰ ਲੈਂਦੇ ਹੋ ਬੱਚਿਆਂ ਨੂੰ ਵਿਆਹ ਲੈਂਦੇ ਹੋ ਬੱਚਿਆਂ ਦੀ ਨੌਕਰੀਆਂ ਵੀ ਹੋ ਜਾਂਦੀਆਂ ਨੇ ਸਾਰਾ ਕੁਝ 30 ਤੋਂ ਲੈ ਕੇ 60 ਸਾਲ ਤੱਕ ਕੰਪਲੀਟ ਹੋ ਜਾਂਦਾ 60 ਤੋਂ ਲੈ ਕੇ ਬਾਅਦ ਦਾ ਜਿਹੜਾ ਸਮਾਂ ਹੁੰਦਾ ਨਾ ਜਿਹਨੂੰ ਅਸੀਂ ਰਿਟਾਇਰਡ ਲਾਈਫ ਕਹਿ ਦਿੰਦੇ ਹਾਂ ਇੱਥੇ 65 ਆ ਆਪਣੇ ਇੰਡੀਆ ਦੇ ਵਿੱਚ 60 ਹੈ ਇਸ ਤੋਂ ਬਾਅਦ ਨਾ ਆਦਮੀ ਨੂੰ ਆਪਣੀ ਲਾਈਫ ਦਾ ਇੱਕ ਨਵਾਂ ਸ਼ਡਿਊਲ ਜਿਹੜਾ ਨਾ ਉਹ ਬਣਾਉਣਾ ਚਾਹੀਦਾ ਦੇਖੋ ਉਸ ਤੋਂ ਬਾਅਦ ਜਿਹੜੀ ਲਾਈਫ ਹੁੰਦੀ ਹੈ ਨਾ ਉਹ ਬੱਚਿਆਂ ਦੀ ਲਾਈਫ ਹੁੰਦੀ ਹੈ ਬੱਚਿਆਂ ਦੇ ਆਪਣੇ ਕੰਮਕਾਰ ਹੁੰਦੇ ਨੇ ਬੱਚਿਆਂ ਦੀ ਜੌਬ ਹੁੰਦੀ ਹੈ ਬੱਚਿਆਂ ਦੇ ਆਪਣੇ ਰੁਝੇਵੇਂ ਹੁੰਦੇ ਨੇ ਸੋ ਤੁਸੀਂ ਆਪਣੇ ਇਹ ਕੋਸ਼ਿਸ਼ ਕਰ ਸਕਦੇ ਹੋ ਕਿ ਆਪਣੀ ਜ਼ਿੰਦਗੀ ਦਾ ਜਿਹੜਾ ਤੁਹਾਡਾ ਤਜਰਬਾ ਹੁੰਦਾ ਨਾ ਉਸ ਤਜਰਬੇ ਦੇ ਉੱਪਰ ਤੁਸੀਂ ਬੱਚਿਆਂ ਨੂੰ ਸਲਾਹ ਦੇ ਸਕਦੇ ਹੋ ਕਿ ਭਾਈ ਜੇ ਤੁਸੀਂ ਇਹ ਕੰਮ ਕਰਨ ਲੱਗੇ ਹੋ ਤਾਂ ਇਸ ਨੂੰ ਇਸ ਤਰ੍ਹਾਂ ਕਰ ਲਵੋ ਜੇ ਇਸ ਤਰ੍ਹਾਂ ਕਰ ਲਏ ਹੋ ਤਾਂ ਇਸ ਤਰ੍ਹਾਂ ਨਾ ਕਰੋ ਮਤਲਬ ਆਪਣਾ ਤਜਰਬਾ ਤੁਸੀਂ ਜ਼ਰੂਰ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਲੇਕਿਨ ਤੁਸੀਂ ਆਪਣਾ ਫੈਸਲਾ ਜਿਹੜਾ ਨਾ ਉਸ ਦੇਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਇਸ ਸਟੇਜ ਦੇ ਉੱਪਰ ਆ ਕੇ ਇਸ ਸਟੇਜ ਦੇ ਉੱਪਰ ਆ ਕੇ ਤੁਸੀਂ ਆਪਣਾ ਆਪ ਖਿਆਲ ਸਭ ਤੋਂ ਪਹਿਲਾਂ ਰੱਖਣਾ ਉਸ ਤੋਂ ਬਾਅਦ ਆਪਣੇ ਜਿਹੜੇ ਉਹ ਕਹਿੰਦੇ ਹੁੰਦੇ ਕਿ ਮੂਲ ਨਾਲੋਂ ਵਿਆਜ ਪਿਆਰਾ ਤੁਹਾਡੇ ਪੋਤਰੇ ਪੋਤਰੀਆਂ ਤੁਹਾਡੇ ਦੋਹਤੇ ਦੋਹਤਰੀਆਂ ਜਿਹੜੇ ਉਹਨਾਂ ਦੇ ਨਾਲ ਪਿਆਰ ਕਰੋ ਆਪਣੇ ਸੰਪਰਕ ਦੇ ਵਿੱਚ ਰਹੋ ਦੋਸਤਾਂ ਮਿੱਤਰਾਂ ਦੇ ਕੋਈ ਨਾ ਕੋਈ ਛੋਟਾ ਮੋਟਾ ਰੁਝੇਵਾਂ ਬਣਾ ਕੇ ਰੱਖੋ ਕਿਤਾਬਾਂ ਪੜ੍ਹਨ ਦਾ ਸ਼ੌਕ ਪਾਲ ਕੇ ਰੱਖੋ ਸੋ ਇਸ ਤਰ੍ਹਾਂ ਦੀਆਂ ਛੋਟੇ ਮੋਟੇ ਰੁਝੇਵੇਂ ਜਿਹੜੇ ਨਾ ਉਹ ਕ੍ਰੀਏਟ ਕਰਨੇ ਪੈਂਦੇ ਆ ਬਣਾਉਣੇ ਪੈਂਦੇ ਆ ਪਾਰਕ ਪੂਰਕ ਦੇ ਵਿੱਚ ਜਾਇਆ ਕਰੋ ਦੋਸਤਾਂ ਮਿੱਤਰਾਂ ਦੇ ਸੰਪਰਕ ਦੇ ਵਿੱਚ ਰਿਹਾ ਕਰੋ ਇੱਕ ਅੱਧਾ ਚੱਕਰ ਆਪਣੇ ਇੰਡੀਆ ਆਪਣੇ ਉਸ ਪੁਰਾਣੀਆਂ ਜੜ੍ਹਾਂ ਜਿੱਥੇ ਹਨ ਉੱਥੇ ਵੀ ਮਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਬਹੁਤ ਵੱਡੀ ਇੱਕ ਨਾ ਜਿਹਨੂੰ ਪੈਥੀ ਅਸੀਂ ਕਹਿ ਸਕਦੇ ਹਾਂ ਸਾਡੇ ਸਰੀਰ ਨੂੰ ਸਪੋਰਟ ਕਰਨ ਵਾਲੀ ਇੱਕ ਜਿੱਦਾਂ ਐਲੋਪੈਥੀ ਹੁੰਦੀ ਹੈ ਜਿਸ ਤਰ੍ਹਾਂ ਸਾਰੀਆਂ ਦੂਸਰੀਆਂ ਪੈਥੀ ਨੇ ਤੁਹਾਡੀ ਬਾਡੀ ਨੂੰ ਰਿਕਵਰ ਕਰਨ ਵਾਸਤੇ ਸੋ ਤੁਹਾਨੂੰ ਮੈਂਟਲੀ ਵਧੀਆ ਤਰੀਕੇ ਨਾਲ ਮੈਂਟਲੀ ਸਪੋਰਟ ਕਰਨ ਵਾਸਤੇ ਮੈਂਟਲੀ ਬੂਸਟ ਕਰਨ ਵਾਸਤੇ ਇੱਕ ਅੱਧੀ ਵਾਰ ਤੁਹਾਨੂੰ ਸਾਲ ਦੇ ਵਿੱਚ ਭਾਵੇਂ ਮਹੀਨੇ ਵਾਸਤੇ 2 ਮਹੀਨੇ ਵਾਸਤੇ ਆਪਣੇ ਉਸ ਪੁਰਾਣੀਆਂ ਜੜ੍ਹਾਂ ਨੂੰ ਉਸ ਪੁਰਾਣੀ ਜਗ੍ਹਾ ਨੂੰ ਉਸ ਪੁਰਾਣੇ ਸਥਾਨ ਨੂੰ ਪੁਰਾਣੀਆਂ ਗਲੀਆਂ ਪੁਰਾਣੇ ਘਰ ਪੁਰਾਣੇ ਦੋਸਤ ਪੁਰਾਣੇ ਮਿੱਤਰ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਰਹਿਣਾ ਵੀ ਨਾ ਇਹ ਬਹੁਤ ਜ਼ਰੂਰੀ ਹੈ ਸੋ ਕੱਲ 10 ਤਰੀਕ ਹੋ ਗਈ ਜੀ ਕੱਲ 4:30 ਵਜੇ ਇੱਕ ਪਲੇ ਵੀ ਹੈ ਜੱਸੂ ਪੁੱਤ ਪਾਲੀ ਭੁਪਿੰਦਰ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਦੋਸਤ ਹੈ ਬਹੁਤ ਵਧੀਆ ਪਲੇ ਰਾਈਟਰ ਹੈ ਬਹੁਤ ਅੱਛੇ ਅੱਛੇ ਪਲੇ ਉਸਨੇ ਲਿਖੇ ਨੇ ਬੜਾ ਨਾਮ ਕਮਾਇਆ ਉਸਨੇ ਇਸ ਪਲੇ ਨਾਟਕ ਦੀ ਦੁਨੀਆਂ ਦੇ ਵਿੱਚ ਤੇ ਇਹ ਨਵਾਂ ਉਸਨੇ ਪਲੇ ਲਿਖਿਆ ਜੱਸੂ ਪੁੱਤ ਔਰ ਜਿਸ ਨੂੰ ਤਿਆਰ ਕਰਵਾਇਆ ਬਲਜਿੰਦਰ ਲੇਲਣਾ ਜੀ ਔਰ ਉਹਨਾਂ ਦੀ ਟੀਮ ਨੇ ਕੱਲ 4:30 ਵਜੇ ਉਹ ਪਲੇ ਦਾ ਸ਼ੋਅ ਹੋ ਰਿਹਾ ਇੱਥੇ ਰੋਜ਼ ਥੀਏਟਰ ਦੇ ਵਿੱਚ ਆਪਣੇ ਬ੍ਰਹਮਟਨ ਦੇ ਵਿੱਚ ਹੀ ਸੋ ਦੋਸਤਾਂ ਮਿੱਤਰਾਂ ਨੇ ਜੇ ਉੱਥੇ ਜਾਣਾ ਹੋਏ ਤੇ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਡੀਆਂ ਟਿਕਟਾਂ ਦਾ ਉੱਥੋਂ ਕਹਿ ਕੇ ਅਰੇਂਜ ਕਰਵਾ ਸਕਦੇ ਹਾਂ ਤੇ 4372403091 ਮੇਰਾ ਨੰਬਰ ਹੈ ਤੇ ਕੱਲ 4:30 ਵਜੇ ਦਾ ਟਾਈਮ ਹੈ ਤੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਦੇਖੋ ਇੰਜੋਏ ਕਰੋ ਬਹੁਤ ਵਧੀਆ ਪਲੇ ਹੈ ਸੋ ਹੁਣ ਸਾਡੇ ਪ੍ਰੋਗਰਾਮ ਦਾ ਹੋ ਚੱਲਿਆ ਜੀ ਟਾਈਮ ਦੀ ਸਮਾਪਤੀ ਸ਼ੁੱਕਰਵਾਰ ਦਾ ਦਿਨ ਹੈ ਤੇ ਜਾਂਦੇ ਜਾਂਦੇ ਆਪਾਂ ਫਿਰ ਯਾਦ ਕਰਦੇ ਹਾਂ ਮਾਨਕ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਣੇ ਜਾਂਦੇ ਜਾਂਦੇ ਮਿਲਾਂਗੇ ਹੁਣ ਆਪਾਂ ਸੋਮਵਾਰ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਾਬਾਦ

0: This is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸਯੂਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6474-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
8: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
7: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਰੌਣਕ ਮੇਲਾ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਮ ਨੂੰ ਮਾਣਦੇ ਹਾਂ, ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਦਾ ਫਰਾਈਡੇ ਜੂਨੀਅਰ ਦੀ ਬੜੀ ਸੋਹਣੀ ਮਿੱਠੀ ਪਿਆਰੀ ਜੀ ਸ਼ਾਮ ਹੈ ਤੇ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਇੰਜੋਏ ਕਰਦੇ ਆ, ਤੁਹਾਡੀ ਇੰਜੋਏਮੈਂਟ ਸਾਡੀ ਇੰਜੋਏਮੈਂਟ ਇਕੱਠੇ ਯਾਰ ਵਧੀਆ ਮਹਿਫਲ ਸਜਾਉਂਦੇ ਆ, ਵਧੀਆ ਕਹਿੰਦੇ ਹੁੰਦੇ ਕਿ ਪਾਰਟੀ ਵਾਲਾ ਮਾਹੌਲ ਹੈ ਤੇ ਤੁਹਾਡੇ ਨਾਲ ਨੱਚਾਂਗੇ, ਗਾਵਾਂਗੇ, ਹੱਸਾਂਗੇ, ਖੇਡਾਂਗੇ, ਇਹੀ ਚੀਜ਼ਾਂ ਹੁੰਦੀਆਂ ਦੋ ਚਾਰ ਨੱਚ ਲਏ, ਗਾ ਲਏ, ਹੱਸ ਲਏ, ਖੇਡ ਲਏ, ਨਹੀਂ ਤਾਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੁਛ ਨਹੀਂ ਯਾਰ। ਮੈਨੂੰ ਬਹੁਤ ਲੱਗਦਾ ਹੁੰਦਾ ਕਿ ਲਾਈਫ ਦੇ ਵਿੱਚ ਹੱਸੋ, ਖੇਡੋ, ਨੱਚੋ, ਗਾਓ, ਜਸਟ ਹੈਵ ਅ ਗੁੱਡ ਟਾਈਮ ਯਾਰ, ਐਵੇਂ ਬਹੁਤ ਸੀਰੀਅਸ ਨਹੀਂ ਲਈਦਾ ਲਾਈਫ ਨੂੰ। ਤੇ ਥੋੜ੍ਹਾ ਜੇ ਕਿਸੇ ਤੋਂ ਗਲਤੀ ਹੋ ਗਈ ਮਾਫ਼ ਕਰ ਦਿਉ, ਥੋੜ੍ਹੇ ਤੋਂ ਹੋ ਗਈ ਤੁਸੀਂ ਮਾਫ਼ੀ ਮੰਗ ਲਓ, ਅਤੇ ਉਹਦੇ ਨਾਲ ਜ਼ਿੰਦਗੀ ਬੜੀ ਖੂਬਸੂਰਤ ਜੀ ਚੱਲਦੀ ਰਹਿੰਦੀ ਹੈ। ਕਈ ਵਾਰ ਆਪਾਂ ਗ੍ਰਜਿਸ ਹੋਲਡ ਕਰਦੇ ਹਾਂ ਨਾ, ਹੁਣ ਇੰਗਲਿਸ਼ ਦੇ ਵਿੱਚ ਤਾਂ ਗ੍ਰਜਿਸ ਕਿਹਾ ਜਾਂਦਾ, ਪੰਜਾਬੀ 'ਚ ਕੀ ਕਹਿੰਦੇ ਆ ਗ੍ਰਜਿਸ ਨੂੰ, ਆਈ ਐਮ ਨੋਟ ਸ਼ੋਰ, ਗ੍ਰਜ ਮੈਂ ਗੂਗਲ ਨੂੰ ਪੁੱਛਣਾ, ਗ੍ਰਜਿਸ ਇਨ ਪੰਜਾਬੀ। ਦੇਖੋ ਇੱਕ ਤਾਂ ਗੂਗਲ ਦਾ ਇੱਥੇ ਕਹਿ ਰਹੇ ਕਿ ਗੁੱਸਾ, ਗਿਲਾ, ਸ਼ਿਕਾਇਤ, ਇਹ ਤਿੰਨ ਚੀਜ਼ਾਂ ਕਹਿ ਰਿਹਾ। ਸੋ ਚਲੋ ਠੀਕ ਹੈ, ਗੁੱਸੇ ਗਿਲੇ ਤੇ ਸ਼ਿਕਾਇਤਾਂ ਨਾ ਕਰਿਆ ਕਰੋ, ਨਾ ਰੱਖਿਆ ਕਰੋ, ਆਈ ਥਿੰਕ ਇਹੀ ਗੱਲਾਂ ਹੁੰਦੀਆਂ ਨੇ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਤੇ ਗੂਗਲ ਬਾਬਾ ਵੀ ਦੇਖ ਲਓ, ਝੱਟ ਦੱਸ ਦਿੰਦਾ ਯਾਰ। ਇਸ ਤੋਂ ਪਹਿਲਾਂ ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ ਸੀ, ਹੁਣ ਪਹਿਲਾਂ ਬੰਦੇ ਨੂੰ ਜਾਂ ਤਾਂ ਕਿਸੇ ਘਰ ਦੇ ਤੋਂ ਪੁੱਛਣਾ ਪੈਂਦਾ ਸੀਗਾ। ਹੁਣ ਮੈਂ ਗੂਗਲ ਦੀ ਟ੍ਰਾਂਸਲੇਸ਼ਨ ਤੋਂ ਪਹਿਲਾਂ ਆਪਣੇ ਡੈਡ ਨੂੰ ਬੜਾ ਪੁੱਛਦੇ ਰਿਹਾ, ਡੈਡ ਆਹ ਕਿਵੇਂ ਕਿਹਾ ਜਾਂਦਾ, ਉਹ ਕਿਵੇਂ ਕਿਹਾ ਜਾਂਦਾ, ਤੇ ਫਿਰ ਉਹਨਾਂ ਨੇ ਦੱਸਣਾ। ਹੁਣ ਗੂਗਲ ਤੇ ਚੈਟ GPT ਇੰਨੇ ਐਡਵਾਂਸ ਨੇ, ਮੈਂ ਕਹਿੰਦਾ ਪੰਜਾਬੀ 'ਚ ਕੁਛ ਲਿਖ ਕੇ ਆਪਣੇ ਡੈਡ ਨੂੰ ਭੇਜਿਆ, ਕਹਿੰਦੇ ਨਵੀਂ ਯਾਰ ਤੂੰ ਲਿਖ ਤਾਂ ਲੈਂਦਾ ਪਰ ਇੰਨੀ ਵਧੀਆ ਲਿਖੀ ਤੂੰ ਪੰਜਾਬੀ। ਮੈਂ ਵੀ ਨਹੀਂ ਦੱਸਿਆ ਕਿ ਡੈਡ ਇਹ ਤਾਂ ਚੈਟ GPT ਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ।

0: 5297. Hello ji, welcome.
1: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
1: ਬਸ ਵਧੀਆ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਗੁੱਡ ਗੁੱਡ ਆ,
0: ਬੱਲੇ ਬੱਲੇ ਆ,
1: ਬੱਲੇ ਬੱਲੇ ਕਰਾਤੀ ਆ ਗਾਣਾ ਲਾ ਕੇ। ਹੁਣ
0: ਕੀ ਬਣਦਾ?
1: ਬਣਦਾ ਕੁਛ ਨੀ ਜੀ, ਗੱਡੀ ਚ ਆ ਰਹੇ ਆ, ਬਸ ਬੇਟੇ ਨੂੰ ਪਿਕ ਕਰਕੇ ਆਇਆ ਗੋ ਤੋਂ।
0: ਓ ਵਾਹ ਵੇ ਵਾਹ, ਬੇਟਾ ਕਿੱਥੇ ਜਾਂਦਾ?
1: ਬੇਟਾ ਟੋਰਾਂਟੋ ਡਾਊਨ ਟਾਊਨ।
0: ਟੋਰਾਂਟੋ ਡਾਊਨ ਟਾਊਨ, ਅੱਛਾ ਕੀ ਬਾਤ ਹੈ। ਵੈਰੀ ਗੁੱਡ ਸਰ, ਹੋਰ ਸੁਣਾ ਹੁਕਮ।
1: ਬਸ ਮੈਂ ਪੁੱਛਣਾ ਸੀ ਸਰ ਜੀ, ਆਪਣਾ ਕੋਈ ਪਿਟਸ ਕੰਟਰੋਲ ਵਾਲੇ ਦਾ ਨੰਬਰ ਤਾਂ ਦਿਓ ਯਾਰ, ਆਪਣੇ ਦੇਸੀਆਂ ਦਾ।
0: ਦੇਸੀਆਂ ਦਾ ਦੇਈਏ, ਦੇਸੀਆਂ ਦਾ ਦੇ ਦਿੰਦੇ ਆ 647।
1: ਓਕੇ ਇੱਕ ਮਿੰਟ, ਮੈਂ 647
0: 614
1: 614
0: 7776
1: 7776 right?
0: ਹਾਂਜੀ ਯਾਰ ਡੀਟੇਲਿੰਗ ਬਰੋਜ਼ ਦੇ ਜਸ਼ਨ ਬਾਈ ਨੂੰ ਕਾਲ ਕਰਨਾ, ਜਿਵੇਂ ਨਾ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਾਂ ਲਾਈਟਾਂ ਲੱਗੀਆਂ ਹੁੰਦੀਆਂ ਨੇ, ਉਵੇਂ ਹੀ ਤੁਹਾਡੀ ਗੱਡੀ ਦੇ ਵਿੱਚ ਸਟਾਰ ਲਾਈਟਾਂ ਲਾ ਰਹੇ ਨੇ ਇਹ, ਤੇ ਇੰਨਾ ਵਧੀਆ ਕੰਮ ਕਰਦੇ ਆ। ਤੁਸੀਂ ਗੱਡੀ ਨੂੰ ਪੂਰਾ ਯਾਰ ਅੰਦਰੋਂ ਸ਼ਿੰਗਾਰੋ, ਜਦੋਂ ਤੁਹਾਡੀ ਗਰਲਫ੍ਰੈਂਡ ਵਾਈਫ ਬੈਠੇ ਗੱਡੀ 'ਚ, ਉਹਨੂੰ ਐਂ ਲੱਗੇ ਜਿਵੇਂ ਤੁਸੀਂ ਉਹਨੂੰ ਕਿਸੇ ਕਹਿੰਦੇ ਹੁੰਦੇ ਆ ਕਿ ਵਧੀਆ ਫਾਈਵ ਸਟਾਰ ਹੋਟਲ 'ਚ ਲੈ ਕੇ ਗਏ ਹੋ। ਸੋ ਡਾਇਮੰਡ ਸੋਰੀ ਆਪਣਾ ਡੀਟੇਲਿੰਗ ਬਰੋਸ ਦਾ ਨੰਬਰ ਨੋਟ ਕਰੋ, ਸਟਾਰ ਲਾਈਟਾਂ ਲਵਾਓ ਤੇ ਨਾਲ ਸਾਊਂਡ ਡੈਂਪ ਫ੍ਰੀ ਲਾ ਰਹੇ ਆ। ਇਹਦੇ ਨਾਲ ਗੱਡੀ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੋ ਜੂਗੀ। ਇਹਦੀ $500 ਦੀ ਇੱਕ ਕੋਸਟ ਹੁੰਦੀ ਆ, ਇਹ ਨਾਲ ਫ੍ਰੀ ਕਰ ਰਹੇ ਆ। ਸੋ ਡੀਟੇਲਿੰਗ ਬਰੋਸ ਦੇ ਜਸ਼ਨ ਨੂੰ ਫੋਨ ਕਰੋ 647-819-2034 647-819-2034। ਇਹਨਾਂ ਨੂੰ ਯਾਰ ਇੱਕ ਬੰਦਾ ਵੀ ਚਾਹੀਦਾ ਕੰਮ ਵਾਲਾ, ਕੰਮ ਤੁਹਾਨੂੰ ਆਉਂਦਾ ਇਹਨਾਂ ਨੂੰ ਫੋਨ ਕਰ ਲਓ, ਜੇ ਨਹੀਂ ਵੀ ਆਉਂਦਾ ਤਾਂ ਵੀ ਕਾਲ ਕਰ ਲਓ, ਤੁਹਾਨੂੰ ਸਿਖਾ ਦੇਣਗੇ। ਨੰਬਰ ਹੈ 6478192034 6478192034 ਦੇ ਉੱਤੇ ਸੰਪਰਕ ਤੁਸੀਂ ਇਹਨਾਂ ਨਾਲ ਕਰ ਲੈਣੀ ਆ। 6009 ਹੈਲੋ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ? ਵਧੀਆ, ਬੱਲੇ ਬੱਲੇ ਆ ਯਾਰ, ਫਰਾਈਡੇ ਜੂਨੀਅਰ ਹੈ ਤੇ ਵੀਕਐਂਡ ਕੱਲ ਨੂੰ ਆ ਰਿਹਾ, ਉਹ ਵੀ ਲੌਂਗ ਵੀਕਐਂਡ, ਸੋ ਡਬਲ ਖੁਸ਼ੀ ਹੈ।
1: ਮੈਂ
0: ਤਾਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਆਇਓ ਆਪਣੇ ਸਟੀਲ ਤੇ ਮੈਕਲੋਗਲਨ ਤੇ।
1: ਓਕੇ,
0: ਸ਼ਹਿਰ ਆ ਬ੍ਰੈਂਪਟਨ। ਬ੍ਰੈਂਪਟਨ ਦੀ ਰੌਣਕ ਦੇਖੋ, ਬ੍ਰੈਂਪਟਨ ਤੁਸੀਂ ਵੀ ਕਿਹਾ ਹੋਊਗਾ ਵੀ ਪਤਾ ਨੀ ਇੱਥੇ ਕਿਹੜਾ ਕੀ ਹੋ ਰਿਹਾ। ਨਹੀਂ ਤੁਸੀਂ ਨਾ ਕੰਮ ਕਰੋ, ਤੁਸੀਂ ਨਾ ਪ੍ਰਿੰਸ ਐਡਵਰਡ ਕਾਉਂਟੀ ਜਾਓ।
1: ਠੀਕ ਹੈ ਭਾਜੀ,
0: ਪ੍ਰਿੰਸ ਐਡਵਰਡ ਕਾਉਂਟੀ ਯਾਰ ਬੜਾ ਸੋਹਣਾ ਜਿਹਾ ਛੋਟਾ ਜਿਹਾ ਸ਼ਹਿਰ ਹੈ ਤੇ ਇੱਥੋਂ 2-2.5 ਘੰਟੇ ਦੂਰ ਹੈ। ਆਮ ਤੌਰ ਤੇ ਲੋਕ ਉੱਥੇ ਸਮਰ ਚ ਜਾਂਦੇ ਹੁੰਦੇ ਆ ਕਿਉਂਕਿ ਉੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ, ਬਟ ਤੁਸੀਂ ਜਾਓਗੇ ਵਧੀਆ ਯਾਰ, ਸੋਹਣਾ ਨਿੱਕਾ ਜਿਹਾ ਸ਼ਹਿਰ ਆ।
1: ਰਵਿੰਦਰ
0: ਗਰੇਵਾਲ ਦਾ ਵਾਹ ਵਾਹ।
1: ਹਾਂਜੀ ਭਾਜੀ, ਗਾਣਾ ਬਹੁਤ ਸੋਹਣਾ ਲੱਗਿਆ, ਮੈਂ ਤਾਂ ਆਪਣੇ ਜਿਵੇਂ ਪੁਰਾਣੇ ਟਾਈਮ ਵਿੱਚ ਵਾਪਸ ਲੈ ਜਾਂਦਾ ਨਾ, ਓਦਾਂ ਦੇ ਭਾਜੀ ਵੀ ਫੀਲ ਆ ਗਾਣੇ ਦੀ।
0: ਰਵਿੰਦਰ ਗਰੇਵਾਲ ਵੀ ਯਾਰ ਬਹੁਤ, ਤੁਸੀਂ ਅੱਜ ਵੀ ਦੇਖ ਲਓ ਲੱਗਦਾ ਹੀ ਨੀ ਵੀ ਰਵਿੰਦਰ ਗਰੇਵਾਲ ਵੀ ਸਹੁਰਾ ਬਣ ਗਿਆ।
1: ਹਾਂਜੀ ਭਾਜੀ, ਇਹਨਾਂ ਦਾ ਦੌਰ ਹੁੰਦਾ ਸੀ ਰਵਿੰਦਰ ਗਰੇਵਾਲ, ਜਗਜੀਤ, ਇੰਦਰਜੀਤ ਨਿੱਕੂ,
0: ਰਵਿੰਦਰ ਗਰੇਵਾਲ ਸਾਹਿਬ ਦੀ ਇਹ ਗੱਲ ਹੈ ਯਾਰ, ਉਹਨਾਂ ਨੇ ਉਹ ਬੜੇ ਵਰਸਟਾਈਲ ਰਹੇ ਨੇ, ਜਿੱਥੇ ਉਹਨਾਂ ਨੇ ਭੰਗੜੇ ਵਾਲੇ ਗਾਏ ਨੇ ਗਾਣੇ ਉਹ ਵੀ ਬਹੁਤ ਸੋਹਣੇ ਗਾਏ ਆ, ਜਿੱਥੇ ਉਹਨਾਂ ਨੇ ਸੈਡ ਸੌਂਗ ਕੀਤੇ ਆ ਉਹ ਵੀ ਬਹੁਤ ਖੂਬਸੂਰਤ, ਜਿੱਥੇ ਕੋਈ ਧਾਰਮਿਕ ਗਾਣੇ ਕੀਤੇ ਆ ਉਹ ਵੀ ਯਾਰ ਬਹੁਤ ਮੈਂ ਕਹਿੰਦਾ ਕਮਾਲ ਦੇ ਤਰੀਕੇ ਨਾਲ ਕੀਤੇ ਆ। ਬੜਾ ਮੇਰਾ ਪਸੰਦੀਦਾ ਗੀਤ ਹੈ ਆਪਣਾ ਸੈਡ ਸੌਂਗ ਸੀ ਕਿ ਕੱਲੀ ਨੂੰ ਮਿਲ ਮਿੱਤਰਾ
1: ਹਾਂਜੀ ਇਹ ਵੀ ਗਾਣਾ ਬਹੁਤ ਸੋਹਣਾ
0: ਬਹੁਤ ਸੋਹਣਾ ਸੀ ਚਲੋ ਵੀਰੇ ਯਾਰ ਦੇਖੋ ਪਤਾ ਕੀ ਜਦੋਂ ਤੁਸੀਂ ਕਾਲ ਕਰਕੇ ਕੋਈ ਗਾਣੇ ਦੀ ਫਰਮਾਇਸ਼ ਕਰਦੇ ਹੋ ਨਾ ਉਹਦੇ ਨਾਲ ਕਿੰਨੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਰਵਿੰਦਰ ਗਰੇਵਾਲ ਨੂੰ ਮੈਂ ਸੁਣਿਆ ਨੀ ਬਹੁਤ ਚਿਰ ਹੋ ਗਿਆ ਭਾਵੇਂ ਇੰਨੇ ਵਧੀਆ ਗੀਤ ਨੇ ਜ਼ਰੂਰ ਸੁਣਾਉਂਦੇ ਵੀਰੇ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮਾਣ ਸੋ ਰਵਿੰਦਰ ਗਰੇਵਾਲ ਕਮਾਲ ਦੇ ਯਾਰ ਮੈਂ ਮਿਲਿਆ ਗਰੇਵਾਲ ਸਾਹਿਬ ਨੂੰ ਕਾਫੀ ਵਾਰ ਤੇ ਬੰਦੇ ਵੀ ਬਹੁਤ ਵਧੀਆ ਨੇ ਹੁੰਦਾ ਨੀ ਉਹ ਜਿਹੜਾ ਆਪਣਾ ਪੰਜਿਆ ਇੱਕ ਬਹੁਤ ਹੀ ਚੰਗਾ ਸੁਭਾਅ ਸੋ ਰਵਿੰਦਰ ਗਰੇਵਾਲ ਜੀ ਦਾ ਬੜਾ ਵਧੀਆ ਸੁਭਾਅ ਬੜੀ ਸੋਹਣੀ ਪਰਸਨੈਲਿਟੀ ਹੈ ਤੇ ਹੁਣ ਤਾਂ ਹਿੰਮਤ ਸੰਧੂ ਦੇ ਸਹੁਰਾ ਸਾਹਿਬ ਨੇ ਤੇ ਹਿੰਮਤ ਸੰਧੂ ਦੀ ਐਲਬਮ ਆਈ ਹੈ ਬੱਲੇ ਬੱਲੇ ਉਹ ਚ ਗਾਣਾ ਸਰਦਾਰੀ ਟਾਈਮ ਲੱਗਿਆ ਤੇ ਉਹ ਵੀ ਤੁਹਾਡੇ ਲਈ ਲਾਵਾਂਗੇ ਤੇ ਬਸ ਤੁਸੀਂ ਸੁਣੀ ਚੱਲੋ ਯਾਰ ਹੁਣ ਅਸੀਂ ਪਿੱਛੇ ਨਹੀਂ ਹਟਦੇ ਜਦੋਂ ਆ ਗਏ ਨਾ ਮਾਈਕ ਤੇ ਮਾਈਕ ਤੇ ਜਦੋਂ ਆ ਜਾਈਦਾ ਫਿਰ ਬਾਕੀ ਸਾਰਾ ਕੁਛ ਭੁੱਲ ਜਾਈਦਾ ਸੋ ਇੱਕ ਤੁਸੀਂ ਯਾਦ ਰੱਖੋ ਜੱਗ ਦੇ ਪੈਰਾਲੀਗਲ ਦੀ ਟੀਮ ਨੂੰ ਜੱਗ ਦੇ ਪੈਰਾਲੀਗਲ ਨੋਟਰੀ ਸੇਵਾਵਾਂ ਪ੍ਰੋਵਾਈਡ ਕਰਦੇ ਆ ਕੋਈ ਵੀ ਡਾਕੂਮੈਂਟਸ ਦੀਆਂ ਸਰਟੀਫਾਈਡ ਟਰੂ ਕਾਪੀਜ਼ ਚਾਹੀਦੀਆਂ ਕੋਈ ਵੀ ਪਾਵਰ ਆਫ ਅਟਰਨੀ ਜਾਂ ਐਫੀਡੇਵਿਟ ਚਾਹੀਦਾ BLS ਰਿਲੇਟਡ ਕੋਈ ਵੀ ਡਾਕੂਮੈਂਟ ਨੇ ਉਹ ਭਰਵਾਉਣੇ ਆ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਤਾਂ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਨੂੰ ਫੋਨ ਕਰੋ ਰਮਨਦੀਪ ਜੱਗ ਦੇ ਕੋਈ ਟ੍ਰੈਫਿਕ ਟਿਕਟ ਮਿਲ ਗਈ ਉਹ ਵੀ ਫਾਈਟ ਕਰਦੇ ਨੇ 6478585946478585 9 ਸੁਖ ਭਾਜੀ ਆ ਜਾਓ ਫਿਰ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਸਵੇਰੇ ਸ਼ਾਰਪ 10 ਵਜੇ ਜਿਹੜੇ ਦਰਵਾਜੇ ਤੁਹਾਡੇ ਲਈ ਓਪਨ ਹੋ ਜਾਣੇ ਨੇ ਸੋ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਚਾਰ ਦਿਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਲੌਂਗ ਵੀਕਐਂਡ ਦੀ ਸੇਲ ਲੈ ਕੇ ਤੇ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ ਤੁਸੀਂ ਬੈੱਡ ਸੈੱਟ ਲੈਣਾ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਨੇ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਕਾਫੀ ਟੇਬਲ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਨੂੰ ਯਾਦ ਰੱਖਣਾ ਤੇ ਜਿਨ੍ਹਾਂ ਪਰਿਵਾਰਾਂ ਨੇ ਕਾਫੀ ਟੇਬਲ ਲੈਣਾ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕਾਫੀ ਟੇਬਲ $500-600 ਦਾ ਰਹਿੰਦੇ ਆਏ ਹੋ ਜਿੰਨੇ ਵੀ ਪਰਿਵਾਰ ਕੱਲ੍ਹ ਜਦੋਂ ਸਵੇਰੇ 10 ਵਜੇ ਦਰਵਾਜ਼ੇ ਓਪਨ ਹੋਣੇ ਨੇ ਪਹਿਲੇ 10 ਪਰਿਵਾਰਾਂ ਨੂੰ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $99 ਦਾ $99 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਮਿਲੂਗਾ ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਮਿਲਣਗੇ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਚਾਰੋਂ ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਨਵੀ ਬਾਈ ਜੀ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਜਰਾ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 9190 ਹਾਂਜੀ ਬਾਈ ਜੀ ਕਿਵੇਂ ਹੋ
3: ਹਾਂਜੀ ਵਧੀਆ ਜੀ ਵਧੀਆ ਤੁਸੀਂ ਕਿੱਦਾਂ
0: ਉਹ ਵਧੀਆ ਬੱਲੇ ਬੱਲੇ ਬਹਿ ਜਾ ਕੀ ਬਣਦਾ
3: ਗੁੱਡ ਮੈਨ ਬਾਜੀ ਕੁਛ ਨਹੀਂ ਬਸ ਨੀਅਰਲੀ ਹੋਮ ਮੈਨ
0: ਵੈਰੀ ਗੁੱਡ ਹੋਮ ਇਜ਼ ਬੈਸਟ ਹੈ ਜੋ ਸੁੱਖ ਕੀ ਕਹਿੰਦੇ ਤੇ ਛੱਜੂ ਦੇ ਚਵਾਰੇ ਨਾ ਬਲਕ ਨਾ ਬੁਖਾਰੇ ਹੈ
3: ਹੋਰ ਹੈ ਨਹੀਂ
0: ਆਪਣਾ ਨਾ ਜਿਹੜਾ ਹੋਮ ਹੈ ਜਿਹੜਾ ਤੁਹਾਡਾ ਘਰ ਹੈ ਉਹ ਨਾ ਤੁਹਾਡਾ ਇੱਕ ਹੈਪੀ ਪਲੇਸ ਹੈ ਬੰਦੇ ਨੂੰ ਹੋਣਾ ਚਾਹੀਦਾ ਵੀ ਘਰੇ ਜਾਵੇ ਤੇ ਸਾਰੀਆਂ ਟੈਨਸ਼ਨਾਂ ਭੁੱਲ ਜਾਵੇ ਕਿ ਨਹੀਂ
3: ਬਈ ਬਾਕੀ ਤਾਂ ਪਤਾ ਨੀ ਈਵਨ ਸਹੀ ਗੱਲ ਦੱਸੀਏ ਜੇ ਡੋਰ ਖੋਲਦੇ ਸਾਰੀ ਜਦੋਂ ਨਿਆਣੇ ਦੇਖ ਪੈਂਦੇ ਉਦੋਂ ਜ਼ਰੂਰ ਹੋ ਜਾਂਦਾ
0: ਬਿਲਕੁਲ ਸਹੀ ਗੱਲ
3: ਰਿਐਲਿਟੀ ਚ
0: ਜਿਹੜਾ ਨਹੀਂ ਤੁਹਾਡੀ ਬਿਲਕੁਲ ਯਾਰ ਬਹੁਤ ਸੋਹਣੀ ਗੱਲ ਹੈ ਜਦੋਂ ਨਾ ਬਿਫੋਰ ਕਿਡਸ ਬੱਚਿਆਂ ਤੋਂ ਪਹਿਲਾਂ ਇਹ ਤੁਹਾਨੂੰ ਜਿਹੜੇ ਇਮੋਸ਼ਨਸ ਨੇ ਫੀਲਿੰਗਸ ਨੇ ਇਹ ਤੁਸੀਂ ਕਦੇ ਸੋਚ ਨਹੀਂ ਸਕਦੇ ਕਿੱਦਾਂ ਦੀਆਂ ਨੇ ਫਿਰ ਜਦੋਂ ਉਹ ਤੁਹਾਡੀ ਲਾਈਫ ਹੋ ਜਾਂਦੀ ਹੈ ਆਫਟਰ ਕਿਡਸ ਯਾਰ ਬਾਕੀ ਕਹਿੰਦੇ ਹੁੰਦੇ ਕਿ ਪ੍ਰਾਈਸਲੈਸ ਹੈ
3: ਹਾਂਜੀ ਹਾਂਜੀ ਵਾਸੀ ਹੋਰ
0: ਸੁਣਾਓ ਬੁਲੇਟ ਢੱਡ ਕਿੰਨੀ ਸੋਹਣੀ ਹੈ ਯਾਰ ਵੱਜੀ।

0: ਵਾਹ ਯਾਰ ਕਿਆ ਬਾਤ ਹੈ ਗੜੇਆਲ ਸਾਹਿਬ, ਚੱਕ ਤੇ ਫੱਟੇ ਰਵਿੰਦਰ ਗੜੇਆਲ ਜੀ ਦਾ ਲਾਉਣੇ ਆ। ਕਹਿੰਦਾ ਯਾਰ ਵੀ ਸੁਣ ਮੁੰਡਿਆ ਲਲਕਾਰਾ, ਉਹ ਟੇਢੀ ਪੱਗ ਵਾਲਿਆ ਯਾ ਆਪਣਾ ਕੱਲੀ ਨੂੰ, ਕੱਲੀ ਨੂੰ ਮਿਲ ਮਿੱਤਰਾ, ਏਦਾਂ ਹੀ ਸੀਗੇ ਨਾ ਬੋਲ ਕੁਛ। ਇੱਕ ਹੋਰ ਸੀਗਾ ਯਾਰ ਗਾਣਾ ਰਵਿੰਦਰ ਗੜੇਆਲ ਜੀ ਦਾ, ਮੈਨੂੰ ਲੱਗਦਾ ਉਹ ਗਾਣੇ ਦਾ ਨਾਂ ਸੀਗਾ ਕਬੂਤਰ, ਇਹੀ ਸੀ ਨਾ ਕਬੂਤਰ, ਬੜਾ ਉਹ ਵੀ ਆਈ ਥਿੰਕ ਸੈਡ ਸੌਂਗ ਹੀ ਸੀਗਾ ਸ਼ਾਇਦ। ਖੈਰ ਲੱਭ ਦੇ ਨਾ ਦਿਲ ਆਉਂਦੇ ਆ। ਪ੍ਰੋਗਰਾਮ ਪੰਜਾਬੀ ਦਾ 905-600-7373 ਆਪਣਾ ਨੰਬਰ ਹੈ, 9056733337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਤੁਹਾਡੇ ਨਾਲ ਕੋਈ ਵੀ ਅਗਰ ਤੁਸੀਂ ਸੋਰੀ ਰਿਕੁਐਸਟ ਕਰਨੀ ਹੈ ਤਾਂ ਜੀ ਸਦ ਕੇ ਮੋਸਟ ਵੈਲਕਮ, ਬਹੁਤ ਪਿਆਰ ਬਹੁਤ ਮਾਣ ਨਾਲ ਤੁਹਾਡਾ ਸਵਾਗਤ ਅਸੀਂ ਕਰਾਂਗੇ। ਇੱਕ ਦੋ ਮੈਸੇਜ ਲੈ ਲਈਏ ਕੁਇਕਲੀ, ਫਿਰ ਗੀਤ ਸਿੰਘ ਜੀ ਲਾਵਾਂਗੇ, ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ, ਸੋ ਸਟੇ ਟਿਊਨਡ ਬਈ, ਜੁੜੇ ਰਹੋ।
1: ਮੇਰਾ ਨਾਮ ਨਵਜੀਤ ਕੌਰ ਬਰਾੜ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 & 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਹੇ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹੈ ਐਂਡ ਐਕਟਿਵ ਰਹਿ ਸਕਦੇ ਹੈ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 & 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾੜ ਕੈਂਪੇਨ।

0: For locations in GTA. For more information, visit rajdhanisweets.ca.
1: So, kal nu film lagan ja rahi hai. Kedi film pala? Kal nu e din Rose ni hone release ho rahi hai bhai. Harbhajan Maan ji te naal debut kar rahe hai Harbhajan Maan ji da beta Avkash Maan. Bahut hi pyari badi ek parivarik film hai. ਅਤੇ ਕੱਲ੍ਹ ਨੂੰ ਥੀਏਟਰ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਹੁਣੇ ਉਸ ਫਿਲਮ ਦਾ ਪ੍ਰੀਮੀਅਰ ਹੈ ਜੋ ਹੋ ਰਿਹਾ ਅਤੇ ਅਨਫੋਰਚੁਨੇਟਲੀ ਯਾਰ ਮੇਰੀ ਡਿਊਟੀ ਹੈ ਪ੍ਰੋਗਰਾਮ 'ਤੇ ਮੈਂ ਕਿਹਾ ਮੈਂ ਲੱਗਿਆ ਇੱਥੇ ਪ੍ਰਮੋਸ਼ਨਾਂ 'ਤੇ ਅਤੇ ਪ੍ਰੀਮੀਅਰ ਸਾਰੇ ਸੱਜਣ ਮਿੱਤਰ ਦੇਖੋ ਅਤੇ ਇੰਜੋਏ ਕਰੋ ਬਟ ਬਹੁਤ ਹੀ ਖੂਬਸੂਰਤ ਫਿਲਮ ਯਾਰ ਫਿਲਮ ਦੀ ਤਾਰੀਫ ਬਹੁਤ ਹੋ ਰਹੀ ਹੈ ਅੱਜ ਇੰਡੀਆ ਦੇ ਵਿੱਚ ਵੀ ਪ੍ਰੀਮੀਅਰ ਹੋ ਕੇ ਹਟਿਆ ਅਤੇ ਕਿਆ ਇੰਜੋਏ ਕੀਤੀ ਫਿਲਮ ਸਾਰੇ ਨੇ ਬੜੇ ਉੱਥੇ ਕਲਾਕਾਰ ਅਦਾਕਾਰ ਗਾਇਕ ਪਹੁੰਚੇ ਇੰਡਸਟਰੀ ਦੇ ਅਤੇ ਸਾਰੇ ਨੇ ਬੜੀ ਇੰਜੋਏ ਕੀਤੀ ਸੋ ਕੱਲ੍ਹ ਨੂੰ ਤੁਹਾਡੇ ਥੀਏਟਰ ਘਰਾਂ ਦੇ ਵਿੱਚ ਇਹ ਦਿਨ ਰੋਜ਼ ਨਹੀਂ ਹੋਣੇ ਰਿਲੀਜ਼ ਹੋ ਜਾਵੇਗੀ ਸਾਰੇ ਆਪਣੇ ਨੇੜਲੇ ਥੀਏਟਰਸ ਦੇ ਵਿੱਚ ਜਿਸ ਵਿੱਚ ਹਰਭਜਨ ਮਾਨ ਜੀ ਨੇ ਅਵਕਾਸ਼ ਮਾਨ ਉਹਨਾਂ ਦਾ ਬੇਟਾ ਅਤੇ ਨਾਲ ਤੂਤਾ ਪਿੰਡੀ ਵਾਲਾ ਜੋ ਬੜਾ ਕਮੇਡੀਅਨ ਹੈ ਯਾਰ ਅਤੇ ਮੈਡਮ ਨਿਰਮਲ ਰਿਸ਼ੀ ਜੀ ਅਤੇ ਹੀਰ ਆਚਰਾ ਅਰੁਣਾ ਬੈਨੀਵਾਲ ਹੋਰ ਬੜਾ ਵਧੀਆ ਸਟਾਰ ਕਾਸਟ ਹੈ ਸਰਬਜੀਤ ਚੀਮਾ ਜੀ ਦਾ ਵੀ ਰੋਲ ਹੈ ਸੋ ਤੁਸੀਂ ਕੱਲ੍ਹ ਨੂੰ ਵੀਕਐਂਡ 'ਤੇ ਲੌਂਗ ਵੀਕਐਂਡ ਫਿਲਮ ਜ਼ਰੂਰ ਇੰਜੋਏ ਕਰਨੀ ਅਤੇ ਬਹੁਤ ਵਧੀਆ ਗੀਤ ਸੰਗੀਤ ਹੈ ਬੱਬੂ ਮਾਨ ਜੀ ਦਾ ਇੱਕ ਗਾਣਾ ਹੈ ਹੈਪੀ ਰਾਏਕੋਟੀ ਦਾ ਗੀਤ ਹੈ ਅਤੇ ਹਰਭਜਨ ਮਾਨ ਜੀ ਗੁਰਸੇਵਕ ਮਾਨ ਜੀ ਨੇ ਬਾਬੂ ਸਿੰਘ ਮਾਨ ਜੀ ਦਾ ਲਿਖਿਆ ਗਾਣਾ ਗਾਇਆ ਹਰ ਆਪਣੇ ਅਵਕਾਸ਼ ਮਾਨ ਨੇ ਨੂਰ ਚਾਹਲ ਕੁੜੀ ਬਹੁਤ ਸੁਰੀਲਾ ਗਾਉਂਦੀ ਹੈ ਉਹਦੇ ਨਾਲ ਗਾਣਾ ਹੈ ਅਤੇ ਸੁਖਵਿੰਦਰ ਸਿੰਘ ਜੀ ਦਾ ਵੀ ਇੱਕ ਫਿਲਮ ਦੇ ਵਿੱਚ ਗੀਤ ਹੈ ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫਿਲਮ ਦੇਖਣ ਦੇ ਲਈ ਹੋਰ ਰੈਡੀ ਅਤੇ ਇਹ ਦਿਨ ਰੋਜ਼ ਨਹੀਂ ਹੋਣੇ ਕੱਲ੍ਹ ਨੂੰ ਰਿਲੀਜ਼ ਹੋਵੇਗੀ ਅਤੇ ਯਾਰ ਹਰਭਜਨ ਮਾਨ ਜੀ ਜਿਨ੍ਹਾਂ ਨੇ ਜੀ ਆਇਆਂ ਨੂੰ ਸਾਨੂੰ ਮਾਣ ਵਤਨਾਂ ਦਾ ਮਿੱਟੀ ਵਾਜਾਂ ਮਾਰਦੀ ਵਰਗੀਆਂ ਫਿਲਮਾਂ ਕੀਤੀਆਂ ਜਿਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਅੱਜ ਇਸ ਮੁਕਾਮ 'ਤੇ ਹੈ ਸੋ ਇਹ ਫਿਲਮ ਜ਼ਰੂਰ ਦੇਖੋ ਅਤੇ ਚਾਹੁੰਦੇ ਹੋ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨ ਤਾਂ ਫਿਰ ਤੁਹਾਡਾ ਦੇਖਣਾ ਵੀ ਜ਼ਰੂਰ ਬਣਦਾ ਸੋ ਗੈਟ ਰੈਡੀ ਐਂਡ ਬੜੀ ਜਲਦ ਅਸੀਂ ਇਸ ਫਿਲਮ ਦਾ ਗੀਤ ਵੀ ਇੱਕ ਤੁਹਾਡੇ ਲਈ ਲਾਉਂਦੇ ਹਾਂ ਅਤੇ ਪ੍ਰੀਮੀਅਰ ਆਪਣੇ ਲੋਕਲ ਇੱਥੇ ਹੁਣੇ ਫਿਲਮ ਦਾ ਹੋ ਰਿਹਾ ਸੋ ਗੁੱਡ ਲੱਕ ਟੂ ਐਵਰੀਬਡੀ ਅਤੇ ਸਾਡੇ ਨਾਲ ਡਾਕਟਰ ਕੁਲਦੀਪ ਜੁੜਿਆ ਕੇ ਡੀ ਹੋਮਿਓਪੈਥੀ ਤੋਂ ਕੁਲਦੀਪ ਜੀ ਕਿਵੇਂ ਹੋ
2: ਠੀਕ ਹੈ ਨਵੀਂ ਜੀ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ ਫਿਰ ਦੂਸਰੇ ਨੂੰ ਠੀਕ ਕਰਨਾ ਪਹਿਲੀ ਆਪਣੀ ਸਿਹਤ ਠੀਕ ਹੈ ਭਾਈ ਮੈਂ ਕਹਿੰਦਾ ਹੁੰਦਾ ਹੈਲਥ ਇਜ਼ ਵੈਲਥ ਲਗਭਗ ਜੇ 50 ਸਾਲ ਹੋ ਗਏ ਹੋਮਿਓਪੈਥੀ ਫੀਲਡ ਦੇ ਵਿੱਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ ਵੱਡੀ ਤੋਂ ਛੋਟੀ ਕੋਈ ਪਰੇਸ਼ਾਨੀ ਹੈ ਹਰ ਬਿਮਾਰੀ ਦਾ ਹੱਲ ਹੋਮਿਓਪੈਥੀ ਦੇ ਵਿੱਚ ਠੀਕ ਹੈ ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੋਣੀ ਜ਼ਰੂਰ ਮੈਂ ਕੋਈ ਵਿਜਿਟ ਕਰਨਾ ਪ੍ਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਤੁਹਾਨੂੰ ਪੇਟ ਦੇ ਇਸ਼ੂ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀਜ਼ ਹੈ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਤੁਹਾਨੂੰ ਆਰਥਰਾਈਟਿਸ ਹੋ ਗਈ ਸਕਿਨ ਦੇ ਇਸ਼ੂ ਐਗਜ਼ਿਮਾ ਹੋ ਗਿਆ ਸੋਰਾਇਸਿਸ ਹੋ ਗਿਆ ਆਟਿਜ਼ਮ ਖਾਸ ਕਰਕੇ ਬੱਚਿਆਂ ਦੇ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟੋਮੋਬਾਈਲ ਡਿਜ਼ੀਜ਼ ਹੈ ਅੱਖ ਨੱਕ ਗਲੇ ਦੀ ਬਿਮਾਰੀ ਕੋਈ ਬਿਮਾਰੀ ਹੈਗੀ ਹੈ ਹੋਮਿਓਪੈਥੀ ਦਾ ਬੈਸਟ ਲਗਭਗ ਜੇ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ ਪੜ੍ਹਾਈ ਕੀਤੀ ਹੈ ਸਾਡੀ ਪੜ੍ਹਾਈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ ਠੀਕ ਹੈ ਜੀ ਜੋ ਕਿ 5 ਮਿੰਟ ਦੇ ਅੰਦਰ ਪਤਾ ਲੱਗ ਜਾਂਦਾ ਬਿਮਾਰੀ ਕੀ ਹੈਗੀ ਹੈ ਲੇਕਿਨ ਟੈਸਟ ਕੇਵਲ ਕਨਫਰਮ ਕਰਨ ਵਾਸਤੇ ਆਪਾਂ ਟੈਸਟ ਕਰਾਉਂਦੇ ਹਾਂ ਠੀਕ ਹੈ ਲੇਕਿਨ ਪਤਾ ਲੱਗ ਜਾਂਦਾ ਸਾਰਾ ਕੁਝ ਥੋੜ੍ਹੀ ਜਿਹੀ ਐਸੀਡਿਟੀ ਬਾਰੇ ਮੈਂ ਜਾਣਕਾਰੀ ਦਊਂਗਾ ਨਵੀਂ ਜੀ ਐਸੀਡਿਟੀ ਨਾ ਲੋਕ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਐਸੀਡਿਟੀ ਹੈਗੀ ਹੈ ਕਈ ਵਾਰੀ ਬਲੋਟਿੰਗ ਹੁੰਦੀ ਹੈ ਗੈਸ ਬਣਦੀ ਹੈ ਆਈਬੀਐਸ ਹੈ ਕੋਲਾਈਟਿਸ ਹੈ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਐਸੀਡਿਟੀ ਇਹਨੂੰ ਆਪਾਂ ਹਾਰਟ ਬਰਨ ਕਹਿੰਦੇ ਹਾਂ ਤੇ ਹਾਰਟ ਬਰਨ ਜੀ ਇਹ ਸਾਡੇ ਇਹਦੇ ਚ ਮੋਸਟਲੀ ਜੇ ਤੁਹਾਡਾ ਜਿਹੜਾ ਫੂਡ ਪਾਈਪ ਹੈ ਉਹਦੇ ਚ ਬਰਨਿੰਗ ਹੁੰਦੀ ਹੈ ਉਹਨੂੰ ਤਾਂ ਕਰਕੇ ਐਸੀਡਿਟੀ ਆਪਾਂ ਕਹਿੰਦੇ ਹਾਂ ਇਹ ਸਾਡੇ ਪੇਟ ਦੇ ਵਿੱਚ ਜਿਹੜਾ ਸਟਮਕ ਹੁੰਦਾ ਉਹਦੇ ਹਾਈਡ੍ਰੋਕੋਲਿਕ ਐਸਿਡ ਹੁੰਦਾ ਉਹ ਜਾ ਕੇ ਤੁਹਾਡੇ ਫੂਡ ਪਾਈਪ ਚ ਲੱਗਦਾ ਤਾਂ ਜੇ ਹੈ ਇਹ ਐਸੀਡਿਟੀ ਉਹਨੂੰ ਕਹਿੰਦੇ ਹਾਂ ਆਪਾਂ ਜੇ ਹੈ ਲੇਕਿਨ ਹੋਰ ਵੀ ਬਹੁਤ ਬਿਮਾਰੀਆਂ ਨੇ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ 647-8188-0055-647-0055-0018-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੇ ਕਲੀਨਿਕ 20 ਮੈਰੀ ਟਾਈਮ ਟੂਰ ਬਲੇਵਾਰਡ ਯੂਨਿਟ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ 647-818-0055-647-8188-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਥੈਂਕ ਯੂ ਨਵੀਂ ਟਾਈਮ ਨਾਲ ਥੈਂਕ ਯੂ ਵੈਰੀ ਮਚ ਹੈਲੋ
1: ਵੈਰੀ ਗੁੱਡ ਨੰਬਰ ਇੱਕ ਕੁਇਕ ਹੈ 647-818-0055-647-8188-0055 ਕੁਲਦੀਪ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਰਹਿ ਅਤੇ ਗੱਲਬਾਤ ਕਰੀਏ ਗਾਣਾ ਲਾ ਦੀ ਇੱਕ ਮੈਂ ਥੋੜ੍ਹਾ ਕਨਫਿਊਜ਼ਡ ਹਾਂ ਕਿਉਂਕਿ ਗੱਲਾਂ ਬਾਤਾਂ ਵੀ ਤਿਆਰ ਨੇ ਤੇ ਗੱਲਾਂ ਬਾਤਾਂ ਤਾਂ ਤੁਸੀਂ ਜਿੰਨੀਆਂ ਮਰਜ਼ੀ ਕਰਾ ਲਓ ਬਟ ਖੈਰ ਇੱਕ ਮੈਸੇਜ ਲੈ ਲਈਏ ਤੇ ਫਿਰ ਇੱਕ ਗਾਣਾ ਲਾਉਂਦੇ ਹਾਂ ਤੇ ਫਿਰ ਆਪਾਂ ਖੁੱਲ੍ਹ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ।
3: ਮੈਂ ਸੁਖਵੰਤ ਸਿੰਘ ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
1: ਸੋ ਅਰਜਨ ਢਿੱਲੋਂ ਦਾ ਇੱਕ ਗੀਤ ਆਇਆ, ਮੈਨੂੰ ਬੜਾ ਡਿਫਰੈਂਟ ਜਿਹਾ ਲੱਗਿਆ ਯਾਰ। ਆਈ ਡੋਂਟ ਨੋ ਤੁਸੀਂ ਕਿੰਨਾ ਕੁ ਇੰਜੋਏ ਕੀਤਾ ਬਟ ਮਿਊਜ਼ਿਕ ਬੜਾ ਯੂਨੀਕ ਹੈ। ਜਿਹੜੇ ਕਹਿ ਲਓ ਕਿ ਸੁਰ ਤੇ ਅਰਜਨ ਗਾ ਰਿਹਾ ਉਹ ਵੀ ਮਿਊਜ਼ਿਕ ਚੇਂਜ ਹੋ ਰਿਹਾ। ਸੁਣਿਓ ਥੋੜ੍ਹਾ ਜਿਹਾ, ਤੁਹਾਨੂੰ ਪਤਾ ਲੱਗੂਗਾ।

ਕਿੰਨਾ ਡਿਫਰੈਂਟ ਜਿਹਾ ਨਾ, ਪਤਾ ਨਹੀਂ, ਆਈ ਡੋਨਟ ਨੋ, ਥੋੜ੍ਹਾ ਜਿਹਾ ਮੈਨੂੰ ਬਾਕੀ ਕਿਸੇ ਵੀ ਗੀਤ ਨਾਲੋਂ ਬੜਾ ਐਂ ਲੱਗਿਆ ਕਿ ਇੱਦਾਂ ਦੀ ਚੀਜ਼ ਕੋਈ ਸੁਣੀ ਵੀ ਨਹੀਂ। ਪਤਾ ਨਹੀਂ ਤੁਹਾਨੂੰ ਠੀਕ ਕਿਵੇਂ ਲੱਗਿਆ ਯਾਰ ਗਾਣਾ, ਵਧੀਆ ਜਾਂ ਨਹੀਂ, ਤੁਸੀਂ ਇੰਜੋਏ ਕੀਤਾ? ਜੇ ਕਿਸੇ ਨੇ ਫੀਡਬੈਕ ਦੇਣਾ ਦੇ ਦਿਉ, ਅਰਜਨ ਨੂੰ ਦੱਸ ਦਿਆਂਗੇ ਫਿਰ ਵੀ ਯਾਰ ਅਰਜਨ ਨੇ ਲੋਕਾਂ ਨੇ ਬੜਾ ਇੰਜੋਏ ਕੀਤਾ ਜਾਂ ਲੋਕਾਂ ਨੂੰ ਲੱਗਿਆ ਯਾਰ ਕਿ ਥੋੜ੍ਹੇ ਜਿਹਾ ਲੋਕ ਕਨਫਿਊਜ਼ ਜਿਹੇ ਹੋਏ। ਸੋ ਨੰਬਰ ਹੈ ਆਪਣਾ 9056733337 9056733337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਤੁਹਾਨੂੰ ਗੁਰਿੰਦਰ ਸਿੰਘ ਜੀ ਦਾ ਨੰਬਰ ਦਿੰਦਾ। ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ, ਇਹ ਤੁਹਾਨੂੰ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਸਿਖਾਉਂਦੇ ਆ, ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਬਹੁਤ ਲੋਅ ਕੋਸਟ 'ਤੇ ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਸਟੈਪ ਬਾਏ ਸਟੈਪ ਇੱਕ ਇੱਕ ਚੀਜ਼ ਤੁਹਾਨੂੰ ਸਿਖਾਉਂਦੇ ਨੇ। ਕਹਿੰਦੇ ਨਹੀਂ ਹੁੰਦੇ ਕਿ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਗਾਈਡ ਕਰਨਗੇ ਵੀ ਬਿਜ਼ਨਸ ਤੁਸੀਂ ਲੋਅ ਕੋਸਟ 'ਤੇ ਆਪਣੀ ਪਸੰਦੀਦੀ ਕਿਵੇਂ ਸਟਾਰਟ ਕਰ ਸਕਦੇ ਹੋ। ਕੋਈ ਫੂਡ ਬਿਜ਼ਨਸ, ਕੋਈ ਸਲੋਨ ਬਿਜ਼ਨਸ, ਕੋਈ ਟਰੱਕਿੰਗ ਬਿਜ਼ਨਸ ਖੋਲ੍ਹਣੀ ਹੈ, ਤਾਂ ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ 6476497365 6476497365 6479736 5 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਐਡਵਾਂਸ ਪੋਲਿੰਗ ਇਲੈਕਸ਼ਨਸ ਦੀ ਬਈ ਹੋਣ ਜਾ ਰਹੀ ਹੈ ਕੱਲ੍ਹ ਤੋਂ ਸ਼ੁਰੂ ਬਰੈਂਪਟਨ ਦੇ ਵਿੱਚ। ਸੋ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਹੈ ਤੁਹਾਡੇ ਸਾਰਿਆਂ ਲਈ ਕਿ ਐਡਵਾਂਸ ਪੋਲਿੰਗ ਇਜ਼ ਸਟਾਰਟਿੰਗ। ਸੋ ਤੁਸੀਂ ਜ਼ਰੂਰ ਆਪਣੀ ਵੋਟ ਪਾਓ ਐਡਵਾਂਸ ਪੋਲਿੰਗ ਦੇ ਵਿੱਚ ਅਕਤੂਬਰ 9, 10, 11 ਅਤੇ 16 and 17 ਨੂੰ, ਵੀਕਡੇਜ਼ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅਤੇ ਵੀਕਐਂਡ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਕਿਸੇ ਵੀ ਆਪਣੇ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਕਰੋ, brampton.ca/brampton votes ਤੋਂ ਜਾਣਕਾਰੀ ਲਓ। ਵੋਟਰ ਕਾਰਡ ਲੈ ਜਾਓ, ਵੋਟਰ ਕਾਰਡ ਹੈ ਨਹੀਂ ਤਾਂ ਤੁਸੀਂ ਆਪਣੀ ਆਈ ਡੀ ਵੀ ਜ਼ਰੂਰ ਲੈ ਕੇ ਜਾ ਸਕਦੇ ਹੋ, ਅਤੇ ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਲਈ ਇਹ ਮੈਸੇਜ ਹੈ। ਸੋ ਸਿਟੀ ਆਫ ਬਰੈਂਪਟਨ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ, ਅਤੇ ਤੁਹਾਡਾ ਆਪਣਾ ਸ਼ਹਿਰ ਹੈ, ਵੋਟ ਪਾਉਣੀ ਆਪਣੀ ਜ਼ਰੂਰ ਬਣਦੀ ਹੈ। ਸਕਾਈ ਹਾਲ ਐਕਸਪ੍ਰੈਸ ਇਹਨਾਂ ਨੂੰ ਚਾਹੀਦੇ ਨੇ ਯਾਰ ਬਹੁਤ ਸਾਰੇ ਸਾਡੇ ਟਰੱਕ ਡਰਾਈਵਰ। ਸੋ ਇਜ਼ੈਡ ਡਰਾਈਵਰ ਯੂ ਐਸ ਲਈ ਚਾਹੀਦੇ ਹੈ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ। ਡਰਾਈਵੈਨ ਦਾ ਕੰਮ ਹੈ ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। 12 ਟ੍ਰਿਪਸ ਪਰ ਮੰਥ। ਇਹਨਾਂ ਦੀ ਯਾਰਡ ਹੈ ਸਟੀਲਸ ਐਂਡ ਵਿੰਸਟਨ ਚਰਚਲ 'ਤੇ, ਨੰਬਰ ਹੈ 8073555992 8073555992, ਅਤੇ ਉੱਥੇ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ। ਸੋ ਰੈਡੀ ਕਰੀਏ ਗੱਲਾਂ ਬਾਤਾਂ ਸ਼ੁਰੂ ਤੁਹਾਡੇ ਨਾਲ। ਸੋ ਆਪਾਂ ਕਰਦੇ ਹਾਂ ਗੱਲਬਾਤ, ਪਹਿਲਾਂ ਤੁਸੀਂ ਆਪਣੀ ਕਿਚਨ ਤਿਆਰ ਕਰਾਓ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ, ਠੀਕ ਹੈ। ਸੋ ਤੁਸੀਂ ਜ਼ਰੂਰ ਫੀਨਿਕਸ ਮਿਲਵਰਕ ਨੂੰ ਯਾਦ ਰੱਖੋ। ਅਸੀਂ ਨਾ ਮਿਲਦਾ ਪਰਸੋਂ ਜਾਂ ਕੱਲ੍ਹ ਦੀ ਗੱਲ ਹੈ ਸ਼ਾਇਦ, ਕੱਲ੍ਹ ਸੁਬਹਾ ਅਸੀਂ ਨਾ ਇੱਕ ਡਿਸਕਸ਼ਨ ਕਰ ਰਹੇ ਸੀ ਬੜੀ ਵਧੀਆ, ਅਤੇ ਦੇਖੋ ਜਦੋਂ ਨਾ ਕੋਈ ਤੁਹਾਡੇ ਪੇਰੈਂਟਸ ਹੋਣ, ਕੋਈ ਵੀ ਪਰਿਵਾਰਕ ਮੈਂਬਰ ਹੈ ਜਦੋਂ ਤੁਰ ਜਾਂਦਾ, ਤਾਂ ਆਫਕੋਰਸ ਬੰਦੇ ਨੂੰ ਯਾਰ ਬਹੁਤ ਪਰੇਸ਼ਾਨੀ, ਬਹੁਤ ਦੁੱਖ ਮਹਿਸੂਸ ਹੁੰਦਾ। ਇੱਕ ਮੈਂ ਸਿਚੁਏਸ਼ਨ ਕਿਸੇ ਦਾ ਸੁਣਿਆ, ਦੋ ਦੋਸਤ ਨੇ ਬੜੇ ਚੰਗੇ, ਅਤੇ ਉਹਨਾਂ 'ਚੋਂ ਨਾ ਇੱਕ ਦੋਸਤ ਦੇ ਕੋਲ ਪੈਟ ਡੋਗ ਹੈ, ਕੁੱਤਾ ਉਹਨੇ ਰੱਖਿਆ ਹੋਇਆ, ਅਤੇ ਉਸ ਕੁੱਤੇ ਦੀ ਕਿਤੇ ਡੈਥ ਹੋ ਜਾਂਦੀ ਹੈ, ਠੀਕ ਹੈ, ਕੁੱਤੇ ਦੀ ਡੈਥ ਹੋ ਗਈ। ਐਂਡ ਜਿਹੜਾ ਦੂਜਾ ਦੋਸਤ ਹੈ ਉਹਨੇ ਚਲੋ ਫੋਨ ਫਾਨ ਕਰ ਲਿਆ, ਉਹ ਘਰੇ ਆ ਕੇ ਪਤਾ ਨਹੀਂ ਲੈਣ ਆਇਆ ਵੀ ਯਾਰ ਤੂੰ ਠੀਕ ਹੈ, ਤੇਰਾ ਕੁੱਤਾ ਨਹੀਂ ਰਿਹਾ, ਤੇਰੇ ਡੋਗ ਦੀ ਡੈਥ ਹੋ ਗਈ। ਐਂਡ ਉਸ ਤੋਂ ਸਾਲ ਖੰਡ ਬਾਅਦ ਜਿਹੜਾ ਦੂਜਾ ਫਰੈਂਡ ਹੈ ਜਿਹਨੇ ਪਤਾ ਨਹੀਂ ਲਿਆ, ਉਹਦੇ ਕਿਤੇ ਡੈਡ ਦੀ ਡੈਥ ਹੋ ਜਾਂਦੀ ਹੈ,
ਐਂਡ ਜਿਹੜਾ ਫਰੈਂਡ ਸੀ ਜਿਹਦੇ ਡੋਗ ਦੀ ਕੁੱਤੇ ਦੀ ਮੌਤ ਹੋ ਗਈ ਸੀ ਉਹਨੇ ਫਿਰ ਉਹਦੇ ਘਰੇ ਜਾ ਕੇ ਪਤਾ ਨਹੀਂ ਲਿਆ ਤੇ ਇਹਨੇ ਬੜਾ ਮਾਇੰਡ ਕੀਤਾ ਕਹਿੰਦਾ ਯਾਰ ਤੂੰ ਮੇਰਾ ਇੰਨਾ ਚੰਗਾ ਦੋਸਤ ਹੈ ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਮੇਰੇ ਘਰੇ ਨਹੀਂ ਆਇਆ ਹੈ ਉਹ ਕਹਿੰਦਾ ਤੂੰ ਆਇਆ ਸੀ ਮੇਰੇ ਘਰੇ ਪਿਛਲੇ ਸਾਲ ਜਦੋਂ ਮੇਰਾ ਡੋਗ ਨਹੀਂ ਰਿਹਾ ਉਹ ਕਹਿੰਦਾ ਯਾਰ ਇਹ ਉਹ ਤਾਂ ਤੇਰਾ ਡੋਗ ਹੈ ਉਹ ਤਾਂ ਪੈਟ ਆ ਇਹ ਤੂੰ ਕਿਵੇਂ ਯੂ ਨੋ ਸੇਮ ਵੇਟ ਕਿਵੇਂ ਤੂੰ ਦੇ ਰਿਹਾ ਇੱਕ ਬਾਪ ਦੇ ਤੁਰ ਜਾਣ ਤੇ ਉਹਦਾ ਬਰਾਬਰ ਥੋੜ੍ਹਾ ਵੀ ਤੇਰਾ ਡੋਗ ਚਲਾ ਗਿਆ ਤੇਰਾ ਡੋਗ ਚਲਾ ਗਿਆ ਉਹ ਤਾਂ ਪੈਟ ਆ ਜਾਨਵਰ ਹੈ ਤੂੰ ਕੋਈ ਹੋਰ ਲੈ ਆਈ ਉਹ ਕਹਿੰਦਾ ਨਹੀਂ ਤੂੰ ਨਹੀਂ ਸਮਝਦਾ ਯਾਰ ਮੇਰਾ ਪੈਟ ਤਾਂ ਮੇਰੇ ਲਈ ਮੇਰੇ ਫੈਮਿਲੀ ਨਾਲੋਂ ਜ਼ਿਆਦਾ ਸੀਗਾ ਹੁਣ ਬਹੁਤ ਸਾਰੇ ਜਿਹੜੇ ਪੈਟ ਓਨਰਸ ਨੇ ਮੇ ਬੀ ਉਹ ਇਸ ਚੀਜ਼ ਨਾਲ ਅਗਰੀ ਕਰ ਸਕਣਗੇ ਜਾਂ ਉਹ ਕਹਿਣਗੇ ਨਹੀਂ ਯਾਰ ਐਡੀ ਥੋੜ੍ਹੋ ਗੱਲ ਹੈ ਕਿਸੇ ਫੈਮਿਲੀ ਮੈਂਬਰ ਨਾਲ ਤੁਸੀਂ ਥੋੜ੍ਹੋ ਰਿਲੇਟ ਕਰ ਸਕਦੇ ਹੋ ਫੈਮਿਲੀ ਦਾ ਤੁਰ ਜਾਣਾ ਕਿੱਡੀ ਵੱਡੀ ਗੱਲ ਹੈ ਪੈਟ ਦਾ ਤੁਰ ਜਾਣਾ ਚਲੋ ਫਿਰ ਵੀ ਬੰਦਾ ਨਵਾਂ ਕੋਈ ਪੈਟ ਲੈ ਆਉਂਦਾ ਪਰ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਚੀਜ਼ ਨੂੰ ਉਸ ਤਰੀਕੇ ਦੀ ਬਰਾਬਰਤਾ ਦਿੰਦੇ ਹੋ ਜਾਂ ਨਹੀਂ ਨੰਬਰ ਹੈ ਆਪਣਾ 905 673 3337

0: ਯਾਦ ਰੱਖਣਾ ਸਾਰਿਆਂ ਨੇ, ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਕੋਰਨਰ ਤੇ ਆ। ਤੁਹਾਨੂੰ ਸਬਜ਼ੀਆਂ ਬਹੁਤ ਹੀ ਟੌਪ ਦੀ ਇੱਥੋਂ ਮਿਲ ਰਹੀਆਂ ਨੇ, ਫਾਰਮ ਫਰੈਸ਼, ਫਾਰਮ ਦਾ ਫਰੈਸ਼ ਸਾਗ, ਪਾਲਕ, ਲਾਲ ਦੇਸੀ ਗਾਜਰਾਂ, ਹਰੀਆਂ ਮਿਰਚਾਂ, ਭੇਠਾ, ਟਮਾਟਰ, ਮੂਲੀ ਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਰੋਜ਼ ਡੇਲੀ ਸਬਜ਼ੀਆਂ ਪਿੱਕ ਕਰਦੇ ਆ। ਡਿਕਸੀ ਐਂਡ ਕਿੰਗ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਤੇ ਜਾਓ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗਿੱਲ ਫਾਰਮ ਤੁਹਾਡੇ ਲਈ ਓਪਨ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੌਪ ਦੀ ਮੂਵਿੰਗ ਕੰਪਨੀ, ਪਿਛਲੇ 35 ਸਾਲਾਂ ਤੋਂ ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਤਜਰਬਾ। ਸੋ ਮੂਵ ਹੋ ਰਹੇ ਹੋ ਤਾਂ HK ਮੂਵਰਸ ਨੂੰ ਇੱਕ ਵਾਰ ਫੋਨ ਘੁਮਾ ਲਓ,
1: 416-524-6704-416-524-6704
0: ਕਿਹੜਾ
1: ਏਰੀਆ ਚ ਸਾਡੇ ਵੀ ਡੋਗ ਦੀ ਡੈਥ ਹੋ ਗਈ ਸੀਗੀ, ਪਰ ਭਾਜੀ ਇਹ ਕੀ ਕਹਿੰਦੇ ਭੈੜੇ ਭੈੜੇ ਯਾਰ ਸਾਡੀ ਫਤੋ ਦੇ, ਇਹ ਮੈਨੂੰ ਲੱਗਦਾ ਦੋਸਤ ਹੈਗੇ ਹੀ ਨੀ ਸੀ ਦਿਲੋਂ ਪਹਿਲਾਂ ਹੀ।
0: ਕਿਉਂ
1: ਭਾਜੀ? ਪਤਾ ਕੀ, ਜਿਹੜਾ ਬੰਦਾ ਰੱਖਦਾ ਨਾ ਪੈਟ ਉਹਦੇ ਇਮੋਸ਼ਨ ਜੁੜੇ ਹੁੰਦੇ ਆ, ਦੂਜੇ ਜਿਹੜਾ ਬਾਹਰਲਾ ਬੰਦਾ ਹੁੰਦਾ ਉਹਦੇ ਉਹਦੇ ਸਾਡੇ ਡੌਗ ਨਾਲ ਥੋੜਾ ਇਮੋਸ਼ਨ ਜੁੜਨੇ ਆ ਭਾਜੀ, ਠੀਕ ਆ ਨਾ। ਉਹ ਨੈਕਸਟ ਬੰਦਾ ਕਿੱਦਾਂ ਦਾ ਵਾ, ਕੀ ਪਤਾ ਉਹ ਫੁੱਲ ਫੋਬੀਆ ਵਾ ਜਾਂ ਕਿੱਦਾਂ, ਉਹ ਨਹੀਂ ਲਾਈਕ ਕਰਦਾ ਹਨਾ ਪੈਟ ਨੂੰ ਹਨਾ। ਇਹ ਭਾਜੀ ਜਿਹੜਾ ਬੰਦਾ ਰੱਖਦਾ ਉਹਦੇ ਜੁੜੇ ਆ ਤੇ ਅਗਲੇ ਦਾ ਫਾਦਰ ਗਿਆ ਹਨਾ
0: ਜੀ।
1: ਤੇ
0: ਤੁਰ ਜਾਣਾ ਤੇ ਇੱਕ ਫੈਮਿਲੀ ਮੈਂਬਰ ਦਾ ਤੁਰ ਜਾਣਾ ਬਿਲਕੁਲ ਅਲੱਗ ਅਲੱਗ ਚੀਜ਼ਾਂ ਨੇ, ਰਾਈਟ?
1: ਹਾਂ, ਅਲੱਗ ਅਲੱਗ ਚੀਜ਼ਾਂ ਭਾਜੀ, ਕੋਈ ਵੀ ਨੀ ਆਪਣੇ ਉੱਥੇ ਨਹੀਂ ਹੁੰਦਾ ਕੋਈ ਏਦਾਂ, ਮਤਲਬ ਪੈਟ ਨੂੰ ਮੰਨਦੇ ਆ ਲੋਕੀ ਦੁਖੀ ਹੁੰਦੇ ਆ 2-4 ਘੰਟੇ, ਇਸ ਤੋਂ ਇਲਾਵਾ ਕੁਛ ਨੀ। ਕੌਣ ਭਾਜੀ ਇੰਨੀਆਂ ਲੰਬੀਆਂ ਸੈਰੀਮਨੀ ਥੋੜਾ ਕੋਈ ਪੈਟ ਦੀਆਂ ਕਰਦਾ ਬਾਅਦ ਚ ਹਨਾ। ਕਈ ਕਰ ਵੀ ਦਿੰਦੇ ਆ, ਉਹਨਾਂ ਦਾ ਵੀ ਮਜ਼ਾਕ ਬਣਦਾ ਬਾਅਦ ਚ, ਪਰ ਜਿਹੜਾ ਜਿਲ੍ਹੇ ਰੱਖਿਆ ਹੁੰਦਾ ਭਾਜੀ ਉਹਦੇ ਉਹਦਾ ਹੀ ਦਿਲ ਜੁੜਿਆ ਹੁੰਦਾ ਵਾ। ਮੈਨੂੰ ਪਤਾ ਵਾ ਕੀ, ਮੈਂ ਹਜੇ ਤੱਕ ਆਪਣੇ ਡੌਗ ਨੂੰ ਮਿਸ ਕਰਦਾ ਵਾ, ਪਰ ਇਹ ਨੀ ਕਿ ਮੈਂ ਕਿਸੇ ਦੇ ਫਾਦਰ ਨੂੰ ਆਪਣੇ ਡੌਗ ਨਾਲ ਕੰਪੇਅਰ ਕਰੂੰਗਾ।
0: ਕੰਪੇਅਰ ਕਰੋਗੇ, ਠੀਕ ਹੈ।
1: ਹਾਂਜੀ,
0: ਪਰ ਕਈ ਹੁਣ ਤੁਹਾਡੀ ਗੱਲ ਠੀਕ ਹੈ, ਬਟ ਕਈ ਯਾਰ ਬਹੁਤ ਸਾਰੇ ਲੋਕ ਨੇ ਉਹ, ਹੁਣ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ, ਕਹਿੰਦੇ ਯਾਰ ਅਸੀਂ ਤਾਂ ਜੇ ਸਾਨੂੰ ਕੋਈ ਸੱਦੇ ਨਾ ਘਰੇ, ਜੇ ਉਹ ਕਹਿਣ ਵੀ ਅਸੀਂ ਡੌਗ ਨਹੀਂ ਲੈ ਕੇ ਆ ਸਕਦੇ ਅਸੀਂ ਉਹਨਾਂ ਦੇ ਘਰੇ ਨਹੀਂ ਜਾਂਦੇ, ਕਹਿੰਦੇ ਜੇ ਕੋਈ ਸਾਡੇ ਘਰੇ ਆਉਂਦਾ ਤੇ ਉਹ ਸਾਨੂੰ ਕਹਿਣ ਵੀ ਆਪਣੇ ਕੁੱਤਿਆਂ ਨੂੰ ਬੰਨ ਲਓ, ਕਹਿੰਦੇ ਅਸੀਂ ਉਹਨਾਂ ਨੂੰ ਵੜਨ ਨਹੀਂ ਦਿੰਦੇ, ਅਸੀਂ ਕਹਿੰਦੇ ਵੀ ਤੁਸੀਂ ਨਿਕਲ ਦੋ, ਅਸੀਂ ਨਹੀਂ ਬੰਨਣਾ ਇਹਨਾਂ ਨੂੰ। ਥੋੜਾ ਇਹ ਚੀਜ਼ ਯਾਦ ਰੱਖੋ, ਜ਼ਰੂਰ ਸਾਰੇ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਬਿਯੋਂਡ ਆਈਵਰ ਤੇ ਆਈ ਡਾਕਟਰ ਅਵੇਲੇਬਲ ਨੇ। ਆਈ ਡਾਕਟਰ ਤੁਹਾਡੀ ਬੋਲੀ ਬੋਲਦੇ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇੱਥੇ ਹੁੰਦੀ ਹੈ। ਬਿਯੋਂਡ ਆਈਵਰ ਦੇ ਰੋਮੀ ਭਾਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ, 905-7937-9037-9037-9039-37 ਬਿਯੋਂਡ ਆਈਵਰ ਤੇ ਜਾਓ, ਤੇ ਇਹਨਾਂ ਨੇ ਡੀਲ ਲਾਈ ਹੋਈ ਹੈ ਇੱਕ ਐਨਕ ਲਓ, ਦੂਜੀ ਬਿਲਕੁਲ ਮੁਫਤ। 1507 ਹਾਂਜੀ ਬੜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਤੁਹਾਡੀ ਆਵਾਜ਼ ਨੀ ਭਾਜੀ ਮੈਨੂੰ ਪੂਰੀ ਆ ਰਹੀ, ਬਹੁਤ ਘੱਟ ਸੁਣ ਰਹੀ ਆ।
2: ਮੈਂ ਕੰਪੇਅਰ ਕਰਨ ਦਾ ਮੇਰੇ ਫਾਦਰ ਤੇ ਨੀ ਆ।
0: ਹਾਂ,

0: ਡੌਗ ਰੱਖਿਆ ਤੇ ਵੀ ਡੌਗ ਦਾ ਅਫਸੋਸ ਨੀ ਕੀਤਾ ਉਹਨੇ, ਡੌਗ ਵੀ ਸੇਮ ਆਪਣਾ ਫੈਮਿਲੀ ਮੈਂਬਰ ਹੁੰਦਾ। ਮੇਰਾ ਡੌਗ ਪਿਛਲੇ ਸਾਲ ਗਿਆ ਤੇ ਮੇਰੀ ਸਟਰੀਟ ਤੇ ਜਿੰਨੇ ਵੀ ਗੋਰੇ ਕਾਹਦੀਆਂ ਨੇ ਸਾਰੇ ਘਰੀ ਕਾਰਡ ਦੇਣ ਆਏ ਮੇਰੇ।
1: ਅੱਛਾ।
0: ਅਫਸੋਸ ਕੀਤਾ ਉਹਨਾਂ ਨੇ, ਸਭ ਨੇ ਕਾਰਡ ਦਿੱਤੇ ਨਾ ਵੀ ਹੁਣ ਉਹ ਜਿਹੜਾ ਮੇਰਾ ਸੀਗਾ ਜਾਦੇ ਉਹਨਾਂ ਦੇ ਸਾਹਮਣੇ, ਉਹ ਮੈਂ ਕਿਹਾ ਡੌਗ ਨੀ ਦੀਦਾ ਤੁਹਾਡਾ ਕਾਰਡਨ ਕਿੱਥੇ, ਉਹਦੇ ਆਏ ਹੋ ਗਿਆ, ਅਸੀਂ ਅਫਸੋਸ ਕਰਨ ਗਏ ਸਾਰਾ ਟੱਬਰ ਉਹਦੇ ਘਰੇ।
1: ਅੱਛਾ, ਸੋ ਤੁਹਾਨੂੰ ਲੱਗਦਾ ਕਿ ਕੋਈ ਡੌਗ ਕਿਸ ਦਾ ਤੁਰ ਗਿਆ ਤਾਂ ਅਫਸੋਸ ਕਰਨਾ ਚਾਹੀਦਾ?
0: ਅਫਸੋਸ ਯਾਰ ਆਮ ਹੀ ਆ ਲੋਕਾਂ ਨੂੰ ਕਰਦੇ, ਅਗਲਾ ਦਾ ਇੰਨਾ ਸਾਂਭਿਆ ਇੰਨਾ ਤੱਕ ਆਪਦਾ ਪੁੱਤ ਨੂੰ ਨੀ ਸਾਂਭਿਆ ਜਿੰਨਾ ਮੈਂ ਉਹਨੂੰ ਸਾਂਭਦਾ ਰਿਹਾ।
1: ਅੱਛਾ।
0: ਸਭ ਤੋਂ ਮਹਿੰਗਾ ਫੂਡ ਪਾਇਆ, ਇੱਦਾਂ ਕੋਈ ਮਾੜਾ ਫੂਡ ਨੀ ਪਾਇਆ, ਡਾਕਟਰ ਦੇਲ ਜਾਣਾ ਹੁਣ ਜਾਂਦਾ ਜਾਂਦਾ ਉਹਦਾ ਫਿਊਨਰਲ ਵੀ ਕੀਤਾ ਨਾ ਵੀ ਅਸੀਂ, ਸਾਡਾ $3,000-4,000 ਲੱਗਾ ਉਹਦੇ ਫਿਊਨਰਲ ਤੇ।
1: ਅੱਛਾ, ਫਿਊਨਰਲ ਵੀ ਕੀਤਾ?
0: ਹਾਂ, ਗੋਲਫਾ ਉਹਨਾਂ ਦਾ ਫਿਊਨਰਲ ਹੋਮ ਆ ਸਪੈਸ਼ਲ, ਆਪਣਾ ਜਿਹੜਾ ਬੰਦਾ ਤੁਰ ਜਾਂਦਾ ਤੇ ਇਕੱਠ ਹੁੰਦਾ, ਉਹਨੇ ਜੇ ਤੁਸੀਂ ਇਕੱਠ ਕਰਨਾ ਚਾਹੁੰਦਾ ਤਾਂ ਇੰਨੇ ਹੋਰ ਲੱਗਣਗੇ।
1: ਅੱਛਾ।
0: ਉੱਥੇ ਬੰਦਿਆਂ ਨੂੰ ਪਾਣੀ ਧਾਣੀ ਵੀ ਰੱਖਣਾ ਹੁੰਦਾ, ਜਿਵੇਂ ਪੀਣ ਖਾਣ ਦਾ ਕੱਲਾ ਪਾਣੀ ਆ ਜਾਂ ਕੁਛ ਵੀ ਕੌਫੀ, ਤੇ ਉਹ ਇੰਨੇ ਲੱਗਣਗੇ। ਤੇ ਫਿਊਨਰਲ ਕੀਤਾ ਉਹ ਸਾਰਾ ਸਾਨੂੰ ਐਸ਼ ਪੂਰਾ ਜਿਵੇਂ ਬੰਦੇ ਦੇ ਪਾਏ ਹੁੰਦੇ ਹੋ ਗਏ ਪਾ ਕੇ ਸਾਨੂੰ ਉਹਦੇ ਫੁੱਟ ਪ੍ਰਿੰਟ ਪੂਰਾ ਕੀਤਾ ਉਹਦਾ।
1: ਅੱਛਾ, ਮੈਨੂੰ ਪਤਾ ਨੀ ਸੀ ਇਸ ਚੀਜ਼ ਦਾ। ਅੱਛਾ, ਹਾਂ ਹਾਂ। ਤੁਹਾਡੇ ਡੌਗ ਦੀ ਫਿਊਨਰਲ ਤੇ ਕੋਈ ਤੁਹਾਡਾ ਰਿਸ਼ਤੇਦਾਰ ਨਾ ਆਉਂਦਾ, ਤੁਸੀਂ ਮਾਇੰਡ ਕਰਨਾ ਸੀ?
0: ਮੈਨੂੰ ਤਾਂ ਸਾਰਿਆਂ ਨੇ ਕੀਤਾ ਅਫਸੋਸ, ਨਾ ਉਹਨਾਂ ਦਾ ਮਾਇੰਡ ਦਾ ਪੂਰਾ, ਬਸ ਬੋਲਣਾ ਨੀ ਸੀ ਉਹ ਬੰਦਿਆਂ ਨਾਲ।
1: ਅੱਛਾ, ਬੋਲਣਾ ਨਹੀਂ ਸੀ? ਹਾਂ, ਬੱਲੇ ਬੱਲੇ ਬੱਲੇ, ਚਲੋ ਠੀਕ ਹੈ ਭਾਜੀ।
0: ਫੈਮਿਲੀ ਮੈਂਬਰ ਨਾਲੋਂ ਵੀ ਪਿਆਰ ਜ਼ਿਆਦਾ, ਅਸੀਂ ਤਾਂ ਹੁਣ ਵੀ ਉਹ ਤੁਹਾਡੇ ਗੱਲਾਂ ਕਰਕੇ ਰੋਣ ਲੱਗ ਪੈਂਦੇ ਯਾਰ, ਕਿੱਦਾਂ ਨਾਇਕ ਕਿਵੇਂ ਪਿਆਰ ਕਰਦਾ ਸੀਗਾ, ਵੇਟ ਕਰਨੀ ਘਰੇ ਜਾਣਾ, ਭੱਜ ਕੇ ਜੱਫੀਆਂ ਪਾਉਣੀਆਂ ਵੀ ਆ ਗਏ ਆ ਤੁਸੀਂ, ਹਾਂ ਵੀ ਆ ਗਏ, ਠੀਕ ਠਾਕ ਆ।
1: ਚਲੋ ਠੀਕ ਹੈ ਭਾਜੀ, ਚਲੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸ਼ੇਅਰ ਕੀਤਾ। ਬੱਲੇ ਯਾਰ, ਕਹਿੰਦੇ ਕਿ ਅਸੀਂ ਤਾਂ ਬੱਚਿਆਂ ਨਾਲੋਂ ਵੱਧ ਉਹਦਾ ਕੀਤਾ, ਮਹਿੰਗੇ ਤੋਂ ਮਹਿੰਗਾ ਖਾਣਾ ਦੇਣਾ ਤੇ ਫਿਊਨਰਲ ਤੱਕ ਵੀ ਕੀਤਾ। ਮੇਰੇ ਲਈ ਨਵੀਂ ਗੱਲ ਆਈ, ਡਿਡਨਟ ਨੋ ਯਾਰ, ਮੈਨੂੰ ਪਤਾ ਨਹੀਂ ਸੀ ਕਿ ਪੈਟਸ ਦਾ ਤੁਸੀਂ ਡੌਗਸ ਦਾ ਫਿਊਨਰਲ ਤੱਕ ਵੀ ਕਰ ਸਕਦੇ ਹੋ। ਸੋ ਖੈਰ, ਨੰਬਰ ਹੈ ਆਪਣਾ 9056733337, ਯਾਦ ਰੱਖੋ ਨਾਲ ਦੀ ਨਾਲ। ਰੋਇਲ ਆਟੋ ਸੈਂਟਰ ਨੂੰ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤੁਸੀਂ ਇੰਜਨ ਟ੍ਰਾਂਸਮਿਸ਼ਨ ਰਿਪੇਅਰ ਕਰਾਉਣੀ ਹੈ ਜਾਂ ਕੋਈ ਵੀ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਓਨੈਸਟ ਅਫੋਰਡੇਬਲ ਤੇ ਰਿਲਾਇਬਲ ਟੀਮ, ਇੱਕੋ ਇੱਕ ਵਨ ਐਂਡ ਓਨਲੀ ਰੋਇਲ ਆਟੋ ਸੈਂਟਰ, ਸਟੀਲਸ ਐਂਡ ਮੈਲਨੀ, 9057991478905799 1478, ਰੋਇਲ ਆਟੋ ਸੈਂਟਰ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰਨਾ। ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬਹੁਤ ਹੀ ਵਧੀਆ ਬੜਾ ਹੀ ਕਮਾਲ ਦਾ ਰੇਟ ਮਿਲੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਰਾਜਵੰਤ ਕੌਰ, ਰਾਜਵੰਤ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 30-35% ਦਾ, ਤੇ 30-35 ਕੰਪਨੀਆਂ ਤੋਂ ਇਹ ਐਸਟੀਮੇਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6476744735 6476744735, ਰਾਜਵੰਤ ਕੌਰ 7704। ਹੈਲੋ,
2: ਹਾਂਜੀ
1: ਹਾਂਜੀ ਸਰ,
2: ਨਵਦੀਪ ਕਿਦਾਂ ਹਾਲ ਚਾਲ ਹੈ? ਨਵਦੀਪ
1: ਵਧੀਆ ਜੀ, ਕੀ ਬਣਦਾ?
2: ਕੁਛ ਨੀ, ਮੈਂ ਤਾਂ ਯਾਰ ਹੈ ਨਾ, ਅੱਜ ਮੇਰੇ ਦਿਲ ਦੀ ਤੁਸੀਂ ਗੱਲ ਛੇੜ ਲਈ, ਮੈਂ ਤੁਹਾਨੂੰ ਕਈ ਚਿਰ ਦਾ ਕਹਿਣ ਨੂੰ ਪੈਂਦਾ ਸੀ ਵੀ ਯਾਰ, ਜਿਹੜੇ ਬੰਦੇ ਕੁੱਤੇ ਰੱਖਦੇ ਜਾਂ ਬਿੱਲੀਆਂ ਰੱਖਦੇ ਉਹਨਾਂ ਦਾ ਟਾਕ ਸ਼ੋ ਹੋਣਾ ਚਾਹੀਦਾ।
1: ਠੀਕ ਹੈ।
2: ਮੇਰੇ ਕੋਲ ਸਗਾ ਡੌਗ 64 ਸੀਗੀ ਉਹਦੀ ਉਮਰ, ਉਹ ਜਿਸ ਦਿਨ ਨਾ ਥੋੜਾ ਸਿੱਖ ਹੋ ਗਿਆ ਤਾਂ ਮੈਨੂੰ ਡਾਕਟਰ ਨੇ ਕਹਿਤਾ, ਕਹਿੰਦਾ ਇਹਨੂੰ ਫੋਰਸ ਕਰਕੇ ਦਵਾਈ ਖਿਲਾ ਵੀ ਇਹਦਾ ਲਿਵਰ ਡੈਮੇਜ ਹੋ ਗਿਆ। ਲਿਵਰ ਡੈਮੇਜ ਦੇ ਵਾਸਤੇ ਵਿੱਚ ਡਾਕੂਮੈਂਟ ਦੇਵਾਂ, ਉਹਨਾਂ ਬਾਅਦ ਚ ਗੱਲ ਕਰੂੰਗਾ। ਉਹ ਮੈਂ ਉਹਨੂੰ ਫੋਰਸ ਕੀਤਾ ਤਾਂ ਉਹਨੇ ਮੈਨੂੰ ਜਿੱਦਾਂ ਨਾ ਏਦਾਂ ਸਿਰ ਹਿਲਾ ਤਾ ਵੀ ਨਹੀਂ ਮੈਂ ਨੀ ਖਾਣਾ ਹੁਣ। ਤਾਂ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ, ਮੈਂ ਕਿਹਾ ਇਹ ਠੀਕ ਨੀ ਹੈਗਾ, ਮੈਂ ਫੋਰਸ ਕਰਕੇ ਖਾ ਨੀ ਸਕਿਆ ਇਹਨੂੰ ਦਵਾਈ। ਤਾਂ ਉਹ ਕਹਿੰਦਾ, ਡਾਕਟਰ ਕਹਿੰਦਾ ਸੀ ਜਾਂ ਇਹਨੇ ਸੁਸਾਈਡ ਕਰ ਲੈਣਾ ਨੈਕਸਟ 8 ਆਵਰ ਦੇ ਵਿੱਚ, ਜੇ ਤੁਸੀਂ ਟੀਕਾ ਲਵਾਉਣਾ ਚਾਹੁੰਦੇ ਤਾਂ ਫਿਰ ਟੀਕਾ ਲਵਾ ਦਵੋ ਹਨਾ। ਮੈਂ ਅਸੀਂ 5 ਜਾਣੇ ਬੈਠੇ, 2 ਮੇਰੀਆਂ ਡਾਟਰ ਤਾਂ ਤੀਸਰਾ ਮੇਰਾ ਸਨ ਇਨ ਲਾ, ਤਾਂ ਅਸੀਂ 6 ਜਾਣੇ ਸੀਗੇ। ਜਿਸ ਵੇਲੇ ਅਸੀਂ ਉਹਨੂੰ ਟੀਕਾ ਲਵਾਉਣ ਲਈ ਚੱਲੇ ਹਨ, ਉਹਨ ਸਾਰਿਆਂ ਦੇ ਹਨਾ ਜੀਭ ਲਾਈ ਇਹਨੂੰ ਹੱਥ ਨੂੰ, ਤਾਂ ਅਸੀਂ ਕਿਹਾ ਵੀ ਚੱਲ ਠੀਕ ਆ ਵੀ ਇਹ ਨਹੀਂ ਬਈ ਹੁਣ ਲਿਜਾਣਾ ਤਾਂ ਪੈਣਾ ਹੀ ਆ। ਰਾਹ ਦੇ ਵਿੱਚ ਨਿਊ ਮਾਰਕੀਟ ਲਿਜਾਣਾ ਸੀਗਾ, ਰਾਹ ਦੇ ਵਿੱਚ ਨਾ ਆਪਣੇ ਇੱਕ ਸਰਵਿਸ ਸਟੇਸ਼ਨ ਆਉਂਦਾ ਤਾਂ ਮੈਂ ਉੱਥੇ ਮੈਂ ਕਿਹਾ ਦੇਖ ਇਹਨੂੰ, ਮੁੰਡੇ ਨੂੰ ਕਿਹਾ ਮੈਂ ਕਿਹਾ ਦੇਖ ਇਹਨੂੰ ਜੇ ਖਾਂਦਾ ਕੁਛ ਹੈ ਨਾ ਮੈਕਡੋਨਲਡ ਤੋਂ ਲੈ ਕੇ ਮਾੜਾ ਜਿਹਾ ਮੀਟ ਲੈ ਕੇ ਖਾਲਵੇ ਤੇ ਆਪਾਂ ਮੋੜ ਲੈ ਚੱਲਦੇ ਹਾਂ। ਅਸੀਂ ਉਹ ਥੋੜਾ ਜਿਹਾ ਮੀਟ ਲੈ ਕੇ ਦਿੱਤਾ ਤਾਂ ਪਰ ਉਹ ਖਾਧਾ ਨੀ, ਤਾਂ ਫਿਰ ਸਾਰਿਆਂ ਦੇ ਨਾ ਉਹਨੇ ਚੁੰਮਿਆ ਸਾਰਿਆਂ ਜਾਣਿਆਂ ਨੂੰ, ਤਾਂ ਫਿਰ ਅਸੀਂ ਇਹ ਸਮਝਿਆ ਵੀ ਇਹ ਕਹਿੰਦਾ ਤੁਸੀਂ ਮੈਨੂੰ ਜਿੱਥੇ ਲੈ ਕੇ ਚੱਲੇ ਆ ਮੇਰੀ ਉਹੀ ਜਗ੍ਹਾ ਆ। ਤਾਂ ਫਿਰ ਉਹਨੇ ਕਰ ਦਿੱਤਾ, ਪਰ ਉਹ ਜਿਹੜੀ ਤੁਸੀਂ ਪੁੱਛਦੇ ਵੀ ਲਿਵਰ ਖਰਾਬ ਦੀ ਗੱਲ, ਉਹ ਜੇ ਮੈਂ ਅੱਧਾ ਕੁ ਮਿੰਟ ਦੇਵਾਂ ਤਾਂ ਦੱਸ ਸਕਦਾ।
1: ਤੁਸੀਂ ਇੰਨਾ ਕੁ ਦੱਸ ਦੋ ਭਾਜੀ, ਜੇ ਤੁਹਾਡੇ ਡੌਗ ਦਾ ਫਿਰ ਐਂਡ ਤੇ ਕੀ ਹੋਇਆ? ਰਿਸ਼ਤੇਦਾਰ ਜਿਹਨੂੰ ਸੱਦਿਆ ਜਾਂ ਕੋਈ ਕੋਈ ਵੀ ਚਲੋ ਨਾ ਆਉਂਦਾ ਤਾਂ ਤੁਸੀਂ ਮਾਇੰਡ ਕਰਨਾ ਸੀ?
2: ਨਹੀਂ ਮਾਇੰਡ ਤਾਂ ਨਹੀਂ ਕਰਨਾ ਸੀਗਾ, ਪਰ ਜੋ ਫੀਲਿੰਗ ਇਹਦੇ ਜਾਣ ਦੇ ਨਾਲ ਹੁੰਦੀ ਹੈ ਨਾ, ਜਿਸ ਫੈਮਿਲੀ ਚ ਰਿਹਾ ਹੁੰਦਾ ਉਹੀ ਜਾਣਦੇ ਆ, ਪਰ ਬਹੁਤ ਹਾਰਡ ਹੋ ਜਾਂਦਾ ਇਹਨੂੰ ਜਾਣਾ। ਇਹ ਮੇਰੇ ਹਿਸਾਬ ਦੇ ਨਾਲ ਨਾ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਨਿਆਣਿਆਂ ਵਾਂਗੂ, ਨਿਆਣਾ ਛੋਟੇ ਤੋਂ ਵੱਡਾ ਹੋ ਜਾਂਦਾ 5-7 ਸਾਲ 10 ਸਾਲ ਦਾ, ਰਾਈਟ?
1: ਪਿਆਰ ਤਾਂ ਹੁੰਦਾ ਜ਼ਰੂਰ, ਆਪਾਂ ਸਮਝਦੇ ਹਾਂ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਮੈਂ ਨਾ ਤੁਹਾਨੂੰ ਅਨਾਜ ਮਾਰਟ ਦਾ ਦੱਸਦਾ, ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਤੇ ਮੇਫੀਲਡ ਤੇ ਖੁੱਲਿਆ, ਏਅਰਪੋਰਟ ਐਂਡ ਮੇਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਹੈ। ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਵਰਾਇਟੀ, ਅਨਾਜ ਮਾਰਟ ਤੇ ਤੁਹਾਨੂੰ ਇੱਕ ਇੱਕ ਘਰ ਦੀ ਚੀਜ਼ ਮਿਲਦੀ ਹੈ। ਸੋ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਤੇ ਤੁਸੀਂ ਜ਼ਰੂਰ ਪਹੁੰਚਣਾ। 2119 ਹੈਲੋ
3: ਹੈਲੋ ਨਵੀਂ ਵੇਲੇ ਕਿਵੇਂ ਹੋ?
1: ਵਧੀਆ ਜੀ, ਕੀ ਹਾਲ ਆ?
3: ਵਧੀਆ ਵਧੀਆ। ਮੇਰੇ ਮਾਇੰਡ ਤਾਂ ਨਹੀਂ ਕਰਨਾ ਸੀ, ਬਟ ਜਿਵੇਂ ਹੁਣ ਬਾਕੀਆਂ ਨੇ ਵੀ ਕਿਹਾ ਕਿ ਨਾ ਡਾਕਟਰ ਡੋਗ ਨਾ ਉਹਦਾ ਅਲੱਗ ਹੀ ਰਿਸ਼ਤਾ ਰਹਿੰਦਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰਾ ਡੋਗ ਹੈਗਾ 10 ਈਅਰਸ ਦਾ, ਤੇ ਮੈਂ ਨਾ ਅਗਲੇ ਸਾਲ ਅਪ੍ਰੈਲ ਚ ਮੈਂ ਜਪਾਨ ਦੀਆਂ ਟਿਕਟਾਂ ਲਿੱਤੀਆਂ ਸੀ ਟ੍ਰਿਪ ਦੀਆਂ, ਬਟ ਮੇਰਾ ਦਿਲ ਨੀ ਮੰਨਿਆ। ਮੈਂ 6 ਮਹੀਨੇ ਦੀਆਂ ਟਿਕਟਾਂ ਲਿੱਤੀਆਂ, ਮੈਨੂੰ ਹਜੇ ਵੀ ਮੇਰਾ ਦਿਲ ਨੀ ਮੰਨਿਆ, ਮੈਂ ਕੈਂਸਲ ਕਰਾ ਦੀ। ਮੈਂ ਕਿਹਾ ਪਤਾ ਨੀ ਮੇਰਾ ਡੋਗ ਹੋਰ ਕਿੰਨੀ ਦੇਰ ਆ ਮੇਰੇ ਨਾਲ, ਤੇ ਮੈਂ ਹੁਣ ਕਿਤੇ ਨੀ ਜਾਣਾ ਜਦੋਂ ਤੱਕ ਮੇਰਾ ਡੋਗ ਮਤਲਬ ਕਿ ਕੁਛ ਹੋ ਨੀ ਜਾਂਦਾ ਉਹਨੂੰ।
1: ਅੱਛਾ, ਤੁਹਾਡੇ ਡੋਗ ਦੀ ਕੀ ਏਜ ਹੈ?
3: 10 ਸਾਲ ਦਾ ਵੀਰੇ।
1: ਅੱਛਾ, ਸੋ ਤੁਸੀਂ ਡੋਗ ਨੂੰ ਛੱਡ ਕੇ ਕਿਤੇ ਨੀ ਜਾਣਾ ਜਦੋਂ ਤੱਕ ਡੋਗ ਹੈਗਾ?
3: ਕਿਤੇ ਵੀ ਨੀ ਵੀਰੇ, ਸਾਡੇ ਮੇਰੀ ਵਾਈਫ ਅਸੀਂ ਦੋਵੇਂ ਇੱਕ ਜਣਾ ਘਰੇ ਰਹਿੰਦਾ ਵਾ।
1: ਅੱਛਾ,
3: ਜਾਣਾ ਵੀ ਹੋਵੇ ਵੈਰੀ ਇੰਪੋਰਟੈਂਟ।
1: ਪਰ ਜੇ ਜੇ ਤੁਸੀਂ ਹੁਣ ਦੋਨਾਂ ਨੇ ਕੰਮ ਤੇ ਜਾਣਾ ਫਿਰ?
3: ਨਹੀਂ ਉਹ ਤਾਂ ਠੀਕ ਹੈ ਵੀਰੇ, ਉਹ ਨੀ ਜਿਵੇਂ ਰਹਿੰਦੇ ਰਾਤ ਨੀ ਬਾਹਰ ਜਾਂਦੇ ਨਾ ਕਿਤੇ, ਜੇ ਜਾਣਾ ਤੇ ਯਾਰ ਡੋਗ ਨਾਲ ਲੈ ਕੇ ਜਾਣਾ।
1: ਵੀਕਐਂਡ ਤੇ ਕਿਸੇ ਨੇ ਕਿਹਾ ਚੱਲ ਯਾਰ ਦੋ ਰਾਤਾਂ ਕਿਤੇ ਰਹਿ ਕੇ ਉਹਨੇ ਨਹੀਂ ਜਾਂਦੇ ਹੈ ਤੁਸੀਂ?
3: ਨਹੀਂ ਹੁਣ ਤਾਂ ਉਦਾਂ ਨੀ ਜਾਂਦੇ, ਕਿਉਂਕਿ ਹੁਣ ਮੈਨੂੰ ਪਤਾ ਮੇਰੇ ਡੋਗ ਦੀ ਹੋਰ ਉਮਰ ਘਟਦੀ ਜਾ ਰਹੀ ਹੈ। ਹੁਣ ਪਤਾ ਨੀ 6 ਮਹੀਨੇ ਆ, 2 ਮਹੀਨੇ ਆ, 2 ਦਿਨ ਆ, ਕਿਉਂਕਿ ਜਿਹੜੇ ਵੱਡੇ ਇਹਨਾਂ ਦੀ ਉਮਰ ਘਟਦੀ ਘੱਟ ਘੱਟ ਹੁੰਦੀ ਹੈ, ਕਿ ਜ਼ਿਆਦਾ ਨੀ ਰਹਿੰਦੇ ਨਾ।
4: ਲਹਿਰਾਂ
5: ਪੰਜਾਬੀ, ਲਹਿਰਾਂ
4: ਪੰਜਾਬੀ, ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

बहुत हो चुके दो रह कर इशारे, बहुत हो चुके दो।

ਕਰ ਲੱਭ ਰਹੇ ਹੋ ਤਾਂ ਜੇ ਪਹੁੰਚੋ ਬੀਬੀਟੀ ਰੋਕਲੇ ਫਾਟੋ ਹੈਮਿਲਟਨ, ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ $5,000 ਤੋਂ ਲੈ ਕੇ $1,00,000 ਤੱਕ। ਅਤੇ ਫਾਈਨਾਂਸ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ, ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ ਬੀਬੀਟੀ ਰੋਕਲੇਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ ਬੀਬੀਟੀ ਰੋਕਲੇਫ ਆਟੋ ਹੈਮਿਲਟਨ, ਕਾਲ ਕਰੋ 365-384-3840। ਦੁਬਾਰਾ ਸੁਣੋ 365-384-3840। ਬੀਬੀਟੀ ਰੋਕਲੇਫ ਆਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ। ਜੀ ਆਪ ਸੁਣ ਰਹੇ ਹੈ ਪ੍ਰੋਗਰਾਮ ਘਰ ਸੰਸਾਰ। ਅਬ ਅਗਰ ਆਪਨੇ ਮੂਵ ਹੋਣਾ ਹੈ ਤੋ HK ਮੂਵਰਸ ਤੋ ਕਾਲ ਕੀਜੀਏਗਾ, ਤੋ ਬਹੁਤ ਸਾਰੀ ਟੀਮ ਪਹੁੰਚਾਤੇ ਹੈ, ਸਭ ਜਗ੍ਹਾ ਹੀ ਪਹੁੰਚਾਤੇ ਹੈ। ਤੋ ਆਪ ਜ਼ਰੂਰ ਵਹਾਂ ਪੇ ਜਾਈਏਗਾ, ਔਰ ਆਪਕੋ ਬਹੁਤ ਬੜੀਆ ਵਹਾਂ ਪੇ ਸਰਵਿਸ ਮਿਲੇਗੀ। ਤੋ ਆਜ ਹੀ ਬੁੱਕ ਕੀਜੀਏਗਾ 416-524-8004, 416-524-8004।

ਰੇਟ ਸਿਰਫ 5.49% ਤੋਂ ਸ਼ੁਰੂ ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਅਮਰੀਕਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ, ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ BBG ਰੌਕ ਕਲਿਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ ਮੈਂ AM530 ਤੋਂ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ BBG ਰੌਕ ਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3840। ਦੁਬਾਰਾ ਸੁਣੋ 365-384-3840 BBT ਰੌਕ ਕਲਿਫ ਆਟੋ ਹੈਮਿਲਟਨ। ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ। ਜੀ ਹਾਂ, ਤੋ ਆਪਕੋ ਗਾੜੀ ਲੈਣੀ ਹੈ ਤੋ ਪਹੁੰਚੇਗਾ ਇਨਕੇ ਪਾਸ ਤੋ ਬੜੀਆ ਬੜੀਆ ਆਪਕੋ ਗਾੜੀ ਮਿਲੇਗੀ, ਬੜੀਆ ਪ੍ਰਾਈਸ ਮੇ ਮਿਲੇਗੀ। ਤੋ ਆਈਏ ਸੁਣਤੇ ਹੈ ਏਕ ਔਰ ਬਹੁਤ ਹੀ ਪਿਆਰਾ ਸਾ ਗੀਤ। ਤੋ ਆਜ ਆਪਕੇ ਲੀਏ ਜੋ ਲੌਂਗ ਵੀਕੈਂਡ ਹੋਤਾ ਹੈ ਤੋ ਉਸਮੇ ਆਪਕੋ ਮੌਕਾ ਮਿਲਤਾ ਹੈ ਘਰ ਕੇ ਬਹੁਤ ਸਾਰੇ ਕਾਮ ਕਰਨੇ ਕਾ, ਔਰ ਜੋ ਜਿਨਕੋ ਕਾਲ ਨਹੀਂ ਕੀਆ ਹੋਤਾ ਹੈ ਕਾਲ ਕਰਨੇ ਕਾ। ਤੋ ਯੂਜ ਕਰੀਏ ਆਪਣੇ ਵੀਕੈਂਡ ਕੇ ਟਾਈਮ ਕੋ।

班长。

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: 1330.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
5: ਜੀਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ. ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੀਐਸ ਹੋਮ ਇੰਪਰੂਵਮੈਂਟ. ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 9057890333 1098 ਪੀਟਰ ਰੋਬਰਟਸਨ ਐਕਟੋਰ ਰੂਮ ਕਰੋਲ ਬਾਗ ਪਲਾਜ਼ਾ 905-799-0333.
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ, ਤੇ ਅੱਜ 10 ਅਕਟੂਬਰ 2026 ਦਿਨ ਸ਼ਨੀਵਾਰ. ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ. ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ. ਤੇ ਆਓ ਸ਼ੁਰੂਆਤ ਅਸੀਂ ਕਰਾਂਗੇ. ਤੇ ਸਭ ਤੋਂ ਪਹਿਲਾਂ ਜੀ ਪ੍ਰੋਗਰਾਮ ਰਾਹੀਂ ਅਸੀਂ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ.

ज तारम तारणी तार टेक जात।

ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ, ਸੂਰਤ ਮੂਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੇ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ।
1: ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ 'ਤੇ, ਅਤੇ ਜਿੱਥੇ ਨਿੱਘਾ ਸਵਾਗਤ ਅਸੀਂ ਇਸ ਦਿਨ ਦਾ ਅਸੀਂ ਕਰ ਰਹੇ ਹਾਂ, ਉੱਥੇ ਬਹੁਤ ਸਾਰੀਆਂ ਜੀ ਤੁਹਾਨੂੰ ਸ਼ੁਭ ਇੱਛਾਵਾਂ ਸਾਡੇ ਵੱਲੋਂ। ਤੁਹਾਡਾ ਅੱਜ ਦਾ ਦਿਨ, ਆਉਣ ਵਾਲਾ ਪੂਰਾ ਹੀ ਸਮਾਂ ਬਹੁਤ ਹੀ ਵਧੀਆ ਹੋਵੇ ਜੀ। ਸੋ ਸ਼ਨੀਵਾਰ ਦਾ ਦਿਨ ਹੈ, ਉਡੀਕ ਚਲੋ ਸਾਰੇ ਹਫ਼ਤੇ ਰਹਿੰਦੀ ਹੈ, ਪਰ ਕਈ ਵਾਰੀ ਲੱਗਦਾ ਕਿ ਹਫ਼ਤਾ ਜੋ ਹੈ ਬਹੁਤ ਜਲਦੀ ਬੀਤ ਹੋ ਜਾਂਦਾ ਅਤੇ ਬਹੁਤ ਜਲਦੀ ਵੀਕਐਂਡ ਆ ਜਾਂਦਾ ਅਤੇ ਫਿਰ ਅਗਲਾ ਹਫ਼ਤਾ ਸ਼ੁਰੂ ਹੋ ਜਾਂਦਾ। ਸੋ ਰਫ਼ਤਾਰ ਜੋ ਹੈ ਜ਼ਿੰਦਗੀ ਨੇ ਕਾਫ਼ੀ ਤੇਜ਼ ਫੜੀ ਹੋਈ ਹੈ, ਸੋ ਇਸ ਰਫ਼ਤਾਰ ਦੇ ਵਿੱਚ ਬਸ ਨਾਲ ਚੱਲਦੇ ਰਹੀਏ। ਸੋ ਬਹੁਤ ਸਾਰੀਆਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਖਾਸ ਬੈਸਟ ਵਿਸ਼ਸ, ਅਤੇ ਫਿਰ ਹੁਣ ਇਹ ਵੀਕਐਂਡ ਤਾਂ ਹੋਰ ਵੀ ਸਪੈਸ਼ਲ ਹੈ, ਜਿੱਥੇ ਹੁਣ ਚਲੋ ਇੱਕ ਛੁੱਟੀ ਹੋਰ ਹੈ। ਸੋ ਜਦੋਂ ਲੌਂਗ ਵੀਕਐਂਡ ਕੋਈ ਕਹਿ ਦਿੰਦਾ ਕਿ ਲੌਂਗ ਵੀਕਐਂਡ ਆ ਰਿਹਾ, ਅਤੇ ਭਾਵੇਂ ਕੁਛ ਪਲਾਨ ਹੋਵੇ ਭਾਵੇਂ ਨਾ ਹੋਵੇ, ਫਿਰ ਵੀ ਚਲੋ ਇੱਕ ਰਾਹਤ ਜਾਂ ਜੋ ਮਹਿਸੂਸ ਹੁੰਦੀ ਹੈ ਇਹ ਜ਼ਰੂਰ ਹੁੰਦੀ ਹੈ। ਸੋ ਇਸ ਵਾਰੀ ਤਾਂ ਥੈਂਕਸ ਗਿਵਿੰਗ ਡੇ ਜੋ ਆਉਣਾ ਹੈ, ਮੈਨੂੰ ਖਾਸ ਥੈਂਕਸ ਗਿਵਿੰਗ ਡੇ ਕਾਫ਼ੀ ਪਸੰਦ ਹੈ, ਕਿਉਂਕਿ ਮੈਂ ਜੋ ਬਿਲੀਵ ਕਰਦੀ ਹਾਂ ਕਿ ਹਰ ਪਲ ਜੋ ਹੈ ਉਹ ਸ਼ੁਕਰਾਨਾ ਕਰਨਾ ਜ਼ਰੂਰ ਬਣਦਾ ਉਸ ਪਰਮਾਤਮਾ ਦਾ ਜੋ ਨਵਾਂ ਦਿਨ ਸਾਨੂੰ ਦੇਖਣ ਨੂੰ ਮਿਲਿਆ, ਜੋ ਅਸੀਂ ਇੱਕ ਨਵਾਂ ਦਿਨ ਹੰਢਾ ਰਹੇ ਹਾਂ, ਜੋ ਹਰ ਪਲ ਜੋ ਹੈ ਜੋ ਸਿਹਤਮੰਦ ਪਰਮਾਤਮਾ ਰੱਖਦਾ, ਅਤੇ ਇੰਨੇ ਸਾਰੇ ਰਿਸ਼ਤੇ ਜੋ ਸਾਡੇ ਆਲੇ ਦੁਆਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਜ਼ਿੰਦਗੀ ਸੋਹਣੀ ਲੱਗਦੀ ਹੈ। ਸੋ ਹਰ ਪਲ ਦਾ ਸ਼ੁਕਰਾਨਾ ਤਾਂ ਬਿਲਕੁਲ ਹੋਣਾ ਹੀ ਚਾਹੀਦਾ, ਅਤੇ ਜੇਕਰ ਕੰਮ ਸਾਡੇ ਕੋਲ ਹੈ ਅਸੀਂ ਸੋਚਦੇ ਹਾਂ ਕਿ ਕੰਮ ਕਿੰਨਾ, ਪਰ ਕੰਮ ਹੈ ਤਾਂ ਇਸ ਗੱਲ ਦੇ ਵਿੱਚ ਵੀ ਤਾਂ ਸ਼ੁਕਰਾਨਾ। ਸੋ ਥੈਂਕਸ ਗਿਵਿੰਗ ਡੇ ਜਦੋਂ ਆਪਣਿਆਂ ਦੇ ਨਾਲ ਬੈਠ ਕੇ ਗੈਟ ਟੂਗੈਦਰਸ, ਚਲੋ ਇੱਥੇ ਦਾ ਜੋ ਇਹ ਇੱਕ ਰੀਤ ਹੈ ਇੱਕ ਕਲਚਰ ਹੈ ਅਤੇ ਉਸ ਨੂੰ ਅਸੀਂ ਵੀ ਕਿਤੇ ਨਾ ਕਿਤੇ ਅਪਣਾਉਂਦੇ ਜ਼ਰੂਰ ਹਾਂ। ਸੋ ਜਿੱਥੇ ਸਭ ਤੋਂ ਪਹਿਲਾਂ ਸਿਰਫ ਮੇਰੇ ਖਿਆਲ ਇੱਕ ਦਿਨ ਨਹੀਂ, ਹਰ ਦਿਨ ਹੀ ਜੇਕਰ ਅਸੀਂ ਸ਼ੁਰੂ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰੀਏ ਅਤੇ ਫਿਰ ਹਰ ਦਿਨ ਜੋ ਹੈ ਇਹ ਥੈਂਕਸ ਗਿਵਿੰਗ ਜ਼ਰੂਰ ਬਣ ਜਾਂਦਾ। ਹਾਲਾਂਕਿ ਚਲੋ ਇਸ ਦਿਨ ਦੀ ਮਹੱਤਤਾ ਇੱਥੇ ਜੋ ਹੈ ਉਹ ਫਸਲਾਂ ਨੂੰ ਲੈ ਕੇ ਹੈ ਕਿ ਚਲੋ ਸਾਰਾ ਸਾਲ ਜੋ ਫਸਲਾਂ ਹੋਈਆਂ ਅਤੇ ਉਹਨਾਂ ਦਾ ਇੱਕ ਸ਼ੁਕਰਾਨਾ ਇਹ ਇਸ ਦਿਨ ਖਾਸ ਕਰਦੇ ਹੁੰਦੇ ਨੇ, ਪਰ ਹਰ ਦਿਨ ਸ਼ੁਕਰਾਨਾ ਕਰੀਏ, ਹਰ ਦਿਨ ਸਪੈਸ਼ਲ ਜੋ ਹੈ ਉਹ ਜ਼ਰੂਰ ਲੱਗੇਗਾ। ਸੋ ਇਹ ਥੈਂਕਸ ਗਿਵਿੰਗ ਲੌਂਗ ਵੀਕਐਂਡ ਜੀ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਸੋ ਮੌਸਮ ਅੱਛਾ ਰਹਿਣ ਵਾਲਾ ਇਸ ਵੀਕਐਂਡ, ਅੱਜ ਜਿੱਥੇ ਇਸ ਵੇਲੇ 6 ਡਿਗਰੀ ਟੈਂਪਰੇਚਰ ਨੇ, ਚਲੋ 4 ਕੁ ਡਿਗਰੀ ਵਾਲੀ ਠੰਡਕ ਫਿਲਹਾਲ ਜਾਇਜ਼ ਵੀ ਹੈ ਅਕਤੂਬਰ ਦਾ ਜੋ ਅੱਧ ਆਉਣ ਵਾਲਾ ਹੈ, 10 ਤਰੀਕ ਆ ਚੁੱਕੀ ਹੈ, ਅਤੇ ਦਿਨ ਭਰ ਅੱਜ ਮੌਸਮ ਜੋ ਹੈ ਜੀ ਪਲੈਜ਼ੈਂਟ ਰਹੇਗਾ, ਬੱਦਲਵਾਈ ਰਹਿਣ ਵਾਲੀ ਹੈ, ਚਲੋ ਧੁੱਪ ਵੀ ਹੋਣੀ ਹੈ, ਅਤੇ 17 ਕੁ ਡਿਗਰੀ ਤੱਕ ਅੱਜ ਦੇ ਤਾਪਮਾਨ ਜੋ ਨਹੀਂ ਜਾਣ ਦੀ ਉਮੀਦ ਹੈ। ਹਾਲਾਂਕਿ ਮੀਂਹ ਦੇ ਆਸਾਰ ਬਿਲਕੁਲ ਨਹੀਂ ਹਨ, ਪਰ ਬੱਦਲ ਜ਼ਰੂਰ ਹੋਣਗੇ, ਅਤੇ ਕੱਲ੍ਹ ਦੇ ਮੀਂਹ ਦੀ ਤਿਆਰੀ ਪੂਰੀ ਹੈ। ਸੋ ਕੱਲ੍ਹ ਐਤਵਾਰ ਦਾ ਦਿਨ ਜੋ ਹੈ ਸਵੇਰ ਤੋਂ ਹੀ ਮੀਂਹ ਵਰਨਾ ਜੋ ਸ਼ੁਰੂ ਹੋਣਾ, ਪਰ ਟੈਂਪਰੇਚਰ ਜੋ ਨੇ ਉਹ 17 ਕੁ ਡਿਗਰੀ ਤੱਕ ਹੀ ਰਹਿਣਗੇ, ਅਤੇ ਫਿਰ ਉਸ ਤੋਂ ਬਾਅਦ ਮੀਂਹ ਜੋ ਹੈ ਉਹ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਹੈ। ਸੋ ਕਹਿ ਸਕਦੇ ਹਾਂ ਕਿ ਇਹ ਪੂਰਾ ਹਫ਼ਤਾ ਹੀ ਮੀਂਹ ਦੇ ਨਾਲ ਜੋ ਪਰਮਾਤਮਾ ਨੇ ਸ਼ਿੰਗਾਰਿਆ ਹੋਣਾ, ਪਰ ਟੈਂਪਰੇਚਰਸ ਅੱਛੇ ਹੋਣਗੇ ਅਤੇ ਹਫ਼ਤਾ ਜਦੋਂ ਮੁੱਕਦਾ ਫਿਰ ਥੋੜ੍ਹਾ ਠੰਡਾ ਜੋ ਹੈ ਉਹ ਜ਼ਰੂਰ ਹੁੰਦਾ ਜਾਏਗਾ। ਪਰ ਇਹ ਜੋ ਲੌਂਗ ਵੀਕਐਂਡ ਹੈ ਤੁਸੀਂ 17 ਡਿਗਰੀ ਅਤੇ 22 ਡਿਗਰੀ ਦੇ ਨਾਲ ਜ਼ਰੂਰ ਮਨਾਉਣਾ, ਅਤੇ ਫਿਰ ਚਲੋ ਇੱਕ ਆਊਟਡੋਰ ਗੈਟ ਟੂਗੈਦਰ ਦਾ ਜੋ ਪਲਾਨ ਹੈ ਅਸੀਂ ਪਹਿਲਾਂ ਤਾਂ ਕਦੇ ਅਕਤੂਬਰ ਦੇ ਵਿੱਚ ਸ਼ਾਇਦ ਨਹੀਂ ਸੋਚਿਆ ਸੀ, ਪਰ ਇਸ ਵਾਰੀ ਮੌਸਮ ਜੋ ਹੈ ਕਾਫ਼ੀ ਅੱਛਾ ਹੈ ਅਤੇ ਉਹ ਪਲਾਨ ਬਿਲਕੁਲ ਬਣ ਸਕਦਾ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ 'ਤੇ ਸੂਰਜ ਚੜ੍ਹਨ ਤੋਂ ਪਹਿਲਾਂ ਅਸੀਂ ਹਾਜ਼ਰੀ ਜੋ ਲਵਾਈ ਹੈ, ਅਤੇ 7:27 'ਤੇ ਹਲੇ ਸੂਰਜ ਨੇ ਚੜ੍ਹਨਾ, ਅਤੇ ਅੱਜ ਦਾ ਜੋ ਪੂਰਾ ਦਿਨ ਹੈ ਜੋ ਚਲੋ ਸਫਲ ਸਾਰਿਆਂ ਦਾ ਰਹੇ ਅਤੇ 6:43 'ਤੇ ਜੋ ਅੱਜ ਦਾ ਇਹ ਦਿਨ ਹੈ ਸੂਰਜ ਢਲਣ ਦੇ ਨਾਲ ਸੰਪੂਰਨ ਹੋਵੇਗਾ। ਸੋ ਆਓ ਇਸ ਸਫ਼ਰ ਦੇ ਵਿੱਚ ਅਸੀਂ ਸਰਵਣ ਕਰਦੇ ਹਾਂ ਇੱਕ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਤੁਸੀਂ ਜੀ ਇਸ ਵੇਲੇ ਬਣੇ ਰਹਿਣਾ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905 799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478- ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਜੀ, ਤੁਹਾਡਾ ਨਿੱਘਾ ਸਵਾਗਤ ਇੱਕ ਵਾਰੀ ਫਿਰ ਤੋਂ ਹੈ ਜੀ। ਤੇ ਨਾਲ ਹੀ ਮੈਂ ਤੁਹਾਨੂੰ ਫੋਨ ਨੰਬਰ ਜ਼ਰੂਰ ਨੋਟ ਕਰਵਾ ਦੇਵਾਂ, ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨਾ ਹੈ ਤੇ ਤੁਸੀਂ ਕੈਨੇਡਾ ਭਰ ਦੇ ਵਿੱਚ ਨੰਬਰ 416-477-2040 4164772040 ਇਹ ਡਾਇਲ ਕਰ ਸਕਦੇ ਹੋ ਤੇ US ਦੇ ਵਿੱਚ ਨੰਬਰ 648-748-0860 ਹੈ 6417410860। ਤੇ ਨਾਲ ਹੀ ਜੀ ਨੰਬਰ ਤੁਸੀਂ ਜੋ ਐਪ ਜੋ ਹੈ ਐਪ ਦੀ ਇਨਫੋਰਮੇਸ਼ਨ ਚਲੋ ਦੇ ਦਈਏ ਤੇ ਐਪ ਤੁਸੀਂ ਨੋਟ ਕਰਨੀ ਹੈ ਜੀ ਪੰਜਾਬੀ ਲਹਿਰਾਂ ਦੀ, ਤਾਂ ਜੋ ਕਿ ਪ੍ਰੋਗਰਾਮ ਨੂੰ ਤੁਸੀਂ ਲਾਈਵ ਕਿਤੇ ਵੀ, ਫਿਰ ਚਲੋ ਇੰਡੀਆ ਗਏ, ਪਾਕਿਸਤਾਨ ਗਏ ਤੇ ਫਿਰ ਉੱਥੇ ਵੀ ਪੰਜਾਬੀ ਲਹਿਰਾਂ ਨੂੰ ਤੁਸੀਂ ਜ਼ਰੂਰ ਸੁਣ ਸਕਦੇ ਹੋ, ਮਾਣ ਸਕਦੇ ਹੋ ਪੰਜਾਬੀ ਲਹਿਰਾਂ ਦੀ ਐਪ ਦੇ ਨਾਲ, ਤੇ ਇਹ ਵੀ ਆਪਣੇ ਫੋਨ ਦੇ ਵਿੱਚ ਜ਼ਰੂਰ ਤੁਸੀਂ ਪਾ ਲਓ ਜੀ। ਸੋ ਜੀ ਜਿੱਥੇ ਹੁਣ ਲੌਂਗ ਵੀਕਐਂਡ ਦੇ ਵਿੱਚ ਚਲੋ ਹੱਲਾਸ਼ੇਰੀ ਪੂਰੀ ਹੈ ਕਿ ਛੁੱਟੀਆਂ ਨੇ, ਪਰ ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਆਪਣੀ ਜੋ ਬਹੁਤ ਹੀ ਜ਼ਰੂਰੀ ਜ਼ਿੰਮੇਵਾਰੀ ਹੈ ਉਹ ਵੀ ਪੂਰੀ ਜ਼ਰੂਰ ਕਰ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਇੱਥੋਂ ਦੇ ਸਿਟੀਜ਼ਨ ਹੋ, ਤੁਸੀਂ ਵੋਟ ਪਾਉਣ ਦੇ ਜੋ ਹੱਕ ਰੱਖਦੇ ਹੋ, ਤੇ ਫਿਰ ਆਪਣੀ ਜੋ ਕੀਮਤੀ ਵੋਟ ਹੈ ਤੁਸੀਂ ਫਿਰ ਇਹਨਾਂ ਇਲੈਕਸ਼ਨਸ ਦੇ ਵਿੱਚ ਆਪਣੀ ਮਿਊਨਿਸਪੈਲਿਟੀ ਦੇ ਲਈ ਤੁਸੀਂ ਕੀ ਚਾਹੁੰਦੇ ਹੋ, ਤੁਸੀਂ ਕੀ ਬਿਹਤਰੀ ਚਾਹੁੰਦੇ ਹੋ ਆਪਣੀ ਸਿਟੀ ਦੇ ਲਈ, ਤੇ ਫਿਰ ਹੁਣ ਇਹੀ ਮੌਕਾ ਹੈ ਕਿ ਆਪਣਾ ਜੋ ਡਿਸੀਜਨ ਹੈ ਉਹ ਤੁਸੀਂ ਅੱਗੇ ਲੈ ਕੇ ਜਾਓ। ਸੋ ਪਹਿਲਾਂ ਤਾਂ ਇਹ ਨਹੀਂ ਸੋਚਣਾ ਕਿ ਵੋਟ ਅਸੀਂ ਨਹੀਂ ਪਾਉਣੀ, ਅਸੀਂ ਸਕਿੱਪ ਕਰ ਦਿੰਦੇ ਹਾਂ, ਇਹ ਸਾਡਾ ਹੱਕ ਵੀ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਜਦੋਂ ਅਸੀਂ ਸਿਟੀਜ਼ਨ ਹਾਂ, ਜਦੋਂ ਅਸੀਂ ਜੋ ਇਹਨਾਂ ਡਿਸੀਜਨਸ ਦੇ ਵਿੱਚ ਜੋ ਇੱਕ ਆਪਣੀ ਆਵਾਜ਼ ਦੇਣ ਦਾ ਆਪਣਾ ਇੱਕ ਡਿਸੀਜਨ ਦੇਣ ਦਾ ਹੱਕ ਰੱਖਦੇ ਹਾਂ ਅਤੇ ਫਿਰ ਜਦੋਂ ਇਹ ਹੱਕ ਸਾਨੂੰ ਮਿਲਦਾ ਤਾਂ ਇਸ ਨੂੰ ਪੂਰੇ ਜ਼ਿੰਮੇਵਾਰੀ ਦੇ ਨਾਲ ਨਿਭਾਈਏ। ਸੋ ਮਿਊਨਿਸਪਲ ਇਲੈਕਸ਼ਨਸ ਜਿੱਥੇ ਚਲੋ ਅਕਤੂਬਰ 26 ਨੂੰ ਵੀ ਬਹੁਤਾ ਸਮਾਂ ਨਹੀਂ ਰਿਹਾ, ਪਰ ਚਲੋ ਸੋਮਵਾਰ ਦਾ ਦਿਨ ਉਦੋਂ ਹੋਣਾ, ਕਈਆਂ ਨੂੰ ਫਿਰ ਛੁੱਟੀ ਵੀ ਨਹੀਂ ਹੋਣੀ। ਸੋ ਐਡਵਾਂਸ ਵੋਟਿੰਗ ਜੋ ਹਰ ਜੋ ਸਿਟੀ ਦੇ ਵਿੱਚ ਜੋ ਹੈ ਉਹ ਸ਼ੁਰੂ ਫਿਲਹਾਲ ਹੋਈ ਹੋਈ ਹੈ, ਅਤੇ ਕਈਆਂ ਨੇ ਚਲੋ ਥੋੜ੍ਹੀ ਹੋਰ ਵੀ ਜਲਦੀ ਕਰ ਦਿੱਤੀ ਸੀ ਅਤੇ ਕਈਆਂ ਨੇ ਇਸ ਵੀਕਐਂਡ ਤੋਂ ਕੀਤੀ ਹੈ। ਅਤੇ ਤੁਸੀਂ ਆਪਣੀ ਸਿਟੀ ਦੀ ਵੈਬਸਾਈਟ 'ਤੇ ਜਾ ਕੇ ਇਹ ਜਾਣਕਾਰੀ ਜ਼ਰੂਰ ਲਵੋ ਅਤੇ ਕਿਹੜੇ ਕਿਹੜੇ ਚਲੋ ਵੈਨਿਊਜ਼ ਨੇ ਜਿੱਥੇ ਤੁਸੀਂ ਜਾ ਕੇ ਜੋ ਆਪਣਾ ਵੋਟ ਜੋ ਹੈ ਉਹ ਪਹਿਲਾਂ ਵੀ ਦਰਜ ਕਰ ਸਕਦੇ ਹੋ। ਸੋ ਜੀ, ਬ੍ਰੈਂਪਟਨ ਦੇ ਵਿੱਚ ਇਹ ਸ਼ੁੱਕਰਵਾਰ ਕੱਲ੍ਹ ਤੋਂ ਜੋ ਇਹ ਸ਼ੁਰੂ ਹੋਈ ਹੈ ਅਕਤੂਬਰ 9 ਤੋਂ, ਅਤੇ ਅੱਜ ਚਲੋ ਸਾਨੂੰ ਲੱਗਦਾ ਛੁੱਟੀ ਹੈ ਅਤੇ ਕੱਲ੍ਹ ਨੂੰ ਐਤਵਾਰ ਨੂੰ ਵੀ ਇਹ ਵੋਟਿੰਗ ਬਿਲਕੁਲ ਓਪਨ ਹੈ। ਸੋ ਕਈ ਲੋਕੇਸ਼ਨਸ ਨੇ ਬ੍ਰੈਂਪਟਨ ਦੀਆਂ ਜਿੱਥੇ ਅੱਜ ਅਤੇ ਕੱਲ੍ਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੁਸੀਂ ਜਾ ਕੇ ਆਰਾਮ ਨਾਲ ਆਪਣੀ ਲਾਈਨਅਪਸ ਜੋ ਨੇ ਉਹ ਚਲੋ ਕਿੰਨੇ ਵੇਟ ਟਾਈਮਸ ਨੇ ਉਹ ਵੀ ਤੁਸੀਂ ਇਨਫੋਰਮੇਸ਼ਨ ਜੋ ਹੈ ਉਹ ਵੇਖ ਸਕਦੇ ਹੋ ਵੈਬਸਾਈਟ 'ਤੇ, ਪਰ ਤੁਸੀਂ ਆਪਣੀ ਵੋਟ ਜੋ ਹੈ ਇਸ ਵੀਕਐਂਡ 'ਤੇ ਵੀ ਪਾ ਸਕਦੇ ਹੋ। ਅਤੇ ਬ੍ਰੈਂਪਟਨ ਦੀ ਜੇਕਰ ਮੈਂ ਗੱਲ ਕਰਾਂ, ਚਲੋ ਐਡਵਾਂਸ ਵੋਟਿੰਗ ਇਹਨਾਂ ਨੇ ਇਸ ਵੀਕਐਂਡ 'ਤੇ ਵੀ, ਅਤੇ ਉਸ ਤੋਂ ਬਾਅਦ ਅਗਲੇ ਸ਼ੁੱਕਰਵਾਰ ਅਕਤੂਬਰ 16 ਅਤੇ ਫਿਰ ਅਕਤੂਬਰ 17 ਸ਼ਨੀਵਾਰ ਨੂੰ ਵੀ ਓਪਨ ਕੀਤੀ ਹੈ, ਅਤੇ ਉਦੋਂ ਕਾਫੀ ਲੋਕੇਸ਼ਨਸ ਹੋਰ ਹੋਣਗੀਆਂ ਅਤੇ ਇਸ ਵੀਕਐਂਡ ਨਾਲੋਂ ਵੀ ਹੋਰ ਲੋਕੇਸ਼ਨਸ ਜ਼ਿਆਦਾ ਹੋਣਗੀਆਂ ਜਿੱਥੇ ਤੁਸੀਂ ਆਪਣੀ ਵੋਟ ਜੋ ਹੈ ਪਹਿਲਾਂ ਹੀ ਦਰਜ ਜ਼ਰੂਰ ਕਰ ਸਕਦੇ ਹੋ। ਸੋ ਜਿਵੇਂ ਮੈਂ ਕਿਹਾ, ਵੱਖੋ ਵੱਖਰੇ ਸ਼ਹਿਰਾਂ ਦੇ ਵੱਖੋ ਵੱਖਰੇ ਜੋ ਇਹ ਡਿਸੀਜਨਸ ਨੇ ਕਿ ਕਿਹੜੇ ਦਿਨ ਜੋ ਨੇ ਉਹ ਐਡਵਾਂਸ ਵੋਟਿੰਗ ਓਪਨ ਕਰ ਰਹੇ ਨੇ, ਜਿਵੇਂ ਟੋਰੋਂਟੋ ਦੇ ਵਿੱਚ ਅਕਤੂਬਰ 6 ਤੋਂ ਹੀ ਸ਼ੁਰੂ ਹੋ ਗਈ ਸੀ, ਅਤੇ ਫਿਰ ਮਿਸੀਸਾਗਾ ਦੇ ਵਿੱਚ ਵੀ ਜੋ ਹੈ ਪਹਿਲਾਂ ਹੀ ਜੋ ਇਹ ਵੋਟਿੰਗ ਜੋ ਹੈ ਉਹ ਸ਼ੁਰੂ ਹੋਈ ਹੈ। ਅਤੇ ਜਿੱਥੇ ਹੋਲਟਨ ਹਿਲਸ ਨੇ ਵੀ ਅਕਤੂਬਰ 9 ਤੋਂ ਸ਼ੁਰੂ ਕੀਤੀ ਅਤੇ ਅਕਤੂਬਰ 24 ਤੱਕ ਇਹਨਾਂ ਨੇ ਕੰਟੀਨਿਊ ਜੋ ਹੈ ਉਹ ਕਰਨੀ ਹੈ। ਸੋ ਤੁਸੀਂ ਆਪਣੇ ਸ਼ਹਿਰ ਦੀ ਆਪਣੀ ਸਿਟੀ ਦੀ ਇਨਫੋਰਮੇਸ਼ਨ ਜੋ ਹੈ ਸਿਟੀ ਵੈਬਸਾਈਟ 'ਤੇ ਜਾ ਕੇ ਜ਼ਰੂਰ ਲੈ ਸਕਦੇ ਹੋ ਅਤੇ ਪਹਿਲਾਂ ਹੀ ਇਸ ਗੱਲ ਦੀ ਵੀ ਪ੍ਰੀ ਪਲਾਨਿੰਗ ਜੋ ਹੈ ਕੀਤੀ ਜਾ ਸਕਦੀ ਹੈ, ਤਾਂ ਜੋ ਕਿ ਇਹ ਬਹਾਨਾ ਨਾ ਹੋਵੇ ਕਿ ਸਾਨੂੰ ਵੋਟਿੰਗ ਵਾਲੇ ਦਿਨ ਜੋ ਹੈ ਛੁੱਟੀ ਨਹੀਂ ਮਿਲਣੀ ਅਤੇ ਫਿਰ ਅਸੀਂ ਵੋਟ ਨਹੀਂ ਪਾ ਸਕਦੇ। ਅਤੇ ਜਦੋਂ ਫਿਰ ਵੋਟ ਪਾਉਣੀ ਹੈ ਅਤੇ ਫਿਰ ਡਿਸੀਜਨ ਜੋ ਹੈ ਇਹ ਵੀ ਪੂਰਾ ਸੋਚ ਸਮਝ ਕੇ ਲੈਣਾ, ਕਿਉਂਕਿ ਫਿਰ ਅੱਗੇ ਅਸੀਂ ਬਹੁਤ ਮੁੱਦੇ ਹੁੰਦੇ ਨੇ ਜਦੋਂ ਅਸੀਂ ਕਿਤੇ ਰਹਿ ਰਹੇ ਹੁੰਦੇ ਹਾਂ, ਜਿਸੋ ਇਸ ਮੁਲਕ ਦੇ ਵਿੱਚ ਵੀ ਅਸੀਂ ਰਹਿ ਰਹੇ ਹਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਈ ਮੁੱਦੇ ਨੇ ਜੋ ਅਸੀਂ ਚਾਹੁੰਦੇ ਹਾਂ ਕਿ ਫਿਰ ਸਿਟੀ ਉਹਨਾਂ ਨੂੰ ਠੀਕ ਕਰੇ ਜਾਂ ਇੰਪਰੂਵ ਕਰੇ ਜਾਂ ਹੋਰ ਜੋ ਇੰਪਰੂਵਮੈਂਟਸ ਜੋ ਨੇ ਉਹ ਸਿਟੀ ਦੇ ਵਿੱਚ ਹੋਣ। ਸੋ ਉਹਨਾਂ ਸਾਰੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਤੁਸੀਂ ਜੋ ਉਮੀਦਵਾਰ ਹੈ ਉਹ ਚੁਣੋ, ਅਤੇ ਤਾਂ ਜੋ ਕਿ ਬਿਹਤਰੀ ਜੋ ਹੈ, ਜੋ ਵਿਕਾਸ ਜੋ ਹੈ ਅਸੀਂ ਇਸ ਲੈਵਲ 'ਤੇ ਚਾਹੁੰਦੇ ਹਾਂ ਅਤੇ ਬੇਸਿਕ ਲੈਵਲ 'ਤੇ ਚਾਹੁੰਦੇ ਹਾਂ ਅਤੇ ਉਹ ਸਾਨੂੰ ਮਿਲ ਸਕੇ। ਸੋ ਇਸ ਗੱਲ ਦੀ ਜੋ ਸਮਝ ਜੋ ਹੈ ਉਹ ਅਸੀਂ ਪਰਿਵਾਰ ਦੇ ਵਿੱਚ ਵੀ ਡਿਸਕਸ ਕਰੀਏ ਅਤੇ ਆਪਣੀ ਕੀਮਤੀ ਵੋਟ ਜੋ ਹੈ ਉਹ ਜ਼ਰੂਰ ਪਾ ਕੇ ਆਈਏ। ਸੋ ਜੀ, ਜਿੱਥੇ ਥੈਂਕਸ ਗਿਵਿੰਗ 'ਤੇ ਚਲੋ ਘੁੰਮਣ ਦਾ ਮਨ ਵੀ ਹੋਣਾ, ਅਤੇ ਹਾਲਾਂਕਿ ਚਲੋ ਗਰੋਸਰੀ ਜੋ ਹੈ ਉਹ ਤਾਂ ਨਹੀਂ ਥੈਂਕਸ ਗਿਵਿੰਗ ਡੇ 'ਤੇ ਹੋ ਪਾਉਣੀ, ਉਹ ਤਾਂ ਫਿਰ ਪਹਿਲਾਂ ਹੀ ਕਰਨੀ ਪੈਣੀ ਹੈ। ਉੱਥੇ ਜੀ ਮੌਲ ਓਪਨ ਹੋਣਗੇ, ਉੱਥੇ ਜੋ ਬਹੁਤ ਸਾਰੀਆਂ ਅਟਰੈਕਸ਼ਨਸ ਜੋ ਨੇ GTA ਦੀਆਂ ਉਹ ਵੀ ਓਪਨ ਹੋਣਗੀਆਂ। ਵੰਡਰਲੈਂਡ ਵੀ ਥੈਂਕਸ ਗਿਵਿੰਗ ਮੰਡੇ 'ਤੇ ਓਪਨ ਹੈ। ਸੋ ਇਹ ਪਹਿਲੀ ਵਾਰੀ ਹੋਇਆ ਕਿ ਥੈਂਕਸ ਗਿਵਿੰਗ 'ਤੇ ਕੈਨੇਡਾ ਦਾ ਜੋ ਵੰਡਰਲੈਂਡ ਹੈ ਇਹ ਓਪਨ ਹੋਣਾ ਸਵੇਰੇ 11 ਤੋਂ ਲੈ ਕੇ ਸ਼ਾਮੀ 8 ਵਜੇ ਤੱਕ। ਸੋ ਇਹ ਪਲਾਨ, ਕਿਉਂਕਿ ਮੌਸਮ ਵੀ ਉਸ ਦਿਨ ਅੱਛਾ ਹੋਣਾ ਅਤੇ ਇਹ ਪਲਾਨ ਤਾਂ ਫਿਰ ਬੱਚਿਆਂ ਦੇ ਨਾਲ ਬਿਲਕੁਲ ਕਰ ਹੀ ਸਕਦੇ ਹੋ, ਅਤੇ ਜਿਨ੍ਹਾਂ ਨੇ ਫਿਰ ਪਾਸ ਲਏ ਹੁੰਦੇ ਨੇ ਉਹਨਾਂ ਲਈ ਤਾਂ ਚਲੋ ਹੈ ਕਿ ਹਾਂ ਚਲੋ ਇਹ ਦਿਨ ਹੈ ਚਲੋ ਫਿਰ ਚੱਲੀਏ, ਅਤੇ ਨਹੀਂ ਵੀ ਪਾਸ ਹੈ ਪਰ ਮੌਸਮ ਅੱਛਾ ਹੈ ਅਤੇ ਤੁਸੀਂ ਇਹ ਪਲੈਨਿੰਗ ਜੋ ਹੈ ਥੈਂਕਸ ਗਿਵਿੰਗ ਨੂੰ ਲੈ ਕੇ ਜ਼ਰੂਰ ਕਰ ਸਕਦੇ ਹੋ। ਇਸ ਦੇ ਨਾਲ ਬਾਕੀ ਜੋ GTA ਦੀਆਂ ਅਟਰੈਕਸ਼ਨਸ ਨੇ ਇਹ ਵੀ ਓਪਨ ਹੋਣਗੀਆਂ, ਮੌਲਸ ਵੀ ਓਪਨ ਹੋਣਗੇ, ਪਰ ਚਲੋ ਜੋ ਸਰਕਾਰੀ ਕੰਮ ਨੇ ਉਹ ਫਿਰ ਕੰਮ ਜੋ ਨੇ ਉਹ ਇਸ ਲੌਂਗ ਵੀਕਐਂਡ 'ਤੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਫਿਰ ਸਰਕਾਰੀ ਮੁਲਾਜ਼ਮਾਂ ਨੂੰ ਵੀ ਛੁੱਟੀ ਜੋ ਹੈ ਉਹ ਜ਼ਰੂਰ ਹੋਣੀ ਆ। ਸੋ ਜੀ ਐਚ ਕੇ ਮੂਵਰਸ ਦਾ ਤੁਹਾਨੂੰ ਪਤਾ ਤੇ ਚਲੋ ਪਤਾ ਤਾਂ ਨਹੀਂ ਪਰ ਨੰਬਰ ਜ਼ਰੂਰ ਦੇ ਦਈਏ ਕਿਉਂਕਿ ਹੁਣ ਤੁਸੀਂ ਸ਼ਿਫਟ ਹੋਣਾ ਅਤੇ ਜਦੋਂ ਸ਼ਿਫਟ ਹੋਣਾ ਹੁੰਦਾ ਫਿਰ ਆਪਣਾ ਜੋ ਸਮਾਨ ਹੁੰਦਾ ਅਸੀਂ ਮਿਹਨਤ ਦੇ ਨਾਲ ਜੋ ਬਣਾਇਆ ਹੁੰਦਾ ਫਿਰ ਪਿੱਛੇ ਛੱਡ ਕੇ ਜਾਣ ਨੂੰ ਕਿੱਥੇ ਮਨ ਕਰਦਾ ਅਤੇ ਪੂਰੀ ਸੰਭਾਲ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਨ ਜੋ ਹੈ ਅਗਲੀ ਥਾਂ 'ਤੇ ਪਹੁੰਚੇ ਅਤੇ ਇਹ ਕੰਮ ਫਿਰ ਤੁਸੀਂ ਪ੍ਰੋਫੈਸ਼ਨਲੀ ਕਰਵਾਓ ਐਚ ਕੇ ਮੂਵਰਸ ਤੋਂ। ਐਚ ਕੇ ਮੂਵਰਸ ਨੂੰ ਤੁਸੀਂ ਜੀ ਸੰਪਰਕ ਕਰ ਸਕਦੇ ਹੋ ਨੰਬਰ 416-524-6704-6704 ਇਹ ਐਚ ਕੇ ਮੂਵਰਸ ਦਾ ਨੰਬਰ ਹੈ ਅਤੇ ਦੂਰ ਦੁਰਾਡੇ ਵੀ ਮੂਵ ਹੋਣਾ ਪ੍ਰੋਵਿੰਸ ਤੁਸੀਂ ਆਪਣਾ ਚੇਂਜ ਕਰਨਾ ਤੁਸੀਂ ਚਾਹੁੰਦੇ ਹੋ ਕਿ ਕਾਰ ਵੀ ਨਾਲ ਜਾਵੇ ਅਤੇ ਫਿਰ ਮੂਵਿੰਗ ਟਰੱਕਸ ਦੇ ਵਿੱਚ ਹੀ ਤੁਹਾਡੀਆਂ ਗੱਡੀਆਂ ਵੀ ਇਹ ਲੈ ਕੇ ਜਾਣਗੇ ਅਤੇ ਹਰਮਿੰਦਰ ਜੀ ਦੀ ਜੋ ਟੀਮ ਹੈ ਪੂਰਾ ਪ੍ਰੋਫੈਸ਼ਨਲੀ ਇਹ ਕੰਮ ਕਰਦੀ ਹੈ ਅਤੇ ਜੀ ਪੰਜਾਬੀ ਲਹਿਰਾਂ ਦਾ ਤੁਸੀਂ ਇਹਨਾਂ ਨੂੰ ਰੈਫਰੈਂਸ ਵੀ ਦਿਓ ਅੱਛੇ ਪ੍ਰਾਈਜ਼ ਪਾਓ ਅਤੇ ਨੰਬਰ 416-524-6704-6704 ਜੀ ਥੈਂਕਸਗਿਵਿੰਗ ਦੇ ਲਈ ਤੁਸੀਂ ਜ਼ਰੂਰ ਜੀ ਨੋਟ ਮਾਫੀ ਚਾਹੁੰਦੀ ਹਾਂ ਥੈਂਕਸਗਿਵਿੰਗ ਮੇਰੇ ਮਨ ਦੇ ਵਿੱਚ ਸੀਗਾ ਪਰ ਜੀ ਐਚ ਕੇ ਮੂਵਰਸ ਲਈ ਤੁਸੀਂ ਜੀ ਜ਼ਰੂਰ ਨੋਟ ਕਰ ਲਓ। ਸੋ ਜੀ ਨਾਲ ਹੀ ਤੁਹਾਨੂੰ ਅਸੀਂ ਇਹ ਵੀ ਨੋਟ ਬਿਲਕੁਲ ਕਰਵਾ ਦਈਏ ਆਪਣੇ ਪਰਿਵਾਰ ਦਾ ਜਦੋਂ ਥੈਂਕਸਗਿਵਿੰਗ ਅਸੀਂ ਕਰਨਾ ਜਦੋਂ ਸ਼ੁਕਰਾਨਾ ਕਰਨਾ ਕਿ ਹਾਂਜੀ ਸਾਨੂੰ ਇੰਨਾ ਸੋਹਣਾ ਪਰਿਵਾਰ ਜੋ ਹੈ ਉਹ ਮਿਲਿਆ ਅਤੇ ਉਸ ਦੀ ਪ੍ਰੋਟੈਕਸ਼ਨ ਦਾ ਕੰਮ ਵੀ ਜੋ ਹੈ ਉਹ ਫਿਰ ਸਾਡੇ ਹਿੱਸੇ ਹੀ ਆਉਂਦਾ। ਸੋ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ, ਸੁਪਰ ਵੀਜ਼ਾ, ਵੈਸਟਰਨ ਇੰਸ਼ੋਰੈਂਸ, ਇਹਨਾਂ ਸਾਰੀਆਂ ਪੋਲਿਸੀਜ਼ ਬਾਰੇ ਜਾਣਕਾਰੀ ਕਿਹੜੀ ਪੋਲਿਸੀ ਤੁਹਾਨੂੰ ਇਸ ਉਮਰ ਦੇ ਵਿੱਚ ਜੋ ਹੈ ਅੱਜ ਦੀ ਡੇਟ ਦੇ ਵਿੱਚ ਜੋ ਹੈ ਉਹ ਚੰਗੀ ਰਹੇਗੀ ਇਹ ਜਾਣਕਾਰੀ ਅਤੇ ਤੁਸੀਂ ਆਪਣੀ ਕੋਈ ਪਹਿਲਾਂ ਪੋਲਿਸੀ ਲਈ ਹੋਈ ਹੈ ਉਸ ਨੂੰ ਵੀ ਤੁਸੀਂ ਰਿਵਿਊ ਕਰ ਸਕਦੇ ਹੋ ਕਰਵਾ ਸਕਦੇ ਹੋ। ਅਤੇ ਤੁਸੀਂ ਜੀ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਆਪਣੀ ਕਰਨੀ ਹੈ ਅਪੋਇੰਟਮੈਂਟ ਜੋ ਹੈ ਹਰਪ੍ਰੀਤ ਸੈਣੀ ਜੀ ਪਾਸੋਂ ਟੌਪ ਚੋਇਸ ਇੰਸ਼ੋਰੈਂਸ ਪਾਸੋਂ ਜੀ ਤੁਸੀਂ ਲੈਣੀ ਹੈ ਅਤੇ ਨੰਬਰ 416-817-6500 ਜੀ ਹਰਪ੍ਰੀਤ ਸੈਣੀ ਜੀ ਦਾ ਇਹ ਨੰਬਰ ਹੈ ਟੌਪ ਚੋਇਸ ਇੰਸ਼ੋਰੈਂਸ ਤੋਂ ਅਤੇ ਸੰਪਰਕ ਤੁਸੀਂ ਕਰ ਸਕਦੇ ਹੋ। ਅਤੇ ਇੰਸ਼ੋਰੈਂਸ ਜਿੱਥੇ ਇੱਕ ਸਾਨੂੰ ਹੈਡੇਕ ਜੋ ਹੁੰਦਾ ਜੋ ਅੱਗੇ ਦਾ ਕਿ ਅੱਗੇ ਹੋਣਾ ਕੀ ਹੈ ਅਸੀਂ ਪਰਮਾਤਮਾ 'ਤੇ ਭਾਵੇਂ ਉਸ ਚੀਜ਼ ਨੂੰ ਛੱਡ ਦਿੰਦੇ ਹਾਂ ਪਰ ਥੋੜ੍ਹੀ ਜ਼ਿੰਮੇਵਾਰੀ ਫਿਰ ਅੱਗੇ ਦੀ ਪਲੈਨਿੰਗ ਦੀ ਸਾਡੀ ਵੀ ਬਿਲਕੁਲ ਬਣਦੀ ਹੈ ਅਤੇ ਇਹ ਪਲੈਨਿੰਗ ਤੁਸੀਂ ਜੋ ਹੈ ਆਪਣੇ ਪਰਿਵਾਰ ਦੇ ਲਈ ਹਰਪ੍ਰੀਤ ਸੈਣੀ ਜੀ ਦੇ ਨਾਲ ਬੈਠ ਕੇ ਜ਼ਰੂਰ ਕਰ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਜੀ ਅੱਛੇ ਹੈਲਥ, ਡੈਂਟਲ ਅਤੇ ਜੋ ਇਨਵੈਸਟਮੈਂਟ ਪਲਾਨਸ ਨੇ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਆਪਣੇ ਪਰਿਵਾਰ ਦੇ ਲਈ ਕਰਨੀ ਹੈ ਕਿ ਕਿੱਥੇ ਅਸੀਂ ਇਨਵੈਸਟ ਕਰੀਏ ਪੈਸਾ ਅਤੇ ਸਾਨੂੰ ਜੋ ਆਊਟਕਮ ਜੋ ਹੈ ਉਹ ਅਗਲੇ ਸਾਲਾਂ ਦੇ ਵਿੱਚ ਅੱਛੀ ਆਵੇ ਅਤੇ ਸਾਨੂੰ ਲੱਗੇ ਕਿ ਹਾਂ ਸਾਡਾ ਪੈਸਾ ਜੋ ਹੈ ਉਹ ਚੰਗੀ ਥਾਂ 'ਤੇ ਲੱਗਾ ਨਾ ਕਿ ਸਿਰਫ ਅਸੀਂ ਉਸ ਨੂੰ ਸੇਵ ਹੀ ਕਰਦੇ ਰਹੀਏ। ਸੋ ਨੰਬਰ 416-817-6500 'ਤੇ ਕਾਲ ਹੋ ਸਕਦੀ ਹੈ। ਬੱਚਿਆਂ ਲਈ ਅਸੀਂ ਬਰਥਡੇਸ 'ਤੇ ਤੋਹਫੇ ਬਹੁਤ ਲੱਭਦੇ ਹੁੰਦੇ ਹਾਂ ਅਸੀਂ ਜੇਕਰ ਗ੍ਰੈਂਡ ਪੇਰੈਂਟਸ ਵੀ ਹਾਂ ਚਲੋ ਪੇਰੈਂਟਸ ਨੇ ਤਾਂ ਸੋਚਣਾ ਪਰ ਗ੍ਰੈਂਡ ਪੇਰੈਂਟਸ ਵੀ ਜਦੋਂ ਬੱਚੇ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਨੇ ਤੋਹਫਾ ਦੇਣਾ ਚਾਹੁੰਦੇ ਨੇ ਸੋ ਉਹਨਾਂ ਦਾ ਇੱਕ ਅੱਛਾ ਐਜੂਕੇਸ਼ਨ ਪਲਾਨ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਬਿਹਤਰ ਗਿਫਟ ਹੈ ਜੋ ਲੌਂਗ ਰਨ ਦੇ ਵਿੱਚ ਅੱਗੇ ਜਾ ਕੇ ਜਦੋਂ ਉਹਨਾਂ ਨੇ ਡਿਗਰੀਆਂ ਕਰਨੀਆਂ ਨੇ ਜਦੋਂ ਆਪਣਾ ਮਨਪਸੰਦ ਜੋ ਕੀਤਾ ਜੋ ਹੈ ਉਹ ਅਪਣਾਉਣਾ ਕਰੀਅਰ ਜੋ ਹੈ ਉਹ ਚੂਜ਼ ਕਰਨਾ ਉਦੋਂ ਫਿਰ ਜਦੋਂ ਇਹ ਚੀਜ਼ ਜਦੋਂ ਕੰਮ ਆਉਣੀ ਹੈ ਅਤੇ ਫਿਰ ਤੁਹਾਡਾ ਥੈਂਕਸ ਫਿਰ ਉਹ ਜ਼ਰੂਰ ਕਰਨਗੇ। ਸੋ ਇਸ ਬਾਰੇ ਵੀ ਤੁਸੀਂ ਜਾਣਕਾਰੀ ਜੀ ਹਰਪ੍ਰੀਤ ਸੈਣੀ ਜੀ ਪਾਸੋਂ ਲਵੋ ਅਤੇ ਨੰਬਰ ਹੈ 416-817-6500 'ਤੇ ਕਾਲ ਹਰਪ੍ਰੀਤ ਸੈਣੀ ਜੀ ਨੂੰ ਜ਼ਰੂਰ ਜੀ ਤੁਸੀਂ ਕਰ ਸਕਦੇ ਹੋ। ਸੋ ਜੀ ਜਿੱਥੇ ਲੱਗਦਾ ਕਿ ਹੁਣ ਹੌਲੀ ਹੌਲੀ ਜੋ ਹੈ ਉਹ ਜਲਦੀ ਜੋ ਹੈ ਉਹ ਸਨਸੈੱਟ ਹੋ ਰਿਹਾ ਪਹਿਲਾਂ ਚਲੋ ਥੋੜ੍ਹਾ ਲੰਬਾ ਸੀ ਚਾਨਣ ਥੋੜ੍ਹੀ ਦੇਰ ਤੱਕ ਰਹਿੰਦਾ ਸੀ ਉਦੋਂ ਹੁਣ ਇਹ ਚੀਜ਼ ਜੋ ਹੈ ਹੌਲੀ ਹੌਲੀ ਘੱਟ ਰਹੀ ਹੈ ਅਤੇ ਫਿਰ ਡਿਸਕਸ਼ਨ ਅਸੀਂ ਹਮੇਸ਼ਾ ਇਹ ਕਰਦੇ ਹੁੰਦੇ ਹਾਂ ਕਿ ਟਾਈਮ ਹੁਣ ਚੇਂਜ ਕਦੋਂ ਹੋਣਾ ਇਹ ਕੁਐਸਚਨ ਜੋ ਹੈ ਉਹ ਫਾਲ ਦੇ ਵਿੱਚ ਵੀ ਆਉਂਦਾ ਫਿਰ ਇਹ ਫਿਰ ਅੱਗੇ ਜਾ ਕੇ ਜਦੋਂ ਦੁਬਾਰਾ ਚੇਂਜ ਹੋਣਾ ਹੁੰਦਾ ਉਦੋਂ ਵੀ ਆਉਂਦਾ ਪਰ ਹੁਣ ਕਈ ਜੋ ਪ੍ਰੋਵਿੰਸ ਨੇ, ਉਹਨਾਂ ਨੇ ਇਹ ਡਿਸੀਜਨ ਜੋ ਹੈ ਇਸ ਬਾਰੇ ਜ਼ਰੂਰ ਲਿਆ ਕਿ ਅਸੀਂ ਹੁਣ ਇਸ ਨੂੰ ਪਰਮਾਨੈਂਟ ਜੋ ਸੇਵਿੰਗ ਕਹਿ ਲਓ ਕਿ ਜੋ ਪਰਮਾਨੈਂਟ ਚਲੋ ਪਰਮਾਨੈਂਟ ਸਟੈਂਡਰਡ ਟਾਈਮ ਕਹਿ ਲਓ, ਸੇਵਿੰਗ ਤਾਂ ਨਹੀਂ ਫਿਰ ਚਲੋ ਉਸਨੂੰ ਕਹਾਂਗੇ ਕਿਉਂਕਿ ਡੇ ਲਾਈਟ ਸੇਵਿੰਗ ਅਸੀਂ ਉਹਨੂੰ ਚਲੋ ਕਹਿ ਸਕਦੇ ਹਾਂ, ਪਰ ਪਰਮਾਨੈਂਟ ਸਟੈਂਡਰਡ ਟਾਈਮ ਜੋ ਹੈ ਇਹ ਜੋ ਕਈ ਪ੍ਰੋਵਿੰਸ ਜੋ ਮੰਨ ਰਹੇ ਨੇ, ਅਤੇ ਡੇ ਲਾਈਟ ਸੇਵਿੰਗ ਚਲੋ ਹਾਲੇ ਕਈ ਪ੍ਰੋਵਿੰਸ ਜਿਸ ਦੇ ਵਿੱਚ ਚਲੋ ਆਪਣਾ ਓਨਟੈਰੀਓ ਵੀ ਸ਼ਾਮਿਲ ਹੈ ਹਾਲੇ ਉਸਨੂੰ ਕੰਟੀਨਿਊ ਕਰੇਗਾ, ਪਰ ਇਹ ਰਿਸਰਚ ਬੈਕਡ ਹੈ ਜੋ ਡਿਸੀਜਨ ਜੋ ਪ੍ਰੋਵਿੰਸਿਸ ਨੇ ਲਿਆ, ਜਿਵੇਂ ਬੀ ਸੀ ਵਰਗੇ ਬ੍ਰਿਟਿਸ਼ ਕੋਲੰਬੀਆ ਵਰਗੇ ਪ੍ਰੋਵਿੰਸਿਸ ਨੇ ਇਹ ਡਿਸੀਜਨ ਲਿਆ ਕਿ ਇਸ ਵਾਰ ਤੋਂ ਪਰਮਾਨੈਂਟ ਸਟੈਂਡਰਡ ਟਾਈਮ ਹੀ ਹੋਣਾ। ਸੋ ਇਹ ਉਹਨਾਂ ਨੇ ਰੀਸਰਚ ਦੇ ਬੇਸਿਸ 'ਤੇ ਹੀ ਕੀਤਾ ਕਿ ਕਿਸ ਤਰ੍ਹਾਂ ਸਾਡੀ ਜੋ ਬਾਡੀ ਦਾ ਇੱਕ ਬਾਇਓਰਿਦਮ ਹੈ, ਅਸੀਂ ਦਿਨ ਚੜ੍ਹਨ ਦੇ ਨਾਲ ਜੋ ਹੈ ਸਾਡੀ ਬਾਡੀ ਦੇ ਵਿੱਚ ਵੀ ਐਨਰਜੀ ਜੋ ਹੈ ਇਹ ਹੌਲੀ ਹੌਲੀ ਵੱਧਦੀ ਜਾਂਦੀ ਹੈ। ਦੁਪਹਿਰ ਤੱਕ ਜੋ ਹੈ ਜਦੋਂ ਸੂਰਜ ਆਪਣੇ ਸਿਖਰ 'ਤੇ ਹੁੰਦਾ ਅਤੇ ਉਦੋਂ ਸਾਡੀ ਬਾਡੀ ਦੀ ਐਨਰਜੀ ਜੋ ਹੈ ਉਹ ਮੈਕਸੀਮਮ ਹੁੰਦੀ ਹੈ, ਅਤੇ ਫਿਰ ਤਾਂ ਹੀ ਕਹੀਦਾ ਕਿ ਉਦੋਂ ਲੰਚ ਜੋ ਹੈ ਉਹ ਪਾਰਾ ਕਰੋ, ਅਤੇ ਫਿਰ ਹੌਲੀ ਹੌਲੀ ਜਦੋਂ ਸਨਸੈੱਟ ਹੁੰਦਾ ਸਾਡੀ ਜੋ ਬਾਡੀ ਹੈ ਇਹ ਵੀ ਤਿਆਰ ਹੁੰਦੀ ਹੈ ਕਿ ਅਸੀਂ ਰਿਲੈਕਸ ਹੋਈਏ, ਅਸੀਂ ਜੋ ਹੈ ਉਹ ਇੱਕ ਪ੍ਰੋਪਰ ਨੀਂਦ ਲਈਏ, ਪ੍ਰੋਪਰ ਘੰਟਿਆਂ ਦੀ ਨੀਂਦ ਲਈਏ। ਸੋ ਹਰ ਚੀਜ਼ ਜੋ ਹੈ ਇਹ ਸੂਰਜ ਦੇ ਚੜ੍ਹਨ ਦੇ ਨਾਲ ਅਤੇ ਜੋ ਸੂਰਜ ਦੇ ਛਿਪਣ ਦੇ ਨਾਲ ਜੋ ਹੈ ਉਹ ਦਿਨ ਢਲਣ ਦੇ ਨਾਲ ਜੋ ਹੈ ਉਹ ਜੁੜੀ ਹੋਈ ਹੈ। ਬੇਸ਼ੱਕ ਚਲੋ ਅਸੀਂ ਆਪਣੀ ਬਾਇਓਰਿਦਮ ਕਈ ਵਾਰੀ ਆਪਣੇ ਜੋ ਲਾਈਫ ਸਟਾਈਲ ਦੇ ਨਾਲ ਵੈਸੇ ਹੀ ਵਿਗਾੜੀ ਹੁੰਦੀ ਹੈ, ਵੈਸੇ ਹੀ ਅਸੀਂ 12-12 ਵਜੇ ਤੱਕ ਸੌਂਦੇ ਹੁੰਦੇ ਹਾਂ, ਪਰ ਉਹ ਇੱਕ ਅਲੱਗ ਕਹਾਣੀ ਹੈ। ਪਰ ਜੋ ਬਾਇਓਰਿਦਮ ਜੋ ਡੇ ਲਾਈਟ ਸੇਵਿੰਗ ਦੇ ਨਾਲ ਸਾਡੀ ਇਫੈਕਟ ਹੁੰਦੀ ਹੈ ਉਹ ਸਾਨੂੰ ਪਤਾ ਵੀ ਨਹੀਂ ਹੁੰਦਾ, ਸਾਨੂੰ ਨੋਟਿਸ ਵੀ ਨਹੀਂ ਆਉਂਦਾ, ਪਰ ਉਹ ਕਈ ਬਿਮਾਰੀਆਂ ਨੂੰ ਸੱਦਾ ਕਈ ਵਾਰੀ ਜ਼ਰੂਰ ਦੇ ਜਾਂਦੀ ਹੈ। ਸੋ ਇਸ ਦੇ ਵਿੱਚ ਜਿੱਥੇ ਸਾਡੀ ਨੀਂਦ ਇਫੈਕਟ ਹੋਣੀ ਹੈ ਉੱਥੇ ਕਈ ਮੈਟਾਬੋਲਿਕ ਡਿਸਆਰਡਰਸ ਜੋ ਨੇ ਉਹ ਕਈਆਂ ਨੂੰ ਐਕਸਪੀਰੀਅੰਸ ਜ਼ਰੂਰ ਹੁੰਦੇ ਨੇ, ਅਤੇ ਜਿੱਥੇ ਇਸ ਦੇ ਵਿੱਚ ਚਲੋ ਕਾਰਡੀਓਵੈਸਕੂਲਰ ਡਿਜ਼ੀਜ਼ ਨੇ ਉੱਥੇ ਜੋ ਮੋਟਾਪਾ ਅਤੇ ਡਾਇਬਟੀਜ਼ ਇਹ ਵੀ ਇੱਕ ਸਟੱਡੀ ਦੇ ਵਿੱਚ ਆਇਆ ਜੋ ਕਾਫੀ ਵੱਡੀ ਜੋ ਕਾਊਂਟ ਦੀ ਪਾਪੂਲੇਸ਼ਨ 'ਤੇ ਇਹ ਸਟੱਡੀ ਕੀਤੀ ਗਈ। ਅਤੇ ਮੂਡ ਡਿਸਆਰਡਰਸ ਵੀ ਹੁੰਦੇ ਨੇ, ਮੂਡ ਵੀ ਸਾਡਾ ਇਫੈਕਟ ਹੁੰਦਾ, ਅਤੇ ਉੱਥੇ ਕੈਂਸਰ ਵਰਗੇ ਰੋਗ ਜੋ ਨੇ ਇਹ ਵੀ ਕਈਆਂ ਨੂੰ ਚਿੰਬੜਦੇ ਨੇ, ਸਿਰਫ ਇਸ ਗੱਲ ਕਰਕੇ ਕਿ ਸਾਡਾ ਜੋ ਬਾਇਓਰਿਦਮ ਜੋ ਹੈ ਉਹ ਵਿਗੜ ਜਾਂਦਾ ਅਤੇ ਉਸਨੂੰ ਫਿਰ ਸੈਟਲ ਹੋਣ ਦੇ ਵਿੱਚ ਕਾਫੀ ਟਾਈਮ ਲੱਗਦਾ। ਸੋ ਇਹ ਇੱਕ ਸਟੱਡੀ ਜੋ ਹੈ ਇਸ ਦੇ ਤਹਿਤ ਹੀ ਜੋ ਅਨਾਊਂਸਮੈਂਟ ਜੋ ਹੈ ਉਹ ਬ੍ਰਿਟਿਸ਼ ਕੋਲੰਬੀਆ ਨੇ, ਐਲਬਰਟਾ ਨੇ, ਨੌਰਥ ਵੈਸਟ ਟੈਰੀਟਰੀਜ਼ ਨੇ, ਮੈਨੀਟੋਬਾ ਨੇ, ਉਹਨਾਂ ਨੇ ਸਭ ਨੇ ਅਨਾਊਂਸ ਕਰ ਦਿੱਤਾ ਕਿ ਹੁਣ ਉਹ ਪਰਮਾਨੈਂਟ ਈਅਰ ਰਾਊਂਡ ਡੇ ਲਾਈਟ ਟਾਈਮ ਜੋ ਹੈ ਇਹ ਅਡੋਪਟ ਕਰਨਗੇ, ਕਿ ਭਾਵੇਂ ਹੁਣ ਠੰਡ ਵੱਲ ਅਸੀਂ ਜਾਈਏ, ਭਾਵੇਂ ਫਿਰ ਦੁਬਾਰਾ ਚਲੋ ਚੰਗਾ ਜੋ ਵੱਡੇ ਦਿਨ ਆਉਣ, ਕਿ ਅਸੀਂ ਟਾਈਮ ਜੋ ਹੈ ਉਹ ਇੱਕੋ ਹੀ ਰੱਖਣਾ ਟਾਈਮ। ਇਸ ਵਾਰੀ ਹੁਣ ਨਵੰਬਰ ਦੇ ਵਿੱਚ ਅਸੀਂ ਚੇਂਜ ਨਹੀਂ ਕਰਨਾ। ਇਹ ਉਹਨਾਂ ਨੇ ਲੋਕਾਂ ਦੀ ਜੋ ਓਵਰਆਲ ਜੋ ਸਿਹਤ ਹੈ ਉਸ ਨੂੰ ਇੰਪਰੂਵ ਰੱਖਣ ਦੇ ਲਈ, ਅਤੇ ਜੋ ਇੱਕ ਚਲੋ ਐਕਸਟਰਾ ਆਵਰ ਜੋ ਹੈ ਉਹ ਈਵਨਿੰਗ ਦਾ ਜੋ ਸ਼ਾਮ ਦੀ ਜੋ ਲਾਈਟ ਦਾ ਜੋ ਵਿੰਟਰ ਦੇ ਮਹੀਨਿਆਂ ਦੇ ਵਿੱਚ ਜੋ ਮਿਲੇ ਉਸ ਲਈ ਉਹਨਾਂ ਨੇ ਇਹ ਜੋ ਹੈ ਉਹ ਇਸ ਵਾਰ ਤੋਂ ਸ਼ੁਰੂ ਕਰਨਾ। ਅਤੇ ਕਾਫੀ ਡਿਬੇਟ ਇਸ 'ਤੇ ਵੀ ਹੁਣ ਚੱਲਦੀ ਰਹੀ ਹੈ ਕਿ ਓਨਟੈਰੀਓ ਦੇ ਵਿੱਚ ਇਹ ਚੀਜ਼ ਜੋ ਹੈ ਉਹ ਲਾਗੂ ਹੋਵੇਗੀ ਜਾਂ ਨਹੀਂ, ਇਹ ਕੁਐਸਚਨ ਜੋ ਹੈ ਇਸ ਵਾਰੀ ਵੀ ਚਲੋ ਮਨਾਂ ਦੇ ਵਿੱਚ ਆਇਆ, ਪਰ ਇਸ ਵਾਰ ਤੋਂ ਤਾਂ ਫਿਲਹਾਲ ਕੋਈ ਚਾਂਸਿਸ ਜੋ ਨੇ ਉਹ ਇਸ ਵਾਰੀ ਲੱਗਦੇ ਨਹੀਂ, ਜਾਪਦੇ ਨਹੀਂ। ਹਾਲਾਂਕਿ ਜੋ ਸਰਵੇ ਜੋ ਹੈ ਜੋ ਇਹਨਾਂ ਪ੍ਰੋਵਿੰਸਿਸ ਨੇ ਜਿਸ ਰਾਹੀਂ ਤੈਅ ਕੀਤਾ, ਅਤੇ ਇਹ 2019 ਦੇ ਵਿੱਚ ਹੀ ਔਨਲਾਈਨ ਸਰਵੇ ਹੋਇਆ ਸੀ, ਅਤੇ ਜਿਸ ਦੇ ਵਿੱਚ 2,00,000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ, ਅਤੇ ਇਸ ਦੇ ਵਿੱਚ 93% ਜੋ ਨੇ ਜੋ ਕਹਿ ਲਓ ਕਿ ਮੈਜੋਰਿਟੀ ਤੋਂ ਵੀ ਵੱਧ ਮੈਜੋਰਿਟੀ ਜੋ ਹੈ ਉਹ ਚਾਹੁੰਦੇ ਸੀ ਕਿ ਇਹ ਈਅਰ ਰਾਊਂਡ ਡੇ ਲਾਈਟ ਟਾਈਮ ਹੋਵੇ, ਪਰਮਾਨੈਂਟ ਟਾਈਮ ਹੋਵੇ, ਅਤੇ ਇਸ ਨੂੰ ਬਦਲਿਆ ਨਾ ਜਾਵੇ। ਸੋ ਇਹ ਜੋ ਸਰਵੇ ਜੋ ਕੰਡਕਟ ਕੀਤਾ ਗਿਆ ਸੀ, ਅਤੇ ਇਸ ਨੂੰ, ਚਲੋ ਇਹਨਾਂ ਪ੍ਰੋਵਿੰਸਿਸ ਨੇ ਜੋ ਹੈ ਉਹ ਇਸ ਡਿਸੀਜਨ ਨੂੰ ਮੰਨਿਆ ਹੈ, ਅਤੇ ਫਿਰ ਹੁਣ ਸਵਾਲ ਇਹ ਆ ਜਾਂਦਾ ਕਿ ਜੋ ਪ੍ਰੋਵਿੰਸਿਸ ਚਲੋ ਹੁਣ ਰਹਿ ਗਏ ਨੇ ਅਤੇ ਉਹ ਇਸ ਚੀਜ਼ ਨੂੰ ਅਡੋਪਟ ਕਰਦੇ ਨੇ ਜਾਂ ਫਿਰ ਨਹੀਂ, ਅਤੇ ਕਦੋਂ ਅਡੋਪਟ ਕਰਦੇ ਨੇ। ਪਰ ਫਿਲਹਾਲ ਹੁਣ ਹਲੇ ਤਾਂ ਜੋ ਹੈ ਸਾਨੂੰ ਜੋ ਪਰਮਾਨੈਂਟ ਸਟੈਂਡਰਡ ਟਾਈਮ 'ਤੇ ਆਉਣ ਦੇ ਵਿੱਚ ਮੇਰੇ ਖਿਆਲ ਹਲੇ ਤਾਂ ਜੋ ਹੈ ਥੋੜ੍ਹਾ ਇਸ ਦੇ ਵਿੱਚ ਸਮਾਂ ਲੱਗੇਗਾ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦੇ ਵਿੱਚ ਤੁਹਾਡਾ ਸਾਥੀ, ਸਵੇਰ ਵੇਲੇ ਦਾ ਸਾਥੀ, ਅਤੇ ਸਵੇਰ ਵੇਲੇ ਜੋ ਗੀਤ ਅਜਿਹੇ ਹੋਣ ਜਿਨ੍ਹਾਂ ਦੇ ਨਾਲ ਮਨ ਜੋ ਹੈ, ਰੂਹ ਜੋ ਹੈ ਉਹ ਖੁਸ਼ ਹੋਵੇ ਅਤੇ ਪਰਮਾਤਮਾ ਦੇ ਨਾਲ ਜੁੜੇ, ਸ਼ੁਕਰਾਨੇ ਦੇ ਨਾਲ ਜੁੜੇ, ਥੈਂਕਸਗਿਵਿੰਗ ਦੇ ਨਾਲ ਜੁੜੇ। ਅਤੇ ਫਿਰ ਅਜਿਹੇ ਗੀਤ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਲਈ ਅਸੀਂ ਜੀ ਜ਼ਰੂਰ ਲੈ ਕੇ ਆਈਏ। ਸੋ ਇਹ ਜੋ ਅਗਲਾ ਗੀਤ ਹੈ, ਇਹ ਜੋ ਆਪਣੇ ਆਪ ਦੇ ਵਿੱਚ ਮਨ ਦੇ ਨਾਲ ਹੀ ਗੱਲਾਂ ਬਾਤਾਂ ਨੇ, ਅਤੇ ਫਿਰ ਜਦੋਂ ਪਰਮਾਤਮਾ ਦਾ ਧਿਆਨ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਗੀਤ ਮੱਲੋ ਮੱਲੀ ਮੇਰੇ ਮਨ ਦੇ ਵਿੱਚ ਆ ਜਾਂਦਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੀ ਬਣੇ ਰਹਿਣਾ।

0: ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ।
1: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।

0: अपना वकील वकील ब्रिज मोहन पिछले 32 सालों तो
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਡੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ $2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ $7.99 ਤੇ ਪਨੀਰ ਐਂਡ ਮਿਕਸ ਪਰੌਂਠਾ $3.99। ਸਬਜ਼ੀ ਮਾਰਕੀਟ ਓਪਨ 24/7।
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਹੈ। ਸਮਾਂ ਜੋ ਕਹਿੰਦਾ ਹੈ ਕਿ 7:04 ਹੋ ਗਏ ਨੇ ਤੇ 7 ਵਾਲੇ ਘੰਟੇ ਦੇ ਵਿੱਚ ਅਸੀਂ ਦਾਖਲ ਹੋ ਗਏ ਹਾਂ। ਸੋ ਤੁਹਾਨੂੰ ਬਹੁਤ ਬਹੁਤ ਜੀ ਬੈਸਟ ਵਿਸ਼ਸ ਤੇ ਨਿੱਘਾ ਸਵਾਗਤ ਇਸ ਘੰਟੇ ਦੇ ਵਿੱਚ। ਤੇ ਹੌਲੀ ਹੌਲੀ ਜੋ ਸੂਰਜ ਦੀ ਲਾਲੀ ਦੇ ਨਾਲ ਜੋ ਅਸਮਾਨ ਜੋ ਹੈ ਉਹ ਰੰਗਿਆ ਹੋਇਆ ਤੇ ਹੌਲੀ ਹੌਲੀ ਜੋ ਇਹ ਦਿਨ ਜੋ ਹੈ ਉਹ ਚੜ੍ਹ ਰਿਹਾ ਤੇ ਥੋੜ੍ਹੇ ਹੀ ਚਿਰ ਦੇ ਵਿੱਚ ਜੋ ਸੂਰਜ ਦੀਆਂ ਕਿਰਨਾਂ ਜੋ ਨੇ ਆਪਣੇ ਸਿਖਰ 'ਤੇ ਹੋਣਗੀਆਂ ਅਤੇ ਇਹ ਜੋ ਨਜ਼ਾਰਾ ਹੈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਸੋ ਕੁਦਰਤੀ ਰੰਗ ਨੇ, ਕੁਦਰਤ ਦੇ ਕਰਿਸ਼ਮੇ ਨੇ ਅਤੇ ਇਹ ਕੁਦਰਤੀ ਰੰਗ ਜੋ ਨੇ ਹਰ ਦਿਨ ਅਸੀਂ ਇਸ ਵੇਲੇ ਜੋ ਮਹਿਸੂਸ ਕਰਦੇ ਹੁੰਦੇ ਹਾਂ ਅਤੇ ਇੱਕ ਮੌਕਾ ਹੁੰਦਾ ਕਿ ਸਾਡੀ ਬੋਡੀ ਨੂੰ ਵੀ ਪੂਰੀ ਐਨਰਜੀ ਜੋ ਹੈ ਇਸ ਵੇਲੇ ਮਿਲਦੀ ਹੈ। ਜੋ ਹੌਲੀ ਹੌਲੀ ਜੀ ਰੈਸਟ ਤੋਂ ਜੋ ਅਸੀਂ ਫਿਰ ਜਾਗ ਵਾਲੇ ਪਾਸੇ ਜਾਂਦੇ ਹਾਂ ਅਤੇ ਇਹ ਵੀ ਕੁਦਰਤੀ ਜੋ ਸੂਰਜ ਦੇ ਚੜ੍ਹਨ ਦੇ ਨਾਲ ਲਿੰਕ ਹੋਇਆ ਅਤੇ ਤੁਹਾਨੂੰ ਇਹ ਸਮਾਂ ਜੀ ਮੁਬਾਰਕ ਹੋਵੇ। ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ 6-8 ਦਾ ਸਮਾਂ ਜੋ ਹੈ ਸਾਡਾ ਤੁਹਾਡਾ ਬਿਲਕੁਲ ਇਸੇ ਵੇਲੇ ਜੋ ਬਣਿਆ ਰਹੇਗਾ ਅਤੇ ਰੋਜ਼ਾਨਾ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜਦੇ ਹੋ ਅਤੇ ਅੱਜ ਵੀ ਅਸੀਂ ਜੋ ਵੀਕਐਂਡ 'ਤੇ ਵੀ ਨਾਲ ਜੁੜੇ ਹਾਂ ਅਤੇ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਜੀ ਸਵਾਗਤ ਹੈ। ਸੋ ਜੀ ਥੋੜ੍ਹੀ ਜਿਹੀ ਗੱਲ ਮੈਂ ਇਸ ਬਾਰੇ ਵੀ ਤੁਹਾਨੂੰ ਜ਼ਰੂਰ ਦੱਸ ਦੇਵਾਂ, ਜਿੱਥੇ ਜੋ ਓਨਟੈਰੀਓ ਦਾ ਜੋ ਸਟੂਡੈਂਟ ਅਸਿਸਟੈਂਟਸ਼ਿਪ ਪ੍ਰੋਗਰਾਮ ਹੈ ਉਸ ਐਪ ਹੈ ਜਿਸ ਰਾਹੀਂ ਜੋ ਬੱਚੇ ਜੋ ਨੇ ਜੋ ਸਟੂਡੈਂਟਸ ਜੋ ਨੇ ਉਹ ਫਾਈਨੈਂਸ਼ੀਅਲ ਅਸਿਸਟੈਂਸ ਉਹਨਾਂ ਨੂੰ ਮਿਲਦੀ ਹੈ ਕਰੀਅਰ ਕਾਲਜਿਸ ਦੇ ਵਿੱਚ, ਪ੍ਰਾਈਵੇਟ ਕਰੀਅਰ ਕਾਲਜਿਸ ਦੇ ਵਿੱਚ। ਸੋ ਉਸ ਦੇ ਵਿੱਚ ਹੁਣ ਓਨਟੈਰੀਓ ਨੇ ਕੁਝ ਜੋ ਸੀਰੀਅਸ ਕੰਸਰਨਸ ਨੇ, ਜੋ ਗੰਭੀਰ ਮਸਲੇ ਨੇ, ਜੋ ਪੋਸੀਬਲ ਕਹਿੰਦੇ ਨੇ ਕਿ ਕ੍ਰਿਮੀਨਲ ਐਕਟੀਵਿਟੀ ਵੀ ਹੈ ਅਤੇ ਪਬਲਿਕ ਦਾ ਜੋ ਪੈਸਾ ਜੋ ਹੈ ਉਹ ਸਹੀ ਢੰਗ ਦੇ ਨਾਲ ਜੋ ਨਹੀਂ ਵਰਤਿਆ ਜਾ ਰਿਹਾ। ਸੋ ਹੁਣ ਇਸ ਮਾਮਲੇ ਨੂੰ ਵੇਖਣ ਲਈ, ਇਸ ਦੀ ਪੜਤਾਲ ਜੋ ਹੈ ਕਰਨ ਦੇ ਲਈ ਪ੍ਰੋਵਿੰਸ਼ਲ ਪੁਲਿਸ ਨੂੰ ਜੋ ਹੈ ਇਸ ਦੇ ਵਿੱਚ ਜੋ ਓਨਟੈਰੀਓ ਸਰਕਾਰ ਨੇ ਸ਼ਾਮਿਲ ਕੀਤਾ ਅਤੇ ਜੋ ਕਾਲਜਿਸ ਅਤੇ ਯੂਨੀਵਰਸਿਟੀਜ਼ ਮਿਨਿਸਟਰ ਨੇ ਨੋਲਨ ਕੁਇਨ, ਉਹਨਾਂ ਦਾ ਕਹਿਣਾ ਹੈ ਕਿ ਮਿਨਿਸਟਰੀ ਨੇ ਕੁਝ ਟਾਰਗੇਟਡ ਇੰਸਪੈਕਸ਼ਨਸ ਜੋ ਨੇ ਉਹ ਕਰੀਅਰ ਕਾਲਜਿਸ ਦੀਆਂ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਨੇ, ਤਾਂ ਜੋ ਕਿ ਜੋ ਇੱਕ ਵੱਡਾ ਕੰਸਰਨ ਜੋ ਹੈ ਜੋ ਆ ਰਿਹਾ ਹੈ ਕਿ ਉਸ ਐਪ ਓਨਟੈਰੀਓ ਸਟੂਡੈਂਟ ਅਸਿਸਟੈਂਟਸ਼ਿਪ ਪ੍ਰੋਗਰਾਮ ਦੀ ਜੋ ਵਰਤੋਂ ਜੋ ਹੈ ਉਹ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਅਤੇ ਇੱਕ ਆਡਿਟ ਟੀਮ ਜੋ ਹੈ ਉਹ ਫਿਰ ਇਸ ਦੇ ਵਿੱਚ ਅਗਸਤ ਤੋਂ ਬੈਠੀ ਅਤੇ ਜਿੱਥੇ ਹੁਣ ਇਹ ਕੰਮ ਜੋ ਹੈ ਉਹ ਚੱਲ ਰਿਹਾ ਉੱਥੇ ਹੁਣ ਕਾਫੀ ਕੰਸਰਨਸ ਜੋ ਨੇ, ਕਾਫੀ ਮਸਲੇ ਜੋ ਨੇ ਉਹ ਅੱਗੇ ਆ ਰਹੇ ਨੇ, ਜਿੱਥੇ ਪੈਸਾ ਜੋ ਹੈ ਉਹ ਪੜ੍ਹਾਈ ਦੇ ਲਈ ਵਰਤਿਆ ਜਾ ਰਿਹਾ ਹੈ ਜਾਂ ਫਿਰ ਨਹੀਂ, ਕਿ ਕਈ ਬੱਚੇ ਜੋ ਨੇ ਉਹ ਤਾਂ ਇਸ ਦੇ ਵਿੱਚ ਨਹੀਂ ਜਾਣਦੇ ਕਿ ਸਾਡੇ ਸਕੂਲ ਦਾ ਨਾਂ ਕੀ ਹੈ ਜਾਂ ਅਸੀਂ ਪ੍ਰੋਗਰਾਮ ਜੋ ਹੈ ਉਹ ਕਿਹੜੇ ਦੇ ਵਿੱਚ ਅਸੀਂ ਜੋ ਪੜ੍ਹ ਰਹੇ ਹਾਂ ਅਤੇ ਜਿੱਥੇ ਇਮੀਗ੍ਰੇਸ਼ਨ ਸੇਵਾਵਾਂ ਵਾਲੀਆਂ ਜੋ ਫਰਮਸ ਨੇ ਉਹਨਾਂ ਦੀ ਭਾਰੀ ਇਨਵੋਲਵਮੈਂਟ ਜੋ ਹੈ ਉਹ ਇਸ ਦੇ ਵਿੱਚ ਦੇਖੀ ਗਈ ਹੈ। ਅਤੇ ਕਈ ਵਾਰੀ ਤਾਂ ਪ੍ਰਾਈਵੇਟ ਕਰੀਅਰ ਕਾਲਜਸ ਅਤੇ ਇਮੀਗ੍ਰੇਸ਼ਨ ਰਿਕਰੂਟਮੈਂਟ ਜਾਂ ਜੋ ਸਰਵਿਸ ਫਰਮ ਹੈ ਉਹਨਾਂ ਦੀ ਨਾਲ ਹਿੱਸੇਦਾਰੀ ਜੋ ਹੈ ਕਈ ਕੇਸਾਂ ਦੇ ਵਿੱਚ ਦੇਖੀ ਗਈ ਹੈ। ਅਤੇ ਕਈ ਬੱਚਿਆਂ ਦੀ ਤਾਂ ਵੈਲੀਡੇਸ਼ਨ ਅਤੇ ਵੈਰੀਫਿਕੇਸ਼ਨ ਹੀ ਕੋਰਸ ਇਨਰੋਲਮੈਂਟ ਦੀ ਨਹੀਂ ਹੋਈ, ਪਰ ਉਹ ਉਸ ਐਪ ਦੀ ਐਪਲੀਕੇਸ਼ਨ ਦੇ ਨਾਲ ਜੋ ਹੈ ਉਹ ਪੈਸਾ ਲੈ ਰਹੇ ਨੇ, ਸਬਮਿਟ ਹੋਈਆਂ ਨੇ। ਅਤੇ ਇੱਕੋ ਲੋਕੇਸ਼ਨ 'ਤੇ ਕਿੰਨੀਆਂ ਹੀ ਉਸ ਐਪ ਐਪਲੀਕੇਸ਼ਨਸ 'ਚੋਂ ਨੇ ਉਹ ਵੇਖਣ ਨੂੰ ਮਿਲੀਆਂ ਨੇ। ਸੋ ਹੁਣ ਇਹ ਜੋ ਸਰਕਾਰ ਨੇ ਜੋ ਆਡੀਟਰ ਜਨਰਲ ਨੂੰ ਇਹ ਚੀਜ਼ਾਂ ਜੋ ਨੋਟੀਫਾਈ ਕੀਤੀਆਂ, ਅਤੇ ਹੁਣ ਪੁਲਿਸ ਤੱਕ ਇਹ ਜੋ ਮਾਮਲਾ ਜੋ ਹੈ ਉਹ ਪਹੁੰਚਿਆ ਤਾਂ ਜੋ ਕਿ ਇਸ ਦੀ ਪੂਰੀ ਇਨਵੈਸਟੀਗੇਸ਼ਨ ਜੋ ਹੈ ਉਹ ਹੋ ਸਕੇ। ਅਤੇ ਜੋ ਇਹ ਕੰਸਰਨਸ ਜੋ ਨੇ ਇਹਨਾਂ ਅੱਗੇ ਜੋ ਫਿਰ ਉਸ ਐਪ ਜੋ ਸਰਕਾਰ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਜੋ ਸਿਸਟਮ ਹੈ ਇਹ ਕਲੀਨ ਹੋ ਸਕੇ। ਸੋ ਜਿੱਥੇ ਚਲੋ ਇੰਟਰਮ ਲਿਬਰਲ ਲੀਡਰ ਜੌਨ ਫਰੇਸਰ ਦਾ ਕਹਿਣਾ ਹੈ ਕਿ ਇਹ ਮੈਸ ਸਰਕਾਰ ਦੀ ਹੀ ਪਾਈ ਹੋਈ ਹੈ ਅਤੇ ਮਿਨਿਸਟਰ ਨੂੰ ਆਪਣੀ ਰਿਸਪੋਂਸੀਬਿਲਿਟੀ ਲੈਣੀ ਚਾਹੀਦੀ ਹੈ, ਰਿਜ਼ਾਈਨ ਕਰਨਾ ਚਾਹੀਦਾ। ਅੱਛਾ, ਇਸ ਦੇ ਵਿੱਚ ਇਹ ਵੀ ਹੋਇਆ ਕਿ ਉਸ ਐਪ ਦੀਆਂ ਜੋ ਪੇਮੈਂਟਸ ਜੋ ਨੇ ਉਹ ਸਾਰੇ ਕਰੀਅਰ ਕਾਲਜ ਬੱਚਿਆਂ ਦੇ ਲਈ ਜਦੋਂ ਤੱਕ ਇਹ ਆਡਿਟ ਚੱਲਣਾ ਉਦੋਂ ਤੱਕ ਇਹ ਪੇਮੈਂਟਸ ਜੋ ਨੇ ਉਹ ਬੱਚਿਆਂ ਨੂੰ ਨਹੀਂ ਮਿਲਣਗੀਆਂ, ਉਹ ਪੌਜ਼ ਕਰ ਦਿੱਤੀਆਂ ਜਾਣਗੀਆਂ। ਮਤਲਬ ਕਿ ਜੋ ਬੱਚੇ ਨੇ ਜੋ ਸਕੂਲਸ ਨੇ ਉਹ ਹੁਣ ਨਹੀਂ ਹਲੇ ਫਿਲਹਾਲ ਜਾਣ ਪਾਉਣਗੇ ਕਿ ਉਹ ਫਾਈਨੈਂਸ਼ੀਅਲ ਏਡ ਦੇ ਲਈ ਕੁਆਲੀਫਾਈ ਹੁੰਦੇ ਨੇ ਜਾਂ ਫਿਰ ਨਹੀਂ। ਹੁਣ ਇਹ ਆਡਿਟ ਕਦੋਂ ਤੱਕ ਚੱਲੇਗਾ, ਇਹ ਰੋਕ ਜੋ ਹੈ ਉਹ ਕਦੋਂ ਤੱਕ ਰਹੇਗੀ, ਇਹ ਵੀ ਹੁਣ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜਦੋਂ ਕਿ ਐਕੇਡਮਿਕ ਈਅਰ ਜੋ ਹੈ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਸੋ ਇਸ ਚੀਜ਼ ਨੂੰ ਵੀ ਜੋ ਹੈ ਆਪੋਜੀਸ਼ਨ ਜੋ ਹੈ ਇਹ ਲੈ ਰਹੀ ਹੈ ਕਿ ਜਿੱਥੇ ਇਹ ਸਰਕਾਰ ਦੀ ਹੀ ਗਲਤੀ ਹੈ ਕਿ ਮਿਸਮੈਨੇਜਮੈਂਟ ਹੋਈ, ਉੱਥੇ ਫਿਰ ਬਾਕੀ ਬੱਚੇ ਜੋ ਨੇ ਇਸ ਗੱਲ ਕਰਕੇ ਕਿਉਂ ਭੁਗਤਣ। ਸੋ NDP ਕ੍ਰਿਟਿਕ ਜੋ ਪੈਗੀ ਸਟੈਟਲਰ ਜੋ ਨੇ ਉਹਨਾਂ ਨੇ ਵੀ ਕਿਹਾ ਕਿ ਬਾਕੀ ਬੱਚਿਆਂ ਨੂੰ ਸਰਕਾਰ ਦੀ ਗਲਤੀ ਕਰਕੇ ਜੋ ਹੈ ਉਹ ਪੈਨਲਾਈਜ਼ ਕਿਉਂ ਕੀਤਾ ਜਾ ਰਿਹਾ ਹੈ। ਅਤੇ ਜਿੱਥੇ ਚਲੋ ਆਪੋਜੀਸ਼ਨ ਜੋ ਹੈ ਇਸ ਗੱਲ ਦੀ ਭਾਰੀ ਨਿੰਦਾ ਜੋ ਹੈ ਉਹ ਇਸ ਦੇ ਵਿੱਚ ਜ਼ਰੂਰ ਕਰ ਰਹੀ ਹੈ। ਅਤੇ ਹਾਲਾਂਕਿ ਦੂਸਰੇ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਬੈਂਕਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਕਿ ਲੋ ਇੰਟਰਸਟ ਥਰਡ ਪਾਰਟੀ ਲੋਨਸ ਜੋ ਨੇ ਉਹ ਕਰੀਅਰ ਕਾਲਜ ਦੇ ਬੱਚਿਆਂ ਨੂੰ ਫਿਲਹਾਲ ਜੋ ਨੇ ਉਹ ਮੁਹੱਈਆ ਕਰਵਾਏ ਜਾ ਸਕਣ, ਕਿ ਕੋਈ ਨਾ ਕੋਈ ਢੰਗ ਤਰੀਕਾ ਹੋਵੇ ਕਿ ਉਸ ਚੀਜ਼ ਦੇ ਵਿੱਚ ਮੁਸ਼ਕਿਲ ਜੋ ਹੈ ਉਹ ਨਹੀਂ ਆ ਰਹੀ। ਹਾਲਾਂਕਿ ਇਹ ਜੋ ਆਡਿਟ ਜੋ ਹੈ ਇਹ ਜ਼ਰੂਰ ਇਸ ਦੇ ਵਿੱਚ ਜੋ ਹੈ ਹੁਣ ਚੱਲਣਾ, ਅਤੇ ਉਦੋਂ ਤੱਕ ਫਿਰ ਉਸ ਐਪ ਦੀ ਪੇਮੈਂਟ ਜੋ ਹੈ ਇਹਨਾਂ ਨੇ ਫਿਲਹਾਲ ਜੋ ਹੈ ਉਹ ਇਸ ਦੇ ਵਿੱਚ ਜ਼ਰੂਰ ਪੌਜ਼ ਕੀਤੀ ਹੋਈ ਹੈ। ਸੋ ਦੇਖਦੇ ਹਾਂ ਇਸ ਦੇ ਵਿੱਚ ਚਲੋ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਠੋਸ ਗੱਲਾਂ ਜੋ ਨੇ ਉਹ ਸਾਹਮਣੇ ਜ਼ਰੂਰ ਆਉਣ, ਅਤੇ ਫਿਰ ਸਰਕਾਰ ਇਸ 'ਤੇ ਆਪਣਾ ਜੋ ਐਕਸ਼ਨ ਲੈਣਾ ਬਣਦਾ ਹੈ ਉਹ ਐਕਸ਼ਨ ਜੋ ਹੈ ਉਹ ਜ਼ਰੂਰ ਲਵੇ। ਸੋ ਜੀ ਦੂਸਰੇ ਪਾਸੇ ਜੋ ਯੂਨੀਅਨ ਜੋ ਯੂਨੀਫੋਰ ਦੀ ਜੋ 9000 ਸਟੈਲੈਂਟਿਸ ਵਰਕਰਸ ਨੂੰ ਕੈਨੇਡਾ ਭਰ ਦੇ ਵਿੱਚ ਜੋ ਰੀਪ੍ਰਜੈਂਟ ਕਰਦੀ ਹੈ ਉਹਨਾਂ ਨੂੰ ਹੁਣ ਇਹ ਮਹੀਨੇ ਉਹਨਾਂ ਨੇ ਇੱਕ ਤੈਅ ਕੀਤਾ ਕਿ ਸਟ੍ਰਾਈਕ ਆਥੋਰਾਈਜੇਸ਼ਨ ਵੋਟਸ ਜੋ ਨੇ ਇਹ ਕੈਰੀ ਕਰਨਗੇ। ਇਹ ਵੋਟਿੰਗ ਜੋ ਹੈ ਹੋਵੇਗੀ ਕਿ ਸਟ੍ਰਾਈਕ ਜੋ ਹੈ ਉਹ ਸਟੈਲੈਂਟਿਸ ਦੇ ਜੋ ਖਿਲਾਫ ਜੋ ਹੈ ਜੋ ਹੋਵੇ। ਸੋ ਇਹ ਕੋਈ ਵੀ ਜੋ ਐਗਰੀਮੈਂਟ ਜੋ ਹੈ ਉਹ ਯੂਨੀਅਨ ਅਤੇ ਫਿਰ ਆਟੋਮੇਕਰ ਦੇ ਵਿਚਕਾਰ ਜੋ ਹੈ ਫਿਲਹਾਲ ਨਹੀਂ ਹੋ ਸਕਿਆ। ਅਤੇ ਇਹਨਾਂ ਨੇ ਇਸ ਹਫ਼ਤੇ ਅਨਾਊਂਸ ਕੀਤਾ ਕਿ ਵੋਟਿੰਗ ਜੋ ਹੈ ਅਕਤੂਬਰ 17 ਅਤੇ 18 ਨੂੰ ਕੀਤੀ ਜਾਵੇਗੀ। ਅਤੇ ਜੇ ਮੈਂਬਰਸ ਜੋ ਨੇ ਅਪਰੂਵਲ ਆਪਣਾ ਦੇ ਦਿੰਦੇ ਨੇ ਅਤੇ ਜੋ ਬਾਰਗੇਨਿੰਗ ਟੀਮ ਹੈ ਕਮੇਟੀ ਹੈ ਉਹ ਸਟ੍ਰਾਈਕ ਕਰ ਸਕਦੀ ਹੈ ਜੇ ਸਟ੍ਰਾਈਕ ਦੀ ਲੋੜ ਹੈ। ਸੋ ਜਿੱਥੇ ਨੈਗੋਸੀਏਸ਼ਨਸ ਕਾਫੀ ਗੱਲਾਂ 'ਤੇ ਇਹ ਕਰਨਾ ਚਾਹੁੰਦੇ ਸਨ ਕਿ ਬ੍ਰੈਂਪਟਨ ਦੇ ਅਸੈਂਬਲੀ ਪਲਾਂਟ ਦਾ ਕੀ ਅੱਗੇ ਫਿਊਚਰ ਹੈ, ਜਿੱਥੇ ਹੁਣ ਪਲਾਂਟ ਨੂੰ ਬੰਦ ਕੀਤਾ ਗਿਆ ਫਿਰ ਵੇਚਣ ਦੀ ਵੀ ਸਲਾਹਾਂ ਹੋਈਆਂ, ਅਤੇ ਹੁਣ ਯੂਨੀਅਨ ਆਪਣੀ ਸਟ੍ਰਾਈਕ ਵੋਟਸ ਨੂੰ ਜੋ ਪ੍ਰੋਸੀਡ ਕਰ ਰਹੀ ਹੈ ਕਿ ਸਟ੍ਰਾਈਕ ਲਈ ਅਸੀਂ ਵੋਟਿੰਗ ਹੁਣ ਕਰਨੀ ਆ ਤਾਂ ਜੋ ਕਿ ਬਹੁਤ ਸਾਰੇ ਜੋ ਇਸ਼ੂਜ਼ ਜੋ ਨੇ ਜੋ ਜੋਬ ਸਿਕਿਉਰਿਟੀ ਨੂੰ ਲੈ ਕੇ ਨੇ ਅਤੇ ਇਸ ਆਟੋਮੇਕਰ ਦੇ ਓਪਰੇਸ਼ਨਸ ਦੀਆਂ ਕੀ ਹੁਣ ਅੱਗੇ ਫਿਊਚਰ ਦੇ ਵਿੱਚ ਗੱਲਾਂ ਬਾਤਾਂ ਨੇ, ਕੀ ਅੱਗੇ ਡਿਸੀਜਨ ਹੈ, ਕੀ ਪਲਾਨ ਹੈ ਮੁਲਕ ਭਰ ਦੇ ਵਿੱਚ, ਅਤੇ ਇਸ ਦੀ ਥੋੜ੍ਹੀ ਕਲੈਰਿਟੀ ਜੋ ਹੈ ਉਹ ਸਾਨੂੰ ਕਹਿੰਦੇ ਹਾਲੇ ਤੱਕ ਨਹੀਂ ਮਿਲੀ। ਅਤੇ ਜੋ ਕਲੈਕਟਿਵ ਬਾਰਗੇਨਿੰਗ ਐਗਰੀਮੈਂਟ ਜੋ ਆਟੋਮੇਕਰ ਦੇ ਨਾਲ ਸੀ ਉਹ ਪਿਛਲੇ ਮਹੀਨੇ ਜੋ ਹੈ ਉਹ ਐਕਸਪਾਇਰ ਹੋ ਚੁੱਕਾ। ਸੋ ਸਭ ਤੋਂ ਵੱਡਾ ਤਾਂ ਨੈਗੋਸੀਏਸ਼ਨ ਦਾ ਜੋ ਸੈਂਟਰ ਹੈ ਇਹ ਬ੍ਰੈਂਪਟਨ ਅਸੈਂਬਲੀ ਪਲਾਂਟ ਹੀ ਹੈ, ਜੋ ਕਿ ਇੱਕ ਮੈਮੋਰੈਂਡਮ, ਚਲੋ ਪਹਿਲਾਂ ਕੈਨੇਡੀਅਨ ਡਿਫੈਂਸ ਕੰਟਰੈਕਟਰ ਰੋਸ਼ਲ ਦੇ ਨਾਲ ਜੋ ਪੋਟੈਂਸ਼ੀਅਲ ਸੇਲ ਦਾ ਜੋ ਹੋਇਆ ਸੀ, ਹਾਲਾਂਕਿ ਪਲਾਂਟ ਜੋ ਹੈ ਆਪਣੇ ਓਪਰੇਸ਼ਨਸ 2023 ਦੇ ਵਿੱਚ ਬੰਦ ਕਰ ਚੁੱਕਾ, ਜਿਸ ਨਾਲ 2000 ਵਰਕਰਸ ਜੋ ਨੇ ਉਹ ਲੇ ਆਫ ਹੋਏ ਸੀ। ਉਸ ਤੋਂ ਬਾਅਦ ਗੱਲ ਹੋਈ ਕਿ ਜੀ ਪ੍ਰੋਡਕਸ਼ਨ ਲਈ ਖੋਲ੍ਹਿਆ ਜਾਣਾ, ਅਤੇ ਫਿਰ ਉਹ ਪ੍ਰੋਜੈਕਟ ਜੋ ਹੈ ਉਹ ਪ੍ਰੋਸੈਸ ਜੋ ਹੈ ਇਹ ਵੀ 2025 ਦੇ ਵਿੱਚ ਜੋ ਹੈ ਉਹ ਪੌਜ਼ ਕਰ ਦਿੱਤਾ ਗਿਆ ਜਦੋਂ ਟੈਰਿਫਸ ਦਾ ਜੋ ਰੌਲਾ ਅੱਗੇ ਆਇਆ। ਉਸ ਤੋਂ ਬਾਅਦ ਹੁਣ 2025 ਦੇ ਵਿੱਚ ਹੀ ਅਨਾਊਂਸ ਹੋਇਆ ਸੀ ਕਿ ਜੀਪ ਕੰਪਸ ਪ੍ਰੋਡਕਸ਼ਨ ਜੋ ਹੈ ਉਹ US ਦੇ ਵਿੱਚ ਜੋ ਹੈ ਉਹ ਮੂਵ ਕੀਤੀ ਜਾਣੀ ਹੈ। ਸੋ ਇਸ ਦੇ ਵਿੱਚ ਹੁਣ ਫਿਰ ਚਲੋ ਅੱਗੇ ਇੱਕ ਇਹਨਾਂ ਨੇ ਕਿਹਾ ਕਿ ਫਿਰ ਹੁਣ ਅੱਗੇ ਵੇਚਿਆ ਜਾਣਾ। ਸੋ ਇੱਕ ਫਿਊਚਰ ਜੋ ਹੈ ਉਹ ਤੈਅ ਨਹੀਂ ਹੋ ਸਕਿਆ। ਸੋ ਯੂਨੀਅਨ ਆਪਣੀ ਵੋਟਿੰਗ ਤੋਂ ਬਾਅਦ ਜੋ ਰਿਜ਼ਲਟਸ ਜੋ ਨੇ ਵੋਟਸ ਦੇ ਉਹ 19 ਅਕਤੂਬਰ ਨੂੰ ਜੋ ਹੈ ਅਨਾਊਂਸ ਕਰੇਗੀ। ਅਤੇ ਹਾਲਾਂਕਿ ਯੂਨੀਫੋਰ ਫੂਡ ਅਤੇ GM ਦੇ ਨਾਲ ਤਾਂ ਆਪਣੇ ਜੋ ਐਗਰੀਮੈਂਟਸ ਜੋ ਹੈ ਉਹ ਹੁਣ ਤੱਕ ਜ਼ਰੂਰ ਬਣਾ ਸਕੀ ਹੈ। ਸੋ ਹੁਣ ਇਹ ਜੋ ਸਟ੍ਰਾਈਕ ਦਾ ਜੋ ਵੋਟਿੰਗ ਦਾ ਨੋਟਿਸ ਜੋ ਹੈ ਜੋ ਡਿਸੀਜਨ ਜੋ ਹੈ ਉਹ ਹੋ ਗਿਆ ਕਿ ਅਕਤੂਬਰ ਦੇ ਵਿੱਚ ਜੋ ਵੋਟਿੰਗ ਜੋ ਕੀਤੀ ਜਾਣੀ ਹੈ। ਬਾਕੀ ਹੁਣ ਸਟੈਲੈਂਟਿਸ ਦੇ ਨਾਲ ਕੀ ਇਹ ਅੱਗੇ ਡਿਸੀਜਨ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਸੋ ਜੀ ਨਾਲ ਹੀ ਤੁਹਾਨੂੰ ਅਸੀਂ ਜ਼ਰੂਰ ਨੋਟ ਇਹ ਵੀ ਕਰਵਾ ਦਈਏ ਜੀ ਕਿ ਤੁਸੀਂ ਫਿਨਿਕਸ ਮਿਲਵਰਕ ਵਾਲਿਆਂ ਦਾ ਪਤਾ ਇੱਕ ਤਾਂ ਨੋਟ ਕਰ ਲਓ, ਅਤੇ ਇਹਨਾਂ ਨੂੰ ਜਿੱਥੇ ਕਾਰਪੈਂਟਰ ਦਾ ਜੋ ਕੰਮ ਕਾਰਪੈਂਟਰੀ ਦਾ ਕੰਮ ਹੈ, ਸੋ ਤਜਰਬੇਕਾਰ ਕਾਰਪੈਂਟਰਸ ਦੀ ਭਾਲ ਹੈ ਅਤੇ ਤੁਸੀਂ ਅੱਛਾ ਤਜਰਬਾ ਰੱਖਦੇ ਹੋ ਅਤੇ ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰੋ ਜੀ। ਜੱਗ ਜੀ ਨੂੰ ਤੁਸੀਂ ਫਿਨਿਕਸ ਮਿਲਵਰਕ ਤੋਂ ਸੰਪਰਕ ਕਰ ਸਕਦੇ ਹੋ, ਨੰਬਰ 416-822-2239 4168-22239 ਜੀ ਜੱਗ ਜੀ ਦਾ ਇਹ ਨੰਬਰ ਹੈ। ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਜੀ ਇਹ ਜੋ ਕੰਮ ਦੀ ਲੋਕੇਸ਼ਨ ਫਿਨਿਕਸ ਮਿਲਵਰਕ ਦੀ ਹੈ ਅਤੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ ਅਤੇ ਤੁਸੀਂ ਇਸ ਕੰਮ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤਜਰਬਾ ਤੁਹਾਡੇ ਕੋਲ ਹੈ, ਅਤੇ ਤੁਸੀਂ ਫਿਰ ਕਿਉਂ ਨਾ ਇਸ ਜੋਬ ਬਾਰੇ ਅਪਲਾਈ ਕਰੋ ਅਤੇ ਜ਼ਰੂਰ ਫਿਨਿਕਸ ਮਿਲਵਰਕ ਨੂੰ ਜੀ ਸੰਪਰਕ ਜ਼ਰੂਰ ਕਰੋ। ਅਤੇ ਨਾਲ ਹੀ ਜੀ ਹੁਣ ਹੌਲੀ ਹੌਲੀ ਜੋ ਤਿਆਰੀ ਫਿਰ ਫਰਨੈਸ ਨੂੰ ਸਟਾਰਟ ਕਰਨ ਦੀ ਵੀ ਫਿਰ ਹੋ ਜਾਣੀ ਹੈ ਅੱਗੇ, ਅਤੇ ਫਰਨੈਸ 'ਚ ਰਿਪੇਅਰਿੰਗ ਦਾ ਕੰਮ ਪਿਆ ਜਾਂ ਫਿਰ ਫਰਨੈਸ ਤੁਸੀਂ ਨਵੀਂ ਲਗਵਾਉਣੀ ਹੈ ਅਤੇ ਫਿਰ ਹੁਣੇ ਸਮਾਂ, ਅਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਲਓ। ਏਸੀ ਫਰਨੈਸ ਰਿਪੇਅਰਿੰਗ ਜਾਂ ਫਿਰ ਨਵੇਂ ਲਗਵਾਉਣੇ ਨੇ, $1800 ਰਿਬੇਟ ਤੁਹਾਨੂੰ ਕਿਸ ਤਰ੍ਹਾਂ ਮਿਲਦੀ ਹੈ ਇਸ ਬਾਰੇ ਵੀ ਜਾਣਕਾਰੀ ਲਓ। ਅਤੇ ਨੰਬਰ ਹੈ ਤੇਜਪਾਲ ਜੀ ਦਾ ਗਲੋਬਲ ਕੰਫਰਟ ਏਅਰ ਤੋਂ 905-790-9080 905-790-9080 ਜੀ ਗਲੋਬਲ ਕੰਫਰਟ ਏਅਰ ਦੇ ਲਈ ਤੁਸੀਂ ਜ਼ਰੂਰ ਜੀ ਨੋਟ ਰੱਖੋ ਜੀ। ਅਤੇ ਜੇ ਕਿਸੇ ਹੋਰ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਫਿਰ ਇਹ ਨੰਬਰ ਤੁਸੀਂ ਜ਼ਰੂਰ ਦਿਓ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ, ਅਤੇ ਫਿਰ ਅਗਲਾ ਪਿਆਰਾ ਗੀਤ ਜੋ ਹੈ ਜੋ ਤੁਹਾਡੇ ਲਈ ਜੀ ਤਿਆਰ ਕਰਕੇ ਹੁਣ ਇਸ ਘੰਟੇ ਦੇ ਵਿੱਚ ਰੱਖਿਆ ਹੋਇਆ, ਅਤੇ ਆਓ ਫਿਰ ਇਹ ਗੀਤ ਸੁਣ ਲਈਏ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਜੀ।

0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh reha.
2: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਏਜਕਸ ਕ੍ਰੈਮਟੋਰੀਅਮ, ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਟੀਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਲੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ।
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਿਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: GTA दे होम बायर्स मिस ना कर जायो। पेराडाइज डेवलपमेंट्स सेल कर रहे ने टाउन होम अते डीटैच कर मिल्टन, ब्रैम्पटन, सीटन अते विटबी दे विच। कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस, HST रीबेट्स अते बहुत वडिया सेविंग्स दा फायदा लो। आज ही विजिट करो paradisedevelopments.com, paradisedevelopments.com।
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਫਿਰ ਤੋਂ ਇੱਕ ਵਾਰ ਤੁਹਾਡਾ ਸਾਰਿਆਂ ਦਾ ਬਹੁਤ ਪਿਆਰਾ ਸਵਾਗਤ ਹੈ ਜੀ। ਸੋ ਸਮਾਂ 7:29 ਦਾ ਤੇ ਜੋ ਹੌਲੀ ਹੌਲੀ ਜੋ ਦਿਨ ਚੜ ਰਿਹਾ ਹੈ ਤੇ ਆਓ ਇਸ ਦਿਨ ਦਾ ਆਗਾਜ਼ ਜੋ ਹੈ ਬਿਲਕੁਲ ਸੋਹਣਾ ਹੀ ਕਰੀਏ। ਤੇ ਜੀ ਜਿੱਥੇ 6 degrees ਇਸ ਵੇਲੇ ਦੇ ਤਾਪਮਾਨ ਨੇ, ਉਮੀਦ ਪੂਰੀ ਹੈ ਕਿ 17 degrees ਟੈਂਪਰੇਚਰ ਅੱਜ ਬਿਲਕੁਲ ਜਾਣਗੇ, ਪਰ ਆਪਣਾ ਖਿਆਲ ਜੋ ਹੈ ਉਹ ਇਸ ਆਉਂਦੀ ਠੰਡ ਦੇ ਵਿੱਚ, ਤੇ ਕਹਿੰਦੇ ਨੇ ਫਿਰ ਜਾਂਦੀ ਠੰਡ ਦੇ ਵਿੱਚ ਤਾਂ ਅਸੀਂ ਜ਼ਰੂਰ ਰੱਖੀਏ, ਕਿਉਂਕਿ ਫਿਰ ਜਦੋਂ ਪੂਰੀ ਠੰਡ ਹੋਣੀ ਹੈ ਚਲੋ ਫਿਰ ਤਾਂ ਆਪ ਮੁਹਾਰੇ ਸਾਨੂੰ ਪਤਾ ਹੈ ਵੀ ਪ੍ਰੋਪਰ ਕਵਰ ਹੋ ਕੇ ਬਾਹਰ ਜਾਣਾ। ਪਰ ਇਸ ਠੰਡ ਨੂੰ ਅਸੀਂ ਥੋੜ੍ਹਾ ਲਾਈਟਲੀ ਲੈ ਲੈਂਦੇ ਹਾਂ, ਅਤੇ ਇਸ ਵਾਰ ਤਾਂ ਜਿੱਥੇ ਹੁਣ ਰੌਲਾ ਜੋ ਹੈ ਉਹ ਕਾਫੀ ਫਲੂ ਦਾ, RSV ਦਾ ਜਾਂ ਫਿਰ ਕਹਿ ਲਓ ਕੋਵਿਡ ਦਾ, ਸੋ ਕਾਫੀ ਜੋ ਸਪੈਸ਼ਲਿਸਟ ਜੋ ਨੇ ਜੋ ਮੈਡੀਕਲ ਜੋ ਹੈ ਉਹ ਵੀ ਮੁਲਕ ਦਾ ਇਹੀ ਦੱਸ ਰਿਹਾ ਕਿ ਆਪਣੇ ਫਲੂ ਚੋਟ ਜੋ ਨੇ ਉਹ ਜਦੋਂ ਜਦੋਂ ਤੁਹਾਡੇ ਏਰੀਆ ਦੇ ਵਿੱਚ ਅਵੇਲੇਬਲ ਹੁੰਦੇ ਨੇ ਤਾਂ ਤੁਸੀਂ ਜ਼ਰੂਰ ਲਗਵਾਓ। ਪਰ ਮੈਂ ਸਮਝਦੀ ਹਾਂ ਕਿ ਉਸ ਤੋਂ ਪਹਿਲਾਂ ਆਪਣੀ ਇਮਿਊਨਿਟੀ ਜੋ ਹੈ ਉਹ ਸਟਰੋਂਗ, ਤੁਸੀਂ ਅੱਛਾ ਖਾਣਾ ਖਾ ਕੇ ਅੱਛੇ ਲਾਈਫ ਸਟਾਈਲ ਦੇ ਨਾਲ ਆਪਣੀ ਇਮਿਊਨਿਟੀ ਜ਼ਰੂਰ ਵਧਾਓ। ਅਤੇ ਜਿੱਥੇ ਚਲੋ ਅਕਤੂਬਰ ਦੇ ਅਖੀਰ ਤੱਕ ਜੋ ਹੈ ਉਹ ਜਨਰਲ ਪਬਲਿਕ ਨੂੰ ਫਲੂ ਵੈਕਸੀਨ ਜੋ ਹੈ ਉਹ ਮੁਹੱਈਆ ਹੋਣੀ ਹੈ ਅਤੇ ਫਰੀ ਆਫ ਚਾਰਜ ਹੋਣੀ ਹੈ। ਅਤੇ ਜਿੱਥੇ ਹੁਣ ਸੀਨੀਅਰਸ ਜੋ ਨੇ ਸਾਡੇ ਵੱਡੇ ਨੇ ਉਹਨਾਂ ਨੂੰ ਤਾਂ ਇਹ ਸ਼ੁਰੂ ਜੋ ਹੈ ਉਹ ਸਪਟੈਂਬਰ ਤੋਂ ਹੀ ਹੋ ਚੁੱਕਾ ਹੈ। ਉੱਥੇ RSV ਜੋ ਬੱਚਿਆਂ ਲਈ ਕਾਫੀ ਜੋ ਗੰਭੀਰ ਨਮੂਨੀਏ ਦਾ ਕਾਰਨ ਬਣ ਜਾਂਦਾ ਅਤੇ ਸਿਮਟਮਸ ਚਾਹੇ ਪਹਿਲਾਂ ਜੋ ਕਫ ਕੋਲਡ ਵਾਲੇ ਲੱਗਦੇ ਨੇ, ਪਰ ਫਿਰ ਇਸ ਨੂੰ ਜੋ 2 ਸਾਲਾਂ ਤੱਕ ਦੇ ਜੋ ਬੱਚੇ ਨੇ ਉਸ ਦੇ ਵਿੱਚ ਕਾਫੀ ਪਾਇਆ ਗਿਆ ਅਤੇ ਜੋ ਪ੍ਰੀ ਮੈਚਿਓਰ ਜੋ ਬੱਚੇ ਬੋਰਨ ਹੋਏ ਹੁੰਦੇ ਨੇ ਉਹਨਾਂ ਲਈ ਤਾਂ ਫਿਰ ਇਹ ਹੋਰ ਵੀ ਜ਼ਿਆਦਾ ਜੋ ਹੈ ਇਹ ਰਿਸਕ ਜੋ ਹੈ ਉਹ RSV ਦਾ ਜੋ ਬਣ ਜਾਂਦਾ। ਅਤੇ ਸਿਰਫ ਬੱਚੇ ਹੀ ਨਹੀਂ ਜੋ ਵੱਡੇ ਜੋ ਨੇ ਉਹਨਾਂ ਲਈ ਵੀ ਇਹ ਰਿਸਕ ਜੋ ਹੈ ਉਹ ਜ਼ਰੂਰ ਹੁੰਦਾ। ਸੋ ਇਸ ਦੀ ਵੀ ਵੈਕਸੀਨ ਜੋ ਹੈ ਉਹ ਜੋ ਮੁਹੱਈਆ ਹੋਈ ਹੈ ਉਹ ਵੀ ਤੁਸੀਂ ਇਸ ਬਾਰੇ ਵੀ ਪੂਰੀ ਜੋ ਕੰਸਲਟੇਸ਼ਨ ਜੋ ਹੈ ਆਪਣੀ ਫੈਮਿਲੀ ਡਾਕਟਰ ਦੇ ਨਾਲ ਜ਼ਰੂਰ ਕਰੋ। ਅਤੇ ਕੋਵਿਡ ਦੀ ਵੈਕਸੀਨ ਫਿਰ ਲਗਵਾਉਣੀ ਚਾਹੀਦੀ ਹੈ ਜਾਂ ਫਿਰ ਨਹੀਂ, ਇਸ ਬਾਰੇ ਵੀ ਜੋ ਜਾਣਕਾਰੀ ਥੋੜ੍ਹੀ ਜ਼ਰੂਰ ਸਾਨੂੰ ਹੋਣੀ ਚਾਹੀਦੀ ਹੈ ਅਤੇ ਇਸ ਬਾਰੇ ਵੀ ਆਪਣੇ ਡਾਕਟਰ ਦੇ ਨਾਲ ਕੰਸਲਟ ਤੁਸੀਂ ਜ਼ਰੂਰ ਕਰੋ ਜੀ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ, ਜਿੱਥੇ ਨੋਬਲ ਪੀਸ ਪ੍ਰਾਈਜ਼ ਜਿਨ੍ਹਾਂ ਨੂੰ ਫਿਰ ਮਿਲਦਾ ਹੈ ਅਤੇ ਇੱਕ ਅਲੱਗ ਹੀ ਰਿਸਪੈਕਟ ਜੋ ਹੈ ਚਲੋ ਸਾਡੇ ਮਨਾਂ ਦੇ ਵਿੱਚ ਵੀ ਹੁੰਦੀ ਹੈ ਵੀ ਇਸ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਿਆ। ਅਤੇ ਫਿਰ ਜਿੱਥੇ ਚਲੋ ਇੱਕ ਵੱਡਾ ਗ੍ਰੇਸਫੁਲ ਇਹ ਅਵਾਰਡ ਹੁੰਦਾ ਹੈ, ਵੱਡੀ ਰਿਸਪੈਕਟ ਵਾਲਾ ਅਵਾਰਡ ਹੁੰਦਾ, ਉੱਥੇ ਇਸ ਸਾਲ ਹੁਣ ਇਸ ਹਫ਼ਤੇ ਤੋਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਨੇ ਉਹ ਕਾਫੀ ਕੰਪਲੇਂਟ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਮੈਨੂੰ ਹਰ ਸਾਲ ਇਹ ਜਦੋਂ ਮੈਂ ਆਪਣੇ ਚਲੋ ਸੱਤਾ ਦੇ ਵਿੱਚ ਹੁੰਦਾ ਕਿ ਪੋਜੀਸ਼ਨ 'ਤੇ ਹੁੰਦਾ ਅਤੇ ਮੈਨੂੰ ਇਸ ਹਰ ਸਾਲ ਜੋ ਹੈ ਇਸ ਗੱਲ ਦਾ ਰੋਸ ਜੋ ਹੈ ਉਹ ਜ਼ਰੂਰ ਰਹਿੰਦਾ ਕਿ ਮੈਨੂੰ ਨੋਬਲ ਪੀਸ ਪ੍ਰਾਈਜ਼ ਜੋ ਹੈ ਉਹ ਕਿਉਂ ਨਹੀਂ ਮਿਲਦਾ। ਅਤੇ ਨੋਰਵੇ 'ਤੇ ਉਹਨਾਂ ਨੇ ਆਪਣੀ ਕੰਪਲੇਂਟ ਜੋ ਇਹ ਕੀਤੀ ਹੈ ਨੋਰਵੇ 'ਤੇ ਰੋਸ ਜੋ ਹੈ ਉਹ ਜਤਾਇਆ, ਜੋ ਕਿ ਨੋਬਲ ਕਮੇਟੀ ਹੋਸਟ ਕਰਦੀ ਹੈ, ਕਿ ਇਹ ਜੋ ਉਹਨਾਂ ਨੇ ਇਹ ਕਮੈਂਟਸ ਦਿੱਤੇ ਕਿ ਇਹ ਇੱਕ ਐਮਬੈਰਸਿੰਗ ਡਿਸੀਜਨ ਹੈ, ਇੱਕ ਡਿਸਗ੍ਰੇਸਫੁਲ ਡਿਸੀਜਨ ਹੈ ਅਤੇ ਨੋਰਵੇ ਨਾਲ ਫਿਰ ਇਸ ਕਾਰਨ ਮੇਰੀ ਨਾਰਾਜ਼ਗੀ ਜੋ ਹੈ ਉਹ ਬਣੀ ਹੋਈ ਹੈ। ਅਤੇ ਟਰੰਪ ਨੇ ਆਪਣੀ ਇਹ ਜੋ ਨਾਰਾਜ਼ਗੀ ਹੈ ਇਸ ਦਾ ਜ਼ਾਹਰ ਕੀਤਾ ਜਦੋਂ ਇਸ ਸਾਲ ਦਾ ਜੋ ਪ੍ਰਾਈਸ ਜੋ ਹੈ ਨੋਬਲ ਪੀਸ ਪ੍ਰਾਈਜ਼ ਇਹ ਨਵੀ ਪਿੱਲੇ ਨੂੰ ਜੋ ਮਿਲਿਆ, ਜੋ ਕਿ ਸਾਬਕਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜੱਜ ਰਹੇ ਨੇ, ਜਿਨ੍ਹਾਂ ਨੇ ਯੂ ਐਨ ਰਿਪੋਰਟ ਜੋ ਹੈ ਇਸ ਦਾ ਕੰਮ ਜੋ ਹੈ ਇਹ ਕੀਤਾ ਸੀ, ਜੋ ਕਿ ਕੰਕਲੂਡ ਇਹ ਕਰਦੀ ਸੀ ਕਿ ਇਜ਼ਰਾਈਲ ਨੇ ਜਿਨੋਸਾਈਡ ਜੋ ਹੈ ਉਹ ਗਾਜ਼ਾ ਦੇ ਵਿੱਚ ਕੀਤਾ। ਸੋ ਜਿੱਥੇ ਹੁਣ ਚਲੋ ਆਪਣੀ ਨਾਰਾਜ਼ਗੀ ਇਹਨਾਂ ਨੇ ਪ੍ਰਗਟਾਈ ਕਿ ਮੈਨੂੰ ਨਹੀਂ ਮਿਲਿਆ, ਉੱਥੇ ਫਿਰ ਇਹਨਾਂ ਨੇ ਆਪਣੇ ਕਮੈਂਟਸ ਦੇ ਵਿੱਚ ਪਿੱਲੇ ਨੂੰ ਵੀ ਸ਼ਾਮਿਲ ਕੀਤਾ ਕਿ ਇਸ ਬੰਦੇ ਦਾ ਤਾਂ ਮੈਨੂੰ ਪਤਾ ਹੀ ਨਹੀਂ ਕਿ ਇਹ ਕੌਣ ਹੈ ਅਤੇ ਕਿਸੇ ਨੂੰ ਵੀ ਨਹੀਂ ਪਤਾ। ਸੋ ਹਰ ਸਾਲ ਆਪਣੀ ਜਦੋਂ ਇਹਨਾਂ ਦੀ ਪ੍ਰੈਜ਼ੀਡੈਂਸੀ ਹੁੰਦੀ ਹੈ, ਟਰੰਪ ਨੇ ਇਹ ਡਿਸਅਪੋਇੰਟਮੈਂਟ ਜ਼ਰੂਰ ਦਿਖਾਈ ਹੈ ਜਦੋਂ ਪ੍ਰਾਈਜ਼ ਇਹਨਾਂ ਨੂੰ ਫਿਰ ਨਹੀਂ ਮਿਲਦਾ। ਅਤੇ ਇਹਨਾਂ ਨੇ ਕਿਹਾ ਕਿ ਨਾਰਵੇ ਦੇ ਜੋ ਲੋਕ ਨੇ ਜੋ ਇਹ ਡਿਸੀਜਨ ਜੋ ਹੈ ਇਹਨਾਂ ਨੇ ਠੀਕ ਨਹੀਂ ਲਿਆ। ਅਤੇ ਇਹਨਾਂ ਨੇ ਫਿਰ ਕਲੇਮ ਵੀ ਕੀਤਾ ਕਿ ਮੈਂ ਤਾਂ ਆਪਣੀ ਕਈ ਜੋ ਚੀਜ਼ਾਂ ਜੋ ਨੇ ਕੀਤੀਆਂ ਨੇ, ਜਿਸ ਦੇ ਵਿੱਚ ਜੋ ਵਾਰ ਲਾਈਕ ਸਿਚੁਏਸ਼ਨ ਜੋ ਹੈ ਨੌਰਥ ਅਤੇ ਸਾਊਥ ਕੋਰੀਆ ਵਿਚਕਾਰ, ਫਿਰ ਜਪੈਨ ਅਤੇ ਨੌਰਥ ਕੋਰੀਆ ਵਿਚਕਾਰ, ਫਿਰ ਚਾਈਨਾ ਅਤੇ ਤਾਇਵਾਨ ਦੇ ਵਿੱਚ ਜੋ ਹੈ ਵੀ ਉਹ ਮੈਂ ਰੋਕੀਆਂ ਨੇ। ਅਤੇ ਹਾਲਾਂਕਿ ਚਲੋ ਕੋਈ ਐਵੀਡੈਂਸ ਜਾਂ ਕੋਈ ਸਬੂਤ ਤਾਂ ਇਹਨਾਂ ਨੇ ਫਿਰ ਉਸ ਦੇ ਵਿੱਚ ਨਹੀਂ ਦਿੱਤਾ, ਪਰ ਮੈਂਸ਼ਨ ਜ਼ਰੂਰ ਕੀਤਾ ਕਿ ਮੈਂ ਤਾਂ ਇੰਨੀਆਂ ਜੰਗਾਂ ਜੋ ਨੇ ਉਹ ਰੋਕੀਆਂ ਨੇ, ਅਤੇ ਫਿਰ ਮੈਨੂੰ ਇਹ ਪੀਸ ਪ੍ਰਾਈਜ਼ ਜੋ ਹੈ ਉਹ ਕਿਉਂ ਨਹੀਂ ਮਿਲਿਆ। ਸੋ ਕਹਿੰਦੇ ਕਿ ਮੈਂ ਇਹ ਕਦੇ ਜੋ ਹੈ ਉਹ ਨਹੀਂ ਭੁੱਲਾਂਗਾ ਕਿ ਜੋ ਨਾਰਵੇ ਨੇ ਇਹ ਡਿਸੀਜਨ ਜੋ ਹੈ ਉਹ ਠੀਕ ਨਹੀਂ ਲਿਆ। ਸੋ ਚਲੋ ਇਹ ਉਹਨਾਂ ਦੀ ਸੋਚਣੀ ਹੈ ਕਿ ਪਰ ਚਲੋ ਜੋ ਕਮੇਟੀ ਬੈਠੀ ਹੈ ਉਹ ਤਾਂ ਫਿਰ ਸੋਚ ਵਿਚਾਰ ਕਰਕੇ ਹੀ ਕੋਈ ਨਾ ਕੋਈ ਡਿਸੀਜਨ ਜੋ ਹੈ ਹੁਣ ਐਡੇ ਵੱਡੇ ਪ੍ਰਾਈਜ਼ ਦਾ ਇਹ ਬਿਲਕੁਲ ਲੰਦੀ ਹੋਵੇਗੀ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਜੋ ਬਣੇ ਹੋਏ ਹੋ, ਅਤੇ ਮੈਂ ਤੁਹਾਨੂੰ ਇਹ ਚੀਜ਼ ਨੋਟ ਜ਼ਰੂਰ ਕਰਵਾ ਦੇਵਾਂ। ਕਈ ਵਾਰੀ ਹੁੰਦਾ ਕਿ ਅਸੀਂ ਘਰ ਲੈਣ ਬਾਰੇ ਪਲੈਨਿੰਗ ਪੂਰੀ ਕਰ ਲਈ ਹੁੰਦੀ ਆ, ਘਰ ਅਸੀਂ ਵੇਖ ਵੀ ਲਿਆ ਹੁੰਦਾ, ਸਾਡੇ ਪਰਿਵਾਰ ਨੂੰ ਪਸੰਦ ਵੀ ਆ ਗਿਆ ਹੁੰਦਾ, ਅਤੇ ਜਦੋਂ ਪਹਿਲਾਂ ਘਰ ਲੈਣਾ ਹੁੰਦਾ ਉਦੋਂ ਤਾਂ ਫਿਰ ਚਾਅ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਪੂਰਾ ਹੁੰਦਾ। ਸੋ ਉਦੋਂ ਫਿਰ ਕਹਾਣੀ ਸਾਰੀ ਆ ਕੇ ਮੁੱਕਦੀ ਹੈ ਕਿ ਮੋਰਗੇਜ ਜੋ ਹੈ ਇਹ ਸਾਡੀ ਸਫਲ ਹੋ ਜਾਵੇ ਅਤੇ ਮੋਰਗੇਜ ਦਾ ਕੰਮ ਜੋ ਹੈ ਉਹ ਸਿਰੇ ਚੜ੍ਹੇ। ਸੋ ਇਸ ਬਾਰੇ ਜੇ ਤੁਸੀਂ ਆਪਣੀ ਫਿਕਰ ਘਟਾਉਣੀ ਹੈ ਤਾਂ ਤੁਸੀਂ ਜੀ ਸੰਪਰਕ ਹਰਮਨ ਬੱਤਾ ਜੀ ਨੂੰ ਕਰਨਾ। ਸੋ ਇਹ ਮੋਰਗੇਜ ਦਾ ਜੋ ਕੰਮ ਬਖੂਬੀ ਕਰਦੇ ਨੇ, ਕਈ ਲੰਮੇ ਸਾਲਾਂ ਦਾ ਇਹਨਾਂ ਕੋਲ ਤਜਰਬਾ ਹੈ, ਤਜਰਬੇ ਦੇ ਨਾਲ ਨਾਲ ਮਲਟੀਪਲ ਇਹਨਾਂ ਕੋਲ ਲੈਂਡਰਸ ਨੇ, ਏ ਲੈਂਡਰ ਬੀ ਲੈਂਡਰ ਜੀ ਤੁਸੀਂ ਜੋ ਤੁਹਾਡੇ ਕੇਸ ਨੂੰ ਦੇਖਦੇ ਆ, ਜੋ ਤੁਹਾਨੂੰ ਇਹ ਬੈਸਟ ਐਡਵਾਈਸ ਦੇਣਗੇ, ਤੁਹਾਡਾ ਬੈਸਟ ਕੰਮ ਕਰਵਾਉਣਗੇ। ਸੋ ਤੁਸੀਂ ਜੀ ਹਰਮਨ ਬੱਤਾ ਜੀ ਨੂੰ ਆਪਣੀ ਕਾਲ ਜ਼ਰੂਰ ਕਰ ਲਓ। ਨੰਬਰ ਇਹਨਾਂ ਦਾ ਹੈ 647-685-9000। ਹਰਮਨ ਬੱਤਾ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ 647-685-9000। ਇਹ ਨੰਬਰ ਹੈ ਜੀ, ਤੁਸੀਂ ਆਪਣੀ ਕਾਲ ਜ਼ਰੂਰ ਕਰ ਲਓ, ਕਿਉਂਕਿ ਇਹ ਜੋ ਡਿਸੀਜਨ ਹੁੰਦਾ ਇਹ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਡਿਸੀਜਨ ਹੁੰਦਾ ਜਦੋਂ ਆਪ ਆਪਣੀ ਜੋ ਮਿਹਨਤ ਦੀ ਕਮਾਈ ਦੇ ਨਾਲ ਜੋ ਪਲ ਪਲ ਹਰ ਪਲ ਹਰ ਦਿਨ ਜੋ ਜੋੜ ਕੇ ਅਸੀਂ ਫਿਰ ਹੁੰਦਾ ਕਿ ਇੱਕ ਘਰ ਜੋ ਹੈ ਇੱਕ ਛੱਤ ਜੋ ਹੈ ਆਪਣੇ ਪਰਿਵਾਰ ਦੇ ਲਈ ਲਈਏ, ਅਤੇ ਫਿਰ ਜੀ ਮੋਰਗੇਜ ਜੋ ਹੈ ਇਸ ਦਾ ਫਿਕਰ ਤੁਹਾਨੂੰ ਚਲੋ ਨਾ ਹੋਵੇ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਸੰਪਰਕ ਜ਼ਰੂਰ ਕਰਨਾ। ਅਤੇ ਨਾਲ ਹੀ ਜੀ ਘਰ ਹੁਣ ਤੁਸੀਂ ਆਪਣਾ ਰੈਨੋਵੇਟ ਕਰਨਾ ਹੈ, ਕਰਾਉਣਾ ਹੈ, ਜਾਂ ਤੁਸੀਂ ਆਪ ਰੈਨੋਵੇਟਰ ਕੰਟਰੈਕਟਰ ਹੋ, ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਨੋਟ ਕਰ ਲਓ। 8005 ਡਿਕਸੀ ਰੋਡ ਜੀ ਇਹਨਾਂ ਦਾ ਪਤਾ ਹੈ, ਸਟੀਲਸ ਅਤੇ ਡਿਕਸੀ ਦੇ ਕਾਰਨਰ 'ਤੇ ਇਹ ਨੇ, ਅਤੇ ਜਿੱਥੇ ਨਵਾਂ ਸ਼ੋਰੂਮ ਤਿਆਰ ਹੋਇਆ ਉੱਥੇ ਬੇਸ਼ੁਮਾਰ ਵਰਾਇਟੀ। ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਸਮਾਨ ਲੈਣਾ, ਰੈਨੋਵੇਸ਼ਨ ਕਰਵਾਉਣੀ ਹੈ ਘਰ ਦੀ, ਆਪ ਤੁਸੀਂ ਚਲੋ ਹਰ ਵੀਕਐਂਡ 'ਤੇ ਥੋੜ੍ਹਾ ਥੋੜ੍ਹਾ ਤੁਸੀਂ ਕਰਨਾ ਚਾਹੁੰਦੇ ਹੋ, ਅਤੇ ਜੀ ਸਮਾਨ ਤੁਹਾਨੂੰ ਸਹੀ ਕੀਮਤਾਂ 'ਤੇ ਅੱਛੀਆਂ ਕੀਮਤਾਂ 'ਤੇ ਬਜਟ ਦੇ ਵਿੱਚ ਤੁਹਾਨੂੰ ਬੈਸਟ ਵੈਲਿਊ 'ਤੇ ਬੈਸਟ ਵੈਲਿਊ ਮਿਲਦੀ ਹੈ। ਸੋ ਤੁਸੀਂ ਪਲੰਬਿੰਗ, ਐਚ ਬੀ ਏ ਸੀ ਮਟੀਰੀਅਲ ਹੋ ਗਿਆ, ਇਲੈਕਟ੍ਰੀਕਲ ਦੀਆਂ ਸਪਲਾਈਜ਼ ਹੋ ਗਿਆ, ਸਾਰੇ ਟੂਲਸ, ਹਾਰਡਵੇਅਰ ਤੁਸੀਂ ਕੋਈ ਵੀ ਲੈਣੇ, ਜਾਂ ਫਿਰ ਵਾਸ਼ਰੂਮ ਲਈ ਸਾਰਾ ਹੀ ਜੋ ਸਮਾਨ ਹੈ, ਜਾਂ ਡੋਰਸ ਨੇ, ਵਿੰਡੋਜ਼ ਨੇ, ਦਰਵਾਜ਼ੇ, ਜੋ ਫਲੋਰਿੰਗ, ਟਾਈਲਾਂ, ਹਰ ਚੀਜ਼ ਜੋ ਹੈ ਤੁਸੀਂ ਇੱਥੋਂ ਲਓ। ਅਤੇ ਜੀ ਨਾਲ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਨੋਟ ਕਰ ਲਓ, ਕਿਉਂਕਿ ਚਲੋ ਤੁਸੀਂ ਵੈਬਸਾਈਟ 'ਤੇ ਔਨਲਾਈਨ ਹੀ ਪ੍ਰੋਡਕਟਸ ਬਾਰੇ, ਪ੍ਰੋਡਕਟਸ ਦੀਆਂ ਕੀਮਤਾਂ ਬਾਰੇ ਸਾਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਅਤੇ www.bestvaluebuildingsupplies.ca ਜੀ ਇਹਨਾਂ ਦੀ ਇਹ ਵੈਬਸਾਈਟ ਹੈ, ਇਸ 'ਤੇ ਜਾ ਕੇ ਵੀ ਪ੍ਰੋਡਕਟਸ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਜੀ। ਅਤੇ ਜਿੱਥੇ ਜੀ ਤੁਹਾਨੂੰ ਯਾਦ ਹੋਵੇਗਾ, ਪਿਛਲੇ ਹਫ਼ਤੇ ਦੀ ਇਹ ਗੱਲ ਹੈ ਕਿ ਇੱਕ ਓਨਟੈਰੀਓ ਦੀ ਏਅਰ ਐਂਬੂਲੈਂਸ ਜੋ ਕਿ ਸਫ਼ਰ ਕਰ ਰਹੀ ਸੀ ਬਰਮੂਡਾ ਤੋਂ ਬੋਸਟਨ, ਅਤੇ ਜਿਸ ਦੇ ਵਿੱਚ 6 ਜਣੇ ਸਵਾਰ ਸਨ, 4 ਜਣੇ ਚਲੋ ਕਰੂ, ਅਤੇ 2 ਜਣੇ ਜੋ ਨੇ ਇੱਕ ਪੇਸ਼ੈਂਟ ਅਤੇ ਫਿਰ ਉਸਦਾ ਪਰਿਵਾਰ, ਪਰਿਵਾਰ 'ਚੋਂ ਇੱਕ ਜੀ। ਅਤੇ ਇਹ ਜੋ ਐਟਲਾਂਟਿਕ ਓਸ਼ਨ ਦੇ ਵਿੱਚ ਜੋ ਇਹ ਫਿਰ ਜਦੋਂ ਗਈ, ਅਤੇ ਫਿਰ ਪਾਇਲਟ ਨੇ ਜਦੋਂ ਐਮਰਜੈਂਸੀ ਡਿਕਲੇਅਰ ਕਰੀ, ਉਸ ਤੋਂ ਬਾਅਦ ਕੋਈ ਪਤਾ ਜੋ ਹੈ ਉਹ ਨਹੀਂ ਚੱਲ ਸਕਿਆ। ਹਾਲਾਂਕਿ ਜੋ ਫਿਰ ਇਸ ਏਅਰ ਐਂਬੂਲੈਂਸ ਦਾ ਡੈਬਰਿਸ ਸੀ ਉਹ ਫਿਰ ਥੋੜ੍ਹਾ ਆਈਡੈਂਟੀਫਾਈ ਜੋ ਹੈ ਉਹ ਪਾਣੀ ਦੇ ਵਿਚਕਾਰ ਹੋਇਆ। ਅਤੇ ਹੁਣ ਜੋ 6 ਜਣੇ ਜੋ ਇਸ ਦੇ ਵਿੱਚ ਸਵਾਰ ਸੀ, ਹਾਲਾਂਕਿ ਇਹਨਾਂ ਦੀ ਭਾਲ ਜੋ ਹੈ ਉਹ ਕਾਫੀ ਹੋਈ, ਪਰ ਹੁਣ ਇਹ ਇੱਕ ਜੋ ਅਨਫੋਰਚੁਨੇਟ ਖਬਰ ਇਸ ਦੇ ਵਿੱਚ ਜ਼ਰੂਰ ਇਹ ਇਹਨਾਂ ਨੇ ਦੱਸੀ ਹੈ ਕਿ ਭਾਲ ਉਹਨਾਂ ਦੀ ਇਹ ਕਰਨ ਦੇ ਵਿੱਚ ਅਸਮਰਥ ਹੋਏ, ਅਤੇ ਉਹਨਾਂ ਨੂੰ ਫਿਰ ਹੁਣ ਡੈਡ ਡਿਕਲੇਅਰ ਜੋ ਹੈ ਇਹਨਾਂ ਨੇ ਕਰ ਦਿੱਤਾ ਹੈ। ਹਾਲਾਂਕਿ ਇਹਨਾਂ ਦੀ ਪੂਰੀ ਆਈਡੈਂਟੀਫਿਕੇਸ਼ਨ ਜੋ ਹੈ ਉਹ ਹੋ ਗਈ ਹੈ ਕਿ 4 ਜੋ ਕੈਨੇਡੀਅਨਸ ਇਸ ਦੇ ਵਿੱਚ ਸਵਾਰ ਸਨ ਉਹ ਕੌਣ ਸਨ, ਅਤੇ ਜੋ 2 ਜੀ ਜੋ ਇੱਕੋ ਘਰ ਦੇ ਇੱਕ ਪੇਸ਼ੈਂਟ, ਇੱਕ 41 ਸਾਲਾ ਵਿਅਕਤੀ, ਅਤੇ ਫਿਰ ਉਸਦੀ ਮਦਰ, ਜੋ ਇਹ ਬਰਮੂਡਾ ਦੇ ਜੋ ਨੈਸ਼ਨਲਸ ਜੋ ਨੇ ਇਹ ਆਈਡੈਂਟੀਫਾਈ ਹੋਏ ਨੇ। ਅਤੇ ਇਹ ਇਨਵੈਸਟੀਗੇਸ਼ਨ ਜੋ ਚੱਲੀ, ਪਰ ਨਹੀਂ ਪਤਾ ਚੱਲ ਸਕਿਆ ਉਹਨਾਂ ਦਾ ਕਿ ਹਾਦਸਾ ਅਜਿਹਾ ਹੋਇਆ ਕਿ ਇੱਕ ਟ੍ਰੈਜਿਕ ਲੌਸ ਜੋ ਹੈ ਉਹ ਇਹਨਾਂ ਜ਼ਿੰਦਗੀਆਂ ਦਾ ਇਸ ਹਾਦਸੇ ਦੇ ਵਿੱਚ ਜੋ ਹੋ ਚੁੱਕਾ। ਅਤੇ ਜਿੱਥੇ ਚਲੋ ਪਰਿਵਾਰਾਂ ਨੂੰ ਜੋ ਪਰਮਾਤਮਾ ਹਿੰਮਤ ਜ਼ਰੂਰ ਦੇ, ਜਦੋਂ ਇਹ ਹਾਦਸੇ ਪਰਿਵਾਰਾਂ ਦੇ ਕੰਨੀ ਪੈਂਦੇ ਹੋਣੇ ਨੇ, ਅਤੇ ਫਿਰ ਲੰਮੀ ਉਡੀਕ ਹੁੰਦੀ ਹੈ, ਇੱਕ ਆਸ ਵੀ ਹੁੰਦੀ ਹੈ ਕਿ ਕੋਈ ਪਤਾ ਲੱਭੇ, ਕੋਈ ਸੂਹ ਜੋ ਹੈ ਉਹ ਮਿਲੇ, ਅਤੇ ਫਿਰ ਬਹੁਤ ਸਾਰੀ ਹਿੰਮਤ ਜੋ ਹੈ ਪਰਮਾਤਮਾ ਇਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਦੇਵੇ। ਅਤੇ ਜੀ ਨਾਲ ਹੀ ਖਬਰ ਇਹ ਵੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਈਏ, ਜਿੱਥੇ ਪ੍ਰੋਵਿੰਸ ਦੀ ਜੋ ਪੁਲਿਸ ਵਾਚ ਡੌਗ ਹੈ, ਜੋ ਕਿ ਜਿਹਨਾਂ ਓਫੈਂਸਿਸ ਦੇ ਵਿੱਚ ਪੁਲਿਸ ਇਨਵੋਲਵ ਹੋਈ ਹੁੰਦੀ ਹੈ, ਜਿਹਨਾਂ ਦੇ ਵਿੱਚ ਕੋਈ ਸੀਰੀਅਸ ਇੰਜਰੀ ਹੈ, ਜਾਂ ਕਿਸੇ ਬੰਦੇ 'ਤੇ ਫਾਇਰ ਜੋ ਸ਼ੋਟਸ ਜੋ ਇਹਨਾਂ ਦੀ ਗੱਲ ਹੈ, ਜਾਂ ਕਈ ਕੇਸਿਸ ਜਿਹਨਾਂ ਦੇ ਵਿੱਚ ਡੈਥ ਹੋਈ ਹੈ, ਜਾਂ ਸੈਕਸ਼ੂਅਲ ਅਸੋਲਟ ਦੇ ਜੋ ਕੇਸਿਸ ਨੇ ਜੋ ਜਿਸ ਦੇ ਵਿੱਚ ਪੁਲਿਸ ਇਨਵੋਲਵਡ ਹੈ, ਪੁਲਿਸ ਆਫਿਸਰਸ ਜੋ ਨੇ ਉਹਨਾਂ ਦੇ ਅਗੇਂਸਟ ਜੋ ਇਹ ਕੇਸਿਸ ਜਦੋਂ ਕ੍ਰਿਮੀਨਲ ਚਾਰਜਸ ਜੋ ਲੱਗਦੇ ਨੇ, ਅਤੇ ਇਹ ਜੋ ਏਜੰਸੀ ਜੋ ਇਹਨਾਂ ਨੂੰ ਇਨਵੈਸਟੀਗੇਟ ਕਰਦੀ ਹੈ, ਅਤੇ ਇਸ ਦੇ ਨਵੇਂ ਡਾਇਰੈਕਟਰ ਜੋ ਨੇ ਉਹ ਹੁਣ ਜੋ ਹੈ ਉਹ ਸਿਲੈਕਟ ਹੋਣਗੇ। ਭਾਲ ਜੋ ਹੈ ਉਹਨਾਂ ਦੀ ਜਾਰੀ ਜੋ ਇਸ ਵੇਲੇ ਜ਼ਰੂਰ ਹੋਈ ਹੈ, ਅਤੇ 31 December ਤੱਕ ਜੋ ਹੁਣ ਤੱਕ ਦੇ ਜੋ ਡਾਇਰੈਕਟਰ ਸਨ ਉਹਨਾਂ ਦੀ ਟਰਮ ਜੋ ਹੈ ਉਹ ਐਕਸਪਾਇਰ ਹੋਣੀ ਹੈ, ਅਤੇ ਜੋਬ ਪੋਸਟਿੰਗ ਜੋ ਹੈ ਇਹ ਫਿਰ ਲਾ ਦਿੱਤੀ ਗਈ ਹੈ। ਅਤੇ ਜੋ ਐਨੂਅਲ ਰਿਪੋਰਟ ਏਜੰਸੀ ਦੀ ਪਿਛਲੇ ਸਾਲ ਦੀ, ਮੰਨ ਲਓ ਕਿ ਕ੍ਰਿਮੀਨਲ ਚਾਰਜਸ ਜੋ ਨੇ ਇਹ ਜੋ ਡਾਇਰੈਕਟਰ ਵੱਲੋਂ 17 ਕੇਸਿਸ ਦੇ ਵਿੱਚ ਲਾਏ ਗਏ 18 ਪੁਲਿਸ ਆਫਿਸਰਸ ਦੇ, ਅਤੇ ਹਾਲਾਂਕਿ ਇਹ ਚਾਰਜਸ ਜੋ ਲੱਗੇ ਨੇ ਇਹ ਪੂਰੇ ਜੋ ਕੇਸਿਸ ਇਨਵੈਸਟੀਗੇਟ ਹੋਏ ਨੇ ਉਸ 'ਚੋਂ ਉਸ ਤੋਂ 5% ਤੋਂ ਵੀ ਘੱਟ ਕੇਸਿਸ ਦੇ ਵਿੱਚ ਹਾਲਾਂਕਿ ਇਹਨਾਂ ਨੇ ਚਾਰਜਸ ਲਾਏ ਸੀ। ਸੋ ਜੋ ਜੋਸੈਫ ਮਾਰਟਿਨੋ ਜੋ ਨੇ, ਜਿਹਨਾਂ ਦੀ ਟਰਮ ਐਕਸਪਾਇਰ ਹੋਣੀ ਹੈ, ਇਹ SIU ਦੇ ਡਾਇਰੈਕਟਰ 2019 ਤੋਂ ਜੋ ਰਹੇ ਨੇ, ਅਤੇ ਹੁਣ ਨਵੇਂ ਡਾਇਰੈਕਟਰ ਦੀ ਇਸ ਦੇ ਵਿੱਚ ਜੋ ਹੈ ਇਹ ਚੋਣ ਜੋ ਹੈ, ਸਿਲੈਕਸ਼ਨ ਜੋ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੇ ਆਓ ਫਿਰ ਗੀਤ ਦਾ ਵੇਲਾ ਇੱਕ ਵਾਰੀ ਫਿਰ ਤੋਂ ਹੋ ਗਿਆ ਤੇ ਜੋ ਇਹ ਪਿਆਰਾ ਗੀਤ ਹੈ ਮਾਣ ਲਈਏ ਸੁਣ ਲਈਏ ਤੇ ਤੁਸੀਂ ਪ੍ਰੋਗਰਾਮ ਦੇ ਨਾਲ ਜ਼ਰੂਰ ਬਣੇ ਰਹਿਣਾ ਜੀ।

0: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਕਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ

0: ਟੌਪ ਦੀ ਸਰਵਿਸ ਏਅਰਟੈਲ ਨੋ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦੇ ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਨਾਲ ਹੀ ਜੀ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦੇਵਾਂ ਜੀ ਅਪਲਾਈਨਸ ਜੰਕਸ਼ਨ ਤੁਸੀਂ ਇਸ ਵੀਕਐਂਡ ਬਿਲਕੁਲ ਪਹੁੰਚਣਾ ਹੈ ਜਿੱਥੇ ਲੌਂਗ ਵੀਕਐਂਡ ਦੀਆਂ ਤਾਂ ਫਿਰ ਇਹਨਾਂ ਕੋਲ ਸਪੈਸ਼ਲ ਸਪੈਸ਼ਲ ਡੀਲਸ ਆ ਜਾਂਦੀਆਂ ਨੇ ਅੱਛੇ ਬ੍ਰਾਂਡਸ ਅੱਛੇ ਅਪਲਾਈਨਸਿਸ ਦੇ ਨਾਲ ਫਿਰ ਅੱਛੀਆਂ ਡੀਲਸ ਅਪਲਾਈਨਸ ਜੰਕਸ਼ਨ 'ਤੇ ਤੁਹਾਨੂੰ ਜ਼ਰੂਰ ਮਿਲਣੀਆਂ ਅਤੇ ਜੀ ਤੁਸੀਂ ਨੋਟ ਕਰ ਲਓ ਅਤੇ ਕੁਈਨਸ ਅਤੇ ਜੀ ਨਾਲ ਏਅਰਪੋਰਟ ਏਅਰਪੋਰਟ ਅਤੇ ਕਲਾਰਕ ਦੇ ਕੋਲ ਮੰਨ ਲਓ ਕਿ ਇਹਨਾਂ ਦੀ ਜੋ ਲੋਕੇਸ਼ਨ ਨਵੀਂ ਲੋਕੇਸ਼ਨ ਹੈ ਅਤੇ ਮਿਸੀਸਾਗਾ ਅਤੇ ਸਟੀਲਸ 'ਤੇ ਵੀ ਬਰੈਂਪਟਨ ਦੇ ਵਿੱਚ ਦੋ ਲੋਕੇਸ਼ਨਸ ਜੋ ਇਹਨਾਂ ਦੀਆਂ ਨੇ ਤੁਸੀਂ ਲੋਕੇਸ਼ਨਸ ਵਿਜ਼ਿਟ ਕਰੋ ਤੁਸੀਂ ਡੀਲਸ ਬਾਰੇ ਜਾਣਕਾਰੀ ਲਓ ਪੂਰੀ ਕਿਚਨ ਹੁਣ ਆਪਣੇ ਰੈਨੋਵੇਟ ਕੀਤੇ ਹੋਏ ਘਰ ਦੇ ਵਿੱਚ ਤੁਸੀਂ ਨਵੇਂ ਅਪਲਾਈਨਸਿਸ ਲੈ ਕੇ ਆਉਣੇ ਨੇ ਜਾਂ ਬੇਸਮੈਂਟ ਤਿਆਰ ਕੀਤੀ ਹੈ ਅਤੇ ਬੇਸਮੈਂਟ ਦੇ ਵਿੱਚ ਅੱਛੇ ਅਪਲਾਈਨਸਿਸ ਅਪਲਾਈਨਸ ਜੰਕਸ਼ਨ ਤੋਂ ਜੀ ਨੰਬਰ 905-450-0054 905-450-0054 ਜੀ ਅਪਲਾਈਨਸ ਜੰਕਸ਼ਨ ਦੇ ਲਈ ਤੁਸੀਂ ਜ਼ਰੂਰ ਨੋਟ ਕਰ ਲਓ ਜੀ ਅਤੇ ਨਾਲ ਹੀ ਜੀ ਬਿਯੋਂਡ ਆਈਵੇਅਰ ਤੁਸੀਂ ਨੋਟ ਕਰ ਲਓ ਜਿੱਥੇ ਅੱਖਾਂ ਜੋ ਸਾਨੂੰ ਪੂਰੀ ਦੁਨੀਆ ਜੋ ਹੈ ਉਹ ਦਿਖਾਉਂਦੀਆਂ ਨੇ ਅਤੇ ਕਿੰਨਾ ਫਿਰ ਕਈ ਵਾਰੀ ਅਸੀਂ ਫੋਰ ਗਰਾਂਟਿਡ ਲੈ ਲੈਂਦੇ ਹਾਂ ਪਰ ਜਦੋਂ ਨਿਗਾਹ ਚੈੱਕ ਕਰਨ ਦੀ ਗੱਲ ਆਉਂਦੀ ਹੈ ਅਤੇ ਫਿਰ ਅਸੀਂ ਥੋੜ੍ਹਾ ਇਸ 'ਤੇ ਆਲੇ ਟਾਲੇ ਕਰਦੇ ਹਾਂ ਅਤੇ ਐਨਕ ਲਵਾਉਣ ਤੋਂ ਕਈ ਵਾਰੀ ਡਰਦੇ ਹਾਂ ਸੋ ਤੁਸੀਂ ਜੀ ਬਰਾਊਨ ਬਿਯੋਂਡ ਆਈਵੀਅਰ ਤੁਸੀਂ ਪਹੁੰਚੋ ਅਤੇ ਆਪਣਾ ਆਈ ਐਗਜ਼ਾਮੀਨੇਸ਼ਨ ਕਰਵਾਓ ਜੋ ਐਨਕਾਂ 'ਤੇ ਵੀ ਜੋ ਗਲਾਸਿਸ 'ਤੇ ਵੀ ਇਹਨਾਂ ਕੋਲ ਅੱਛੀਆਂ ਡੀਲਸ ਨੇ ਉਸ ਰਾਹੀਂ ਤੁਸੀਂ ਚੰਗੇ ਗਲਾਸਿਸ ਬਣਵਾਓ ਅਤੇ ਜੀ ਬਿਯੋਂਡ ਆਈਵੀਅਰ ਦਾ ਨੰਬਰ 905-793 ਜਿੱਥੇ 3937 ਹੈ 905-793-3937 'ਤੇ ਜੀ ਸੰਪਰਕ ਜ਼ਰੂਰ ਹੋ ਸਕਦੇ ਨੇ ਜੀ ਅਤੇ ਜਿੱਥੇ ਜੀ ਅਸੀਂ ਰੋਡ 'ਤੇ ਜਦੋਂ ਤੁਰ ਰਹੇ ਹੁੰਦੇ ਹਾਂ ਚੱਲ ਰਹੇ ਹੁੰਦੇ ਹਾਂ ਉੱਥੇ ਅਸੀਂ ਤਾਂ ਆਪਣੀ ਸੇਫਟੀ ਦੀ ਪੂਰੀ ਜੋ ਧਿਆਨ ਸਾਨੂੰ ਹੁੰਦਾ ਉੱਥੇ ਅਸੀਂ ਡਰਾਈਵ ਕਰਦੇ ਹਾਂ ਉਦੋਂ ਵੀ ਸਾਨੂੰ ਸੇਫਟੀ ਦਾ ਹੁੰਦਾ ਕਿ ਹਰ ਪਾਸੇ ਜੋ ਹੈ ਉਹ ਨਿਗਾਹ ਸਾਡੀ ਹੋਵੇ ਅਤੇ ਅਸੀਂ ਕੋਨਸਨਟ੍ਰੇਟ ਜੋ ਹੈ ਫਿਰ ਰੋਡ 'ਤੇ ਹੀ ਕਰੀਏ ਆਪਣੇ ਫੋਨ 'ਤੇ ਸਾਡੀ ਕੋਨਸਨਟ੍ਰੇਸ਼ਨ ਜੋ ਹੈ ਉਹ ਬਿਲਕੁਲ ਵੀ ਨਾ ਹੋਵੇ 1% ਵੀ ਨਾ ਹੋਵੇ ਪਰ ਇਹ ਜੋ ਕੇਸ ਜੋ ਹੈ ਜੋ ਪਿਛਲੇ ਹਫ਼ਤੇ ਇਹ ਘਟਨਾ ਵਾਪਰੀ ਅਕਤੂਬਰ 4 ਐਤਵਾਰ ਦੀ ਸ਼ਾਮ ਇਹ ਘਟਨਾ ਜੋ ਵੌਨ ਦੇ ਵਿੱਚ ਵਾਪਰੀ ਇਸ ਦੇ ਵਿੱਚ ਇੱਕ ਲੇਡੀ ਜੋ ਰੋਡ 'ਤੇ ਚਲੋ ਸਾਈਡ 'ਤੇ ਵਾਕ ਕਰ ਰਹੀ ਸੀ ਅਤੇ 60 ਸਾਲਾਂ ਦੀ ਇਹ ਲੇਡੀ ਰਿਚਮੰਡ ਹਿੱਲ ਤੋਂ ਜੋ ਬੱਸ ਤੋਂ ਉਤਰੀ ਅਤੇ ਫਿਰ ਉਤਰ ਕੇ ਜਦੋਂ ਵਾਕ ਕਰਕੇ ਆਪਣੇ ਕੰਮ 'ਤੇ ਜਾਣ ਲਈ ਜੋ ਵਾਕ ਇਹ ਕਰ ਰਹੀ ਸੀ ਉਦੋਂ ਕਿਸੇ ਕਾਰ ਨਾਲ ਜਦੋਂ ਫਿਰ ਸੇਮ ਡਾਇਰੈਕਸ਼ਨ ਦੇ ਵਿੱਚ ਕੋਈ ਕਾਰ ਜੋ ਤੇਜ਼ ਰਫ਼ਤਾਰ ਦੇ ਵਿੱਚ ਆਈ ਅਤੇ ਇਸ ਲੇਡੀ ਨੂੰ ਫਿਰ ਜੋ ਸਟ੍ਰੱਕ ਇਸ ਕਾਰ ਨੇ ਕੀਤਾ ਅਤੇ ਇਹ ਇੰਸੀਡੈਂਟ ਜੋ ਵਾਪਰਿਆ ਜੋ ਹਾਦਸਾ ਵਾਪਰਿਆ ਅਤੇ ਇਸ ਦੇ ਵਿੱਚ ਕਈ ਦਿਨ ਤਾਂ ਪਤਾ ਹੀ ਨਹੀਂ ਚੱਲ ਸਕਿਆ ਕਿਉਂਕਿ ਜਦੋਂ ਕਾਰ ਨੇ ਟੱਕਰ ਮਾਰੀ ਅਤੇ ਫਿਰ ਕਾਰ ਰੁਕੀ ਨਹੀਂ ਕਾਰ ਫਿਰ ਉਸੇ ਤਰ੍ਹਾਂ ਭੱਜ ਗਈ ਹਾਲਾਂਕਿ ਡਰਾਈਵਰ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋਏਗਾ ਹੀ ਕਿ ਕੁਛ ਵਾਪਰਿਆ ਸੋ ਫਰਜ਼ ਤਾਂ ਬਣਦਾ ਸੀ ਰੁਕਣ ਦਾ ਪਰ ਫਿਰ ਹਿੱਟ ਐਂਡ ਰਨ ਇਹ ਕੇਸ ਹੋਇਆ ਅਤੇ ਕੁਝ ਦਿਨਾਂ ਬਾਅਦ ਜਦੋਂ ਇਹ ਕੋਲੀਜਨ ਤੋਂ ਕੁਝ ਦਿਨਾਂ ਬਾਅਦ ਇਹ ਜੋ ਉਸਦਾ ਜੋ ਸੂਟ ਕੇਸ ਸੀ ਉਹ ਕਿਸੇ ਨੇ ਫਿਰ ਨਿਗਾਹ ਉਸ ਸੂਟ 'ਤੇ ਸੂਟ ਕੇਸ 'ਤੇ ਪਈ ਕਿਸੇ ਨੇ ਫਿਰ ਦੇਖਿਆ ਅਤੇ ਫਿਰ ਜੋ ਬੋਡੀ ਜੋ ਹੈ ਇਸ ਲੇਡੀ ਦੀ ਜੋ ਰੋਡ ਸਾਈਡ 'ਤੇ ਜੋ ਹੈ ਉਹ ਮਿਲੀ ਅਤੇ ਇਹ ਫਿਰ 2-3 ਦਿਨ ਬਾਅਦ ਇਹ ਬੋਡੀ ਨੂੰ ਜੋ ਹੈ ਉਹ ਜੋ ਰਿਕਵਰ ਕੀਤਾ ਗਿਆ ਅਤੇ ਫਿਰ ਹਾਲਾਂਕਿ ਆਈਡੈਂਟੀਫਾਈ ਇਸ ਲੇਡੀ ਨੂੰ ਕੀਤਾ ਗਿਆ ਪਰ ਉਸ ਦੀ ਜਾਣਕਾਰੀ ਪੁਲਿਸ ਨੇ ਜੋ ਅੱਗੇ ਨਹੀਂ ਦੱਸੀ ਸੋ ਇਸ ਦੇ ਵਿੱਚ ਹੁਣ ਇੱਕ ਰਿਪੋਰਟ ਜੋ ਦਰਜ ਹੋਈ ਹੈ ਅਤੇ ਇਸ ਦੇ ਵਿੱਚ ਇੱਕ ਵੀਡੀਓ ਵੀ ਫਿਰ ਜਾਰੀ ਹੋਈ ਆ ਉਸ ਰੋਡ ਦੀ ਜਿੱਥੇ ਉਸੇ ਰੋਡ 'ਤੇ ਜਿੱਥੇ ਉਹ ਲੇਡੀ ਜਾਂਦੀ ਦੇਖੀ ਗਈ ਹੈ ਕੈਮਰੇ ਦੇ ਵਿੱਚ ਅਤੇ ਫਿਰ 3-4 ਗੱਡੀਆਂ ਜੋ ਨੇ ਉਹ ਹਾਈ ਸਪੀਡ 'ਤੇ ਫਿਰ ਅੱਗੇ ਲੰਘਦੀਆਂ ਨੇ ਹਾਲਾਂਕਿ ਹੁਣ ਇਹ ਅੰਦਾਜ਼ਾ ਤਾਂ ਲਾਉਣਾ ਮੁਸ਼ਕਿਲ ਹੈ ਕਿ ਕਿਹੜੀ ਕਾਰ ਕਾਰਨ ਜੋ ਹੈ ਇਹ ਐਕਸੀਡੈਂਟ ਜੋ ਹੈ ਘਟਨਾ ਜੋ ਹੈ ਵਾਪਰੀ ਹੈ ਹਾਲਾਂਕਿ ਪੁਲਿਸ ਜੋ ਹੈ ਇਹ ਜ਼ਰੂਰ ਜੋ ਇੱਕ ਇਨਵੈਸਟੀਗੇਟਰਸ ਦੀ ਟੀਮ ਜੋ ਹੈ ਇਸ ਦੇ ਵਿੱਚ ਲੱਗੀ ਹੈ ਕਿ ਜੋ ਡਰਾਈਵਰ ਇਸ ਕਰਕੇ ਰਿਸਪੋਂਸੀਬਲ ਹੈ ਪੁਲਿਸ ਉਹਨਾਂ ਨੂੰ ਇਹ ਮੌਕਾ ਵੀ ਦੇ ਰਹੀ

ਇਹ ਹੈ ਕਿ ਤੁਸੀਂ ਆਪ ਅੱਗੇ ਆਓ, ਆਪ ਇਸ ਹਾਦਸੇ ਬਾਰੇ ਦੱਸੋ ਅਤੇ ਫਿਰ ਇਸ ਕਾਰਨ ਹੁਣ ਜੋ ਐਵੀਡੈਂਸ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੱਡੀ ਨੂੰ ਰੀਪੇਅਰ ਕਰਕੇ, ਰੀਪੇਂਟ ਕਰਕੇ, ਤਾਂ ਕਿ ਜੋ ਡੈਮੇਜ ਜੋ ਹੈ ਉਹ ਨਹੀਂ, ਜੋ ਕੁਲੇਸ਼ਨ ਦਾ ਪਤਾ ਹੋ ਸਕੇ, ਅਤੇ ਇਹ ਵਾਰਨਿੰਗ ਵੀ ਸਰ ਜੇ ਫਿਰ ਪੁਲਿਸ ਨੇ ਦਿੱਤੀ ਹੈ ਕਿ ਕ੍ਰਿਮੀਨਲ ਚਾਰਜਸ ਜੋ ਨੇ ਇਸ ਦੇ ਵਿੱਚ ਫਿਰ ਅੱਗੇ ਲੱਗ ਸਕਦੇ ਨੇ। ਸੋ ਜੀ, ਡਰਾਈਵ ਜਦੋਂ ਕਰਨਾ, ਜਦੋਂ ਰੋਡ 'ਤੇ ਅਸੀਂ ਹੁੰਦੇ ਹਾਂ, ਸਾਡੀ ਜ਼ਿੰਮੇਵਾਰੀ ਸਾਡੇ ਨਾਲ ਤੁਰਦੀ ਹੈ, ਸਾਡੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ, ਅਤੇ ਫਿਰ ਰੋਡ 'ਤੇ ਜੋ ਲੋਕ ਨੇ ਉਹਨਾਂ ਦੀ ਰਿਸਪੋਂਸੀਬਿਲਿਟੀ, ਉਹਨਾਂ ਦੀ ਜ਼ਿੰਮੇਵਾਰੀ ਵੀ ਅਸੀਂ ਲੈ ਕੇ ਨਾਲ ਫਿਰ ਚੱਲ ਰਹੇ ਹੁੰਦੇ ਹਾਂ। ਸੋ ਇਸ ਗੱਲ ਦਾ ਅੰਦਾਜ਼ਾ, ਧਿਆਨ ਜ਼ਰੂਰ ਰੱਖੀਏ ਕਿ ਕੋਨਸਨਟ੍ਰੇਟ ਜੋ ਹੈ ਫਿਰ ਪੂਰਾ ਉਹ ਰੋਡ 'ਤੇ ਹੀ ਉਸ ਵੇਲੇ ਹੋਣਾ, ਉਸ ਸਮੇਂ ਦੀ ਮੰਗ ਹੈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਸਮਾਂ ਜੋ ਹੈ ਉਹ ਜਾਣਦਾ ਚਲੋ ਆ ਗਿਆ, 3 ਕੁ ਮਿੰਟ ਦਾ ਸਮਾਂ ਆਪਣੇ ਕੋਲ ਹੈ, ਅਤੇ ਮੈਂ ਗਲੋਬਲ ਕੰਫਰਟ ਏਅਰ ਫਰਨੈਸ ਦਾ ਤੁਹਾਨੂੰ ਇਹ ਸੰਦੇਸ਼ ਜ਼ਰੂਰ ਦੇ ਦੇਵਾਂ ਜੀ। ਏਅਰ ਫਰਨੈਸ ਜੋ ਏਸੀ ਹੈ, ਏਸੀ ਹੈ ਜਾਂ ਫਰਨੈਸ ਹੈ, ਤੁਸੀਂ ਰਿਪੇਅਰ ਕਰਵਾਉਣੇ ਨੇ, ਤੁਸੀਂ ਨਵੇਂ ਲਗਵਾਉਣੇ ਨੇ, $1800 ਰਿਬੇਟ ਵੀ ਤੁਸੀਂ ਨਾਲ ਚਾਹੁੰਦੇ ਹੋ, ਅਤੇ ਫਿਰ ਸੰਪਰਕ ਬਿਲਕੁਲ ਕਰੋ ਤੇਜਪਾਲ ਜੀ ਨੂੰ। ਗਲੋਬਲ ਕੰਫਰਟ ਏਅਰ ਤੋਂ ਨੰਬਰ 905-790-9080 ਹੈ, 905-790-9080 ਜੀ ਗਲੋਬਲ ਕੰਫਰਟ ਏਅਰ ਦੇ ਲਈ ਹੈ ਜੀ। ਸੋ ਜੀ, ਇਸ ਦੇ ਨਾਲ ਹੁਣ ਜੋ ਜਾਣ ਦਾ ਸਮਾਂ ਹੈ, ਅਤੇ ਆਓ ਫਿਰ ਜੋ ਪ੍ਰੋਗਰਾਮ ਨੂੰ ਕੰਪਲੀਟ ਵੀ ਇੱਕ ਅੱਛੇ ਗੀਤ ਦੇ ਨਾਲ ਕਰੀਏ, ਅਤੇ ਜਾਂਦੇ ਜਾਂਦੇ ਪਿਆਰਾ ਗੀਤ ਤੁਹਾਡੇ ਲਈ। ਸ਼ਨੀਵਾਰ ਦਾ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: ਫਾਡੀ ਸਵੇਰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 to 10 AM ਤੱਕ ਰੇਡੀਓ ਆਵਾਜ਼।
1: All advertisements are paid. Awaz the Voice does not take any responsibility for any paid advertisements during this program.

0: ਚਲੋ ਜੀ ਅੱਜ ਸੋਹਣੀ ਸੋਹਣੀ ਸਵੇਰ ਦੀ ਸੋਹਣੀ ਸੋਹਣੀ ਸ਼ੁਰੂਆਤ ਕਰਦੇ ਹਾਂ ਅਸੀਂ ਅਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਨੰਬਰ ਹੈਗਾ 905-673-3337 ਅਤੇ ਅੱਜ ਅਸੀਂ ਲਾਈਨਾਂ ਖੋਲ੍ਹਾਂਗੇ। ਮੇਰਾ ਫੇਵਰੇਟ ਸੈਗਮੈਂਟ ਹੈਗਾ ਆ ਬਾਬਾ ਬਕਤੌਰਾ, ਅਤੇ ਤੁਸੀਂ ਬਾਬਾ ਬਕਤੌਰਾ 'ਤੇ ਸਾਨੂੰ ਕਾਲ ਕਰਨ ਲਈ ਨੰਬਰ ਯੂਜ਼ ਕਰਨਾ ਹੈ 905-673-3337। ਅਤੇ ਬਾਬਾ ਬਕਤੌਰਾ 'ਚ ਹੁੰਦਾ ਕੀ ਆ, ਐਕਚੁਅਲ ਦੇ ਵਿੱਚ ਕੀ ਸਾਡੇ ਟਰਮਸ ਐਂਡ ਕੰਡੀਸ਼ਨਸ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸੋ ਟਰਮਸ ਐਂਡ ਕੰਡੀਸ਼ਨਸ ਹੈਗੇ ਆ, ਤੁਸੀਂ ਸਾਨੂੰ ਕਾਲ ਕਰਕੇ ਦੱਸਣੀ ਆਪਣੀ ਡੇਟ ਆਫ ਬਰਥ, ਅਤੇ ਡੇਟ ਆਫ ਬਰਥ ਦੇ ਵਿੱਚ ਤੁਸੀਂ ਸਾਨੂੰ ਸਾਡਾ ਪਾਸਵਰਡ ਦੱਸਣਾ ਹੈ। ਸੋ ਅੱਜ ਲਈ ਪਾਸਵਰਡ ਹੈਗਾ ਨਜ਼ਾਰਾ ਐਂਡ ਤਵਾ ਕਿਚਨ। ਅਤੇ ਜਦੋਂ ਤੁਸੀਂ ਸਾਨੂੰ ਦੱਸੋਗੇ ਪਾਸਵਰਡ, ਜਿਵੇਂ ਅਸੀਂ ਬੈਂਕ 'ਚ ਆਪਦਾ ਪਾਸਵਰਡ ਆਪਣੇ ਅਕਾਊਂਟ 'ਚ ਲਗਾਉਂਦੇ ਹਾਂ ਅਤੇ ਸਾਡੇ ਪੈਸੇ ਨਿਕਲ ਆਉਂਦੇ ਆ, ਡਾਲਰ ਨਿਕਲ ਆਉਂਦੇ ਆ, ਉਂਝ ਜਦੋਂ ਤੁਸੀਂ ਸਾਡਾ ਪਾਸਵਰਡ ਨਜ਼ਾਰਾ ਅਤੇ ਤਵਾ ਕਿਚਨ ਯੂਜ਼ ਕਰੋਗੇ ਅਤੇ ਤੁਹਾਡੀਆਂ ਕੁਛ ਆਦਤਾਂ ਨਿਕਲ ਆਉਣਗੀਆਂ, ਜੋ ਕਿ ਕੁਛ ਤਾਂ ਬਹੁਤ ਹੀ ਵਧੀਆ ਆ ਔਰ ਕੁਛ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਤੁਸੀਂ ਹੋਰ ਵਧੀਆ ਕਰ ਸਕਦੇ ਹੋ। ਸੋ ਉਹਦੇ ਲਈ ਤੁਸੀਂ ਕਾਲ ਕਰਨੀ ਹੈ ਸਾਨੂੰ 905-673-3337। ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਵਹਿਮਾਂ ਭਰਮਾਂ ਤੋਂ ਦੂਰ। ਸੋ ਇਹਦੇ ਵਿੱਚ ਸਾਡਾ ਇੱਕ ਚਾਰਟ ਹੈ ਔਰ ਅਸੀਂ ਉਸ ਚਾਰਟ ਦੇ ਅਕੋਰਡਿੰਗ ਤੁਹਾਨੂੰ ਤੁਹਾਡੀ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਦੱਸਾਂਗੇ ਕਿ ਤੁਹਾਡੇ ਵਿੱਚ ਕੁਛ ਕਿਹੜੀਆਂ ਗੱਲਾਂ ਵਧੀਆ ਹੈਗੀਆਂ ਅਤੇ ਕੁਛ ਕਿਹੜੀਆਂ ਗੱਲਾਂ ਤੁਸੀਂ ਵਧੀਆ ਕਰ ਸਕਦੇ ਹੋ। ਸੋ ਤੁਸੀਂ ਕਾਲ ਕਰਨੀ ਹੈ 905-673-3337 905-673-3337 'ਤੇ ਕਾਲ ਕਰਕੇ ਤੁਸੀਂ ਸਾਨੂੰ ਦੱਸਣਾ ਆਪਣਾ ਡੇਟ ਆਫ ਬਰਥ ਅਤੇ ਤੁਸੀਂ ਸਾਨੂੰ ਦੱਸਣਾ ਪਾਸਵਰਡ ਨਜ਼ਾਰਾ ਐਂਡ ਤਵਾ ਕਿਚਨ। ਫਿਰ ਅਸੀਂ ਤੁਹਾਡਾ ਪਿਟਾਰਾ ਖੋਲ੍ਹਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਕੀ ਵਧੀਆ ਗੱਲਾਂ ਹੈਗੀਆਂ ਤੁਹਾਡੇ ਵਿੱਚ ਅਤੇ ਕੁਛ ਗੱਲਾਂ ਜਿਨ੍ਹਾਂ ਨੂੰ ਤੁਸੀਂ ਵਧੀਆ ਕਰ ਸਕਦੇ ਹੋ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਇੱਕੋ ਇੱਕ ਨੰਬਰ ਹੈਗਾ ਸਟੂਡੀਓ ਦਾ 905-673-3337 905-673-3337 ਤੇ ਅਸੀਂ ਸੁਣਦੇ ਹਾਂ ਨਜ਼ਾਰਾ ਦਾ ਜਿਹੜਾ ਪਾਸਵਰਡ ਹੈਗਾ, ਨਜ਼ਾਰਾ ਵਾਲੇ ਐਕਚੁਅਲੀ ਕਹਿੰਦੇ ਕੀ ਹੈ ਸਾਨੂੰ।
1: ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ।

0: Drive, Brampton. Major intersection, Steeles and Kennedy, 90545-12600.
1: ਸੋ ਪਾਸਵਰਡ ਦੀ ਚੀਟਿੰਗ ਕਰਾ ਦਿੱਤੀ ਹੈ ਤੁਹਾਨੂੰ, ਐਗਜ਼ਾਮ ਤੋਂ ਪਹਿਲਾਂ ਸਿਲੇਬਸ ਸਾਰਾ ਰਟਾ ਦਿੱਤਾ। ਸੋ ਪਾਸਵਰਡ ਹੈਗਾ ਤਵਾ ਕਿਚਨ ਐਂਡ ਨਜ਼ਾਰਾ। ਅਤੇ ਸਾਡੇ ਨਾਲ ਸਾਡੇ ਪਹਿਲੇ ਕਾਲਰ ਹੈਗੇ ਆ ਜੀ ਕਿਰਨਪ੍ਰੀਤ ਜੀ, ਤੁਸੀਂ ਔਨ ਏਅਰ ਹੋ। ਹੈਲੋ,
2: ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਕਿਰਨ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਤਵਾ ਕਿਚਨ ਤੋਂ ਕਿਰਨ ਜੀ, ਰਾਈਟ?
2: ਹਾਂਜੀ।
1: ਸੋ ਦੇਖੋ ਜੀ, ਅੱਜ ਅਸੀਂ ਤੁਹਾਨੂੰ ਬਾਬਾ ਬਗਦੌਲਾ ਦਾ ਸੈਗਮੈਂਟ ਓਪਨ ਕਰਨ ਤੋਂ ਪਹਿਲਾਂ ਕਿੰਨੀ ਤਿਆਰੀ ਕਰਾ ਰਹੇ ਹਾਂ ਆਪਣੇ ਪਾਸਵਰਡਸ ਦੀ। ਸੋ ਤਵਾ ਕਿਚਨ ਤੋਂ ਕਿਰਨਪ੍ਰੀਤ ਆਏ ਨੇ ਸਾਡੇ ਨਾਲ, ਤੇ ਕੀ ਲੈ ਕੇ ਆਏ ਆ ਸਾਡੇ ਲਈ? ਸੋ ਕਿਰਨਪ੍ਰੀਤ ਜੀ, ਅੱਜ ਦੇਖੋ ਵੀਕਐਂਡ ਹੈ, ਤੇ ਵੀਕਐਂਡ ਕੀ ਲੌਂਗ ਵੀਕਐਂਡ ਹੈ। ਸੋ ਸਾਰਿਆਂ ਨੂੰ ਏਦਾਂ ਇੱਕ ਹੌਕਾ ਦਿਓ ਕਿ ਆਪਣੀਆਂ ਕਿਚਨ ਅੱਜ ਬੰਦ ਕਰਕੇ ਸਾਰੇ ਪਹੁੰਚਣ ਤਵਾ ਕਿਚਨ ਤੇ, ਤੇ ਤੁਸੀਂ ਹੁਣ ਆਪਣਾ ਮੈਸੇਜ ਦੇ ਦਿਓ।
2: ਹਾਂਜੀ, ਸੋ ਸਭ ਤੋਂ ਪਹਿਲਾਂ ਜਿੱਦਾਂ ਕਿ ਦਿਨ ਦੀ ਸ਼ੁਰੂਆਤ ਪਰਾਂਠਿਆਂ ਤੋਂ ਹੁੰਦੀ ਹੈ, ਤਾਂ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਡੇ ਕੋਲ ਹੈ ਜੀ ਦਾਰਾ ਸਿੰਘ ਪਰਾਂਠਾ, ਜੋ ਕਿ ਦਾਰਾ ਸਿੰਘ ਦਾ ਨਾਮ ਹੀ ਇਸ ਕਰਕੇ ਕਿ ਪੂਰਾ ਲੋਡਡ ਪਰਾਂਠਾ ਹੁੰਦਾ ਆ। ਉਹਦੇ ਵਿੱਚ 3 to 4 ਡਿਫਰੈਂਟ ਤਰ੍ਹਾਂ ਦੀਆਂ ਟੋਪਿੰਗਸ ਹੁੰਦੀਆਂ ਹੈ, ਤੇ ਉਹ ਫੁੱਲੀ ਲੋਡਡ ਹੁੰਦਾ, ਤੁਹਾਨੂੰ ਉਹਦੇ ਵਿੱਚ ਕਿਤੇ ਵੀ ਆਟਾ ਨਹੀਂ ਨਜ਼ਰ ਆਏਗਾ, ਸਿਰਫ ਮਟੀਰੀਅਲ ਹੀ ਮਟੀਰੀਅਲ ਹੋਊਗਾ। ਤੇ ਉਹਦੇ ਨਾਲ ਤੁਹਾਨੂੰ 2 ਚਾਹ ਜੋ ਕਿ ਹੈਂਡਮੇਡ ਆ। ਸਾਡੇ ਬਹੁਤ ਸਾਰੇ ਕਸਟਮਰ ਦਾ ਇਹ ਕੁਸ਼ਚਨ ਹੁੰਦਾ ਹੈ ਕਿ ਲੋਕ ਮਸ਼ੀਨ ਵਾਲੀ ਚਾਹ ਸੈਲ ਕਰਦੇ ਆ, ਤੇ ਸਾਡੇ ਸਾਡੇ ਇੱਥੇ ਬਿਲਕੁਲ ਵੀ ਮਸ਼ੀਨ ਵਾਲੀ ਚਾਹ ਨਹੀਂ, ਹੈਂਡਮੇਡ ਘਰ ਦੀ ਚਾਹ ਆ, ਜੋ ਤੁਹਾਨੂੰ ਇਹਦੇ ਨਾਲ ਤੇ ਨਾਲ 2 ਰਾਇਤੇ ਤੇ ਅਚਾਰ, ਜੋ ਕਿ ਸਿਰਫ ਔਰ ਸਿਰਫ 1599 ਦੇ ਵਿੱਚ ਤੁਹਾਨੂੰ ਕਿੱਥੇ ਮਿਲ ਰਿਹਾ, ਸਿਰਫ ਔਰ ਸਿਰਫ ਤਵਾ ਕਿਚਨ।
1: ਵਾਓ, 1599 ਚ! ਰਿਪੀਟ ਕਰਿਓ ਦੁਬਾਰਾ ਤੁਸੀਂ ਕੀ ਡੀਲਸ ਬੋਲਿਆ, ਮੈਂ ਵੀ ਜਰਾ ਦੇਖਾਂ ਕਿ ਅਸੀਂ ਵੀ ਅੱਜ ਆ ਸਕਦੇ ਹਾਂ। ਕੋਈ ਟਾਈਮਿੰਗ ਤਾਂ ਨਹੀਂ ਹੈਗੀ ਲਿਮਿਟਿਡ?
2: ਨਹੀਂ,
1: ਓਕੇ,
2: ਤੁਸੀਂ ਇਹ ਬ੍ਰੇਕਫਾਸਟ ਕਰਨ ਆ ਸਕਦੇ ਹੋ। ਅਸੀਂ ਓਪਨ ਆ 10 to 6 AM ਇਨ ਦਾ ਮਾਰਨਿੰਗ। ਸੋ ਸਾਡੇ ਕੋਲ ਹੈ 2 ਦਾਰਾ ਸਿੰਘ ਪਰਾਂਠੇ
1: ਜੀ,
2: 2 ਰਾਇਤਾ ਨਾਲ, ਉਹਦੇ ਨਾਲ ਦਹੀਂ ਬੂੰਦੀ ਵਾਲਾ ਰਾਇਤਾ
1: ਜੀ,
2: ਨਾਲ ਅਚਾਰ ਤੇ ਨਾਲ ਘਰ ਵਾਲੀ ਕੜੀ ਹੋਈ ਚਾਹ।
1: ਵਾਓ, ਕਾੜ ਕਾੜ ਕੇ ਬਣਾਉਂਦੇ ਹੋ ਤੁਸੀਂ, ਘਰ ਵਾਲੀ ਨਾ ਬੋਲੋ, ਬੋਲੋ ਪਿੰਡਾਂ ਵਾਲੀ ਕਾੜ ਕੇ ਬਣਾਉਂਦੇ ਹੋ ਜਿਹੜੀ ਚਾਹ,
2: ਪਿੰਡਾਂ ਵਾਲੀ ਚਾਹ।
1: ਬਿਲਕੁਲ
2: ਬਿਲਕੁਲ।
1: ਸੋ 2 ਦਾਰਾ ਸਿੰਘ ਪਰਾਂਠਾ ਅਗਰ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੀ, ਤੇ 2 ਦਾਰਾ ਸਿੰਘ ਪਰਾਂਠਾ ਜੇ ਕਿਰਨ, ਕਿੰਨੇ ਕੁ 2-3 ਬੰਦੇ ਤੇ ਆਰਾਮ ਨੇ, 4 ਜਾਣੇ ਆਰਾਮ ਨਾਲ ਤੁਸੀਂ ਦਾਰਾ ਸਿੰਘ ਪਰਾਂਠਾ ਇੰਜੋਏ ਕਰ ਸਕਦੇ ਹੋ। ਔਰ ਸਭ ਤੋਂ ਵਧੀਆ ਗੱਲ ਦੱਸਾਂ ਤੁਹਾਨੂੰ ਇਹਦੇ ਵਿੱਚ ਕੀ ਹੈਗਾ, ਹਰ ਇੱਕ ਬਾਈਟ ਦੇ ਵਿੱਚ ਇੱਕ ਅਲੱਗ ਹੀ ਟੇਸਟ ਆ। ਸੋ ਮੈਂ ਇਹਨਾਂ ਦਾ ਸਪੈਸ਼ਲੀ ਦਾਰਾ ਸਿੰਘ ਪਰਾਂਠਾ ਟਰਾਈ ਕੀਤਾ ਸੀ, ਔਰ ਮੇਰੀ ਫੈਮਿਲੀ ਦੇ ਵਿੱਚ ਸਾਰੇ ਜਾਣੇ ਬਹੁਤ ਪਿਆਰ ਕਰਦੇ ਆ ਦਾਰਾ ਸਿੰਘ ਪਰਾਂਠਾ, ਕਿਉਂਕਿ ਖਾ ਕੇ ਤੁਹਾਨੂੰ ਹੈਵੀਨੈਸ ਵੀ ਨਹੀਂ ਫੀਲ ਹੋਏਗੀ, ਲੇਕਿਨ ਖਾ ਕੇ ਤੁਸੀਂ ਪੂਰੇ ਫੁੱਲ ਹੋ ਗਏ, ਔਰ ਬਹੁਤ ਹੀ ਵਧੀਆ ਇਨਗਰੀਡੀਅੰਟਸ ਪਾਉਂਦੇ ਆ ਔਰ ਬਿਲਕੁਲ ਪਿਆਰ ਦੇ ਨਾਲ ਬਣਾਉਂਦੇ ਆ। ਔਰ ਜਦੋਂ ਤੁਸੀਂ ਜਾਓਗੇ ਬੈਠਿਓ ਗਾਈਸ, ਕਿ ਤੁਸੀਂ ਇੱਦਾਂ ਦਾ ਦਾਰਾ ਸਿੰਘ ਪਰਾਂਠਾ ਕਦੀ ਵੀ ਨਹੀਂ ਖਾਧਾ। ਔਰ ਡੀਲਸ ਦੇਖੋ ਕਿਰਨ ਜੀ, ਤੁਸੀਂ ਡੀਲਸ ਬੜੀਆਂ ਸੋਹਣੀਆਂ ਸੋਹਣੀਆਂ ਬਣਾ ਕੇ ਆਉਂਦੇ ਹੋ। ਸੋ $15.99 'ਚ ਤੁਸੀਂ ਬ੍ਰੇਕਫਾਸਟ ਕਰਨੀ ਆ, ਔਰ ਕੀ ਕਰਨਾ, 2 ਦਾਰਾ ਸਿੰਘ ਪਰਾਂਠਾ, 2 ਨਾਲ ਰਾਇਤਾ, ਅਚਾਰ ਨਾਲ ਇੱਕ ਕਾੜੀ ਹੋਈ ਚਾਹ। ਵਾਓ, ਠੰਡਾ ਠੰਡਾ ਮੌਸਮ ਹੈ, ਉਹਦੇ ਵਿੱਚ ਕਾੜੀ ਹੋਈ ਚਾਹ ਮਿਲ ਜੇ ਤੇ ਮਜ਼ਾ ਹੀ ਆ, ਨਜ਼ਾਰਾ। ਸੋ ਹੋਰ ਕਿਹੜੀਆਂ ਡੀਲਸ ਹੈਗੀਆਂ ਕਿਰਨ ਜੀ ਆਪਣੀਆਂ, ਹੋਰ ਸਪੈਸ਼ਲ ਆਈਟਮਸ ਬਾਰੇ ਦੱਸੋ ਕੁਛ?
2: ਹਾਂਜੀ, ਤੇ ਮੋਸਟ ਸੈਲਿੰਗ ਸਾਡਾ ਹੈਗਾ ਹੈ ਕਿ ਅੰਮ੍ਰਿਤਸਰੀ ਪਰਾਂਠਾ, ਜੋ ਕਿ ਅੰਮ੍ਰਿਤਸਰੀ ਕੁਲਚਾ, ਜੋ ਕਿ ਫੁੱਟਲੋਂਗ ਹੁੰਦਾ ਆ, ਉਹ ਸਾਡਾ ਮੋਸਟ ਸੈਲਿੰਗ ਆ ਅੰਮ੍ਰਿਤਸਰੀ ਕੁਲਚਾ। ਉਹਦੇ ਨਾਲ ਤੁਹਾਨੂੰ ਚਣੇ ਮਿਲੂਗੇ ਤੇ ਨਾਲ ਚਟਨੀ ਤੇ ਨਾਲ ਉਹਦੇ ਸੈਲਡ। ਉਹ ਜਿਹੜਾ ਕੁਲਚਾ ਹੈ ਨਾ, ਉਹ ਵੀ ਪੂਰਾ ਫੁੱਲੀ ਲੋਡਡ ਹੁੰਦਾ ਆ, ਤੇ ਪੂਰਾ ਉਹ ਕਰੰਚੀ ਜਿਹਾ ਹੁੰਦਾ। ਜਦੋਂ ਉਹਦਾ ਤੁਸੀਂ ਇੱਕ ਬਾਈਟ ਲਓਗੇ ਨਾ, ਉਹ ਜੋ ਕਰੰਚ ਸਾਡੇ ਤੁਸੀਂ ਟੇਸਟ ਕਰੋਗੇ ਨਾ, ਉਹ ਪੂਰਾ ਐਸੇ ਕਰੰਚੀ ਟੇਸਟ ਆਉਂਦਾ ਆ, ਬਿਲਕੁਲ ਵੀ ਉਹ ਏਦਾਂ ਨੀ ਫੀਲ ਹੁੰਦਾ ਤੁਹਾਨੂੰ ਕਿ ਹਾਂ ਵੀ ਬਸ ਐਂ ਸੁੱਕਾ ਜਿਹਾ ਹੈਗਾ। ਜਿੱਦਾਂ ਮੋਸਟਲੀ ਜਗ੍ਹਾ ਤੇ ਆਪਾਂ ਜਦੋਂ 5 ਮਿੰਟ ਦੇਖਦੇ ਹਾਂ, ਉਹ ਜਿਹੜੀ
1: ਅੰਮ੍ਰਿਤਸਰੀ ਕੁਲਚਾ ਤਵਾ ਕਿਚਨ ਦਾ ਬੈਸਟ ਹੈਗਾ। ਜਦੋਂ ਤੁਸੀਂ ਖਾਓਗੇ ਤੁਸੀਂ ਖੁਦ ਕਹੋਗੇ ਕਿ ਵਾਹ ਜੀ ਵਾਹ, ਕਿਉਂਕਿ ਅੰਮ੍ਰਿਤਸਰ ਦੇ ਜਿਹੜੇ ਕੁਲਚੇ ਹੁੰਦੇ ਆ, ਉਹ ਮੈਂ ਖੁਦ ਟਰਾਈ ਕੀਤੇ ਆ ਪਰਸਨਲੀ, ਅਸੀਂ ਉੱਥੇ ਤੋਂ ਹੀ ਬਿਲੋਂਗ ਕਰਦੇ ਆ। ਸੋ ਜਦੋਂ ਮੈਂ ਤਵਾ ਕਿਚਨ ਦਾ ਅੰਮ੍ਰਿਤਸਰੀ ਕੁਲਚਾ ਖਾਧਾ, ਮੈਨੂੰ ਸੀਰੀਅਸਲੀ ਅੰਮ੍ਰਿਤਸਰ ਯਾਦ ਆ ਗਿਆ। ਔਰ ਇਹਨਾਂ ਦੇ ਪ੍ਰਾਈਸ ਨੂੰ ਕੋਈ ਬੀਟ ਨਹੀਂ ਕਰ ਸਕਦਾ, ਕਿਉਂਕਿ ਪ੍ਰਾਈਸ ਵਾਈਜ਼ ਇੰਨੇ ਵਧੀਆ ਔਰ ਕੁਆਲਿਟੀ ਤੇ ਅਮੇਜ਼ਿੰਗ। ਸੋ ਇੱਕ ਤੁਸੀਂ ਕਿਰਨਪ੍ਰੀਤ ਜੀ, ਤੁਸੀਂ ਦੱਸੋ ਤੁਹਾਡੀ ਤਵਾ ਕਿਚਨ ਦਾ ਇੱਕ ਸਪੈਸ਼ਲ ਆਈਟਮ ਹੈਗੀ ਆ ਤਵਾ ਚਿਕਨ, ਜਿਹੜੇ ਨੋਨ ਵੈਜੀਟੇਰੀਅਨਸ ਹੈ ਉਹਨਾਂ ਲਈ।
2: ਹਾਂਜੀ, ਸੋ ਸਾਡਾ ਇਹ ਜਿਹੜਾ ਤਵਾ ਚਿਕਨ ਆ ਉਹ ਵਿਦ ਬੋਨ ਹੁੰਦਾ ਆ
1: ਜੀ,
2: ਉਹ ਸਾਡਾ ਮੋਸਟ ਸੈਲਿੰਗ ਆ ਚਿਕਨ ਦੇ ਵਿੱਚ, ਬਿਕਾਜ਼ ਉਹ ਨੋਨ ਵੈਜੀਟੇਰੀਅਨ ਦੇ ਲਈ ਉਹ ਬੈਸਟ ਡੀਲ ਆ ਸਾਡਾ, ਉਹ ਇੰਨਾ ਜ਼ਿਆਦਾ ਜਾਂਦਾ ਆ ਇੰਨਾ ਜ਼ਿਆਦਾ, ਕਿਉਂਕਿ ਉਹਦੀ ਜਿਹੜੀ ਗ੍ਰੇਵੀ ਆ ਉਹਦਾ ਜਿਹੜਾ ਟੈਕਸਚਰ ਆ ਨਾ ਉਹ ਇੰਨਾ ਜ਼ਿਆਦਾ, ਮਤਲਬ ਜਦੋਂ ਤੁਸੀਂ ਉਹਨੂੰ ਇੱਕ ਵਾਰੀ ਬਾਈਟ ਲਾਓਗੇ ਨਾ ਉਹ ਤੁਹਾਡੇ ਮੂੰਹ ਚ ਜੋ ਉਹਦਾ ਟੇਸਟ ਆਊਗਾ ਤੁਸੀਂ ਡਿਸਕ੍ਰਾਈਬ ਨਹੀਂ ਕਰ ਪਾਓਗੇ, ਇੰਨਾ ਜ਼ਿਆਦਾ ਟੇਸਟੀ ਉਹ ਹੁੰਦਾ ਆ।
1: ਸੋ ਤਵਾ ਚਿਕਨ ਦੀ ਸਪੈਸ਼ਲ ਸਪੈਸ਼ਲਿਟੀ ਇਹ ਹੈਗੀ ਆ ਕਿ ਤਵਾ ਚਿਕਨ ਇਹਨਾਂ ਨੇ ਤਵੇ ਤੇ ਰਾੜ ਕੇ ਬਣਾਇਆ ਹੁੰਦਾ ਹੈ, ਔਰ ਮੋਸਟ ਸੈਲਿੰਗ ਆਈਟਮ ਆਫ ਤਵਾ ਕਿਚਨ ਜੋ ਕਿ ਤੁਹਾਨੂੰ ਕਈ ਵਾਰ ਆਰਡਰ ਪਲੇਸ ਕਰਨਾ ਪੈਂਦਾ ਕਿਉਂਕਿ ਇੱਥੇ ਮੋਸਟ ਆਫ ਦਾ ਟਾਈਮ ਆਊਟ ਆਫ ਸਟਾਕ ਹੁੰਦਾ ਕਿ ਇੰਨੀ ਜਲਦੀ ਇਹਨਾਂ ਦੀ ਇਹ ਆਈਟਮ ਸੈੱਲ ਹੋ ਜਾਂਦੀ ਆ। ਸੋ ਸਾਡੇ ਘਰੇ ਵੀ ਜਦੋਂ ਪਾਰਟੀਜ਼ ਹੁੰਦੀ ਆ ਅਸੀਂ ਤਵਾ ਚਿਕਨ ਲੈਂਦੇ ਹਾਂ ਤਵਾ ਕਿਚਨ ਦਾ, ਔਰ ਤੁਸੀਂ ਇੱਕ ਵਾਰੀ ਖਾ ਕੇ ਦੇਖਿਓ ਤੁਹਾਨੂੰ ਮਜ਼ਾ। ਮੋਟਰ ਵਾਲੀ ਗੋਟ ਕੜੀ ਬਾਰੇ ਵੀ ਦੱਸੋ ਤੁਸੀਂ।
2: ਹਾਂਜੀ, ਸੋ ਉਹਦਾ ਨਾਮ ਹੈ ਮੋਟਰ ਵਾਲੀ ਗੋਟ ਕੜੀ। ਉਹ ਗੋਟ ਕੜੀ ਸਾਡੀ ਕੇਟਰਿੰਗ, ਸਾਡੇ ਇੱਥੇ ਡਿਨਰ, ਲੰਚ ਤੇ ਟੇਕ ਆਊਟ ਦੇ ਵਿੱਚ ਸਭ ਤੋਂ ਜ਼ਿਆਦਾ ਮੋਸਟ ਸੈਲਿੰਗ ਆ, ਬਿਕਾਜ਼ ਉਹਦਾ ਜੋ ਟੇਸਟ, ਉਹ ਜੋ ਗੋਟ ਕੜੀ ਆ ਉਹਦੀ ਜੋ ਗ੍ਰੇਵੀ ਆ ਨਾ ਉਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ, ਤੇ ਉਹਨੂੰ ਵੀ ਅਸੀਂ ਪੂਰਾ ਐਨ ਸਾਡੇ ਜਿਹੜੇ ਸ਼ੈਫ ਆ
1: ਜੀ
2: ਉਹਨਾਂ ਨੇ ਇਹ ਜਿਹੜੀ ਇਹਦੀ ਰੈਸਿਪੀ ਆ ਨਾ ਉਹ ਜਿਹੜੀ ਪੁਰਾਣੇ ਉਹਦੇ ਤੋਂ ਆ
1: ਜੀ,
2: ਜਿਹਦੇ ਕਰਕੇ ਉਹਨੂੰ ਜਿਹੜਾ ਆ
1: ਬਹੁਤ ਵਧੀਆ। ਸੋ ਕਿਰਨ ਜੀ ਮੈਂ ਦੱਸਾਂਗੀ ਜੀ, ਮੇਰੇ ਨਾਨਕੇ ਪਿੰਡ ਦੇ ਵਿੱਚ ਸੀਗੇ, ਸੋ ਅਸੀਂ ਜਦੋਂ ਵੀ ਨਾਨਕੇ ਜਾਣਾ ਮੇਰੇ ਪਾਪਾ ਸਾਰਿਆਂ ਨੇ ਮਿਲ ਕੇ ਨਾ ਸਾਡੀ ਮੋਟਰ ਲਾਗੇ ਬੈਠ ਕੇ ਤਾਂ ਚੁੱਲ੍ਹਾ ਲੈ ਲੈਣਾ ਤੇ ਉੱਥੇ ਮੋਟਰ ਤੇ ਆਰਾਮ ਨਾਲ ਹੌਲੀ ਹੌਲੀ ਆਂਚ ਦੇ ਵਿੱਚ ਧੂੰਏ ਦੇ ਵਿੱਚ ਇੰਨਾ ਵਧੀਆ ਮੋਟਰ ਵਾਲੀ ਜਿਹੜੀ ਗੋਟ ਕਰੀ ਆ, ਉੱਥੋਂ ਯਾਦ ਆ ਗਿਆ ਕਿ ਗੋਟ ਕਰੀ ਉੱਥੇ ਬਣਾਉਂਦੇ ਹੁੰਦੇ ਸੀ, ਔਰ ਉਹਦਾ ਟੇਸਟ ਲਾਜਵਾਬ ਹੈ। ਜਿਹੜੇ ਸਾਡੇ ਨੋਨ ਵੈਜੀਟੇਰੀਅਨ ਭੈਣ ਭਰਾ ਹੈਗੇ ਉਹ ਇੱਕ ਵਾਰ ਜਾ ਕੇ ਦੇਖਿਓ, ਤੁਹਾਨੂੰ ਪਿੰਡਾਂ ਵਾਲੀ ਜਿਹੜੀ ਗੋਟ ਕਰੀ ਨਾ ਯਾਦ ਆ ਗਈ ਤਾਂ ਤੁਸੀਂ ਮੈਨੂੰ ਕਾਲ ਕਰਕੇ ਦੱਸਿਓ ਰੇਡੀਓ ਤੇ। ਔਰ ਤੁਸੀਂ ਹੁਣ ਨੋਨ ਵੈਜੀਟੇਰੀਅਨ ਬਾਰੇ ਤੇ ਅਸੀਂ ਬਹੁਤ ਆਈਟਮਸ ਦੱਸਦੀਆਂ, ਹੁਣ ਵੈਜੀਟੇਰੀਅਨ ਬਾਰੇ ਦੱਸੋ, ਤੁਹਾਡੀ ਮੇਥੀ ਮਲਾਈ ਹੈਗੀ ਆ, ਮੇਥੀ ਮਲਾਈ ਉਹਦੇ ਵਿੱਚ ਹੋਰ ਕੀ ਕੀ ਪਾਉਂਦੇ ਹੋ ਤੁਸੀਂ?
2: ਹਾਂਜੀ, ਮੇਥੀ ਪਨਾਈ ਪਨੀਰ ਦੀ ਜਿਹੜੀ ਗ੍ਰੇਵੀ ਆ ਨਾ ਉਹਦੀ ਖਾਸੀਅਤ ਇਹ ਹੈ ਕਿ ਉਹ ਗ੍ਰੇਵੀ ਜਿਹੜੀ ਆ ਅਸੀਂ ਪੂਰੀ ਮਤਲਬ ਉਹਨੂੰ 24 ਆਵਰਸ ਲੱਗਦੇ ਆ, ਜਿਹੜੀ ਉਹ ਗ੍ਰੇਵੀ ਆ ਉਹ ਅਸੀਂ ਰੀਜ ਨਾਲ ਧੀਮੇ ਧੀਮੇ ਉਹ ਪੂਰਾ 24 ਆਵਰ ਤੱਕ ਬਣਾਉਂਦੇ ਤਾਂ ਜੋ ਜਿਹੜੇ ਉਹਦੇ ਇੰਗਰੀਡੀਐਂਟਸ ਆ ਪੂਰੀ ਤਰ੍ਹਾਂ ਉਹਦੇ ਵਿੱਚ ਰਚ ਜਾਣ।
1: ਵਾਓ ਜੀ ਵਾਓ।
2: ਤੇ ਇਸ ਕਰਕੇ ਉਹਨੂੰ ਪੂਰੀ ਓਵਰ ਨਾਈਟ ਅਸੀਂ ਪੂਰਾ ਉਹਨੂੰ ਰੱਖੀਦਾ ਆ, ਉਹਦਾ ਪੂਰਾ ਧੀਮੇ ਧੀਮੇ ਉਹ ਬਣਦੀ ਆ, ਇਸ ਕਰਕੇ ਉਹਦੀ ਗ੍ਰੇਵੀ ਜਿਹੜੀ ਆ ਬਹੁਤ ਸਪੈਸ਼ਲ ਆ।
1: ਵੈਰੀ ਨਾਈਸ। ਸੋ ਸਾਰਿਆਂ ਨੇ ਤਵਾ ਕਿਚਨ ਤੇ ਪਹੁੰਚਣਾ ਹੈ, ਜਿੰਨੀਆਂ ਕਿੰਨਾ ਕੋਲ ਡੀਲਸ ਹੈਗੀਆਂ ਸਾਨੂੰ ਔਨ 에ਅਰ ਟਾਈਮ ਘੱਟ ਹੈਗਾ ਆ, ਮਤਲਬ ਇੰਨੀਆਂ ਡੀਲਸ ਅਸੀਂ ਅਗਰ ਬੋਲਣ ਆ ਗਏ ਤੇ ਸਾਡਾ ਇੱਕ ਦਿਨ ਦਾ ਸ਼ੋਅ ਵੀ ਖਤਮ ਹੋ ਜਾਏਗਾ, ਫਿਰ ਵੀ ਡੀਲਸ ਨਹੀਂ ਖਤਮ ਹੋਣਗੀਆਂ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਤੇ ਹੋਰ ਵੀ ਪਤਾ ਕਰਨੀ ਹੈ ਕਿਹੜੀਆਂ ਕਿਹੜੀਆਂ ਡੀਲਸ ਹੈਗੀਆਂ ਇਹਨਾਂ ਦੀਆਂ, ਔਰ ਤੁਸੀਂ ਅਗਰ ਟਿਫਿਨ ਸਰਵਿਸਿਸ ਵੀ ਲਗਵਾਉਣੀਆਂ ਤਾਂ ਦਾ ਬੈਸਟ ਹੈਗੀਆਂ ਕਿ ਇਹਨਾਂ ਦੀ ਕਿਚਨ 'ਚ ਤੁਸੀਂ ਲਗਾ ਲਓ, ਜਿਵੇਂ ਸਾਡੀ ਮੰਮੀਆਂ ਸਾਡੀ ਮਦਰ ਸਾਡੇ ਲਈ ਖਾਣਾ ਬਣਾਉਂਦੇ ਸੀ ਉਸੇ ਪਿਆਰ ਦੇ ਨਾਲ ਉਸੇ ਦਿਲ ਨਾਲ ਬਣਾ ਕੇ ਦਿੰਦੇ ਆ। ਜੇ ਮੇਰੇ ਕੋਈ ਟਰੱਕ ਵਾਲੇ ਭੈਣ ਭਰਾ ਹੈਗੇ ਹੋ, ਜੇ ਤੁਸੀਂ ਟਰੱਕ ਲੈ ਕੇ ਜਾ ਰਹੇ ਹੋ US ਵਾਲੇ ਪਾਸੇ ਤੇ ਘਰੇ ਖਾਣਾ ਨਹੀਂ ਬਣਾਉਣ ਦਾ ਟਾਈਮ ਹੈਗਾ, ਤੁਸੀਂ ਬਾਹਰੋਂ ਟਿਮ ਹੋਟਲਸ ਜਾਂ ਹੋਰ ਕਿਤੋਂ ਲੈ ਰਹੇ ਹੋ ਤੇ ਕਿਉਂ ਨਾ ਤੁਸੀਂ ਘਰ ਦਾ ਟੇਸਟ ਲਓ, ਔਰ ਤੁਸੀਂ ਜ਼ਰੂਰ ਕੰਟੈਕਟ ਕਰੋ ਤਵਾ ਕਿਚਨ ਤੇ ਜਾਣਾ ਕਿੱਥੇ ਹੈ ਤੁਸੀਂ? ਸੋ ਤਵਾ ਕਿਚਨ ਤੁਸੀਂ 50 ਸਨੀਵੇਲ ਗੇਟ ਬਰੈਮਟਨ ਤੇ ਇਹ ਹੈਗਾ ਮਾਊਂਟੇਨ ਐਸ਼ ਤੇ ਗੋਵੇਟ ਦੀ ਇੰਟਰਸੈਕਸ਼ਨ ਤੇ ਨੰਬਰ ਨੋਟ ਕਰ ਲਓ। ਕਈ ਵਾਰ ਤੁਹਾਨੂੰ ਤਵਾ ਕਿਚਨ ਤੇ ਥੋੜ੍ਹੀ ਜਿਹੀ ਵੇਟਿੰਗ ਮਿਲ ਸਕਦੀ ਹੈ, ਸੋ 20-25 ਮਿੰਟ ਤਾਂ ਨੋਰਮਲ ਹੈ ਕਿਉਂਕਿ ਇਹ ਫਰੈਸ਼ ਫੂਡ ਪ੍ਰਿਪੇਅਰ ਕਰਕੇ ਦਿੰਦੇ ਆ। ਸੋ ਤੁਸੀਂ ਕਾਲ ਕਰਨੀ ਹੈ ਤਵਾ ਕਿਚਨ ਤੇ 905-790-1699। ਥੈਂਕ ਯੂ ਸੋ ਮਚ ਕਿਰਨ ਜੀ, ਥੈਂਕ ਯੂ, ਫਿਰ ਮਿਲਦੇ ਹਾਂ ਅਸੀਂ। ਸੋ ਤਵਾ ਕਿਚਨ ਦਾ ਨੰਬਰ ਨੋਟ ਕਰ ਲਓ ਤੁਸੀਂ, 905-790-1699 ਤੇ ਤੁਸੀਂ ਸਾਰਿਆਂ ਨੇ ਵਧੀਆ ਵਧੀਆ ਡੀਲਸ ਲੈਣੀਆਂ ਤੇ ਬਾਬਾ ਬਖਤੌਰਾ ਲਈ ਲਾਈਨਸ ਖੁੱਲ ਚੁੱਕਿਆ। ਸੋ ਤੁਸੀਂ ਕਾਲ ਕਰਨੀ ਹੈ 905-673-3337 905-673-3337 ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਹੈ ਆਪਣਾ ਡੇਟ ਆਫ ਬਰਥ ਤੇ ਪਾਸਵਰਡ ਤੇ ਅਜੇ ਤੱਕ ਤੁਹਾਨੂੰ ਯਾਦ ਹੋਣ ਜਾਣਾ ਚਾਹੀਦਾ। ਸੋ ਪਾਸਵਰਡ ਹੈਗਾ ਨਜ਼ਾਰਾ ਤੇ ਤਵਾ ਕਿਚਨ ਤੇ ਦੱਸਣਾ ਹੈ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ ਤੇ ਤੁਹਾਨੂੰ ਅਸੀਂ ਬਹੁਤ ਵਧੀਆ ਵਧੀਆ ਗੱਲਾਂ ਤੁਹਾਡੇ ਬਾਰੇ ਦੱਸਾਂਗੇ ਤੇ ਕੁਛ ਗੱਲਾਂ ਦੱਸਾਂਗੇ ਜਿਹਦੇ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ ਤੇ ਤੁਸੀਂ ਕਾਲ ਕਰਨੀ ਹੈ 905-673-3337।
3: ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ। इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
4: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600-905-452-2600।
5: कि तुसी भी इन्वेस्टमेंट दे इस दौर प्रॉपर्टी च इन्वेस्ट करना चाहते हो कि तुसी भी प्रॉफिटेबल आउटकम ले।
6: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
3: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
4: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600-905-452-2600।
1: जदों असी फूड डिलीवर करदे आं कस्टमर्स नूं तां उहनां दे रिव्यूज या व्यूज अक्सर इह हुंदे ने।
7: हेलो जी, मेरा नाम है गुरप्रीत कौर। मैं तवा किचन तों कैटरिंग करवाई सी, सच मनो स्वाद ही आ गया। गरम गरम फ्रेश फूड। अगर तुसी भी कैटरिंग करवानी है तो प्लीज मैं रिकमेंड करूंगी तवा किचन नूं। इन्हां दी सर्विस एक्सीलेंट है, ताई ताई कहंदे ने टेस्ट ढाबे वर्गा ते प्रेपरेशन घर वर्गे।
8: 50 Sunnyvale Gate, Brampton, Montlech and Boveda intersection या विजिट करो www.tawakitchen.ca 905-790-1699 905-790-1699
9: TAWAKitchen.ca। महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
10: क्यों नहीं खाना चाहेंगे, तवा किचन दे रहा है ना। अमृतसरी कुलचा 2410, बिरयानी 2410, न्यूट्री कुलचा 2410।
11: अरे बस बस, फोन नंबर और एड्रेस तो दो।
4: तवा किचन एट 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600 905-451-2600।
11: इतना ही नहीं, ग्रैंड अपनी स्पेशल और भी आइटम है $10 फॉर टू।
12: और स्टूडियोज ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਖੂਬਸੂਰਤ ਸਵੇਰ ਦੇ ਵਿੱਚ, ਖੂਬਸੂਰਤ ਜੇ ਦਿਨ ਦੇ ਵਿੱਚ, ਖੂਬਸੂਰਤ ਜੇ ਇਸ ਮੌਸਮ ਦੇ ਵਿੱਚ ਜਿੱਥੇ ਗਰਮੀ ਔਰ ਸਰਦੀ ਦਾ ਮਿਕਸਚਰ ਹੈ। ਸੰਤੋਸ਼ ਜੀ ਸਰਦੀ ਔਰ ਗਰਮੀ ਦੋਨੋਂ ਡਿਕਲੇਅਰ ਕਰ ਚੁੱਕੇ ਨੇ, ਠੀਕ ਹੈ। ਸੋ ਮੈਂ ਵੀ ਜਿਹੜਾ ਹੈਗਾ ਅੱਜ ਥੋੜੇ ਜੇ ਮਤਲਬ ਸਰਦੀ ਵਾਲੇ ਕੱਪੜੇ ਮੰਗੋ ਪਾ ਕੇ ਆਇਆ ਸੀ, ਪਰ ਮਿਕਸ ਹੈ। ਪਰ ਬਾਹਰ ਦੇਖੋ, ਬਾਹਰ ਮੌਸਮ ਕਿੰਨਾ ਸੋਹਣਾ। ਸੋ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਰਹੇ ਸੀ, ਕਾਲ ਨਹੀਂ ਥਰੂ ਹੋ ਰਹੀ ਸੀਗੀ ਕੋਈ ਵੀ, ਤੇ ਹੁਣ ਤੁਸੀਂ ਕਾਲ ਕਰੋਗੇ। ਜਿੰਨੇ ਵੀ ਕਾਲਸ ਨੇ, ਗੁਰਪ੍ਰੀਤ ਸਿੰਘ ਢਿੱਲੋਂ, ਸੋ ਜਿੰਨੇ ਵੀ ਕਾਲਸ ਨੇ ਸਟੂਡੀਓ ਦੇ ਵਿੱਚ ਕਰੋ। ਔਰ ਤੁਹਾਨੂੰ ਅਸੀਂ ਨਾ ਅੱਜ ਬੜਾ ਖੁਸ਼ ਕਰਾਂਗੇ ਬਾਬਾ ਬਖਤੌਰਾ ਦੇ ਰਾਹੀਂ। ਬਾਬਾ ਬਖਤੌਰਾ ਸਾਡਾ ਇੱਕ ਸੈਗਮੈਂਟ ਹੈ ਜਿਹਦੇ ਵਿੱਚ ਤੁਸੀਂ ਆਪਣਾ ਨਾਮ ਦੱਸਦੇ ਹੋ ਬੜੇ ਲੰਬੇ ਸਮੇਂ ਤੋਂ ਸੈਲਫੋਨ 'ਤੇ। ਤੁਸੀਂ ਡੇਟ ਆਫ ਬਰਥ ਦੱਸਦੇ ਹੋ ਆਪਣੀ, ਤਰੀਕ ਜਨਮ ਦੀ। ਬਾਬਾ ਬਖਤੌਰਾ ਤੁਹਾਨੂੰ ਦੱਸਦਾ ਕਿ ਤੁਸੀਂ ਸੁਭਾਵਿਕ ਤੌਰ 'ਤੇ ਕਾਲ, ਤੁਸੀਂ ਸੁਭਾਵਿਕ ਤੌਰ 'ਤੇ ਸਟੂਡੀਓ ਕਾਲ, ਤੁਸੀਂ ਕਿਸ ਤਰ੍ਹਾਂ ਦੇ ਹੋ, ਤੁਸੀਂ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਆਦਤਾਂ ਦੇ ਮਾਲਕ ਹੋ, ਔਰ ਕੀ ਤੁਸੀਂ ਨਵਾਂ ਕਰ ਸਕਦੇ ਹੋ ਇਹਦੇ ਵਾਸਤੇ। ਬਾਬਾ ਬਖਤੌਰਾ, ਅਤੇ ਬਾਬਾ ਬਖਤੌਰਾ 'ਚ 905-673-33-37 ਤੁਹਾਡੀ ਜ਼ਿੰਦਗੀ ਦੀਆਂ ਉਹ ਗੱਲਾਂ ਜਿਹੜੀਆਂ ਤੁਸੀਂ ਆਪ ਖੁਦ ਮੰਨਦੇ ਨਹੀਂ, ਅਸੀਂ ਮਨਵਾ ਦਿੰਦੇ ਹਾਂ ਤੁਹਾਨੂੰ ਕਹਿ ਕੇ। ਅਤੇ ਸਾਡਾ ਪਾਸਵਰਡ ਹੈ ਤਵਾ ਕਿਚਨ, TAWA ਕਿਚਨ। ਤਵਾ ਕਿਚਨ ਕੰਪਨੀ ਹੈ, ਰੈਂਬਲਰ ਡਰਾਈਵ ਦੇ ਉੱਤੇ, ਕੈਨੇਡੀਅਨ ਸਟੀਲ ਦੇ ਉੱਤੇ ਇਹਨਾਂ ਦਾ ਸਟੋਰ ਆ। ਉੱਥੇ ਨਜ਼ਾਰਾ ਹੈਗਾ, NAZA, ਇਸੇ ਕੰਪਨੀ ਦੀ ਡਿਵੀਜ਼ਨ ਹੈ ਨਜ਼ਾਰਾ ਵੀ। ਨਜ਼ਾਰਾ ਜਿਹੜਾ ਫਾਈਨ ਡਾਈਨਿੰਗ ਹੈ, ਅਤੇ ਤੁਸੀਂ ਪਹੁੰਚਣਾ ਅੱਜ ਤਵਾ ਕਿਚਨ, ਅਤੇ ਨਜ਼ਾਰਾ ਪਾਸਵਰਡ ਹੈ ਸਾਡਾ। ਪਹਿਲੀ ਕਾਲ ਆ 9216 ਨੰਬਰ ਵਾਲਾ ਦੀ। ਹੈਲੋ ਜੀ।
13: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
12: ਸਤਿ ਸ਼੍ਰੀ ਅਕਾਲ ਬਾਈ ਜੀ।
13: ਹਾਂਜੀ, ਤੇ ਪਾਸਵਰਡ ਦੱਸਦਾ ਪਹਿਲਾਂ, ਨਜ਼ਾਰਾ ਤੇ ਤਵਾ ਕਿਚਨ।
12: ਹਾਂਜੀ, ਇਹ ਸੰਤੋਸ਼ ਕਰੇ ਕਿ ਕਾਲ ਨਹੀਂ ਕੋਈ ਆ ਰਹੀ, ਮੈਂ ਆ ਕੇ ਇੱਕ ਬਟਨ ਦੱਬਿਆ, ਉਹ ਬਟਨ ਦੱਬ ਕੇ ਸਾਰੀ ਕਾਲ ਹੋਣੀ ਸ਼ੁਰੂ ਹੋ ਗਈ।
1: ਮੈਂ ਬਹੁਤ ਹੈਰਾਨ ਪਰੇਸ਼ਾਨ ਹੋ ਗਈ,
12: ਕਿਉਂਕਿ ਵੀ ਇਹ ਕਿਵੇਂ ਹੋ ਸਕਦਾ ਵੀ ਬਾਬਾ ਬਖਤੌਰਾ ਚੱਲਦਾ ਹੋਵੇ ਤੇ ਕਿਸੇ ਦੀ ਕਾਲ ਨਾ ਆਵੇ, ਉਹ ਵੀ ਕਹਿੰਦੇ ਸੰਤੋਸ਼ ਨੇ ਆਵਾਜ਼ ਮਾਰੀ ਹੋਵੇ, ਸ਼ਹਿਰ ਹਿੱਲੇ ਨਾ ਕਿਵੇਂ, ਹੈ ਨਾ।
1: ਅੱਜ ਸੰਤੋਸ਼ ਹੀ ਟੈਨਸ਼ਨ 'ਚ ਆ ਗਈ,
12: ਟੈਨਸ਼ਨ 'ਚ ਆ ਗਈ, ਕਹਿੰਦੇ ਮੇਰੇ ਕੋਈ ਕਾਲ ਨਹੀਂ ਲੱਗ ਰਹੀ ਜੀ। ਅਮਨ ਜੀ, ਮੈਂ ਇੱਥੇ ਸਾਈਡ 'ਤੇ ਖੜਾ ਸੀ ਜਿਹੜੇ ਤੁਹਾਡੇ ਨਾਲ ਗੱਲਾਂ ਕਰ ਰਹੇ ਸੀ ਨਾ ਪਹਿਲਾਂ ਰੇਡੀਓ 'ਤੇ।
13: ਹਾਂਜੀ
12: ਤੁਹਾਡਾ ਨਾਂ?
13: ਅੰਮ੍ਰਿਤਪਾਲ ਸਿੰਘ। ਹਾਂਜੀ
12: ਅੰਮ੍ਰਿਤਪਾਲ ਸਿੰਘ ਜੀ, ਥੋੜ੍ਹਾ ਥੋੜ੍ਹਾ ਅੱਜ ਮੈਂ ਤੁਹਾਨੂੰ ਨਾ ਲਾਈਫ ਦੇ ਨਾਲ ਜੁੜੀਆਂ ਚੀਜ਼ਾਂ ਵੀ ਬੋਲੂੰਗਾ ਜਿਹੜੀ ਤੁਸੀਂ ਕਰ ਸਕਦੇ ਹੋ, ਵਧੀਆ ਡਿਸਕਸ਼ਨ ਕਰ ਸਕਦੇ ਹੋ, ਪਰ ਜੇ ਤੁਸੀਂ ਮਾਈਂਡ ਨਾ ਕਰੋ।
13: ਨਹੀਂ ਕੋਈ ਗੱਲ ਨਹੀਂ। ਹਾਂਜੀ
12: ਅੰਮ੍ਰਿਤਪਾਲ, ਡੇਟ ਆਫ ਬਰਥ ਬੋਲੋ ਪਹਿਲਾਂ ਕੀ ਆ?
13: May 28
12: ਆ ਅੰਮ੍ਰਿਤਪਾਲ ਸਿੰਘ। May 28 ਦੇ ਵਿੱਚ ਸੰਧੂ ਚਾਹ ਵੀ ਕਲੀਨ ਕਰਨ ਵਾਲਾ ਜਿਹੜਾ ਹੈਗਾ May 28, ਹਰਕੀਰਤ ਸਿੰਘ ਹੋਣਾ ਵੀ ਕਰ।
13: ਹਾਂਜੀ,
12: ਤੇ May 28 ਦੇ ਵਿੱਚ ਹੈਗਾ ਕਿ ਤੁਸੀਂ ਨਾ ਆਪਾਂ ਸਾਰੇ ਨਰਵਸ ਹੋ ਜਾਂਦੇ ਹਾਂ ਕੋਈ ਵੀ ਗੱਲ 'ਤੇ,
13: ਹਾਂਜੀ,
12: ਤੁਸੀਂ ਨਾ ਕਈ ਵਾਰ ਐਸੀ ਸਿਚੁਏਸ਼ਨ 'ਚ ਹੋ ਜਾਂਦੇ ਤੁਸੀਂ ਹੈਲਪਲੈਸ ਹੋ ਜਾਂਦੇ ਹੋ, ਮਤਲਬ ਤੁਹਾਨੂੰ ਲੱਗਦਾ ਕਿ ਯਾਰ ਕੁਛ ਹੋ ਨਹੀਂ ਸਕਦਾ, ਜਦੋਂ ਕਿ ਉਹ ਪ੍ਰੋਬਲਮ ਜਾਂ ਉਹ ਇਸ਼ੂ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਟੀਚਰ ਬਣ ਕੇ ਆਇਆ ਹੁੰਦਾ, ਤੁਹਾਨੂੰ ਐਕਸਪੀਰੀਅੰਸ ਦੇਣਾ ਆਇਆ ਹੁੰਦਾ,
13: ਠੀਕ ਆ ਜੀ,
12: ਆਪਾਂ ਉਹ ਤੋਂ ਭੱਜਦੇ ਹਾਂ, ਆਪਾਂ ਉਹਦੇ ਵੱਲ ਦੇਖਣਾ ਨਹੀਂ ਚਾਹੁੰਦੇ ਹੈਗੇ, ਠੀਕ ਹੈ,
13: ਹਾਂਜੀ,
12: ਅਤੇ ਆਪਾਂ ਅਨਨੈਸੈਸਰੀ ਟੈਨਸ਼ਨ ਲੈਂਦੇ ਹਾਂ, ਆਪਾਂ ਵਰਡਸ ਕਮ ਸਿਨੈਰੀਓ ਜ਼ਿੰਦਗੀ 'ਚ ਕਦੇ ਸੋਚ ਕੇ ਨਹੀਂ ਚੱਲੇ। ਅੱਜ ਸਵੇਰੇ ਮੈਂ ਇੱਕ ਤਸਵੀਰ ਦੇਖ ਰਿਹਾ ਸੀ ਭਾਈ ਤਾਰੂ ਸਿੰਘ ਹੋਣਾ ਦੀ, ਹਾਂਜੀ, ਉਹ ਤਸਵੀਰ ਦੇਖ ਕੇ ਮੈਨੂੰ ਬੜਾ ਹੈਰਾਨੀ ਹੋਈ ਕਿ ਕਿਸ ਤਰ੍ਹਾਂ ਉਹ ਬੈਠੇ ਨੇ, ਹੱਥ 'ਚ ਦਾਹੇ ਫੜੇ ਹੋਏ ਨੇ, ਦੂਜੇ ਬੰਦਿਆਂ ਦੇ ਦਾਤਰੇ ਫੜੇ ਹੋਏ ਨੇ ਕੱਟਣ ਨੂੰ ਉਹਨਾਂ ਨੂੰ, ਹੈ ਨਾ, ਅਤੇ ਉਹ ਆਰਾਮ ਨਾਲ ਬੈਠੇ ਨੇ, ਪਗੜੀ ਉਹਨਾਂ ਦੀ ਸਾਈਡ 'ਤੇ ਲਾਈ ਹੋਈ ਹੈ, ਅਤੇ ਅਸੀਂ ਕਿਵੇਂ ਘਬਰਾ ਜਾਂਦੇ ਹਾਂ। ਸੋ ਦੂਜਾ ਹੈਗਾ ਤੁਹਾਡਾ ਜਿਹੜਾ ਲਰਨਿੰਗ ਸਕਿੱਲ ਬਹੁਤ ਸਟਰੋਂਗ ਨੇ ਤੁਹਾਡੇ, ਇੰਟੈਲੀਜੈਂਟ ਹੋ, ਕਲੈਵਰ ਹੋ, ਮਤਲਬ ਐਂ ਨਹੀਂ ਹੈਗਾ ਕਿ ਦਿਮਾਗੀ ਤੌਰ ਦੇ ਉੱਤੇ ਕਮਜ਼ੋਰ ਹੋ, ਅਲਰਟ ਐਂਡ ਚੀਅਰਫੁਲ, ਯਾਨੀ ਕਿ ਆਉਣ ਵਾਲੇ ਸਮੇਂ ਦੀ ਤਿਆਰੀ ਨੂੰ ਪਹਿਲਾਂ ਰੱਖਦੇ ਹੋ। ਤੁਸੀਂ ਕੰਮ ਕੀ ਕਰ ਰਹੇ ਹੋ ਅੰਮ੍ਰਿਤਪਾਲ ਇਸ ਵੇਲੇ?
13: ਮੈਂ ਫੈਮਿਲੀ ਫਿਜ਼ੀਸ਼ੀਅਨ ਹਾਂ ਜੀ।
12: ਓ ਵਾਓ, ਕਿਆ ਬਾਤ ਆ ਭਾਜੀ, ਫੈਮਿਲੀ ਫਿਜ਼ੀਸ਼ੀਅਨ, ਤੁਹਾਡਾ ਤਾਂ ਕੰਮ ਵੀ ਬੜਾ ਉਹ ਹੁੰਦਾ, ਕੀ ਕਹਿੰਦੇ ਹੁੰਦੇ ਨੇ, ਦਿਮਾਗੀ ਤੌਰ 'ਤੇ ਵਜਨ ਵਾਲਾ ਕੰਮ ਹੁੰਦਾ।
13: ਬਹੁਤ ਜ਼ਿਆਦਾ ਜੀ, ਬਹੁਤ।
12: ਅੱਛਾ, ਹੁਣ ਦੋ ਚੀਜ਼ਾਂ ਨੇ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਬੋਲ ਸਕਦਾ, ਗੁਸਤਾਖੀ ਕਰ ਸਕਦਾ ਇੱਕ?
13: ਨਹੀਂ ਨਹੀਂ ਪੁੱਛੋ, ਹਾਂਜੀ ਕੋਈ ਗੱਲ ਨਹੀਂ।
12: ਓਕੇ, ਤੁਹਾਡੇ ਵਾਂਗੂ ਨਾ ਮੇਰੇ ਇੱਕ ਦੋਸਤ ਬਣੇ ਰੇਡੀਓ ਦੇ ਉੱਤੇ, ਮੇਰੇ ਭਰਾ ਨੇ ਇਸ ਵੇਲੇ, ਉਹ ਮਤਲਬ ਬ੍ਰਦਰ ਵਾਂਗੂ ਨੇ, ਵੀ ਡਨ ਲੋਟ ਆਫ ਬਿਜ਼ਨਸ, ਮੈਂ ਪਬਲਿਕਲੀ ਦੱਸਦਾ ਪਿਆ ਸਾਰਿਆਂ ਨੂੰ। ਉਹਨਾਂ ਜਦੋਂ ਸ਼ੁਰੂ ਸ਼ੁਰੂ 'ਚ ਮੈਨੂੰ ਮਿਲੇ ਅੰਮ੍ਰਿਤਪਾਲ, ਉਹਨਾਂ ਸੀਨੀਅਰ ਪੋਜੀਸ਼ਨ ਦੇ ਫਿਜ਼ੀਸ਼ੀਅਨ ਨੇ ਉਹ ਵੀ, ਹਾਂਜੀ, ਇੰਟਰਨਲ ਮੈਡੀਕਲ ਦੇ, ਇੰਟਰਨਲ ਮੈਡੀਸਨ ਦੇ ਵਿੱਚ, ਹੋਰ ਕਈ ਚੀਜ਼ਾਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹਨਾਂ ਨੇ ਤਾਂ ਮੈਨੂੰ ਕਾਲ ਕਰਨਾ, ਮੈਨੂੰ ਕਹਿਣਾ ਵੀਰ ਜੀ ਮੈਂ ਇਨਵੈਸਟਮੈਂਟਸ ਦੇ ਉੱਤੇ ਬੋਲ ਦਿੰਦਾ ਸੀ, ਕਹਿਣਾ ਵੀਰ ਜੀ ਕਦੇ ਸਾਡਾ ਵੀ ਖਿਆਲ ਕਰ ਲਓ, ਮੈਂ ਕਹਿਣਾ ਪਤਾ ਨਹੀਂ ਕੌਣ ਹੋਣੇ ਆ, ਉਹਨਾਂ ਨੇ ਕਹਿਣਾ, ਮੈਂ ਕਹਿਣਾ ਵੀ ਤੁਸੀਂ ਕੌਣ? ਕਹਿੰਦੇ ਮੈਂ ਡਾਕਟਰ ਹਾਂ। ਮੈਂ ਨਾ ਹਮੇਸ਼ਾ ਉਹਨਾਂ ਨੂੰ ਲੈਣਾ ਵੀ ਲੈ ਵੀ ਡਾਕਟਰ ਇੱਦਾਂ ਥੋੜ੍ਹੀ ਹੋ ਸਕਦੇ ਵੀ ਜਿਵੇਂ ਉਹ ਬੋਲਦੇ, ਉਹਨਾਂ ਦਾ ਬੋਲਣ ਦਾ ਸਟਾਈਲ ਇੰਨਾ ਪਿਆਰਾ ਨਾ, ਕਿਸੇ ਵੀ ਬੰਦੇ ਨੂੰ ਉਹ ਬੰਦਾ ਇੱਕ ਮਿੰਟ 'ਚ ਆਪਣੇ ਦਿਲ 'ਚ ਵਸਾ ਲੈਂਦੇ।
13: ਹਾਂਜੀ ਹਾਂਜੀ,
12: ਹੋ ਸਕਿਆ ਮੈਂ ਕਦੇ ਤੁਹਾਡੇ ਨਾਲ ਗੱਲ ਕਰਾਊਂਗਾ ਆਪਣੀ, ਜੇ ਕਦੇ ਗੱਲ ਹੋਈ ਮੈਨੂੰ ਟੈਕਸਟ ਕਰ ਦਿਓ ਆਪਣਾ ਨੰਬਰ ਮੇਰੇ ਸੈੱਲ 'ਤੇ, ਠੀਕ ਹੈ?
13: ਹਾਂਜੀ,
12: ਅਤੇ ਉਹ ਨਾ ਮੈਨੂੰ ਮਿਲੇ, ਅਸੀਂ ਨਾ ਮਿਲੀਅਨਸ ਆਫ ਮਿਲੀਅਨਸ ਡਾਲਰ ਦੇ ਬਿਜ਼ਨਸ ਇਕੱਠੇ ਕੀਤੇ, ਵੁੱਡ ਯੂ ਬਲੀਵ, ਉਹਨਾਂ ਨੇ ਕਦੇ ਕੈਨੇਡਾ ਦੇ ਵਿੱਚ ਨਹੀਂ ਦੇਖਿਆ ਅਤੇ ਮੈਂ ਕਦੇ ਅਮੈਰੀਕਾ 'ਚ ਨਹੀਂ ਦੇਖਿਆ ਸੀ, ਜਿੰਨਾ ਚਿਰ ਕੰਮ ਕੀਤਾ ਇਕੱਠਿਆਂ ਨੇ, ਇੰਨਾ ਪਿਆਰ ਪੈ ਗਿਆ, ਸਕੇ ਭਰਾਵਾਂ ਵਾਂਗੂ ਪਿਆਰ ਪੈ ਗਿਆ ਸਾਡਾ ਆਪਸ ਦੇ ਵਿੱਚ। ਮੈਂ ਨਾ ਉਹਨੂੰ ਇੱਕ ਦਿਨ ਇੱਕ ਗੱਲ ਕਹੀ ਅੰਮ੍ਰਿਤਪਾਲ, ਜਿਹੜੀ ਤੁਹਾਡੇ ਵੀ ਕੰਮ ਆਊਗੀ, ਤੁਸੀਂ ਉਰੇ ਪ੍ਰੈਕਟਿਸ ਕਰਦੇ ਹੋ ਕਿ ਜੇ ਨਹੀਂ ਸ਼ੁਰੂ ਕੀਤੀ?
13: ਨਹੀਂ ਨਹੀਂ ਕਰ ਰਿਹਾ। ਹਾਂਜੀ,
12: ਓਕੇ, ਇੱਕ ਦਿਨ ਨਾ ਮੈਂ ਉਹਨਾਂ ਨੂੰ, ਤੁਸੀਂ ਪ੍ਰਾਈਵੇਟ ਪ੍ਰੈਕਟਿਸ 'ਚ ਹੋ, ਰਾਈਟ? ਮੈਂ ਉਹਨਾਂ ਨੂੰ ਕਿਹਾ ਕਿ ਬਿਜ਼ਨਸ ਪ੍ਰੋਫਾਈਲ ਬਣਾ ਕੇ ਲੈ ਕੇ ਗਿਆ ਅੰਮ੍ਰਿਤਪਾਲ, ਮੈਂ ਉਹਨਾਂ ਨੂੰ ਦਿਖਾਇਆ ਕਿ ਤੁਸੀਂ ਜਿੰਨੇ ਘੰਟੇ ਕੰਮ ਕਰਦੇ ਹੋ ਉਨੇ ਘੰਟੇ ਪੈਸੇ ਬਣਦੇ ਆ, ਜਦੋਂ ਤੁਸੀਂ ਕੰਮ ਛੱਡ ਦਿੰਦੇ ਹੋ ਪੈਸੇ ਬਣਨੇ ਹਟ ਜਾਂਦੇ ਜੋੜਨ ਚ ਲੱਗ ਗਏ, ਬੱਚੇ ਵੱਡੇ ਵੱਡੇ ਹੋ ਗਏ, ਕਹਿੰਦੇ ਤੇਰਾ ਕਹਿਣ ਦਾ ਮਤਲਬ ਕੀ ਹੈ? ਭਾਅ ਜੀ ਮੈਂ ਉਹਨਾਂ ਨੇ ਇੱਕ ਬਿਜ਼ਨਸ ਪ੍ਰੋਫਾਈਲ ਦਿਖਾਇਆ, ਇੱਕ ਜਗ੍ਹਾ ਦਿਖਾਈ ਜਿਹਦੇ ਵਿੱਚ ਦੋ ਪੁਸ਼ਤਾਂ ਬੈਠ ਕੇ ਰੋਟੀ ਖਾ ਸਕਦੀਆਂ ਨੇ, ਡਾਕਟਰੀ ਫਾਰਮਾਸਿਸਟ ਹੋ ਗਏ, ਡੈਂਟਿਸਟ ਹੋ ਗਏ, ਮੇਰੀ ਕਜ਼ਨ ਡੈਂਟਿਸਟ ਵੀ ਹੈ ਜੀ, ਮੇਰੀ ਮਤਲਬ ਸਾਡੇ ਸਕਿਆਂ ਦੇ ਵਿੱਚੋਂ ਆ। ਹਾਂਜੀ, ਉਹਨੂੰ ਵੀ ਮੈਂ ਸਮਝਾਉਂਦਾ ਜੀ, ਯੰਗ ਸੀਗੇ, ਸੁਣਦੇ ਨਹੀਂ ਹੁੰਦੀ ਸੀ ਮੇਰੀ ਗੱਲ, ਹੁਣ ਜਦੋਂ ਪ੍ਰੈਕਟਿਸ 'ਚ ਚਲੀ ਗਈ ਨਾ, ਕਦੇ ਬੈਰੀ ਤੁਰੀ ਫਿਰਦੀ ਹੁੰਦੀ ਆ, ਕਦੇ ਮਾਰਖਮ ਤੁਰੀ ਫਿਰਦੀ ਹੁੰਦੀ ਆ, ਹੁਣ ਮੇਰੀ ਗੱਲ ਸਮਝੀ ਵੀ ਭਾਅ ਜੀ ਮੈਨੂੰ ਕੀ ਕਹਿੰਦੇ ਹੁੰਦੇ ਸੀਗੇ, ਹੁਣ ਮੈਨੂੰ ਕਹਿੰਦੇ ਭਾਅ ਜੀ ਮੈਨੂੰ ਤੁਸੀਂ ਉਹ ਚੀਜ਼ ਦੱਸੋ ਕਿਵੇਂ ਕਰੀ ਆਪਾਂ। ਉਹਦੇ 'ਚ ਨਾ ਮੈਂ ਇਹਨਾਂ ਨੂੰ ਦਿਖਾਇਆ ਕਿ ਤੁਹਾਡੇ ਕੋਲ ਐਸਟਸ ਨਹੀਂ ਹੈ, ਕਿ ਤੁਹਾਡੀ ਜੋਬ ਆ ਇਕੱਲੀ ਐਸਟ ਕੋਈ ਨਹੀਂ ਹੈਗਾ, ਮੈਜੋਰਿਟੀ ਤੁਸੀਂ ਲੋਕ ਜਦੋਂ ਪ੍ਰੈਕਟਿਸ ਛੱਡਦੇ ਹੋ ਤੁਸੀਂ ਆਪਣੀ ਕਲੀਨਿਕ ਬੰਦ ਕਰਕੇ ਚਲੇ ਜਾਂਦੇ, ਕੋਈ ਖਰੀਦਦਾ ਵੀ ਨਹੀਂਗਾ ਉਹਨੂੰ।
13: ਨਹੀਂ ਨਹੀਂ ਕੋਈ ਨਹੀਂ। ਹਾਂਜੀ
12: ਠੀਕ ਹੈ, ਇੱਕ ਫਾਰਮਾਸਿਸਟ ਐਟਲੀਸਟ ਆਪਣੀ ਫਾਰਮੇਸੀ ਵੇਚ ਕੇ ਨਿਕਲਦਾ,
13: ਜ਼ਰੂਰ
12: ਲਾਇਆ ਕੁਛ ਨਹੀਂ ਤਾਂ ਲੱਕੜ ਦੇ ਸ਼ੈਲਫ ਲਾਏ ਹੁੰਦੇ ਨੇ ਅੰਦਰ, ਉੱਥੇ ਕਿਹੜਾ ਕੋਈ ਹੋਰ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ ਵੀ ਆਕਸੀਜਨ ਦੀਆਂ ਮਸ਼ੀਨਾਂ ਲੱਗੀਆਂ?
13: ਨਹੀਂ ਨਹੀਂ ਹਾਂਜੀ
12: ਇਹ ਚੀਜ਼ਾਂ ਦੇ ਉੱਤੇ ਜਿਹੜਾ ਇਹ ਜਿਹੜੇ ਫੰਡਾਮੈਂਟਲਸ ਨੇ ਨਾ, ਇਹਨਾਂ 'ਤੇ ਕੰਮ ਕਰਨ ਦੀ ਜ਼ਰੂਰਤ ਆ ਅੰਮ੍ਰਿਤ। ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਂ ਬਹੁਤ ਸਿਆਣਾ ਤੁਸੀਂ ਨਹੀਂ, ਜਾਂ ਤੁਸੀਂ ਬਹੁਤ ਸਿਆਣਾ ਮੈਂ ਬੇਵਕੂਫ, ਇੱਦਾਂ ਕੁਛ ਨਹੀਂ ਹੈਗਾ, ਬਟ ਚੀਜ਼ਾਂ 'ਤੇ ਸਹੀ ਢੰਗ ਨਾਲ ਸਹੀ ਸਮੇਂ 'ਤੇ ਕੰਮ ਕਰਨ ਦੀ ਜ਼ਰੂਰਤ ਆ। ਅਸੀਂ ਇੱਕ ਮੈਡੀਕਲ ਬਿਲਡਿੰਗ ਸਟੈਬਲਿਸ਼ ਕਰਨ ਦੇ ਵਿੱਚ ਲੱਗੇ ਹੋਏ ਹਾਂ ਇਸ ਵੇਲੇ। ਲੈਂਡ ਮਿੱਟੀ ਦੇ ਪਾਤੀ ਆ, 1 acre ਲੈਂਡ ਹੈਮਿਲਟਨ ਦੇ ਵਿੱਚ, 13,500 ਰੈਂਟ ਆਉਂਦਾ, ਪਿੱਛੇ ਕਾਰ ਡੀਲਰਸ਼ਿਪ ਹੈ ਬੈਕ ਵਾਲੀ ਸਾਈਡ 'ਤੇ, ਦੋ ਸੜਕਾਂ ਦਾ ਇੰਟਰਸੈਕਸ਼ਨ, ਮੂਹਰੇ ਮਕਾਨ ਬਣਿਆ ਹੋਇਆ, ਸਟੋਨੀ ਕ੍ਰੀਕ ਐਂਡ ਹੈਮਿਲਟਨ ਦਾ ਇੰਟਰਸੈਕਸ਼ਨ ਹੈ। ਰੀਸਰਚ ਕਰਕੇ ਆਏ ਹਾਂ ਅਸੀਂ, 15 ਦਿਨ ਦੀ ਰੀਸਰਚ ਕਰ ਰਹੇ ਹਾਂ। ਉੱਥੇ ਲੋਕਾਂ ਨੂੰ ਮਿਲਦੇ ਹਾਂ 1-to-1 ਜਿਹੜੇ ਖੜੇ ਨੇ ਕਿ ਪੰਜਾਬੀ ਬੋਲਦਾ ਡਾਕਟਰ ਚਾਹੀਦਾ ਸਾਨੂੰ, ਉਹ ਕਹਿੰਦੇ ਵੀ ਇੱਥੇ ਤਾਂ ਮਿਲਦਾ ਨਹੀਂ ਪਿਆ ਜੀ, ਅਸੀਂ ਤਾਂ ਬ੍ਰੈਂਪਟਨ ਜਾਂਦੇ ਹਾਂ, ਅਸੀਂ ਤਾਂ ਮਿਸਿਸਾਗਾ ਜਾਂਦੇ ਹਾਂ, ਜੇ ਅਸੀਂ ਤਾਂ ਮਾਲਟਨ ਜਾਂਦੇ ਹਾਂ, ਲੋਕ ਐਂ ਕਹਿੰਦੇ ਨੇ
1: ਜੀ।
12: ਸੋ ਅਸੀਂ ਇਹ ਦੇਖ ਰਹੇ ਹਾਂ ਕਿ 5,000 ਪੇਸ਼ੈਂਟ ਉਸ ਕਲੀਨਿਕ 'ਚ, ਦੋ ਡਾਕਟਰ 4 ਮਹੀਨੇ 'ਚ ਫੁਲਫਿਲ ਕਰ ਲੈਣਗੇ, ਠੀਕ ਹੈ। ਅਤੇ ਇਹ ਜਿਹੜੇ ਸਾਰੇ ਡਾਕਟਰਸ ਨੇ ਅਮੈਰੀਕਨ ਪ੍ਰੈਕਟਿਸ ਵਾਲੇ ਨੇ, ਇਹਨਾਂ ਨੂੰ ਮੈਂ ਸਮਝਾਇਆ ਕਿ ਅਮੈਰੀਕਾ ਤੁਸੀਂ ਦੇਖੋ, ਕੱਲ੍ਹ ਉਹਨਾਂ ਨੇ ਗ੍ਰੀਨ ਕਾਰਡ ਫਰੀਜ਼ ਕਰਤੇ ਸਾਰਿਆਂ ਦੇ, ਕਰਤੇ ਕਿ ਨਹੀਂ ਕਰਤੇ? ਹਾਂਜੀ, ਮੈਂ ਕਿਹਾ ਇਹਨਾਂ ਦਾ ਕੀ ਹੈ, ਅਮੈਰੀਕਾ ਦੇ ਵਿੱਚ ਇੰਸ਼ੋਰੈਂਸ ਕੰਪਨੀ ਪੇ ਕਰਦੀਆਂ, ਸਕਿਊਜ਼ ਕਰੀ ਜਾ ਰਹੀਆਂ ਪੈਸੇ ਨੂੰ, ਜਿੱਥੇ ਇੰਸ਼ੋਰੈਂਸ ਨੇ ਪੈਸੇ ਦੇਣਾ ਉਹ ਘਟਾਈ ਜਾ ਰਹੀਆਂ ਨੇ। ਅਤੇ ਇੱਥੇ ਮੈਂ ਕਿਹਾ ਸਰਕਾਰ ਪੈਸਾ ਪੇ ਕਰਦੀ ਆ, ਜਿਹੜੀ ਬਿਲਿੰਗ ਸਰਕਾਰ ਨੂੰ ਜਾਣੀ ਆ, ਤੁਹਾਡੀ 100% ਪੇਮੈਂਟ ਆਉਣੀ ਆ, ਇਫ ਬਟ ਉਹ 'ਚ ਕੁਛ ਨਹੀਂ ਹੋਣਾ ਹੈਗਾ, ਕਿਉਂਕਿ ਪਬਲਿਕ ਭਲਾਈ ਲਈ ਪੈਸਾ ਖਰਚਿਆ ਜਾ ਰਿਹਾ, ਠੀਕ ਹੈ। ਅਮੈਰੀਕਾ 'ਚ ਉਹ ਕੰਪਨੀਆਂ ਬਿਜ਼ਨਸ ਕਰਨ ਆਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ, ਇੰਸ਼ੋਰੈਂਸ ਕੰਪਨੀਆਂ, ਰਾਈਟ? ਸੋ ਦੇ ਵਰ ਕਨਵਿੰਸਡ ਐਂਡ ਦੇ ਆਰ ਮਲਟੀਪਲ ਪੀਪਲ ਵਰਕਿੰਗ ਗੋਇੰਗ ਟੂ ਵਰਕ ਟੁਗੈਦਰ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੰਮ ਹੋਣੇ ਚਾਹੀਦੇ ਨੇ ਕਿ ਆਪਾਂ ਘਰੇ ਵੀ ਬੈਠੇ ਹੋਈਏ ਨਾ ਭਾਜੀ, ਸਾਨੂੰ ਪੈਸੇ ਆਉਂਦੇ ਰਹਿਣ।
1: ਬਿਲਕੁਲ
13: ਹਾਂਜੀ,
12: ਸਹੀ ਗੱਲ ਕੀ ਹੈ ਕਿ ਨਹੀਂ, ਮੈਂ ਸਾਰੀ ਕਮਿਊਨਿਟੀ ਨੂੰ?
13: ਬਿਲਕੁਲ ਸਹੀ ਜੀ, ਹਾਂਜੀ,
12: ਠੀਕ ਹੈ। ਚਲੋ ਕਦੇ ਮਿਲਾਂਗੇ ਆਪਾਂ, ਅਤੇ ਤੁਸੀਂ ਮੇਰਾ ਨੰਬਰ ਆ 4165183200 'ਤੇ ਜ਼ਰੂਰ ਕੰਟੈਕਟ ਕਰਿਓ। ਲੋਟਸ ਆਫ ਥਿੰਗਸ ਹੈਪਨਿੰਗ ਰਾਈਟ ਨਾਓ ਜਿਹੜੀਆਂ ਰਿਲੇਟਡ ਟੂ ਮੈਡੀਸਨ ਨੇ, ਹਾਂਜੀ
13: ਹਾਂਜੀ।
12: ਸੋ ਅਸੀਂ ਉਹਨਾਂ 'ਤੇ ਕੰਮ ਕਰ ਰਹੇ ਹਾਂ, ਅਤੇ ਆਈ ਵਿਸ਼ ਇਨ ਫਿਊਚਰ ਵੀ ਕੈਨ ਵਰਕ ਟੁਗੈਦਰ।
13: ਥੈਂਕ ਯੂ ਜੀ,
12: ਥੈਂਕ ਯੂ, ਗੁੱਡ ਡੇ ਸਰ, ਤੁਸੀਂ ਆਪਣਾ ਦਿਨ ਵਧੀਆ ਇੰਜੋਏ ਕਰੋ। ਜਸਵਿੰਦਰ ਜੀ ਕੀ ਕਹੋਗੇ? ਜਸਵਿੰਦਰ ਚੜ੍ਹਦੀ ਕਲਾ ਜੀ, ਗੁਰਪ੍ਰੀਤ ਢਿੱਲੋਂ ਵੀ ਮੈਨੂੰ ਹੋਲਡ 'ਤੇ ਨੇ। ਗੁਰਪ੍ਰੀਤ ਜੀ ਬਸ ਮਿੰਟ ਇੱਕ ਹੋਲਡ ਰੱਖਿਓ। ਸਤਿ ਸ਼੍ਰੀ ਅਕਾਲ ਬਾਈ ਜੀ, ਚੜ੍ਹਦੀ ਕਲਾ, ਕੀ ਹਾਲ ਚਾਲ ਤੁਹਾਡੇ?
14: ਕਿਰਪਾ ਮਹਾਰਾਜ, ਚੜ੍ਹਦੀ ਕਲਾ। ਆਹ ਦੀਦੀ, ਤੁਸੀਂ ਗੱਲ ਕਹਿੰਦੇ ਸੀ ਨਾ ਕਿ ਵੀ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ, ਘਰੇ ਬੈਠੇ ਪੈਸੇ ਬਣਨੇ ਚਾਹੀਦੇ ਆ।
12: ਹਾਂ, ਢਿੱਲੋਂ ਸਾਹਿਬ ਨੇ ਜਿਹੜੇ ਬਣਾ ਦੇਣੇ ਸਾਰਿਆਂ ਦੇ। ਸੋ ਢਿੱਲੋਂ ਸਾਹਿਬ ਨੂੰ ਕੰਟੈਕਟ, ਜਿਵੇਂ ਤੁਹਾਡੇ ਤੋਂ ਪਹਿਲਾਂ ਮੈਡੀਕਲ ਪ੍ਰੋਫੈਸ਼ਨਲ ਸੀਗੇ ਉਹ, ਠੀਕ ਹੈ। ਮੈਨੂੰ ਪਰਸੋਂ ਇੱਕ ਮੁੰਡਾ ਮਿਲਿਆ, ਉਹ ਮੈਡੀਕਲ ਪ੍ਰੋਫੈਸ਼ਨਲ ਆ, ਐਮਾਜ਼ੋਨ ਦੇ ਵਿੱਚ ਕੰਮ ਕਰਦਾ, 175 ਦਾ ਪੇਅਰੋਲ ਆ ਉਹਦਾ। ਏਜ ਹੈਗੀ ਉਹਦੀ ਅਪਰੋਕਸੀਮੇਟ ਅਰਾਊਂਡ 28-27-26, ਠੀਕ ਹੈ। ਉਸ ਲੜਕੇ ਨੇ ਵੀ ਮੇਰੇ ਨਾਲ ਇਹੀ ਗੱਲ ਕੀਤੀ, ਆਪਣੇ ਫਾਦਰ ਸਾਹਿਬ ਨਾਲ ਮੈਂ ਕਰਦਾ ਕਲੀਨ ਬੰਦੀ, ਤੁਸੀਂ ਦੇਖਣੋ ਹਟ ਗਏ, ਹਾਂਜੀ। ਸੋ ਉਸ ਲੜਕੇ ਨੇ ਵੀ ਮੇਰੇ ਨਾਲ ਇਹੀ ਗੱਲ ਕੀਤੀ ਕਿ ਵਟ ਸ਼ੁਡ ਆਈ ਡੂ। ਹਰੇਕ ਬੰਦੇ ਦਾ ਕੁਐਸਚਨ ਹੁੰਦਾ, ਜਿਹੜਾ 1,75,000 ਬਣਾ ਰਿਹਾ ਐਮਾਜ਼ੋਨ ਵਰਗੀ ਕੰਪਨੀ ਦੇ ਵਿੱਚ, ਆਪਣੇ ਆਰ ਐਨ ਦੇ ਰਜਿਸਟਰਡ ਨਰਸ ਦੇ ਕੰਮ ਨੂੰ ਛੱਡ ਕੇ, ਅਤੇ ਉਹ ਵੀ ਮੈਨੂੰ ਪੁੱਛ ਰਹੇ ਸੀ, ਐਂ ਨਹੀਂ ਕਹਿੰਦਾ ਮੈਂ ਗਿਆਨੀ ਹਾਂ, ਉਹ ਮੈਨੂੰ ਕਹਿੰਦੇ ਹਰੇਕ ਬੰਦਾ ਡਿਸਕਸ਼ਨ ਕਰਦਾ ਹੈ ਜਸਵਿੰਦਰ ਅੱਗੇ ਗਰੋ ਹੋਣ ਲਈ। ਪਰ ਉਹਨੂੰ ਮੈਂ ਇੱਕ ਗੱਲ ਸਮਝਾਈ ਬੈਠ ਕੇ, ਇੱਕ ਪੇਪਰ ਚੱਕਿਆ, ਮੈਂ ਕਿਹਾ 50,000 ਪਲੱਸ ਤਾਂ ਤੂੰ ਟੈਕਸ ਦੇ ਰਿਹਾ ਹੈਗਾ, 50,000 ਪਲੱਸ, ਜਿਹਦੇ ਵਿੱਚ ਆ ਡਿਸੇਬਿਲਟੀ ਦੇ ਪ੍ਰੋਗਰਾਮ ਜਿਹੜੇ ਚਲਾਏ ਹੋਏ ਨੇ। ਹੁਣ ਤੁਹਾਨੂੰ ਪਤਾ ਪਿਛਲੇ ਦਿਨੀ ਡੱਗ ਫੋਰ ਦਾ ਕਿੱਡਾ ਵੱਡਾ ਸਕੈਂਡਲ ਇਸ ਵੇਲੇ ਮਾਰਕੀਟ 'ਚ ਆ ਕਿ ਪ੍ਰਾਈਵੇਟ ਕਾਲਜ, 3 ਕਾਲਜ ਤਾਂ ਇੱਕ ਬੰਦੇ ਦੇ ਨੇ, 85% ਓਸਐਪ ਦਾ ਪੈਸਾ। ਮੈਂ ਕਿੰਨੇ ਚਿਰ ਦਾ ਜਿਸ ਬੰਦਾ ਰੇਡੀਓ 'ਤੇ ਰੌਲਾ ਪਾ ਰਿਹਾ ਸੀ ਵੀ ਇਹਨੂੰ ਨਾ ਲੁੱਟੋ, ਇਹਨੂੰ ਖਰਾਬ ਨਾ ਕਰੋ, ਸਰਕਾਰ ਜਾਂ ਤਾਂ ਜਾਣ ਕੇ ਅੱਖਾਂ ਮੀਚਦੀ ਹੈ, ਕੁਛ ਹੈ ਗੜਬੜ ਜ਼ਰੂਰ ਆ। ਕਦੇ ਇਮੀਗ੍ਰੇਸ਼ਨ 'ਚ ਅੱਖਾਂ ਮੀਚ ਲੈਂਦੇ ਨੇ, ਕਦੇ ਟਰੱਕ ਡਰਾਈਵਰ ਅੰਦਰ ਵੜੀ ਜਾਂਦੇ ਨੇ ਉਹ 'ਚ ਅੱਖਾਂ ਮੀਚ ਲੈਂਦੇ ਨੇ, ਵਿਜ਼ਟਰ ਵੀਜ਼ਾ 'ਤੇ ਲੋਕ ਆ ਕੇ ਕੈਨੇਡਾ 'ਚ ਟਰੱਕ ਚਲਾਈ ਜਾਂਦੇ ਨੇ, ਹਾਂਜੀ। ਲੋਅ ਐਂਡ ਆਰਡਰ ਗਿਆ ਤੇਲ ਲੈਣ, ਲੋਅ ਐਂਡ ਆਰਡਰ ਆ ਜਸਵਿੰਦਰ ਵਾਸਤੇ, ਪਹਿਲੇ ਭਾਜੀ ਵਾਸਤੇ, ਮੇਰੇ ਵਾਸਤੇ, ਗੁਰਪ੍ਰੀਤ ਵਾਸਤੇ, ਜਿਹੜੇ ਐਥੀਕਲ ਵੇ ਨਾਲ ਕੰਮ ਕਰਕੇ ਪੈਸਾ ਕਮਾ ਰਹੇ ਨੇ, ਅਤੇ ਉਹਨਾਂ ਨੂੰ ਹਰਾਸ ਕਰਨ ਵਾਲੇ 2500 ਬੰਦਾ ਬੈਠਾ। ਸੋ ਉਹ ਸਭ ਦਾ ਬੜਾ ਵੱਡਾ ਸਕੈਮ ਆ ਜਿਹਦੇ 'ਚ ਪੰਜਾਬੀ ਬੰਦੇ ਓਨਰ ਨੇ, ਅਤੇ ਉਹਨਾਂ 7 ਕਾਲਜਿਸ ਨੂੰ 85% ਪੈਸਾ ਚਲਿਆ ਜਾਵੇ।
14: ਬਿਲਕੁਲ ਜੀ,
12: 85% ਪੈਸਾ ਡਿਸਟ੍ਰੀਬਿਊਟ ਹੋਇਆ, 15,000 ਸਟੂਡੈਂਟ ਇੱਕ ਛੋਟੇ ਜਿਹੇ ਪ੍ਰਾਈਵੇਟ ਕਾਲਜ ਨੇ ਕਰਤੇ, 15,000 ਸਟੂਡੈਂਟ। ਸ਼ਰੇਆਮ ਸਕੈਮ ਚੱਲ ਰਿਹਾ ਸੀ ਰੇਡੀਓ 'ਤੇ, ਲੋਕ ਬੋਲਦੇ ਸੀ ਤੁਹਾਨੂੰ ਪੜ੍ਹਨਾ, ਕੰਪਿਊਟਰ ਔਨ ਕਰਕੇ ਸਾਈਡ 'ਤੇ ਰੱਖ ਦਿਓ, ਐਂ ਕਰ ਦਿਓ, ਸ਼ਰੇਆਮ ਸਕੈਮ ਚੱਲਿਆ। ਹੁਣ ਓ ਪੀ ਪੀ ਦੇਖ ਰਿਹਾ ਇਹਨੂੰ, ਸਕੈਮ ਨੂੰ ਖੋਲ ਰਿਹਾ। ਇਹੀ ਕਾਰਨ ਹੈ ਕਿ ਲਿਬਰਲ ਅੱਜ ਬਿਨਾਂ ਲੀਡਰ ਤੋਂ ਵੀ ਮੈਜੋਰਟੀ ਗਵਰਨਮੈਂਟ ਫੋਰਮ ਕਰ ਸਕਦੇ ਨੇ ਓਨਟਾਰੀਓ 'ਚ, ਜੇ ਕੱਲ੍ਹ ਨੂੰ ਡੱਗ ਫੋਰਡ ਕਹਿੰਦਾ ਮੈਂ ਸਰਕਾਰ ਕੈਂਸਲ ਕਰਨ ਲੱਗਿਆ। ਇਹੀ ਕਾਰਨ ਹੈ ਡੱਗ ਫੋਰਡ ਨੇ 1 ਸਾਲ ਪਹਿਲਾਂ ਸਰਕਾਰ ਫੋਰਮ ਕਰ ਦਿੱਤੀ, ਆਹ ਇਲੈਕਸ਼ਨ ਦੇ ਦਿਨ ਚੱਲਦੇ ਪਏ ਸੀ ਡੱਗ ਫੋਰਡ ਦੇ, ਇਹਨੇ ਡੋਨਲਡ ਟਰੰਪ ਦੇ ਰੂਹਣੇ ਧੋਣੇ ਦੇ ਵਿੱਚ ਫਾਇਦਾ ਲਿਆ। ਪਰ ਕਿੱਡਾ ਵੱਡਾ ਸਕੈਮ ਆ, ਸਾਡੇ ਵਰਗਿਆਂ ਨੂੰ ਊਂ ਫੜ ਲੈਂਦੇ ਨੇ, ਫਲਾਣੇ ਨੂੰ ਤੁਸੀਂ ਐਂ ਕੀਤਾ, ਦੋ ਜੀ ਆਹ ਇੰਨੇ ਪੈਸੇ ਤੁਸੀਂ, ਹੈਂਜੀ, ਸਾਡੇ ਤੇ ਸਿਸਟਮ ਕੰਮ ਕਰਦੇ ਨੇ, ਉਹਨਾਂ ਨੂੰ ਕਲੀਨ ਚਿੱਟਾਂ ਮਿਲ ਜਾਂਦੀਆਂ ਨੇ। 85% ਪੈਸਾ ਸਟੇਟ ਦਾ, ਮੇਰਾ ਤੁਹਾਡਾ ਟੈਕਸ ਦਾ ਪੈਸਾ, ਮੇਰਾ ਤੁਹਾਡਾ ਪੈਸਾ, ਡਾਕਟਰ ਸਾਹਿਬ ਦਾ ਪੈਸਾ, ਸੰਤੋਸ਼ ਦਾ ਪੈਸਾ, ਗੁਰਪ੍ਰੀਤ ਸਿੰਘ ਢਿੱਲੋਂ ਇਹਨਾਂ ਦਾ ਪੈਸਾ, ਇਹ ਸ਼ਰੇਆਮ ਵੰਡਿਆ ਗਿਆ, ਡਿਸਟ੍ਰੀਬਿਊਟ ਕੀਤਾ ਗਿਆ ਪ੍ਰਾਈਵੇਟ ਕਰੀਅਰ ਕਾਲਜਿਸ ਨੂੰ, ਲੋਕਾਂ ਨੂੰ ਅਪਗ੍ਰੇਡ ਕਰਨ ਵਾਸਤੇ, ਵਿਦਆਊਟ ਐਨੀ ਡਿਊ ਡਿਲੀਜੈਂਸ। ਬੜਾ ਯਾਰ ਮਾੜੀ। ਮੈਂ ਕਹਿੰਦਾ ਫਿਰ ਫਰਕ ਕੀ ਰਹਿ ਗਿਆ ਹੈਗਾ ਪੋਲੀਟੀਕਲ ਸਿਸਟਮ ਚ, ਕੀ ਫਰਕ ਰਹਿ ਗਿਆ ਯਾਰ? ਸ਼ਰਿਆ ਮੈਂ ਆ ਵੀ ਲਾਲੂ ਪ੍ਰਸ਼ਾਦ ਨੂੰ ਢੀਠ ਹੋ ਕੇ ਮਾਈਕ ਤੇ ਨੀ ਕੋਈ ਬੋਲਦਾ ਪਿਆ ਹੈਗਾ। ਚਲੋ ਬੈਕ ਚੱਲਿਆ, ਇਨਕਮ ਹੈਗੀਆਂ ਨੇ, ਪੈਸਾ ਆਰ ਆਰ ਐਸ ਪੀ ਚ ਪਾਰਕ ਪਿਆ ਹੈਗਾ, ਪੈਸੇ ਤੇ ਕੋਈ ਰਿਟਰਨ ਨਹੀਂ। ਇੱਕ ਬੈਂਕ ਚ ਬੰਦਾ ਖੜਾ ਕਾਊਂਟਰ ਤੇ, ਉਹ ਕਹਿੰਦਾ ਤੁਹਾਡਾ 15,000 ਵੱਧ ਗਿਆ, ਤੁਹਾਨੂੰ ਇਹ ਵੀ ਨਹੀਂ ਪਤਾ ਕਿਵੇਂ ਵਧਿਆ, ਜੇ ਉਹ ਘੱਟ ਗਿਆ ਤੁਹਾਨੂੰ ਇਹ ਵੀ ਨਹੀਂ ਪਤਾ, ਉੱਥੇ ਸਾਈਨ ਕਰਾਏ ਹੋਏ ਨੇ, ਜੇ ਘੱਟ ਗਿਆ ਤਾਂ ਸਾਈਨ ਵੀ ਕਰਾਏ ਨੇ। ਭਾਜੀ ਆਪਣਾ ਪੋਰਟਫੋਲੀਓ ਬੋਲੋ, ਤੁਹਾਡਾ ਕੀ ਹੈਗਾ?
14: $26,000 ਮੇਰੇ ਕੋਲ ਨਾਲ ਲੈ ਕੇ ਆਇਆ ਸੀ, ਇਸ ਵੇਲੇ $3,87,000 ਹੋ ਗਿਆ, ਆਲਮੋਸਟ $61,000 ਇਨਕਰੀਜ਼ ਹੋਇਆ ਇਹਨਾਂ 6 ਮਹੀਨਿਆਂ ਦੇ ਵਿੱਚ। ਸੋ ਮੈਂ ਗੱਲ ਕਹਿੰਦਾ ਕਿ ਆਪਣੇ ਕੋਲ ਪੈਸੇ ਹੁੰਦੇ ਨੇ, ਲੇਕਿਨ ਆਪਾਂ ਉਹਨਾਂ ਦੀ ਟੈਨਸ਼ਨ ਨਹੀਂ ਪੇ ਕਰਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਉਸ ਪੈਸੇ ਨੂੰ ਕਿੱਦਾਂ ਗਰੋ ਕਰ ਸਕਦੇ ਹਾਂ। ਸਾਡਾ ਇਹਦੇ ਵਿੱਚ ਵੀ ਵੱਡਾ ਕਸੂਰ ਹੈ, ਐਡਵਾਈਜ਼ਰ ਦਾ ਵੀ ਕਸੂਰ ਹੈ, ਕਿਉਂਕਿ ਕੋਈ ਤੁਹਾਡੀ ਰਿਸਪੋਂਸੀਬਿਲਟੀ ਲੈ ਕੇ ਤੁਹਾਡੇ ਪੈਸੇ ਇਨਕਰੀਜ਼ ਕਰਕੇ ਦੇਣ ਵਾਲਾ ਬੰਦਾ ਮੈਨੂੰ ਇਸ ਇੰਡਸਟਰੀ ਦੇ ਵਿੱਚ ਇਸ ਵੇਲੇ ਘੱਟ ਹੀ ਲੱਭਦੇ ਨੇ। ਇਸ ਕਰਕੇ ਆਪਣੇ ਪੈਸੇ ਨੂੰ ਗਰੋ ਕਰਨਾ ਹੈ, ਤੁਹਾਨੂੰ ਥੋੜੇ ਬਹੁਤੇ ਐਫਰਟਸ ਕਰਨੇ ਪੈਣਗੇ, ਐਜੂਕੇਟ ਹੋਣਾ ਪਊਗਾ, ਲੋਕਾਂ ਕੋਲ ਜਾ ਕੇ ਐਡਵਾਈਜ਼ਰਾਂ ਕੋਲ ਮਿਲ ਕੇ ਉਹਨਾਂ ਕੋਲ ਸਟ੍ਰੈਟਜੀਜ਼ ਲਰਨ ਕਰਨੀਆਂ ਪੈਣਗੀਆਂ, ਉਹਨਾਂ ਦੇ ਐਕਸਪੀਰੀਅੰਸ ਦਾ ਐਡਵਾਂਟੇਜ ਲੈਣਾ ਪੈਣਾ। ਮੈਂ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਓ, 5 to 6 months ਮੇਰੀ ਪਰਫੋਰਮੈਂਸ ਦੇਖੋ, ਫਿਰ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਵੀ ਤੁਸੀਂ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਪੈਸਾ ਭਰ ਸਕਦਾ, ਕਿਉਂਕਿ ਪੈਸੇ ਬਣਾਉਣ ਲਈ ਇਨਫੋਰਮੇਸ਼ਨ ਤਾਂ ਚਾਹੀਦੀ ਚਾਹੀਦੀ ਆ, ਲੇਕਿਨ ਇੱਕ ਐਕਸਪੀਰੀਅੰਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਸੋ ਮੇਰੇ ਕੋਲ ਐਡਾ ਗੁੱਡ ਐਕਸਪੀਰੀਅੰਸ ਹੈ, 20 years ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ, ਆਪਾਂ ਉਹ ਪ੍ਰੋਡਕਟ ਦੇਈਦਾ ਉਹਦੇ ਪਿੱਛੇ ਬੈਕ ਖੜੀ ਦਾ, ਐਂਡ ਮੇਕ ਸ਼ੋਰ ਕਰੀਦਾ ਕਿ ਤੁਹਾਡਾ ਪੈਸਾ ਘਟੇ ਨਾ, ਤੁਹਾਡਾ ਪੈਸਾ ਵਧੇ, ਤੇ ਜਿੰਨੀ ਵੱਧ ਤੋਂ ਵੱਧ ਤੁਹਾਨੂੰ ਸਰਵਿਸ, ਤੁਹਾਨੂੰ ਐਜੂਕੇਟ ਕਰੀਦਾ, ਲੌਗ ਇਨ ਬਣਾ ਕੇ ਦੇਈਦਾ, ਤੁਸੀਂ ਆਪਣੇ ਪੈਸੇ ਨੂੰ ਜਦੋਂ ਟੇਲ ਚਾਹੋ ਉਦੋਂ ਆਪਣੇ ਚੈੱਕ ਕਰ ਸਕਦੇ ਹੋ। ਸਾਡੀ ਜਿਹੜੀ ਜੌਬ ਹੈ ਉਹ ਤੁਹਾਡਾ ਹੀ ਪੈਸਾ ਇਨਕਰੀਜ਼ ਕਰਕੇ ਤੁਹਾਨੂੰ
12: ਹੀ ਮੈਂ ਬੇਸਿਕਲੀ ਗੱਲ ਸਮਝਾ ਦਵਾਂ ਸਾਰਿਆਂ ਨੂੰ, ਮਾਰਟਨ ਮੀਡੋ ਦੀ ਸੁਣਦੇ ਕਹਿੰਦਾ। ਸੋ ਮੈਂ ਗੱਲ ਸਮਝਾ ਦਵਾਂ ਕਿ ਜੋ ਇਹ ਪੈਸਾ ਇਹਨਾਂ ਨੇ ਨਹੀਂ ਲੈਣਾ, ਪੈਸੇ ਨੇ ਤੁਹਾਡੇ ਅਕਾਊਂਟ ਤੋਂ ਇਨਵੈਸਟਮੈਂਟਸ ਦੇ ਫੰਡਸ ਦੇ ਵਿੱਚ ਜਾਣਾ, ਕਿੱਥੇ? ਜਿੱਥੇ ਵੱਡੇ ਬੈਂਕਸ ਇਹ ਦਿਖਾਉਣਗੇ ਕਿ ਆਰ ਬੀ ਸੀ ਦਾ ਕਿੰਨਾ ਪੈਸਾ ਇਸ ਫੰਡ ਦੇ ਵਿੱਚ ਲੱਗਿਆ ਹੋਇਆ।
14: ਹਾਂਜੀ,
12: ਇਹ ਤੁਹਾਨੂੰ ਦਿਖਾ ਦੇਣਗੇ ਹੋਰ ਵੱਡੇ ਕਿਹੜੇ ਲੌਬੀ ਨੇ ਜਿਹੜੇ ਉਹਨਾਂ ਦੇ ਪੈਸੇ ਲੱਗੇ ਹੋਏ ਨੇ। ਇਹ ਤੁਸੀਂ ਸਟਾਕ ਐਕਸਚੇਂਜ 'ਚ ਪੈਸਾ ਨਹੀਂ ਲਾ ਰਹੇ ਹੈਗੇ, ਇਹ ਤੁਸੀਂ ਜੂਆ ਨਹੀਂ ਖੇਡ ਰਹੇ, ਤੁਸੀਂ ਫੰਡਸ ਦੇ ਵਿੱਚ ਪੈਸਾ ਲਗਾ ਰਹੇ ਹੈਗੇ ਹੋ। ਅਤੇ ਇਹਦੇ ਲਈ ਮੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਇੱਕ ਪ੍ਰੋਜੈਕਟ ਹੋਇਆ ਸੀ, ਮੈਨੂੰ ਯਾਦ ਆ ਮੈਂ ਅਤੇ ਨਵੀਂ ਨੇ ਕਵਰ ਕੀਤਾ ਸੀ ਓਟਵਾ ਦਾ, ਉਹਦੇ ਵਿੱਚ ਫੰਡਸ ਦਾ ਪੈਸਾ ਇਨਵੈਸਟ ਹੋਇਆ ਸੀ, ਇੱਕ ਬੜਾ ਖੂਬਸੂਰਤ ਲਗਜ਼ਰੀ ਲਿਵਿੰਗ ਦਾ ਪ੍ਰੋਜੈਕਟ ਆਇਆ ਸੀ ਓਟਵਾ ਯੂਨੀਵਰਸਿਟੀ ਔਰ ਪਾਰਲੀਮੈਂਟ ਦੇ ਵਿਚਕਾਰਲੇ ਪਾਸੇ, ਅਤੇ ਉਹਦੇ ਵਿੱਚ ਉਹਨਾਂ ਨੇ ਐਗਜ਼ਿਟ ਪਲਾਨ ਦਿੱਤਾ ਹੋਇਆ ਸੀ ਵੀ ਤੁਸੀਂ ਅੱਜ ਪੈਸਾ ਲਾਓ, ਨਿਕਲਣ ਲੱਗੇ ਤੁਸੀਂ 1,00,000 ਰੁਪਏ ਲਾਉਣਾ, 1,50,000 ਸਾਡੇ ਤੋਂ ਲੈ ਲੈਣਾ, ਅਤੇ ਪਰ ਮੰਥ 2,000 ਰੁਪਏ ਅਸੀਂ ਤੁਹਾਨੂੰ ਇਨਕਮ ਦੇਵਾਂਗੇ। ਉਹ ਪ੍ਰੋਜੈਕਟ ਦੇ ਵਿੱਚ ਕੀ ਸੀ, ਜਿਹੜੇ ਆ ਫੰਡਿੰਗ ਨੇ ਇਨਵੈਸਟਮੈਂਟ ਫੰਡਿੰਗ ਕੰਪਨੀਆਂ ਨੇ ਉਹਨਾਂ ਨੇ ਪੈਸਾ ਲਾਇਆ ਸੀ, ਉਹ ਪ੍ਰੋਜੈਕਟ $10 million ਦਾ ਸੀਗਾ, ਅਤੇ ਉਹਦੇ 'ਚ ਜਿਹੜੀ ਕੈਪ ਰੇਟ ਸੀ ਅਪਰੋਕਸੀਮੇਟਲੀ 12.5% ਦੀ ਉਹ ਟਾਈਮ 'ਚ ਬਣ ਰਹੀ ਸੀ ਕੈਪ ਰੇਟ। ਸੋ ਇਹ ਫੰਡ ਫਿਰ ਇਹ ਪੈਸੇ ਨੂੰ ਬੈਕ ਡਿਸਟ੍ਰੀਬਿਊਟ ਕਰ ਦਿੰਦੇ। ਡਿਟੇਲ ਜਾਣਕਾਰੀ ਲਓ, ਭਾਵੇਂ ਤੁਸੀਂ ਹਾਈਲੀ ਇਨਕਮ ਪੇਡ ਹੈਗੇ ਹੋ, ਆਪਣਾ ਪੈਸਾ ਟੈਕਸ 'ਚ ਘੱਟ ਪੇ ਕਰਨਾ ਚਾਹੁੰਦੇ ਹੋ, ਟੈਕਸ ਦੇ ਵਿੱਚ ਪੇ ਕੀਤਾ ਆਰ ਆਰ ਐਸ ਪੀ 'ਚ ਪੈਸਾ ਪਿਆ, ਬੈਂਕ ਅਕਾਊਂਟ 'ਚ ਪਿਆ, ਰਿਟਰਨ ਲੈਣੀ ਚਾਹੁੰਦੇ ਹੋ ਪੈਸੇ 'ਤੇ, ਨੰਬਰ ਟੂ ਕਾਲ ਜਸਵਿੰਦਰ ਜੀ, ਨੰਬਰ ਬੋਲਿਓ
14: 416-278-6869 'ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ।
12: 416-278-6869 ਜਸਵਿੰਦਰ ਉਹਨਾਂ ਨੂੰ ਤੁਸੀਂ ਕਾਲ ਕਰਨੀ ਹੈ, ਅੱਜ ਬੈਠੋ ਇਹਨਾਂ ਨਾਲ ਲੰਚ ਕਰੋ ਅਤੇ ਤੁਸੀਂ ਛੋਟੀ ਜਿਹੀ ਗੱਲਬਾਤ ਕਰੋ ਕਿ ਭਾਜੀ ਪੈਸੇ ਤਾਂ ਪਏ ਨੇ ਪਰ ਸਾਨੂੰ ਸਮਝ ਨਹੀਂ, ਬੈਂਕ ਵਾਲਿਆਂ ਨੂੰ ਚੱਕ ਚੱਕ ਕੇ ਲਾਈ ਜਾਂਦੇ ਕੱਢੀ ਜਾਂਦੇ ਆ, ਪਿਆ $2,50,000 ਆ, ਕੀ ਉਹ $2,50,000 ਤੋਂ 30,000 ਸਾਲ ਦਾ ਆ ਸਕਦਾ? ਮੇਰਾ ਖਰਚਾ ਨਿਕਲ ਜੂਗਾ ਜਿਹੜਾ ਮਹਿੰਗਾਈ ਕਰਕੇ ਘਟਿਆ ਹੋਇਆ, ਮੇਰਾ ਪ੍ਰੋਫਿਟ ਵੱਧ ਸਕਦਾ, ਆਪਣੇ ਪ੍ਰੋਫਿਟ ਨੂੰ ਇਨਕਰੀਜ਼ ਕਰੋ, ਠੀਕ ਹੈ, ਪ੍ਰੋਫਿਟ ਨੂੰ ਇਨਕਰੀਜ਼ ਕਰੋ। ਥੈਂਕ ਯੂ ਸੋ ਮਚ ਸਰ, 416 ਇੱਕ ਵਾਰ ਫਿਰ ਤੋਂ ਨੰਬਰ ਆਪਾਂ ਰਿਪੀਟ ਕਰ ਦਈਏ, 200 ਬਾਜੀ ਬੋਲੋ ਜੀ, 416-278-6869 ਫੋਨ ਕੱਟੇਗਾ, ਸੋਰੀ ਮੇਰੇ ਤੋਂ 416-278-6869 ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਗੁਰਪ੍ਰੀਤ ਸਿੰਘ ਢਿੱਲੋਂ ਮੇਰੇ ਨਾਲ, ਢਿੱਲੋਂ ਸਾਹਿਬ ਕੀ ਹਾਲ ਚਾਲ ਹੈ?
15: ਵਧੀਆ ਭਾਜੀ, ਤੁਸੀਂ ਸੁਣਾਓ ਜੀ।
12: ਚੜ੍ਹਦੀ ਕਲਾ ਜੀ, ਅੱਜ ਐਡਵਾਂਸ ਪੋਲਿੰਗ ਆ
15: ਜੀ,
12: ਸਾਡੀਆਂ ਕੰਪਲੇਂਟਸ ਨੇ ਸਾਰੇ ਸਿਸਟਮ ਦੇ ਪ੍ਰਤੀ, ਹਰ ਚੀਜ਼ ਪ੍ਰਤੀ ਸਾਡੀ ਕੰਪਲੇਂਟ ਹੈ।
13: ਹਾਂਜੀ,
12: ਥੈਂਕਫੁਲ ਹਾਂ ਪਰਮਾਤਮਾ ਦਾ। ਤੁਸੀਂ ਦੇਖੋ ਕਿੰਨਾ ਵੱਡਾ ਸਿਸਟਮ ਹੈ। ਆਈ ਗੋਨ ਥਰੂ ਸਮ ਹੈਲਥ ਇਸ਼ੂ, ਕੋਈ ਬੜਾ ਵੱਡਾ ਨਹੀਂ ਸੀ, ਛੋਟਾ ਜਿਹਾ ਇਸ਼ੂ ਸੀਗਾ, ਪਰ ਆਈ ਰਿਅਲਾਈਜ਼ ਮੋਰ ਕਿ ਵੱਡੇ ਹੋ ਸਕਦੇ ਨੇ ਬੋਡੀ 'ਚ ਜੇ ਅਸੀਂ ਇਹਨਾਂ ਦੀ ਟੇਕ ਕੇਅਰ ਨਹੀਂ ਕਰਾਂਗੇ। ਬਟ ਵੈਨ ਵੀ ਵੋਟ, ਵੀ ਡੋਂਟ ਰਿਅਲਾਈਜ਼ ਕਿ ਅਸੀਂ ਆਪਣੀ ਵੋਟ ਨੂੰ ਜੇ ਕਿਤੇ ਵੇਸਟ ਕਰ ਰਹੇ ਹਾਂ। ਇੱਕ ਮੋਮੈਂਟਮ ਦੇ ਥੱਲੇ ਡੱਗ ਫੋੜ ਜਿੱਤ ਜੂਗਾ, ਅਤੇ ਫੜ ਲਓ ਜੋ ਕੁਛ ਹੁਣ ਫੜਨਾ ਡੱਗ ਫੋੜ ਹੋਣਾ ਦਾ। ਆਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਫੰਡਸ ਕਿੰਨੇ ਚਿਰ ਜਾਈ ਗਏ ਉਸ ਐਪ ਦੇ ਵਿੱਚ, ਅਤੇ 8 ਬੰਦੇ 85% ਫੰਡ ਲੈ ਜਾਂਦੇ ਨੇ ਕਢਾ ਕੇ, ਜਿਹੜਾ ਸਰਕਾਰ ਦਾ ਫੰਡ ਹੈ, ਅਤੇ ਜਿਹੜਾ ਟੈਕਸ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਅਮਨਦੀਪ ਸਿੰਘ ਬੈਨੀਪਾਲ ਨੇ ਦਿੱਤਾ, ਉਹਦੇ ਪੈਸੇ ਨੇ, ਨਾ ਕਿਸੇ ਦੇ ਪਿਓ ਦੇ ਪੈਸੇ ਨੇ ਇਹ, ਕਿਸੇ ਪ੍ਰਾਈਵੇਟ ਕੰਪਨੀ ਨੇ ਦੇਣੇ ਹੁੰਦੇ ਨਾ ਇਹ। 2550 ਡਾਕੂਮੈਂਟ ਲੈਣੇ ਸੀ, ਕਿਸੇ ਬੈਂਕ ਨੇ ਦੇਣੇ ਹੁੰਦੇ 2030 ਡਾਕੂਮੈਂਟ ਲੈਣੇ ਸੀ, ਪਰ ਸਰਕਾਰ ਨੇ ਦੇਣੇ ਸੀ। ਅਤੇ ਇਹ ਬੰਦੇ ਵੱਡੀਆਂ ਵੱਡੀਆਂ ਫਰਾਰੀਆਂ ਲੈ ਕੇ, ਵੀਡੀਓ ਕੈਮਰੇ ਵਾਲੇ ਨਾਲ ਲੈ ਕੇ ਚੱਲਦੇ ਨੇ, ਇਹ ਬੰਦੇ ਵੱਡੇ ਵੱਡੇ ਫਿਲਮ ਆਰਟਿਸਟਾਂ ਨਾਲ ਫੋਟੋਆਂ ਖਿਚਾਉਂਦੇ ਨੇ, ਜਿਹੜੇ ਇਹਨਾਂ ਸਕੂਲਾਂ ਕਾਲਜਾਂ ਦੇ ਮਾਲਕ ਨੇ, ਅਤੇ ਇਹ ਬੰਦੇ ਇੰਸਟਾਗ੍ਰਾਮ 'ਤੇ ਪੇਜ ਚਲਾਉਂਦੇ ਨੇ ਵੀ ਲੋਕਾਂ ਨੂੰ ਦਿਖਾਉਣ ਨੂੰ, ਸਾਡੀ ਲਾਈਫ ਦੇਖੋ ਕਿੱਦਾਂ ਦੀ ਹੈ। ਇੱਕ ਬਾਂਹ ਦੇ ਵਿੱਚ $1,00,000 ਵਾਲੀ ਘੜੀ ਹੈ, ਅਤੇ ਇੱਕ ਇੱਥੇ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਨੇ, ਅਤੇ ਇਹ ਘੜੀਆਂ ਬੰਦੇ ਨੇ। ਇਹ ਸਾਰੇ ਇੰਡੀਆ ਦੇ ਇੱਕ ਗੋਰਿਆਂ ਦਾ, ਮੈਂ ਇੱਕ ਜਿਹੜਾ ਇੱਕ ਪੇਜ ਆ ਬਣਾਇਆ ਹੋਇਆ ਉਹਦੇ 'ਤੇ ਉਹ ਬੋਲ ਰਿਹਾ ਸੀ, ਕਹਿੰਦਾ ਇੱਕ ਬਾਹਰੋਂ ਆਇਆ ਵਿਦੇਸ਼ੀ ਬੰਦਾ ਕੈਨੇਡਾ ਦੇ ਪੈਸੇ ਨੂੰ ਬਾਹਰ ਲੈ ਜਾਂਦਾ, ਇੰਡੀਆ 'ਚ ਲੈ ਜਾਂਦਾ। ਕੁਐਸਚਨ ਉੱਠ ਰਿਹਾ ਹੈਗਾ ਕਿ ਉਹ ਬੰਦੇ ਨੇ ਇੰਡੀਆ 'ਚ ਪੈਸਾ ਕਮਾਇਆ ਕਿ ਬਾਹਰੋਂ ਇੰਡੀਆ 'ਚ ਗਿਆ। ਇਹ ਬੜਾ ਵੱਡਾ ਕੁਐਸਚਨ ਹੈ। ਅਗਰ ਓਨਟਾਰੀਓ ਦੇ ਫੰਡ ਲੁਧਿਆਣੇ, ਚੰਡੀਗੜ੍ਹ ਜਾਂ ਮੋਹਾਲੀ 'ਚ ਇਨਵੈਸਟ ਹੋ ਰਹੇ ਨੇ, ਦਿਸ ਇਜ਼ ਅ ਹਿਊਜ ਕੁਐਸਚਨ ਕਿ ਪੈਸਾ ਇੱਥੋਂ ਡਿਸਟ੍ਰੀਬਿਊਟ ਬਾਹਰ ਕਿਉਂ ਹੋਇਆ, ਜੇ ਕਮਾਇਆ ਵੀ ਸੀ ਲੋਕਲ ਕਾਲਜ ਨੇ, ਪੈਸਾ ਇੱਥੇ ਇਨਵੈਸਟ ਹੁੰਦਾ, ਇੱਥੇ ਨੌਕਰੀਆਂ ਜਨਰੇਟ ਹੁੰਦੀਆਂ। ਇਹ ਪੈਸਿਆਂ ਦੇ ਨਾਲ ਉਹ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ, ਚਾਈਨਾ ਦੇ ਵਿੱਚ, ਇੰਡੀਆ 'ਚ, ਜਿੱਥੋਂ ਵੀ ਉਹਨਾਂ ਲੋਕਾਂ ਨੇ ਕਾਲਜ ਖੋਲ੍ਹੇ ਹੋਏ ਨੇ। ਮੇਰਾ ਕੰਸਰਨ ਸਰ ਫੰਡ ਹੈ, ਮੇਰਾ ਕੋਈ ਕੰਟਰੀ ਨਹੀਂ ਹੈ, ਕੋਈ ਸ਼ਹਿਰ ਨਹੀਂ। ਐਗਜ਼ਾਮਪਲ ਦਿੱਤੇ ਆ, ਸ਼ੰਘਾਈ 'ਚ ਬੰਦਾ ਪੈਸਾ ਕਿਉਂ ਕੱਢ ਕੇ ਇੱਥੋਂ ਲੈ ਕੇ ਜਾਵੇ, ਉੱਥੇ ਉਸ ਐਪ ਦੇ ਆਪਣੇ ਕਾਲਜਿਸ 'ਚੋਂ ਪੈਸਾ ਬਣਾਇਆ ਹੋਇਆ। ਇਹ ਬਹੁਤ ਵੱਡੇ ਕੁਐਸਚਨ ਨੇ ਔਰ ਸੀਰੀਅਸ ਗੱਲਾਂ ਦੇ ਉੱਤੇ ਮੈਂ ਗੱਲ ਕਰ ਰਿਹਾ, ਔਰ ਇਹ ਐਲੀਗੇਸ਼ਨਸ ਨਹੀਂ ਹੈਗੇ, ਇਹਨਾਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ, ਇਹਨਾਂ ਦੇ ਜਵਾਬ ਦੇਣ ਲਈ ਕੋਈ ਬੰਦਾ ਹੋਣਾ ਚਾਹੀਦਾ ਹੈ।
1: ਬਿਲਕੁਲ,
12: ਹਾਂਜੀ। ਅਤੇ ਉਹ ਪੈਸੇ ਜਾ ਜਾ ਕੇ ਉਹ ਡਿਵੈਲਪਰਸ ਜਾਂ ਉਹ ਆਪਣੀਆਂ ਉੱਥੇ ਸ਼ਿਪਿੰਗ ਕੰਪਨੀਆਂ ਖੋਲ੍ਹ ਰਹੇ ਨੇ, ਲੋਕਾਂ ਨੂੰ ਸ਼ਾਟ ਡਾਟ ਦਿਖਾ ਰਹੇ ਨੇ, ਲੋਕਾਂ ਨੂੰ ਦਿਖਾ। ਇੱਕ ਵੀਡੀਓ ਦੇਖਿਆ, ਇੱਕ ਬੰਦਾ ਵੀਡੀਓ 'ਚ ਕਹਿ ਰਿਹਾ, ਮੈਂ 60,000 ਸਟੂਡੈਂਟ ਕੈਨੇਡਾ 'ਚ ਲੈ ਕੇ ਆਇਆ, ਬੜੀ ਟੌਰ ਨੇ ਦੱਸ ਰਿਹਾ ਵੀਡੀਓ ਦੇ ਵਿੱਚ। ਔਰ ਮੈਂ ਇਹ ਵੀਡੀਓ ਮੇਨ ਸਟ੍ਰੀਮ ਦੇ ਰਿਹਾ ਤੁਹਾਨੂੰ ਭਾਅ ਜੀ, ਸਾਰੇ ਗੋਰਿਆਂ ਦੇ ਜਿਨ੍ਹਾਂ ਨੂੰ ਉਹ ਵਾਚ ਕਰ ਰਹੇ ਨੇ, ਉਹਨਾਂ ਦੇ ਦਿਮਾਗ ਸਾਡੇ ਪ੍ਰਤੀ ਕਿਸ ਤਰ੍ਹਾਂ ਦੇ ਹੋ ਜਾਣਗੇ, ਤੁਸੀਂ ਸੋਚ ਕੇ ਦੇਖੋ। ਡੋਨਲਡ ਟਰੰਪ ਨੇ ਪਾਸਾ ਸਹੀ ਖੇਡਿਆ ਹੈਗਾ, ਡੋਨਲਡ ਟਰੰਪ ਨੂੰ ਕਰੋ ਜਾਂ ਮਰੋ ਵਾਲਾ ਕੰਮ ਹੈ, ਬਰਬਾਦ ਹੋਇਆ ਹੋਇਆ ਇਸ ਵੇਲੇ ਬੁਰੀ ਤਰ੍ਹਾਂ ਨਾਲ, ਗਲਤ ਤਰੀਕੇ ਨਾਲ ਕੰਮ ਕਰਨਾ ਸਿਆਸਤ ਦੇ ਵਿੱਚ। ਕਹਿੰਦੇ ਹੁੰਦੇ ਕਿ ਹੱਥਾਂ ਨਾਲ ਪਾਈਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ, ਦੰਦ ਨਾਲ ਵੀ ਖੁੱਲਦੀਆਂ ਨਹੀਂ ਪਈਆਂ ਡੋਨਲਡ ਟਰੰਪ ਤੋਂ। ਕੱਲ੍ਹ ਰਸ਼ੀਆ ਨੂੰ ਕਹਿ ਰਿਹਾ ਹੈਗਾ ਕਿ ਰਸ਼ੀਆ ਤੋਂ ਤੇਲ ਲੈ ਕੇ ਆ ਰਿਹਾ ਡੀਜ਼ਲ, ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਹਦੇ ਲਈ ਇਹ ਸੈਂਕਸ਼ਨਾਂ ਲਾ ਰਿਹਾ ਦੂਜੀਆਂ ਕੰਟਰੀਆਂ 'ਤੇ ਕਿ ਤੁਸੀਂ ਤੇਲ ਤੋਂ ਲਿਆ ਤਾਂ ਤੁਹਾਡੇ 'ਤੇ ਸੈਂਕਸ਼ਨ ਲੱਗ ਜੂਗੀ, ਤੁਹਾਡੇ 'ਤੇ 100% ਟੈਰਿਫ ਲੱਗ ਜੂ। ਇਸ ਆਦਮੀ ਦੀ ਵੱਧ ਦਿਮਾਗਤਾ ਇਸ ਲੈਵਲ 'ਤੇ ਗਿਰ ਚੁੱਕੀ ਹੈ ਕਿ ਲੋਕ ਸੋਚ ਰਹੇ ਨੇ ਇਹ ਆਦਮੀ ਹੈ ਕਿ ਇਹ ਟਰਬਲ ਦੀ ਪੁੜੀ ਹੈ। ਟਰਬਲ ਦੀ ਪੁੜੀ ਨਹੀਂ ਹੈ, ਉਹਨਾਂ ਨੇ ਆਪਣੇ ਖਜ਼ਾਨੇ ਭਰ ਲਏ ਨੇ ਬੁਰੀ ਤਰ੍ਹਾਂ ਦੇ ਨਾਲ, ਉਹਨਾਂ ਨੂੰ ਕੋਈ ਫਰਕ ਨਹੀਂ। ਇਹਨਾਂ ਲੋਕਾਂ ਨੂੰ ਕੋਈ ਸਜ਼ਾਵਾਂ ਨਹੀਂ ਹੋਣੀ ਹੁੰਦੀਆਂ, ਸਜ਼ਾ ਮੇਰੇ ਅਤੇ ਤੁਹਾਡੇ ਵਾਸਤੇ ਹੁੰਦੀਆਂ ਨੇ ਭਾਅ ਜੀ, ਇਹਨਾਂ ਲੋਕਾਂ ਲਈ ਕੁਛ ਨਹੀਂ ਹੁੰਦਾ। ਪਰ ਫਿਲਹਾਲ ਆਪਣੇ ਮੁਲਕ, ਆਪਣੇ ਵੋਟ ਨੂੰ ਸਾਂਭੋ। ਤੁਹਾਡਾ ਵੋਟ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਲੱਗਣਾ। ਗੁਰਪ੍ਰੀਤ ਸਿੰਘ ਢਿੱਲੋਂ ਜੀ, ਕਿਸ ਚੀਜ਼ ਦੇ ਕੈਂਡੀਡੇਟ, ਕਿਹੜੀ ਪੋਸਟ 'ਤੇ, ਕਿਹੜੇ ਤੁਸੀਂ ਰੁਤਬੇ ਦੇ ਉੱਤੇ, ਕਿਹੜੇ ਜਿਹੜਾ ਸਰਕਾਰੀ ਕੰਮ ਹੈਗਾ ਕਰਨਾ, ਉਹ ਕਿਹਦੇ 'ਤੇ ਕੰਮ ਕਰਨਾ, ਤੁਸੀਂ ਆਪਣੀ ਡੈਜ਼ਿਗਨੇਸ਼ਨ ਬਾਰੇ ਦੱਸ ਦਿਓ।
13: ਭਾਅ ਜੀ, ਐਬਸੋਲੂਟਲੀ, ਤੁਹਾਡੇ ਕਮੈਂਟਸ ਦਾ ਮੈਂ ਇੱਕ ਕੁਐਸਚਨ ਤੇ ਆਨਸਰ ਵੀ ਹੈ ਐਟ ਦ ਸੇਮ ਟਾਈਮ। ਸਾਡਾ ਇੱਕ ਅਪੋਨੈਂਟ ਹੈ ਜਿਹੜੇ ਹੁਣ ਸਰਕਾਰ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹ ਵੀ ਵੋਟਾਂ ਮੰਗਦੇ ਪਏ ਲੋਕਾਂ ਕੋਲੋਂ, ਕਹਿੰਦੇ ਕਿ ਅਸੀਂ ਤੁਹਾਡੇ ਲਈ ਆਹ ਕਰਾਂਗੇ, ਉਹ ਕਰਾਂਗੇ। ਪਰ ਸਾਡਾ ਇਹ ਉਹਨਾਂ ਨੂੰ ਕੁਐਸਚਨ ਇਹ ਕਿ ਜਿਹੜਾ ਤੁਸੀਂ ਉਸ ਐਪ, ਇਹ ਉਸ ਐਪ ਦਾ ਇਸ਼ੂ ਤੁਹਾਡੀ ਸਰਕਾਰ ਸੀਗੀ, ਤੁਸੀਂ ਕਿਉਂ ਨਹੀਂ ਬੋਲੇ ਜਦੋਂ ਓਨਟਾਰੀਓ ਦਾ ਲਾਰਜੈਸਟ ਗਾਰਬੇਜ ਡੰਪ ਇੱਥੇ ਜਿਹੜਾ ਆਉਣ ਡਿਆ ਵਾ, ਉਹਦਾ ਉਹ ਤੁਸੀਂ ਕਿਉਂ ਨਹੀਂ ਕੈਂਸਲ ਕੀਤੇ? ਜਿਹੜੇ ਜਿੱਥੇ ਸਾਡਾ ਹੁਣ ਸੈਕੰਡ ਹੋਸਪਿਟਲ ਹੈ ਨੇ, ਈਵਨ ਦੋ ਇਹ ਜਿਹੜੇ ਕੈਂਡੀਡੇਟ ਨੇ ਮੇਰੇ ਓਪੋਜੀਸ਼ਨ ਦੇ ਵਿੱਚ, ਜਿਹੜੇ ਵੀਪੀ ਨੇ ਸਰਕਾਰ ਦੇ, ਉਹਨਾਂ ਨੇ ਸੈਕੰਡ ਹੋਸਪਿਟਲ ਦਾ ਈਵਨ ਦੋ 2024 ਚ ਅਨਾਊਂਸ ਕੀਤਾ ਬਣਾਉਣਾ, ਅਜੇ ਤੱਕ ਬਣਿਆ ਕਿਉਂ ਨੇ? ਸੋ ਇਹ ਕਈ ਵਾਰ ਮਿੱਠੀਆਂ ਗੋਲੀਆਂ ਦੇ
12: ਦਿੰਦੇ ਭਾਜੀ ਤੁਹਾਨੂੰ ਸਾਰਿਆਂ ਨੂੰ। ਇਹ ਇੱਕ ਐਜ਼ ਏ ਸਿਆਣੇ ਵੋਟਰ ਐਡਵਾਈਸ ਆ, ਆਈ ਥਿੰਕ ਸੋ ਵੀ ਸ਼ੁੱਡ ਸਟਿਕ ਵਿਦ ਅਵਰ ਓਨ ਜੋਬ, ਹੈ ਨਾ, ਵੀ ਇਹ ਸਾਰੇ ਲੋਕ ਆਪਣੀ ਆਪਣੀ ਨੌਕਰੀ ਨਾਲ ਜੁੜੇ ਰਹਿਣ। ਜੇ ਕੋਈ ਕੌਂਸਲਰ ਆ, ਕੌਂਸਲਰ ਦਾ ਹੀ ਕੰਮ ਕਰੇ, ਉਹ ਐਮ ਪੀ ਨੂੰ ਵੋਟਾਂ ਨਾਲ ਪਰੰਪ ਆਉਂਦਾ ਫਿਰੇ, ਇਹ ਇੰਡੀਆ ਵਾਲਾ ਕੰਮ ਹੋ ਗਿਆ ਨਾ, ਸਰਪੰਚ ਦੇ ਵਾਸਤੇ ਐਮ ਐਲ ਏ ਆ ਰਿਹਾ ਹੈਗਾ, ਸਮਝੇ ਨਾ ਮੇਰੀ ਗੱਲ ਬਈ ਇਹ ਇੰਡੀਅਨ ਸਟਾਈਲ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਮੈਂ ਲੋਕਾਂ ਨੂੰ ਪੁਰਜ਼ੋਰ ਬੇਨਤੀ ਕਰੂੰਗਾ ਆਪਾਂ ਕਿਸੇ ਦੇ ਬਾਪ ਦੇ ਨੌਕਰ ਜਾਂ ਗੁਲਾਮ ਨਹੀਂ ਹੈਗੇ ਆਪਾਂ ਦੀ ਵੋਟ ਆਪਣੀ ਹੈ ਪਲੀਜ਼ ਕਿਸੇ ਵੀ ਪ੍ਰਭਾਵ ਥੱਲੇ ਕਿਸੇ ਨੂੰ ਵੀ ਈਵਨ ਕੱਲ੍ਹ ਨੂੰ ਗੁਰਪ੍ਰੀਤ ਕਿਸੇ ਐਮ ਪੀ ਦੇ ਨਾਲ ਘੁੰਮ ਰਹੇ ਨੇ ਭਾਅ ਜੀ ਤੁਹਾਡੇ ਲਈ ਵੀ ਬਹੁਤ ਵੱਡੀ ਗਲਤ ਗੱਲ ਹੋਊਗੀ ਕਿਉਂਕਿ ਦੇਖੋ ਅਸੀਂ ਵੋਟਾਂ ਨੂੰ ਪ੍ਰਭਾਵ ਦੇਣ ਦੀ ਕੋਸ਼ਿਸ਼ ਨਾ ਕਰੀਏ ਦਬਾਅ ਨਾ ਪਾਈਏ ਲੋਕਾਂ 'ਤੇ ਕਿ ਅਸੀਂ ਖੜ੍ਹੇ ਹਾਂ ਹੁਣ ਸਾਡੇ ਕਰਕੇ ਤੁਸੀਂ ਪਾ ਦਿਓ ਤੁਸੀਂ ਫਲਾਣੇ ਖੰਡਪੁਰ 'ਤੇ ਸਾਨੂੰ ਬੁਲਾਇਆ ਸੀ ਅਸੀਂ ਤੁਹਾਡੇ ਆ ਗਏ ਸੀਗੇ ਹੁਣ ਤੁਸੀਂ ਐਂ ਕਰੋ ਆਹ ਪਾ ਦਿਓ ਮੇਰੀ ਬੇਨਤੀ ਹੈ 9 ਅਤੇ 10 ਵਾਰਡ ਮੈਨੂੰ ਇੱਦਾਂ ਲੱਗਦਾ ਜਿਵੇਂ ਓਨਟੈਰੀਓ ਦੇ ਇਲੈਕਸ਼ਨ ਹੁੰਦੇ ਨੇ ਮਿਊਨਸਪੈਲਿਟੀ ਦੇ ਨਹੀਂ ਹੁੰਦੇ ਸਾਰਿਆਂ ਨੂੰ 9 ਅਤੇ 10 ਵਾਰਡ ਦੇ ਲਈ ਇਹ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਦੀਆਂ ਡਿਊਟੀਜ਼ ਦੱਸਿਓ ਭਾਅ ਜੀ ਕੀ ਹੁੰਦੀਆਂ
13: ਜਿਹੜਾ ਮੈਂ ਹੁਣ ਤੁਹਾਨੂੰ ਜਵਾਬ ਦਿੱਤਾ ਇਹ ਤੁਹਾਡੇ ਕਮੈਂਟਸ ਦਾ ਰਿਸਪੌਂਸ ਸੀ
12: ਨਹੀਂ ਆਈ ਅਪਰੀਸ਼ੀਏਟ ਸਰ ਮੈਂ ਆਈ ਅਪਰੀਸ਼ੀਏਟ ਸਰ ਆਈ ਅਪਰੀਸ਼ੀਏਟ ਤੁਹਾਨੂੰ ਵੀ ਜੇ ਕੋਈ ਚੀਜ਼ ਫੀਲ ਹੋ ਰਹੀ ਹੈ ਯੂ ਕੈਨ ਸ਼ੇਅਰ ਟੂ ਤੁਸੀਂ ਵੀ ਸ਼ੇਅਰ ਕਰ ਸਕਦੇ ਮੈਨੂੰ ਜੋ ਫੀਲ ਹੁੰਦਾ ਮੈਂ ਸ਼ੇਅਰ ਕੀਤਾ ਭਾਜੀ
13: ਨਹੀਂ ਭਾਜੀ ਦੈਟਸ ਵਾਟ ਆਈ ਐਮ ਸੇਇੰਗ ਇਜ਼ ਇੱਕ ਕੰਪੇਅਰ ਕਰਦਾ ਸੀਗਾ ਪਰ ਲੋਕਾਂ ਨੂੰ ਲੀਡਰਸ਼ਿਪ ਵੇਖਣੀ ਚਾਹੀਦੀ ਕਿੰਨੇ ਲੀਡਰਸ਼ਿਪ ਪ੍ਰੂਵ ਕੀਤਾ ਹੋਇਆ ਕਿੰਨੇ ਹੁਣ ਰਿਜ਼ਲਟ ਡਿਲੀਵਰ ਕੀਤੇ ਮੇਰੇ ਖਿਆਲਾਂ ਦੇ ਵਿੱਚ ਸਿਰਫ 9-10 ਦੇ ਵਿੱਚ ਗੁਰਪ੍ਰੀਤ ਸਿੰਘ ਢਿੱਲੋਂ ਆ ਜਿਹਨਾਂ ਨੇ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਹੁਣ ਪੂਰਾ ਡਿਵੀਜ਼ਨ ਲਿਆਉਣਾ ਜਿਹਨਾਂ ਨੇ ਇੱਕ ਵਾਰੀ ਸਿਟੀ ਦਾ ਟੈਕਸ ਫ੍ਰੀਜ਼ ਕੀਤਾ ਸੀਗਾ ਫਿਰ ਦੁਬਾਰਾ ਕਰਾਂਗੇ ਜਿਹਨਾਂ ਨੇ ਰੈਨੋਵੇਸ਼ਨ ਕਰੀਆਂ ਸਾਰੀਆਂ ਪਾਰਕਾਂ ਦੀਆਂ 4 ਸਾਲਾਂ ਦੇ ਵਿੱਚ ਫਿਰ 2 ਮਿਲੀਅਨ ਰੈਨੋਵੇਸ਼ਨ ਤੇ ਵੀ ਡਿਡ ਅ ਲੋਟ ਆਫ ਗ੍ਰੇਟ ਵਰਕ ਭਾਜੀ ਤੇ ਹੁਣ ਫਿਰ ਦੁਬਾਰਾ ਟੈਕਸ ਫ੍ਰੀਜ਼ ਕਰਨਾ ਜਿਹੜਾ ਆਰ ਆਰ ਐਲ ਦਾ ਇਸ਼ੂ ਹੈ ਜਿਹੜਾ ਟੈਕਸ ਗ੍ਰੈਬ ਸੀ ਮਨੀ ਗ੍ਰੈਬ ਹੈ ਗੌਰਮੈਂਟ ਦਾ ਸਿਟੀ ਕਾਉਂਸਲ ਦਾ ਉਹ ਆਪਾਂ ਕੈਂਸਲ ਕਰਨਾ ਐਂਡ ਵੀ ਆਰ ਗੋਇੰਗ ਟੂ ਬ੍ਰਿੰਗ ਅਕਾਊਂਟੇਬਿਲਿਟੀ ਐਟ ਸਿਟੀ ਹਾਲ ਟ੍ਰਾਂਸਪੇਰੈਂਸੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਕਸਟਰਾ ਇਨਕਮ ਕਿਹੜੀ ਆ ਰਹੀ ਹੈ ਆਪਣੇ ਕਾਉਂਸਲਰਸ ਨੂੰ ਜਿੱਦਾਂ ਹੁਣ ਐਮ ਪੀ ਤੇ ਐਮ ਪੀ ਪੀਜ਼ ਨੂੰ ਡਿਕਲੇਅਰ ਕਰਨਾ ਪੈਂਦਾ ਵੀ ਵਾਂਟ ਟੂ ਮੇਕ ਸ਼ੋਰ ਪ੍ਰੋਪਰਟੀ ਐਸੈਟਸ ਤੇ ਇਨਕਮ ਉਹ ਡਿਕਲੇਅਰ ਹੋਣ ਤੇ ਭਾਜੀ ਹੁਣ ਬਹੁਤ ਡਿਕਲਾਈਨ ਵੇਖਿਆ 30% ਟੈਕਸ ਵਧਾਇਆ ਇਹਨਾਂ ਨੇ ਖਜ਼ਾਨੇ ਖਾਲੀ ਕਰਤੇ 300 ਮਿਲੀਅਨ ਦਾ ਵੇਸਟ ਪਿਛਲੇ 4 ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਅੱਜ ਵੋਟ ਪਾਉਣ ਜਾਓ ਅੱਜ ਤੇ ਕੱਲ੍ਹ ਅਰਲੀ ਵੋਟਿੰਗ ਹੈ 10 ਤੋਂ 11 ਗੋਰ ਮੈਰੋਜ਼ ਰੈਕਰੀਏਸ਼ਨ ਸੈਂਟਰ ਇਹ ਸਾਡੇ ਫਿਊਚਰ ਦਾ ਸਵਾਲ ਹੈ ਦਿਸ ਸਿਟੀਜ਼ ਇਨ ਵੈਰੀ ਵੈਰੀ ਡੀਪ ਫਾਈਨੈਂਸ਼ੀਅਲ ਟ੍ਰਬਲਸ ਰਾਈਟ ਨਾਓ ਵੀ ਨੀਡ ਏ ਲੀਡਰ ਬੈਕ ਇਨ ਵਾਰਡ 9 ਐਂਡ 10
12: ਓਕੇ ਸੋ ਅੱਜ ਐਡਵਾਂਸ ਪੋਲਿੰਗ ਹੈਗੀ ਹੈ ਕਾਈਂਡਲੀ ਜੇ ਤੁਸੀਂ ਗੁਰੂ ਘਰ ਜਾ ਰਹੇ ਹੋ ਕੋਈ ਮੱਥਾ ਟੇਕਣ ਜਾ ਰਹੇ ਹੋ ਗ੍ਰੋਸਰੀ ਕਰਨ ਜਾ ਰਹੇ ਹੋ ਨਾਲ ਨਾਲ ਤੁਸੀਂ ਵੋਟ ਕਰਨ ਪਹੁੰਚੋ ਇੱਕ ਵਾਰ ਵੋਟ ਕਰਨ ਲਈ ਜਗ੍ਹਾ ਦੱਸਿਓ ਕਿੱਥੇ ਹੈ
13: ਭਾਜੀ ਇਹ ਗੋਰ ਮੈਡੋਜ਼ ਰੈਕਰੀਏਸ਼ਨ ਸੈਂਟਰ ਇਹ 10150 ਗੋਰ ਰੋਡ ਇਹ ਗੋਰ ਤੇ ਕੈਸਲ ਮੋੜ ਦੇ ਕੋਰਨਰ ਤੇ ਹੈ ਤੁਹਾਡੇ ਕੋਲ 5 ਵਜੇ ਤੱਕ ਤੁਸੀਂ ਵੋਟ ਪਾ ਸਕਦੇ ਹੁਣ 10 ਵਜੇ ਸ਼ੁਰੂ ਹੋ ਗਈਆਂ ਵੋਟਾਂ ਜੇ ਕਿਸੇ ਨੂੰ ਰਾਈਡ ਵੀ ਚਾਹੀਦੀ ਹੈ ਮੈਨੂੰ ਡਾਇਰੈਕਟਲੀ ਮੇਰੇ ਪਰਸਨਲ ਸੈੱਲ ਤੇ ਕਾਲ ਕਰੋ 6478025106478632510 ਰਾਈਡ ਵੀ ਦੇਵਾਂਗੇ ਹੋਰ ਇਨਫੋਰਮੇਸ਼ਨ ਵੀ ਚਾਹੀਦੀ ਹੋਗੀ ਉਹ ਵੀ ਆਪਾਂ ਲੋਕਾਂ ਨੂੰ ਦੇਵਾਂਗੇ ਪਰ ਵੀ ਹੈਵ ਟੂ ਮੇਕ ਏ ਡਿਸੀਜਨ ਟੂਡੇ ਇਨ 26 ਤਰੀਕ ਤੱਕ ਕਿਹੜੀ ਡਾਇਰੈਕਸ਼ਨ ਨੂੰ ਆਪਾਂ ਲੈ ਕੇ ਜਾਣੇ ਆਪਣੀ ਸਿਟੀ ਨੂੰ ਸੋ ਗੁਰਪ੍ਰੀਤ ਸਿੰਘ ਢਿੱਲੋਂ ਇੱਕ ਹੋਰ ਵੀ ਇਹਨਾਂ ਨੇ ਕੈਂਡੀਡੇਟ ਖੜਾ ਕੀਤਾ ਮੇਰੇ ਨਾਂ ਤੇ ਜਿਹਨਾਂ ਦਾ ਮਿਡਲ ਨੇਮ ਕੇ ਹੈ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਉਣੀ 4th ਨੰਬਰ ਤੇ ਸਾਡਾ ਨਾਂ ਹੈ ਜੀ
12: ਗੁਰਪ੍ਰੀਤ ਸਿੰਘ ਢਿੱਲੋਂ ਇੱਕ ਗੁਰਪ੍ਰੀਤ ਕੇ ਢਿੱਲੋਂ ਨੇ ਮਤਲਬ ਇਹ ਕਹਿ ਰਹੇ ਨੇ ਕਿ ਜੋ ਇਹਨਾਂ ਦੇ ਨਾਮ ਦੇ ਨਾਲ ਕਨਫਿਊਜ਼ਨ ਨਾ ਕੋਈ ਵੀ ਸਮਝੇ
13: ਜਿਹਨਾਂ ਦਾ ਕੈਂਡੀਡੇਟ ਹੈਗੇ ਭਾਈ ਜਿਹਨਾਂ ਦਾ ਕੋਈ ਪਤਾ ਨਹੀਂ ਕਿ ਕੌਣ ਹੈ ਕਿੱਥੋਂ ਆਏ ਨੇ ਕੀ ਐਡਰੈਸ ਇਹਨਾਂ ਦਾ ਦਿਸ ਇਜ਼ ਅ ਪਪਟ ਕੈਂਡੀਡੇਟ
12: ਇੰਡੀਅਨ ਸਟਾਈਲ ਪੋਲਿਟਿਕਸ ਇੰਡੀਅਨ ਸਟਾਈਲ ਪੋਲਿਟਿਕਸ
13: 100%
12: ਹਾਂਜੀ ਤੁਸੀਂ ਇੱਥੋਂ ਦੇ ਬੌਰਨ ਬਰਾਟ ਨੇ ਇਹ 2 ਵਾਰ ਸੇਵਾ ਦੇ ਚੁੱਕੇ ਨੇ ਵਿੱਚ ਆਫ ਨੇ ਹੁਣ ਇਹਨਾਂ ਨੂੰ ਰਿਲਾਈਜ਼ ਹੋ ਰਿਹਾ ਕਿ ਕਿਹੜੀਆਂ ਚੀਜ਼ਾਂ ਸ਼ਹਿਰੀ ਦੇ ਤੌਰ ਦੇ ਉੱਤੇ ਬਿਹਤਰੀਨ ਹੋਰ ਕੀਤੀਆਂ ਜਾ ਸਕਦੀਆਂ ਹੈਵ ਐਕਸਪੀਰੀਅੰਸ ਐਂਡ ਹਰ ਜਗ੍ਹਾ 'ਤੇ ਲੋਕਾਂ ਨਾਲ ਦੁੱਖ ਸੁੱਖ 'ਚ ਖੜ੍ਹਨ ਵਾਲੇ ਲੋਕ ਨੇ ਅਤੇ ਤੁਸੀਂ ਜ਼ਰੂਰ ਗੁਰਪ੍ਰੀਤ ਸਿੰਘ ਢਿੱਲੋਂ ਨੰਬਰ 2 ਕਾਲ ਭਾਜੀ ਦਿਓ ਇੱਕ ਵਾਰ ਫਿਰ
13: ਹਾਂਜੀ ਮੇਰਾ ਪਰਸਨਲ ਨੰਬਰ 6478025106478632510 ਮੈਂ ਬਸ ਘੁੰਮਣ ਡਿਆ ਸਾਰੇ ਵਾਰਡ ਦੇ ਵਿੱਚ ਜਿਹਨੂੰ ਰਾਈਡ ਚਾਹੀਦੀ ਮੈਨੂੰ ਪਲੀਜ਼ ਕਾਲ ਕਰੋ ਇਨਫੋਰਮੇਸ਼ਨ ਚਾਹੀਦੀ ਪਲੀਜ਼ ਕਾਲ ਕਰੋ ਲੈਟਸ ਮੇਕ ਸ਼ੋਰ ਵੀ ਗੈਟ ਦ ਵੋਟ ਆਊਟ
12: ਨੋ ਪ੍ਰੋਬਲਮ 6478635010 ਤੁਸੀਂ ਆਪਣਾ ਪੂਰਾ ਕੀਮਤੀ ਵੋਟ ਪਾਓ ਕੱਲ੍ਹ ਨੂੰ ਕੋਈ ਸਵਾਲ ਹੈ ਤੁਸੀਂ ਵੋਟ ਪਾ ਕੇ ਗੱਲ ਵੀ ਕਰ ਸਕਦੇ ਹੋ ਬਾਈ ਜੀ ਅਸੀਂ ਵੋਟ ਪਾਈ ਹੈ ਕੱਲ੍ਹ ਨੂੰ ਤੁਸੀਂ ਵਿਨ ਕਰਦੇ ਹੋ ਇਸ ਵਿਅਕਤੀ ਨੇ ਆਪਣਾ ਸੈੱਲਫੋਨ ਪਿਛਲੇ 15 ਸਾਲ ਤੋਂ 10 ਸਾਲ ਤੋਂ ਨਹੀਂ ਬਦਲਿਆ ਜਦੋਂ ਇਹ ਨਵੇਂ ਆਏ ਸੀ ਇਲੈਕਸ਼ਨ 'ਚ ਪਹਿਲੀ ਵਾਰ ਮੈਨੂੰ ਮਿਲੇ ਇਹਨਾਂ ਨੇ ਕਿਹਾ ਸੀ ਇਲੈਕਸ਼ਨ ਦੀ ਐਡ ਰਨ ਕਰਨੀ ਮੈਂ ਇਹਨਾਂ ਨੂੰ ਕਿਹਾ ਸੀ ਸੈੱਲਫੋਨ ਨਾ ਲੋਕਾਂ ਲਈ ਬਦਲਿਓ ਆਪਣਾ ਉਹੀ ਚੱਲਦਾ ਰੱਖਿਓ ਨੰਬਰ ਓਪਨ ਟੂ ਪਬਲਿਕ ਰੱਖਿਓ ਅਤੇ ਦੂਸਰਾ ਲੋਕਾਂ ਨੂੰ ਇਗਨੋਰ ਨਾ ਕਰਿਓ ਬਸ ਦੋ ਚੀਜ਼ਾਂ ਨਾ ਕਰਿਓ ਹਰ ਚੀਜ਼ ਆਪਾਂ ਲੋਕਾਂ ਦੀ ਕਰ ਨਹੀਂ ਸਕਦੇ ਪਰ ਤੁਸੀਂ ਉਹਨਾਂ ਨੂੰ ਸਹੀ ਰਿਪਲਾਈ ਦੇ ਦਿਓ ਕਿ ਮੈਂ ਟਰਾਈ ਕੀਤੀ ਆ ਆਹ ਚੀਜ਼ ਇੱਥੇ ਤੱਕ ਹੋ ਗਈ ਤੋ ਇਹ ਨੁਮਾਇੰਦੇ ਨੇ ਕੱਲ ਨੂੰ ਤੁਹਾਡੇ ਸਿਟੀ ਇੰਸਪੈਕਟਰ ਘਰ ਤੇ ਆਉਂਦਾ ਤੁਹਾਡੇ ਕੋਈ ਇਸ਼ੂਜ਼ ਨੇ ਘਰ ਦੇ ਨਾਲ ਜੁੜੇ ਤੁਹਾਡੇ ਬੱਚੇ ਨਾਲ ਜੁੜੇ ਤੁਹਾਡੇ ਆਸ ਪਾਸ ਦੇ ਆਂਢ ਗੁਆਂਢ ਨਾਲ ਕੋਈ ਪੁਲਿਸਿੰਗ ਸਿਸਟਮ ਨਾਲ ਯੂ ਸ਼ੁੱਡ ਕਾਲ ਹਿਮ 647-863-2510 ਦੇ ਵਿਲ ਹੈਲਪ ਯੂ ਐਂਡ ਪੇਡ ਇਨਫੋਰਮੇਸ਼ਨ ਅਸੀਂ ਇਹਨਾਂ ਦੀ ਸਾਂਝੀ ਕਰ ਰਹੇ ਹੈਗੇ ਹਾਂ ਇਹਨਾਂ ਦਾ ਪੇਡ ਮੈਸੇਜ ਆ ਤੁਹਾਡਾ ਵੋਟ ਕਰਨ ਦਾ ਮਨ ਹੈ ਜਿੱਥੇ ਵੀ ਕਰੋ ਪਰ ਮੈਂ ਕਹੂੰਗਾ ਵੋਟ ਜ਼ਰੂਰ ਕਰੋ ਗੁਰਪ੍ਰੀਤ ਸਿੰਘ ਨੂੰ ਕਰੋ ਇਹਨਾਂ ਦੇ ਅਪੋਨੈਂਟ ਨੂੰ ਕਰੋ ਕਿਸੇ ਨੂੰ ਕਰੋ ਬਟ ਸਾਫ਼ ਸੁਥਰੀ ਸਿਆਸਤ ਦੇ ਵਿੱਚ ਕਰੋ 647-863-2510 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਥੈਂਕ ਯੂ ਸੋ ਮਚ ਸਰ
13: ਥੈਂਕ
12: ਯੂ ਮੈਂ ਕੁਐਸਚਨ ਰੇਜ਼ ਕੀਤਾ ਸੀ ਕਿ ਦੂਸਰੇ ਰੈਂਕ ਦੇ ਪੋਲੀਟੀਸ਼ੀਅਨ ਸਪੋਜ਼ ਮੈਂ ਐਮ ਪੀ ਹਾਂ ਅਤੇ ਮੈਂ ਹੁਣ ਕਾਉਂਸਲਰ ਦੀਆਂ ਵੋਟਾਂ ਪਾਉਣ ਲਈ ਲੋਕਾਂ ਦੇ ਦਰਵਾਜ਼ਿਆਂ 'ਤੇ ਤੁਰਿਆ ਫਿਰਦਾ ਵੁੱਡ ਯੂ ਲਾਈਕ ਦਿਸ ਆਈ ਪਰਸਨਲੀ ਡੋਂਟ ਇੰਟਰਫੇਰੈਂਸ ਹੋ ਜਾਂਦੀ ਹੈ ਇਲੈਕਸ਼ਨਸ ਦੇ ਵਿੱਚ ਆਪਾਂ ਨੂੰ ਲੋੜ ਨਹੀਂ ਹੈ ਮੈਨੂਪਲੇਸ਼ਨ ਕਰਨ ਦੀ ਇਲੈਕਸ਼ਨਸ ਦੀ ਕਿ ਮੇਰੇ ਪ੍ਰਭਾਵ ਵਾਲੇ ਲੋਕ ਮੇਰੀ ਫੋਟੋ ਦੇਖ ਲਓ ਅਤੇ ਹੁਣ ਫਲਾਣੇ ਨੂੰ ਵੋਟਾਂ ਕਰ ਦਿਓ ਮੈਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਗੱਲ ਕਰਾਂ ਡੈਕਫੋਰਡ ਸਰਕਾਰ ਕਿਉਂ ਇਸ ਵੇਲੇ ਖਤਰੇ 'ਚ ਹੈ ਖਤਰਾ ਹੁੰਦਾ ਜਦੋਂ ਲੋਕ ਸਵਾਲ ਪੁੱਛਣ ਮੋਦੀ ਖਤਰੇ 'ਚ ਹੈ ਇਸ ਵੇਲੇ ਦਿੱਲੀ ਦੇ ਵਿੱਚ ਰੇਲ ਗੱਡੀਆਂ ਬੰਦ ਕਰਤੀਆਂ ਇੰਟਰਨੈਟ ਬਲੌਕ ਕਰਤਾ 40,000 ਪੁਲਿਸ ਆਫਿਸਰ ਸੜਕਾਂ 'ਤੇ ਆਰਮੀ ਵਾਲੇ ਚੜ੍ਹਾ ਦਿੱਤੇ ਟੀ ਵੀ ਦੇ ਉੱਤੇ ਪ੍ਰੋਪੋਗੰਡਾ ਕੀਤਾ ਜਾ ਰਿਹਾ ਗੁੰਡੇ ਲਾਠੀਆਂ ਦਿਖਾ ਰਹੇ ਨੇ ਵੀਡੀਓ ਦੇ ਉੱਤੇ ਦਿੱਲੀ ਆਉਂਗੇ ਇਹਨਾਂ ਨਾਲ ਕੁੱਟਾਂਗੇ ਤੁਹਾਨੂੰ ਅਤੇ ਲੋਕਾਂ ਦੇ ਜਵਾਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈਗਾ ਸਵਾਲ ਸਿਰਫ ਇੱਕ ਹੈ ਕਿ ਜਿਹੜਾ ਇਲੈਕਸ਼ਨ ਦੇ ਵਿੱਚ ਧਾਂਦਲੀਆਂ ਪਕੜੀਆਂ ਗਈਆਂ ਨੇ ਜਿਹੜਾ ਕਮਿਸ਼ਨਰ ਆ ਉਹਨੂੰ ਸਸਪੈਂਡ ਕਰ ਦਿਓ ਕੋਈ ਵੱਡੀ ਗੱਲ ਨਹੀਂ ਹੈ ਪਰ ਇਗੋਇਸਟਿਕ ਹੋ ਕੇ ਲੋਕ ਜਦੋਂ ਸਿਆਸਤ ਦੇ ਵਿੱਚ ਰਹਿ ਜਾਂਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਸੋ ਇਹ ਚੀਜ਼ਾਂ ਅਤੇ ਇੱਥੇ ਇਸ ਸਮੇਂ ਸਰਕਾਰ ਦੇ ਉੱਤੇ ਜਿਹੜੇ ਸਵਾਲ ਨੇ ਅਤੇ ਮੈਂ ਜਿਹੜਾ ਕੁਐਸਚਨ ਬਿਲਕੁਲ ਜੈਨੂਇਨ ਕੀਤਾ ਕਿ ਸਾਡਾ ਪੈਸਾ ਕੱਢ ਕੇ ਲੋਕ ਅੱਗੇ ਦੂਜੇ ਮੁਲਕਾਂ 'ਚ ਲਿਜਾ ਰਹੇ ਨੇ ਇਹ ਲੁੱਟ ਨਹੀਂ ਹੈ ਪੈਸੇ ਦੀ ਇਹ ਪੈਸਾ ਵਾਪਸ ਮੰਗਵਾਇਆ ਜਾਵੇ ਕਿ ਪੈਸਾ ਬਾਹਰ ਕਿੱਥੇ ਗਿਆ ਦਿਖਾਓ ਸਾਡੇ ਤੋਂ ਤਾਂ ਅਕਾਊਂਟ 'ਚ ਮਿੰਟ 'ਚ ਪੁੱਛ ਲਓਗੇ ਆਹ ਤੁਸੀਂ 210 ਰੁਪਏ ਦਾ ਸਮਾਨ ਕਿੱਥੋਂ ਖਰੀਦਿਆ ਕਿਉਂ ਖਰੀਦਿਆ
1: ਜੀ
12: ਕੀ ਗੱਲ ਬਈ ਇਹਨਾਂ ਨੇ ਜਿਹੜਾ ਸਰਕਾਰ ਦਾ ਇੰਨਾ ਪੈਸਾ ਕੱਢਿਆ ਐਟਲੀਸਟ ਜਿਹੜੇ ਕਾਲਜਸ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਜਾ ਸਕਦਾ ਹੈਗਾ ਤੁਹਾਡੇ 3-4 ਐਮ ਪੀ ਪੀ ਨੇ ਬ੍ਰੈਂਪਟਨ ਤੋਂ ਕੀ ਕਰਾਉਣਾ ਤੁਸੀਂ ਇਹਨਾਂ ਤੋਂ ਦੱਸੋ ਮੈਨੂੰ ਫਿਰ ਜੀ ਤੁਹਾਡੇ ਲਈ ਇੱਕ ਕਿਸੇ ਨੇ ਕੁਐਸਚਨ ਕੀਤਾ ਇਹਦੇ ਉੱਪਰ ਅਜੇ ਤੱਕ ਇਹ ਪਾਰਟੀ ਲਈ ਖੜੇ ਨੇ ਕਿ ਸਾਡੇ ਲਈ ਖੜੇ ਨੇ ਜੇ ਤਾਂ ਪਾਰਟੀ ਲਈ ਖੜੇ ਨੇ ਫਿਰ ਤਾਂ ਚੁੱਪ ਰਹਿਣਾ ਚਾਹੀਦਾ ਦੇਖੀ ਚਲੋ ਜੋ ਹੁੰਦਾ ਲੀਡਰ ਬੋਲੂਗਾ ਲੀਡਰ ਦੱਸੂਗਾ ਜੀ ਇਹ ਪਰਸਨਲ ਪਰਸਨੈਲਿਟੀ ਦੇ ਤੌਰ ਦੇ ਉੱਤੇ ਵੀ ਆਏ ਨੇ ਕਿ ਮੈਂ ਇੱਕ ਸਿਆਸਤਦਾਨ ਹਾਂ ਗੱਦੀਆਂ ਮਿਲਣ ਦੇ ਉੱਤੇ ਸਾਨੂੰ ਦੱਸ ਦਿੱਤਾ ਜਾਂਦਾ ਫਲਾਣੇ ਨੂੰ ਹੁਣ ਚੇਅਰ ਬਣਾਤਾ ਫਲਾਣੇ ਨੂੰ ਜੀ ਹੁਣ ਮੰਤਰੀ ਬਣਾਤਾ ਅਸੀਂ ਕੀ ਲੈਣਾ ਯਾਰ ਉਹਨਾਂ ਦੇ ਘਰ ਨੂੰ ਫਾਇਦਾ ਹੋਇਆ ਮੰਤਰੀ ਬਣਨ ਦਾ ਸਾਨੂੰ ਕੀ ਬੈਨੀਫਿਟ ਹੋਇਆ ਮੰਤਰੀ ਬਣੇ 'ਤੇ ਸਾਨੂੰ ਇਹ ਬੈਨੀਫਿਟ ਸੀ ਕਿ ਇਹ ਸਾਡੇ ਲਈ ਬੋਲਦੇ ਪਾਰਟੀ ਤੋਂ ਉੱਪਰ ਉੱਠ ਕੇ ਇਹ ਕਹਿੰਦੇ ਵੀ ਖਸਮਾਂ ਨੂੰ ਖਾਵੇ ਪਾਰਟੀ ਅਗਲੇ ਇਲੈਕਸ਼ਨ 'ਚ ਸੀਟ ਨਹੀਂ ਦੇਣਗੇ ਇੰਡੀਪੈਂਡੈਂਟ ਖੜ ਜਾਂਗੇ ਲੋਕਾਂ ਨੇ ਜਿਤਾਉਣਾ ਜਿਤਾ ਦੇਣਗੇ ਨਹੀਂ ਤਾਂ ਛੱਡ ਦਾਂਗੇ ਸਿਆਸਤ ਨੂੰ ਪਰ ਜ਼ਮੀਰ ਥੋੜ੍ਹੀ ਮਾਰਨੇ ਨੇ ਜ਼ਮੀਰ ਨਹੀਂ ਨਾ ਮਾਰਨੇ ਇਹ ਚੀਜ਼ਾਂ ਨੇ ਸਿਆਸਤ ਬਹੁਤ ਜਿਹੜਾ ਸਤਿਕਾਰਯੋਗ ਅਹੁਦਾ ਹੈਗਾ ਔਰ ਲੋਕ ਵਿਸ਼ਵਾਸ ਕਰਕੇ ਆਪਣਾ ਸਾਰਾ ਕੁਛ ਸਮਰਪਿਤ ਕਰ ਦਿੰਦੇ ਆ ਪਾਵਰ ਦੇ ਤੌਰ 'ਤੇ ਅਤੇ ਇਸ ਪਾਵਰ ਨੂੰ ਅਗਰ ਸਹੀ ਤਰੀਕੇ ਨਾਲ ਵਰਤਿਆ ਨਹੀਂ ਜਾ ਰਿਹਾ ਤਾਂ ਦੁਨੀਆ ਇਸ ਵੇਲੇ ਇਹੀ ਘੁੰਮ ਰਹੀ ਹੈ ਐਲਨ ਮਸਕ ਲਿਖ ਕੇ ਭੇਜਦਾ ਨਰਿੰਦਰ ਮੋਦੀ ਨੂੰ ਕਿ ਸੌਰੀ ਪ੍ਰਧਾਨ ਮੰਤਰੀ ਅੰਬਾਨੀ ਜੀ ਅਤੇ ਉਹਦੇ ਜਵਾਬ ਦੇ ਵਿੱਚ ਇੱਕ ਚਮਚਾ ਉੱਠ ਕੇ ਖੜਾ ਹੋ ਜਾਂਦਾ ਚਮਚਾ ਲਿਖਦਾ ਕਿ ਭਾਰਤ ਦਾ ਆਪਣੇ ਡਿਸੀਜ਼ਨ ਨੇ ਭਾਰਤ ਨੇ ਕੀ ਕਰਨਾ ਦੁੱਧ ਧੋਤਾ ਤਾਂ ਇਹ ਵੀ ਨਹੀਂ ਹੈਗਾ ਮਸਕ ਇਹ ਵੀ ਸਿਰੇ ਦਾ ਹੋਆ ਇਹਨੂੰ ਨਾ ਯੂਰਪ ਪਸੰਦ ਕਰਦਾ ਨਾ ਕੈਨੇਡਾ ਆ ਜਿੰਨੇ ਲੜਾਈਆਂ ਕੈਨੇਡਾ ਦੀਆਂ ਚੱਲ ਰਹੀਆਂ ਨੇ ਬਹੁਤੀਆਂ ਦੇ ਵਿੱਚ ਇਹ ਭਾਈ ਸਾਹਿਬ ਇਨਵੋਲਵ ਆ ਮਸਕ ਦੀਆਂ ਪੋਲਿਸੀਜ਼ ਨੇ ਬੈਕ ਦੇ ਉੱਤੇ ਨਕਲੀ ਲੜਾਈ ਕਰਦੇ ਨੇ ਇੱਕ ਦੂਜੇ ਨੂੰ ਮੜਦੇ ਲਿਖ ਦਿੰਦੇ ਨੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਫਿਰ ਇਕੱਠੇ ਹੋ ਜਾਂਦੇ ਨੇ ਇਲੈਕਸ਼ਨ ਦੇ ਵਿੱਚ ਟਰੰਪ ਅਤੇ ਇਹ ਲੋਕ ਇੰਨਾ ਚਿਰ ਬੇਵਕੂਫ ਨਹੀਂ ਪੜਨਗੇ ਪਰ ਭਾਜੀ ਹੋਲਡ ਰੱਖੋ ਇੱਕ ਸੈਕਿੰਡ ਲਈ ਅਤੇ ਉੱਧਰੋਂ ਇੰਡੀਆ ਤੋਂ ਇੱਕ ਬੰਦਾ ਰਿਪਲਾਈ ਕਰਦਾ ਫਿਰ ਇਹ ਉਹਨੂੰ ਰਿਪਲਾਈ ਕਰਦਾ ਕਿ ਮੇਰੀ ਸਟਾਰਲਿੰਕ ਜਿਹੜੀ ਵੱਖ ਵੱਖ ਮੁਲਕਾਂ 'ਚ ਕੰਮ ਕਰ ਰਹੀ ਹੈ ਇਕੱਲੇ ਇੰਡੀਆ 'ਚ ਲਾਇਸੈਂਸ ਅਪਲਾਈ ਨਹੀਂ ਕਰ ਰਹੀ 5 ਸਾਲ ਦੇ ਪ੍ਰੋਸੈਸ ਨੂੰ ਅਸੀਂ ਫੋਲੋ ਕਰ ਚੁੱਕੇ ਹਾਂ ਅਤੇ ਮੈਂ ਤਾਂ ਪ੍ਰਧਾਨ ਮੰਤਰੀ ਅੰਬਾਨੀ ਤੋਂ ਪੁੱਛਣਾ ਚਾਹੁੰਦਾ ਕਿ ਮੇਰਾ ਲਾਇਸੈਂਸ ਕਿਉਂ ਨਹੀਂ ਮਿਲ ਰਿਹਾ ਮੈਂ ਗਲਤ ਜਗ੍ਹਾ 'ਤੇ ਲਾਇਸੈਂਸ ਅਪਲਾਈ ਕਰੀ ਆ ਹੁਣ ਮੈਂ ਸਹੀ ਜਗ੍ਹਾ 'ਤੇ ਪਹੁੰਚ ਗਿਆ ਕਿੱਡਾ ਵੱਡਾ ਡੈਮੇਜ ਆ ਨਰਿੰਦਰ ਮੋਦੀ ਸਰਕਾਰ ਦੇ ਫੇਸ ਲਿਫਟਿੰਗ ਜਿਹੜੀ ਕੀਤੀ ਸੀ ਅਰਬਾਂ ਖਰਬਾਂ ਰੁਪਈਆ ਖਰਚ ਕੇ 4 ਟਵੀਟਾਂ ਦੇ ਨਾਲ ਇੱਕ ਛੋਟੀ ਜਿਹੀ ਪਾਰਟੀ ਖਰਾਬ ਕਰ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਇਹ ਬੜਾ ਵੱਡਾ

0: ਬੜੇ ਕੀ ਕਹਿੰਦੇ ਅੱਖਾਂ ਚ ਕੀ ਪਾਉਂਦੇ ਨੇ ਲਾਇਰਾ ਤੁਸੀਂ ਲਾ ਹੈ
1: ਕਾਜਲ
0: ਜੇਡੀ ਵੈਂਸ ਲਾਉਂਦਾ ਹੁੰਦਾ ਜਿਹੜਾ
1: ਕਾਜਲ
0: ਜੇਡੀ ਵੈਂਸ ਆਈਲਾਈਨਰ ਜਿਹਾ ਆਈਲਾਈਨਰ ਉਹ ਹੁੰਦਾ
1: ਸੌਰੀ ਮੈਂ ਨਹੀਂ ਲਗਾ ਹਾਂਜੀ
0: ਇਹਨੂੰ ਆਈਲਾਈਨਰ ਕਹਿੰਦੇ ਆ
1: ਹਾਂਜੀ
0: ਜਿਹੜਾ ਜੇਡੀ ਵੈਂਸ ਲਾਉਂਦਾ ਹੈਗਾ ਅੱਖਾਂ ਤੇ ਲਾ ਕੇ ਅੱਖਾਂ ਨੂੰ ਬਚਾਇਆ ਜਾਂਦਾ ਸੋਹਣਾ ਦਿਖਣ ਲਾਇਆ ਜਾਂਦਾ ਪਰ ਅੱਖਾਂ ਦੀ ਅਸਲੀ ਖੂਬਸੂਰਤੀ ਹੈ ਇੱਕ ਮਸ਼ੀਨ 'ਚ ਜਦੋਂ ਤੁਸੀਂ ਮੂੰਹ ਪਾ ਕੇ ਬੈਠੋਗੇ 7 ਮਿੰਟ ਦੇ ਵਿੱਚ ਮਸ਼ੀਨ ਚੈੱਕ ਕਰੂਗੀ ਤੁਹਾਡੇ ਅੰਦਰ ਚਿੱਟਾ ਮੋਤੀਆ ਕਾਲਾ ਮੋਤੀਆ ਤਾਂ ਨਹੀਂ ਪੈਦਾ ਹੋ ਰਿਹਾ ਚਿੱਟਾ ਮੋਤੀਆ ਕਾਲਾ ਮੋਤੀਆ ਦਾ ਮਤਲਬ ਹੈ ਇੱਕ ਬਿਮਾਰੀ ਸ਼ੁਰੂ ਹੋ ਚੁੱਕੀ ਹੈ ਪਰ ਅੱਖਾਂ ਤੁਹਾਨੂੰ ਥੋੜੇ ਥੋੜੇ ਇੰਡੀਕੇਸ਼ਨ ਦੇ ਰਹੀਆਂ ਦਰਦ ਨਾਲ ਘੱਟ ਦਿਖਣ ਨਾਲ ਪਾਣੀ ਨਾਲ ਜਾਂ ਸਵੇਰੇ ਕਿਤੇ ਦਿਖਣਾ ਘੱਟ ਤੁਸੀਂ ਇਹ ਸਭ ਜਾਣਨ ਲਈ ਪਹੁੰਚਣਾ ਸਪੈਕਸ ਐਕਸਪ੍ਰੈਸ ਤੇ ਜਿਹੜਾ ਤੁਸੀਂ ਆਉਂਦੇ
2: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਅਮਨ ਜੀ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਡਾਕਟਰ ਸਾਡੇ ਕੋਲ ਅਵੇਲੇਬਲ ਹੈ ਪੂਰਾ ਚੈੱਕਅਪ ਕਰਨਗੇ ਤੁਹਾਡਾ ਕੋਈ ਚਿੱਟਾ ਮੋਤੀਆ ਜਾਂ ਕੋਈ ਕਾਲਾ ਮੋਤੀਆ ਜਾਂ ਕੋਈ ਹੋਰ ਪ੍ਰੋਬਲਮ ਤੁਹਾਡੀ ਹੈਗੀ ਹੈ ਤੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟਸ ਨੇ ਇਹਦੇ ਚ ਓਸੀਟੀ ਹੈ ਜਿਹੜੀ ਬੈਕ ਆਫ ਦਾ ਰੈਟਨਾ ਤੁਹਾਡਾ ਉਹਨੂੰ ਸਕੈਨ ਕਰ ਦਿੰਦੀ ਹੈ ਫਿਰ ਸਾਡੇ ਕੋਲ ਰੈਟਨੋਗ੍ਰਾਫੀ ਮਸ਼ੀਨ ਹੈ ਜਿਹੜੀ ਰੈਟਨਾ ਦੀ ਇਮੇਜਸ ਲੈਂਦੀ ਹੈ ਫਿਰ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ ਜਿਹੜੀ ਖਾਸ ਕਰਕੇ ਅਸੀਂ ਬੱਚਿਆਂ ਵਾਸਤੇ ਮੰਗਾਈ ਹੈ ਕਿਉਂਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਦਾ ਹਰ ਸਾਲ ਨੰਬਰ ਵੱਧਦਾ ਰਹਿੰਦਾ ਔਰ ਪੇਰੈਂਟਸ ਨੂੰ ਇਹ ਫਿਕਰ ਹੁੰਦੀ ਹੈ ਵੀ ਹਾਂ ਇਹਨਾਂ ਦਾ ਨੰਬਰ ਵੱਧਦਾ ਪਿਆ ਰੁਕਦਾ ਨਹੀਂ ਕੋਈ ਤਰੀਕਾ ਹੈਗਾ ਇਹਨੂੰ ਰੁਕਣ ਦਾ ਤੇ ਅਸੀਂ ਜਿਹੜੀ ਮਸ਼ੀਨ ਹੈ ਜੀ ਇਹ 'ਚ ਪਹਿਲਾਂ ਚੈੱਕ ਕਰ ਲੈਂਦੇ ਹਾਂ ਕਿ ਫਿਊਚਰ 'ਚ ਵੀ ਇਹ ਨੰਬਰ ਇੱਦਾਂ ਹੀ ਵੱਧਦਾ ਰਹੇਗਾ ਤੇ ਜੇ ਵੱਧਦਾ ਰਹੇਗਾ ਤੇ ਅਸੀਂ ਉਹਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਜੇ ਦੇਖਣ ਨੂੰ ਤੇ ਸੇਮ ਲੱਗਦੇ ਨੇ ਪਰ ਬੱਚੇ ਦੀ ਨਿਗਾਹ ਨੂੰ ਹੋਰ ਘਟਣ ਨਹੀਂ ਦਿੰਦੇ ਬੱਚੇ ਦੀ ਨਿਗਾਹ ਉੱਥੇ ਦੀ ਉੱਥੇ ਰੋਕ ਦਿੰਦੇ ਨੇ ਤੇ ਨੰਬਰ ਅੱਗੇ ਨਹੀਂ ਵੱਧਦਾ ਸੋ ਇੱਦਾਂ ਦਾ ਤੁਸੀਂ ਡਿਟੇਲ ਐਗਜ਼ਾਮ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਹੈ ਨੰਬਰ ਹੈ ਸਾਡਾ ਜੀ 905-460-8888 ਤੇ ਹੁਣ ਗੱਲ ਕਰੀਏ ਗਲਾਸਿਸ ਦੀ ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਿਹਨਾਂ ਹੁੰਦਾ ਕਿ ਵਧੀਆ ਬ੍ਰਾਂਡਿਡ ਫਰੇਮ ਹੋਣ ਬ੍ਰਾਂਡਿਡ ਸਨ ਗਲਾਸਿਸ ਹੋਣ ਸਾਡੇ ਕੋਲ ਸੋ ਜਿਵੇਂ ਅੱਜ ਕੱਲ੍ਹ ਦੇ ਲੇਟੈਸਟ ਟ੍ਰੈਂਡ ਵਾਲੇ ਫਰੇਮਸ ਹੈਗੇ ਨੇ ਗੁੱਚੀ ਦੇ ਪ੍ਰਾਡਾ ਡੋਲਚੀ ਗਬਾਨਾ ਦੇ ਟੋਮਫੋਰਡ ਟਿਫਨੀ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਸਾਡੇ ਕੋਲ ਜਿਹੜੇ ਲੇਟੈਸਟ ਮਾਡਲ ਆਏ ਹੋਏ ਨੇ ਔਰ ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਰੇਵਨ ਦੇ ਫਰੇਮ ਅਰਮਾਨੀ ਦੇ ਫਰੇਮ ਮਾਈਕਲ ਕੋਰਸ ਦੇ ਕੋਚ ਦੇ ਇਹ ਕੇਟ ਸਪੇਡ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ ਟੋਮੀ ਹਿਲ ਫਿਗਰ ਕੈਲਵਿਨ ਕਲਾਈਨ ਫੈਂਡੀ ਤੇ ਵੈਲੰਟੀਨੋ ਦੇ ਫਰੇਮ ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ ਸੋ 75% ਆਫ ਬੜਾ ਵਧੀਆ ਡਿਸਕਾਊਂਟ ਹੈ ਮੈਂ ਐਗਜ਼ਾਮਪਲ ਦੇ ਦਾਂ ਜਿਵੇਂ ਟੋਮੀ ਹਿਲ ਫਿਗਰ ਦਾ ਫਰੇਮ ਹੈ ਤੁਸੀਂ ਲੈ ਰਹੇ ਹੋ ਤੇ ਜੇ 399 ਦਾ ਫਰੇਮ ਸਾਡੇ ਕੋਲ ਉੱਥੇ ਡਿਸਪਲੇ ਤੇ ਲੱਗਾ ਤੇ 75% ਆਫ ਹੈ ਤੇ ਤੁਹਾਨੂੰ ਸਿਰਫ $99 ਦੇ ਵਿੱਚ ਮਿਲਿਆ ਜੀ ਸੋ ਇਸ ਤਰ੍ਹਾਂ ਬਹੁਤ ਵਧੀਆ ਵਧੀਆ ਡੀਲ ਚੱਲ ਰਹੀਆਂ ਨੇ ਤੇ ਇੱਕ ਅਸੀਂ ਸਪੈਸ਼ਲ ਸੈਕਸ਼ਨ ਰੱਖਿਆ ਹੈ ਜਿਹਦੇ ਚ ਇਸ ਵੀਕਐਂਡ ਕਰਕੇ ਅਸੀਂ ਬਹੁਤ ਸਪੈਸ਼ਲ ਡੀਲ ਲਗਾਈ ਹੋਈ ਹੈ ਇਹਦੇ ਚ ਬਹੁਤ ਪਿਆਰੇ ਪਿਆਰੇ ਬ੍ਰਾਂਡਿਡ ਫਰੇਮ ਨੇ ਮੈਂ ਅੰਦਾਜ਼ਾ ਦੇ ਦਾਂ ਜੀ ਤੁਹਾਨੂੰ ਜਿਵੇਂ ਰੀਅਲ ਟ੍ਰੀ ਕੇ ਅੰਗਰ ਇਹ ਫਰੇਮ ਤੁਸੀਂ ਆਨਲਾਈਨ ਸਰਚ ਕਰੋ ਤੁਹਾਨੂੰ ਇਹ ਫਰੇਮ 160-180-$200 ਤੋਂ ਘੱਟ ਨਹੀਂ ਮਿਲੇਗਾ ਸਾਡੇ ਕੋਲ ਇਹ ਫਰੇਮ ਸਪੈਸ਼ਲ ਅਸੀਂ ਸੇਲ ਦੇ ਉੱਤੇ 90% ਆਫ ਲਗਾਇਆ ਹੋਇਆ ਜੀ ਇਹ 299 ਦੀ ਰੈਗੂਲਰ ਪ੍ਰਾਈਸ ਆਮ ਤੌਰ ਦੇ ਉੱਤੇ ਜਦੋਂ ਤੁਸੀਂ ਆਨਲਾਈਨ ਚੈੱਕ ਕਰਦੇ ਹੋ ਤੇ 20-30% ਡਿਸਕਾਊਂਟ ਕਰਕੇ 160 ਦਾ ਦਿੰਦੇ ਨੇ ਅਸੀਂ 90% ਆਫ ਕਰਕੇ ਇਹ ਫਰੇਮ ਤੁਹਾਨੂੰ ਸਿਰਫ $29 ਚ ਦੇ ਰਹੇ ਹਾਂ ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਫਰੇਮ $29 ਚ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰ ਫਿਰ ਸਾਡਾ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888 ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਸੋ ਮਚ ਔਰ ਬਹੁਤ ਸ਼ੁਕਰੀਆ ਔਰ ਜੋ ਤੁਸੀਂ ਪਹੁੰਚਣਾ ਹੈਗਾ ਨਾਲ ਨਾਲ ਸੁਲਤਾਨ ਜੀ ਸੁਲਤਾਨ ਜੀ ਤੁਸੀਂ ਆਪਣਾ ਮੈਸੇਜ ਦਿਓ ਪਲੀਜ਼
3: ਥੈਂਕ ਯੂ ਵੈਰੀ ਮਚ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਜ ਤੁਹਾਨੂੰ 85-ਇੰਚ ਟੀਵੀ ਅਸੀਂ ਦੇ ਰਹੇ ਹਾਂ ਜੀ ਸਿਰਫ ਤੇ ਸਿਰਫ $11.99 ਦਾ ਇਹਦੀ ਰੈਗੂਲਰ ਪ੍ਰਾਈਸ $1800 ਹੈ $11.99 ਚ ਮਿਲ ਜਾਏਗਾ 75-ਇੰਚ ਟੀਵੀ $799 ਦਾ ਇਹਦੀ $1100 ਪ੍ਰਾਈਸ ਹੈ $799 ਚ ਮਿਲੇਗਾ 65-ਇੰਚ ਟੀਵੀ $599 ਦਾ ਤੇ 55-ਇੰਚ ਟੀਵੀ ਸਿਰਫ ਤੇ ਸਿਰਫ $399 ਦਾ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਪਹੁੰਚਣਾ ਜੀ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ

0: 905-450-2828 ਨੰਬਰ ਹੈ। ਜਿਹੜੇ ਕਸਟਮਰ ਟੌਪ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, $1700 ਵਾਲਾ ਵਾਸ਼ਰ ਐਂਡ ਡਰਾਇਰ 1099 ਚ ਲੈ ਕੇ $600 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਹੋ। ਕੱਲਾ ਵਾਸ਼ਰ ਚਾਹੀਦਾ 599 ਦਾ ਮਿਲ ਜਾਏਗਾ। ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਦੇਖ ਰਹੇ, $5000 ਵਾਲਾ 2999 ਚ ਮਿਲੇਗਾ ਤੇ 2999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 905-450-2828 ਨੰਬਰ ਹੈ। ਸਿੰਗਲ ਸਿੰਗਲ ਪੀਸ ਵੀ ਚਾਹੀਦਾ ਤੇ ਤੁਹਾਨੂੰ ਕੱਲਾ ਫਰਿੱਜ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ ਜਿਹੜਾ ਕਿ $2200 ਤੋਂ $1499 ਦਾ ਮਿਲੇਗਾ। ਇਹਦੇ ਚ ਐਟਲੀਸਟ $700 ਤੁਸੀਂ ਕੱਲਾ ਫਰਿੱਜ ਖਰੀਦਣ ਤੇ ਸੇਵ ਕਰ ਲੈਣਾ। ਜਿਹਨਾਂ ਨੇ $2000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $2600 ਇਹਦੀ ਟੈਰਿਫ ਲੱਗੀ ਪ੍ਰਾਈਸ ਹੈ, ਪਰ 1799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗਾ। ਐਟਲੀਸਟ $600 ਤੋਂ $800 ਦੀ ਸੇਵਿੰਗ ਲਾਂਡਰੀ ਸੈਕਸ਼ਨ ਚ ਤੇ $2000 ਤੱਕ ਦੀ ਸੇਵਿੰਗ ਕਿਚਨ ਦੇ ਹੋਮ ਅਪਲਾਇੰਸਿਸ ਕਿਚਨ ਬੰਡਲ ਤੇ ਤੁਸੀਂ ਕਰ ਸਕਦੇ ਹੋ ਜੀ। 905-450-2828 ਨੰਬਰ ਹੈ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰਾ ਦਾ ਪੂਰਾ ਬਿਲਟ ਇਨ ਕਿਚਨ 40% ਡਿਸਕਾਊਂਟ ਤੇ ਮਿਲੇਗਾ। $12000 ਵਾਲਾ ਬਿਲਟ ਇਨ ਕਿਚਨ ਸਿਰਫ $6900 ਚ ਪਹੁੰਚਣਾ ਤੁਸੀਂ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।
1: ਔਰ ਰੇਡੀਓ ਵਾਸ ਨੂੰ ਐਮ 53 ਡਾਲ ਦਿੱਤੇ, ਅਸੀਂ ਯੂੰ ਗਏ ਤੇ ਯੂੰ ਵਾਪਸ ਆਏ। ਔਰ ਰੇਡੀਓ ਵਾਸ ਦੇ ਵਿੱਚ ਤੁਸੀਂ ਸਾਡੇ ਨਾਲ ਠੀਕ ਜੋ ਸਾਡਾ ਤੁਹਾਡਾ ਸਾਥ ਹੈ ਉਹ 1 ਵਜੇ ਤੱਕ ਹੈ। ਮੇਰਾ ਨਾਮ ਬ੍ਰਿਜੀ ਹੈ। ਬ੍ਰਿਜੀ, ਆਪਕਾ ਸਟੂਡੀਓ ਮੇਂ ਸਵਾਗਤ ਹੈ, ਕੈਸੇ ਆਪ?
2: ਚੜ੍ਹਦੀ ਕਲਾ ਜੀ, ਆਲਵੇਜ ਗ੍ਰੇਟ।
1: ਪਲੀਜ਼ ਗਿਵ ਯੂਅਰ ਮੈਸੇਜ
2: ਜੀ। ਕਿਸੇ ਕੋਈ ਦਰਦ, ਸਟ੍ਰੈਸ, ਟੈਂਸ਼ਨ, ਕੋਈ ਪ੍ਰੋਬਲਮ, ਲੋਵਰ ਬੈਕ ਪੇਨ, ਸਾਇਟਿਕ ਪੇਨ, ਹਮਾਰੇ ਸਾਥ ਸਭਸੇ ਬੜੀਆ ਆਯੁਰਵੇਦਿਕ ਥੈਰਾਪੀ ਹੈ। ਹਰਿਦਾ ਕੇਰਲਾ ਆਯੁਰਵੇਦਾ ਐਂਡ ਯੋਗਾ ਸੈਂਟਰ, ਵੀ ਆਰ ਲੋਕੇਟਡ 2686 ਸਲਾਉ ਸਟ੍ਰੀਟ। ਹਮ ਵੀ ਡੂ ਸ਼ਿਰੋਧਾਰਾ, ਅਭਿਅੰਗਮ, ਪੋਟਲੀ ਟ੍ਰੀਟਮੈਂਟ, ਆਲ ਕਾਇੰਡਸ ਆਫ ਥੈਰਾਪੀਸ ਵੀ ਡੂ ਫੋਰ ਦ ਪੇਨ ਮੈਨੇਜਮੈਂਟ, ਸਟ੍ਰੈਸ ਮੈਨੇਜਮੈਂਟ ਐਂਡ ਆਲ ਜੀ। ਐਂਡ ਜਸਟ ਸਟਾਰਟਿੰਗ ਵਿਦ $55, so we have both ladies and gents, ladies for ladies we have.
1: Okay, ਬ੍ਰਿਜੀ ਜਿਹੜਾ ਹੈਗਾ ਆਯੁਰਵੈਦਿਕ ਤਰੀਕਿਆਂ ਦੇ ਨਾਲ, ਮੈਂ ਇੱਕ ਪੱਥਰੀ ਦੀ ਜਿਹੜਾ ਇੱਕ ਵੀਡੀਓ ਦੇਖ ਰਿਹਾ ਸੀਗਾ, ਪੱਥਰੀ ਕੱਢਣ ਦੇ ਸਿਸਟਮ ਦੀ ਵੀਡੀਓ ਦੇਖ ਰਿਹਾ ਸੀਗਾ। ਉਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਇੱਕ ਵੈਦ ਨੇ, ਉਹਨਾਂ ਨੇ ਇੱਕ ਪ੍ਰੂਵਨ ਕੇਸ ਦੇ ਨਾਲ ਦਿਖਾਇਆ ਕਿ ਕਿੱਦਾਂ ਆਯੁਰਵੈਦ ਕੰਮ ਕਰ ਗਿਆ। ਗੋਲ ਬਲੈਡਰ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਬੰਦੇ ਦੀ ਪੱਥਰੀ ਨਿਕਲ ਗਈ, ਹੈਂਜੀ, ਅਤੇ ਵੱਡੇ ਸਾਈਜ਼ ਦੀ
3: ਜੀ,
1: ਠੀਕ ਹੈ, ਵੀ ਉਹ ਆਯੁਰਵੈਦ ਦੇ ਤਰੀਕੇ ਨਾਲ ਡਿਸੋਲਵ ਕਰ ਦਿੱਤੀ ਉਹਨੇ, ਮਤਲਬ ਕੈਮੀਕਲਸ ਅੰਦਰ ਗਏ, ਜਿਹੜੇ ਤਰੀਕੇ ਨਾਲ ਬਣੀ ਸੀ ਪੱਥਰੀ ਉਸੇ ਤਰੀਕੇ ਨਾਲ ਡਿਸੋਲਵ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਆਯੁਰਵੈਦ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦਾ
3: ਜੀ।
1: ਤੁਸੀਂ ਅਗਰ ਕੋਈ ਵੀ ਆਯੁਰਵੈਦਿਕ ਤਰੀਕੇ ਨਾਲ ਆਪਣੀ ਜਿਹੜੀ ਇਲਾਜ ਕਰਵਾਉਣਾ, ਤੁਹਾਡੇ ਕੋਈ ਨੀਂਦ ਨਹੀਂ ਆ ਰਹੀ, ਨੀਂਦ ਦੀ ਬਹੁਤ ਵੱਡੀ ਪ੍ਰੋਬਲਮ ਹੈ, ਸਕਰੀਨ ਦੇਖੀ ਜਾਂਦੇ ਪਏ ਰਾਤ ਨੂੰ, ਮੁਝੇ ਨੀਂਦ ਨਾ ਆਏ, ਮੁਝੇ ਨੀਂਦ ਨਾ ਆਏ, ਮੁਝੇ ਚੈਨ ਨਾ ਆਏ, ਚੈਨ ਨਾ ਆਏ, ਕੋਈ ਜਾਏ ਬ੍ਰਿਜੀ ਕਾ ਨੰਬਰ ਲਾਏ। ਬ੍ਰਿਜੀ ਨੰਬਰ ਕਿਆ ਆਪਕਾ?
2: 647-619-1369,
1: 647-619-1369। ਇਹ ਤੇਲ ਯੂਜ਼ ਕਰਦਾ, ਕੌਣ ਕੌਣ ਸੇ ਤੇਲ ਯੂਜ਼ ਕਰਦੇ ਹੈ?
2: ਮੁਰਿਵਣਾ, ਮਹਾਨਾਰਾਇਣ ਤੈਲਮ, ਛੀਰਬਲਾ, ਦੈਨੰਦਰਮ,
1: ਦੈਨੰਦਰਮ, ਇਹ ਸਾਰੇ ਤੇਲ ਜੜੀ ਬੂਟੀ ਸੇ ਬਣਤੇ ਹੈਂ,
2: ਕੇਰਲ ਸੇ ਜੀ,
1: ਕੇਰਲ ਸੇ ਆਤੇ ਹੈਂ
2: ਜੀ।
1: ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਕਿਹੜੇ ਕਿਹੜੇ ਟੈਕਨੀਕਸ ਤੁਸੀਂ ਯੂਜ਼ ਕਰਦੇ ਹੈਗੇ ਹੋ?
2: ਅਭਿਅੰਗਮ, ਪੋਟਲੀ ਥੈਰਾਪੀ, ਸ਼ਿਰੋਧਾਰਾ, ਸਵੇਦਨਮ, ਸਵੇਦਨਮ ਮਤਲਬ ਆਯੁਰਵੈਦਿਕ ਡੀਟੌਕਸ,
1: ਠੀਕ ਹੈ, ਆਯੁਰਵੈਦਿਕ ਡੀਟੌਕਸ ਕਰਦੇ ਹੈ
2: ਸਰੀਰ ਸੇ ਪੂਰਾ ਟੌਕਸਿਨਸ ਫਲਸ਼ ਆਊਟ ਕਰਨੇ ਕੇ ਲਈ, ਹਮਾਰੇ ਸਾਥ ਇੱਕ ਸਪੈਸ਼ਲ ਹਰਬਲ ਸਕੀਮ
1: ਹੈ। ਮਸ਼ੀਨ ਹੈ, ਮੈਨੂੰ ਪਸੀਨਾ ਕਦੇ ਨਹੀਂ ਇੱਥੇ ਆਇਆ, ਖੂਨ ਪਸੀਨੇ ਕੀ ਜੋ ਮਿਲੇਗੀ ਵੋ ਖਾਏਂਗੇ, ਨਹੀਂ ਤੋ ਯਾਰੋ ਹਮ ਭੁੱਖੇ ਹੀ ਰਹਿ ਜਾਏਂਗੇ। ਖੂਨ ਪਸੀਨੇ ਦਾ ਕੋਈ ਮੈਨੂੰ ਪਸੀਨਾ ਨਹੀਂ ਆਇਆ, ਖੂਨ ਹੈਗਾ ਪਰ ਪਸੀਨਾ ਮੇਰੀ ਮਸ਼ੀਨ ਦੇ ਵਿੱਚ ਬਹੁਤ ਜ਼ਿਆਦਾ ਹੈ,
2: ਕੈਨੇਡਾ ਮੈਂ ਪਸੀਨਾ ਨਹੀਂ ਹੈ ਨਾ ਜੀ।
1: ਹਾਂ, ਸੋ ਬ੍ਰਿਜੀ ਇੱਕ ਵਾਰ ਨੰਬਰ ਬੋਲੇ, ਕਿਤਨੀ ਲਿਮਿਟਡ ਅਪਾਇੰਟਮੈਂਟ ਹੈ ਨਾ?
2: ਲਿਮਿਟਡ ਅਪਾਇੰਟਮੈਂਟ ਸਰ ਅਵੇਲੇਬਲ,
1: ਠੀਕ ਹੈ, ਲਿਮਿਟਡ ਅਪਾਇੰਟਮੈਂਟਸ ਨੇ ਕਿਉਂਕਿ ਇਹਨਾਂ ਨੇ ਆਪ ਹੱਥੀ ਕੰਮ ਕਰਨਾ ਹੁੰਦਾ। ਸੋ ਤੁਸੀਂ ਕਾਲ ਕਰੋ, 647-619-1369 ਪੰਜਾਬੀ ਮੇਂ
2: 647-619-1369
1: 647-619-1369
2: ਜੀ ਵੀ ਓਪਨ ਲੌਂਗ ਵੀਕਐਂਡ ਐਸ ਵੈਲ
1: ਬਈ ਲੌਂਗ ਵੀਕਐਂਡ ਤੇ ਵੀ ਖੁੱਲ੍ਹੇ ਨੇ ਇੱਕ ਵਾਰ ਜਾਓ ਮਤਲਬ ਤੁਹਾਨੂੰ ਨੀਂਦ ਆਉਣ ਲਾ ਦੂ ਸਭ ਕੁਛ ਕਰਨ ਲਾ ਦੂਗਾ ਹਰੇਕ ਪ੍ਰੋਬਲਮ ਦਾ ਹੱਲ ਬ੍ਰਿਜੀ ਨੂੰ ਕਾਲ ਕਰੋ ਜੜੀ ਬੂਟੀਆਂ ਪੋਟਲੀ ਨਾਲ ਸੇਕ ਨਾਲ ਮਾਲਿਸ਼ ਨਾਲ
2: 647-619-1369
1: ਜੀ ਹੋਰ ਕੁਛ ਨਹੀਂ ਬ੍ਰਿਜੀ ਨੇ ਸਿੱਖਿਆ ਪੰਜਾਬੀ 'ਚ ਆਪਣਾ ਨੰਬਰ ਬੋਲਣਾ ਸਿੱਖਿਆ ਚਲਾਕ ਬਹੁਤ ਹੈ ਫੋਨ ਵੱਜਣਾ ਸ਼ੁਰੂ ਹੋ ਗਿਆ 647-619-1369 'ਤੇ ਬ੍ਰਿਜੀ ਨੂੰ 647-619-1369 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ ਜਿਸ ਤਰ੍ਹਾਂ ਇਲੈਕਸ਼ਨਸ ਨੂੰ ਅਸੀਂ ਲਗਾਤਾਰ ਕਵਰ ਕਰ ਰਹੇ ਹਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਹੈਗਾ ਇਸ ਸਮੇਂ ਤੁਹਾਡਾ ਜਿਹੜਾ ਵੋਟ ਹੈ ਮੈਨੂੰ ਹੁਣੇ ਟੈਕਸ ਮੈਸੇਜ ਆਇਆ ਕਿਸੇ ਦਾ ਈਵਨ ਮੇਰੇ ਕੋਲ ਓਪਨ ਪਿਆ ਹੈਗਾ
3: ਜੀ
1: ਪਰਸਨ ਸੈਡ ਕੇ ਵੀਰ ਜੀ ਮੈਂ ਤੁਹਾਡੀ ਗੱਲਬਾਤ ਤੋਂ ਬੜਾ ਇੰਸਪਾਇਰ ਹੁੰਦਾ ਤੁਸੀਂ ਮੈਨੂੰ ਦੱਸੋ ਮੈਂ ਵੋਟ ਕਿਹਨੂੰ ਦੇਵਾਂ ਅਤੇ ਮੈਨੂੰ ਇਸ ਚੀਜ਼ ਦੇ ਉੱਤੇ ਇਤਰਾਜ਼ ਹੈ ਕਿ ਤੁਸੀਂ ਮੈਨੂੰ ਪੁੱਛੋ ਕਿ ਮੈਂ ਵੋਟ ਕਿਹਨੂੰ ਦੇਵਾਂ ਮੈਂ ਇਸ ਚੀਜ਼ 'ਤੇ ਇਤਰਾਜ਼ ਕਰਦਾ ਮੇਰੇ ਪ੍ਰਭਾਵ ਥੱਲੇ ਤੁਸੀਂ ਵੋਟ ਨਹੀਂ ਦੇ ਸਕਦੇ ਪਰ ਤੁਸੀਂ ਮੇਰੀ ਗੱਲਬਾਤ ਨੂੰ ਸੁਣ ਸਕਦੇ ਹੋ ਹੁਣੇ ਲਖਵਿੰਦਰ ਸਿੰਘ ਦਾ ਕਾਲ ਆਇਆ ਮੈਨੂੰ ਉਹ ਕਹਿੰਦੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਵੀਰ ਜੀ ਤੁਹਾਡੀ ਗੱਲ ਸੁਣ ਕੇ ਜਿਹਦੇ 'ਚ ਮੈਂ ਕਿਹਾ ਕਿ ਓਸੈਪ ਦਾ ਪੈਸਾ ਪ੍ਰਾਈਵੇਟ ਕਰੀਅਰ ਕਾਲਜ ਚਾਰਜ ਕਰਦੇ ਨੇ ਅਪਰੋਕਸੀਮੇਟ $15,000 ਇੱਕ ਬੰਦੇ ਮਗਰ ਚਾਰਜ $15,000 ਅਤੇ ਉਹ ਪੈਸਾ ਲਿਆ ਕੇ ਉਹ ਬਾਹਰਲੇ ਮੁਲਕਾਂ 'ਚ ਫਿਰ ਇਨਵੈਸਟ ਕਰ ਦਿੰਦੇ ਨੇ ਭਾਰਤ 'ਚ ਹੋ ਸਕਦਾ ਚਾਈਨਾ 'ਚ ਵੀ ਹੋਵੇ ਭਾਰਤ ਦਾ ਤਾਂ ਮੈਨੂੰ ਪਤਾ ਚਾਈਨਾ ਦਾ ਨਹੀਂ ਮੈਨੂੰ ਜ਼ਿਆਦਾ ਪਤਾ ਉਹ ਉੱਥੇ ਫਿਰ ਉਹ ਵੱਡੇ ਵੱਡੇ ਇਵੈਂਟਸ ਸ਼ੁਰੂ ਕਰਦੇ ਨੇ ਅਤੇ ਉਹਨਾਂ ਦੇ ਵੀਡੀਓਜ਼ ਗੋਰੇ ਪਾਉਂਦੇ ਨੇ ਕਿ 60,000 ਬੰਦਾ ਐਜ਼ ਏ ਸਟੂਡੈਂਟ ਇੱਕ ਬੰਦਾ ਅੰਦਰ ਲੈ ਕੇ ਆ ਗਿਆ 60,000 ਬੰਦੇ ਨੂੰ ਇੱਕ ਬੰਦੇ ਨੇ ਅੰਦਰ ਪਹੁੰਚਾ ਤਾ ਕੰਟਰੀ ਦੇ ਵੀ ਇਹ ਕਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਡੋਨਲਡ ਟਰੰਪ ਵਰਗੇ ਬੰਦੇ ਕੰਪਨੀਆਂ ਬੈਨ ਕਰ ਦਿੰਦੇ ਨੇ ਇੰਡੀਆ ਦੀਆਂ ਕਿ ਇੱਥੇ ਡਿਗਰੀਆਂ ਜਾਲੀ ਨੇ ਉਹਨਾਂ ਬੰਦਿਆਂ ਕੋਲ ਅਤੇ ਉਹ ਸਾਡੇ ਕੋਲ ਆਈ ਟੀ ਦਾ ਕੰਮ ਕਰ ਰਹੇ ਨੇ ਅਸੀਂ ਲੋਕਲ ਬੰਦਿਆਂ ਨੂੰ ਕੰਮ ਦੇਵਾਂਗੇ ਚਲੋ ਇਹ ਤਾਂ ਵਾਈਟ ਸੁਪਰਮੇਸੀ ਵਾਲਾ ਕੰਮ ਆ ਗੋਰਿਆਂ ਨੂੰ ਆਪਣੇ ਮਗਰ ਲਾਉਣ ਵਾਲਾ ਕੰਮ ਆ ਜਿੰਨੇ ਕਲਾਉਣੇ ਲਾ ਲਾ ਪੁੱਤ ਆ ਗਿਆ ਟਾਈਮ ਤੇਰਾ ਵੀ ਹੁਣ ਅਤੇ ਦੂਸਰੇ ਪਾਸੇ ਜੋ ਹੈਗਾ ਗਲਤ ਸਿਆਸਤ ਨਫ਼ਰਤ ਦੀ ਸਿਆਸਤ ਇਸ ਦੀ ਕੈਨੇਡਾ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਪਿਛਲੇ ਵੀਕ ਵੀ ਡੋਨਲਡ ਟਰੰਪ ਦਾ ਚਮਚਾ ਜਿਹੜਾ ਸਸਕੈਚਵਨ ਨੂੰ ਅਲਬਰਟਾ ਨੂੰ ਅਤੇ ਕਿਊਬੈਕ ਨੂੰ ਕਹਿੰਦਾ ਅਲੱਗ ਹੋ ਜਾਓ ਅਤੇ ਆਪਦੇ ਪਾਟੇ ਪੈਨੇ ਕੱਪੜੇ ਕਿ ਪਾਟੇ ਕੱਪੜੇ ਫਕੀਰ ਨਾ ਜਾਣੀ ਦਿਲਾਂ ਵਿੱਚ ਰੱਬ ਵੱਸਦਾ ਆਪਦੇ ਇਹਨਾਂ ਦੇ ਬੁਰੇ ਹਾਲ ਨੇ ਇਸ ਵੇਲੇ ਮਿਡ ਟਰਮ ਦੇ ਵਿੱਚ ਇਹਨਾਂ ਦਾ ਜਲੂਸ ਨਿਕਲਣਾ ਜਿਹੜੀ ਮਸਕ ਨੇ ਆਪਣੀ ਛਾਪ ਬਣਾਈ ਹੋਈ ਹੈ ਕਿ ਜੀ ਮੈਂ ਕਿਤੇ ਚੱਲ ਜਾਵਾਂ ਦੁਨੀਆ ਬਦਲ ਕੇ ਰੱਖ ਦਿੰਦਾ ਉਹ ਆਦਮੀ ਅੱਜ ਜਨਾਨੀਆਂ ਵਾਂਗੂ ਮਿਹਣੇ ਮਾਰ ਰਿਹਾ ਹੈਗਾ ਇੰਡੀਆ ਦੇ ਵਿੱਚ ਅੰਬਾਨੀ ਨੂੰ ਅਤੇ ਜੋ ਨਰਿੰਦਰ ਮੋਦੀ ਦੇ ਮੋਮੈਂਟਮ ਨੂੰ ਬਣੇ ਹੋਏ ਨੂੰ ਤੋੜ ਰਿਹਾ ਹੈਗਾ ਇਹ ਬੜਾ ਵੱਡਾ ਡੈਮੇਜ ਹੈ ਮੈਂ ਤੁਹਾਨੂੰ ਕਿਹਾ ਵੀ ਕਿਵੇਂ ਇੰਡੀਆ ਡੀਲ ਸਾਈਨ ਕਰ ਜਾਂਦਾ ਕਿਵੇਂ ਰਸ਼ੀਆ ਤੋਂ ਤੇਲ ਲੈਣ ਭੱਜ ਜਾਂਦੇ ਨੇ ਇਹਨਾਂ ਨੇ ਤਾਂ ਡੈਮੋਗ੍ਰੈਫੀ ਹਿਲਾ ਕੇ ਰੱਖ ਦਿੱਤੇ ਸਿਆਸਤ ਦੇ ਦੁਨੀਆ ਦੇ ਇਹਨਾਂ ਦੇ ਦੁਨੀਆ ਦੀ ਮਾਰਕੀਟਸ ਨੂੰ ਖਤਮ ਕਰ ਦਿੱਤਾ ਪਰ ਸਭ ਕੁਝ ਖਤਮ ਹੋ ਜੂਗਾ ਨਵੰਬਰ ਦੇ ਵਿੱਚ ਬੜੀ ਜਲਦੀ ਪਰ ਫਿਲਹਾਲ ਅਸੀਂ ਆਪਣੇ ਲੋਕਲ ਇਲੈਕਸ਼ਨਸ ਵੱਲ ਧਿਆਨ ਦਿੰਦੇ ਹਾਂ ਮਿਊਂਸੀਪਲ ਇਲੈਕਸ਼ਨਸ ਨੇ ਆਮ ਤੌਰ 'ਤੇ ਲੋਕਾਂ ਨੂੰ ਐਮ ਪੀ ਦੇ ਇਲੈਕਸ਼ਨ ਬਹੁਤ ਵੱਡੇ ਲੱਗਦੇ ਹੁੰਦੇ ਨੇ ਐਮ ਪੀ ਪੀ ਦੇ ਪਰ ਮਿਊਂਸੀਪਲ ਇਲੈਕਸ਼ਨ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਹਰੇਕ ਸ਼ਹਿਰੀ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਅੱਜ ਐਡਵਾਂਸ ਪੋਲਿੰਗ ਹੈ ਜਿਵੇਂ ਮੈਂ ਪਹਿਲੀ ਵਾਰ ਕੈਨੇਡਾ 'ਚ ਅੱਜ ਵੋਟ ਪਾਉਣ ਲਈ ਸੋਚ ਰਿਹਾ ਹਾਂ ਪਰ ਮੈਂ ਹਜ਼ਾਰਾਂ ਲੋਕਾਂ ਦੇ ਲਈ ਵੋਟ ਲਈ ਕੰਮ ਕੀਤਾ ਪਤਾ ਨਹੀਂ ਕਿਉਂ ਇੱਦਾਂ ਹੈਗਾ ਕਿ ਮੇਰਾ ਦਿਲ ਕਰਦਾ ਕਿ ਮੈਂ ਵੋਟ ਪਾ ਨਹੀਂ ਸਕਿਆ ਪਾਊਂਗਾ ਇੱਕ ਵਾਰ ਜ਼ਰੂਰ ਇੱਕ ਵਾਰ ਜ਼ਿੰਦਗੀ 'ਚ ਪਾਊਂਗਾ ਇੱਕੋ ਵਾਰ ਪਾਉਣੀ ਹੈ ਜ਼ਿੰਦਗੀ 'ਚ ਅਤੇ ਅੱਜ ਮੈਂ ਇਲੈਕਸ਼ਨ ਦੇ ਵਿੱਚ ਕਹੂੰਗਾ ਤੁਸੀਂ ਜ਼ਰੂਰ ਵੋਟ ਪਾਓ ਕਿਉਂਕਿ ਮੈਂ ਹਮੇਸ਼ਾ ਵੋਟਾਂ ਦੇ ਟਾਈਮ 'ਤੇ ਰੇਡੀਓ 'ਤੇ ਬੈਠਾ
3: ਹੁੰਦਾ
1: ਸਾਰਿਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਸ ਸਮੇਂ ਮੇਰੀ ਹਰਕੀਰਤ ਸਿੰਘ ਹੋਣਾ ਨਾਲ ਗੱਲਬਾਤ ਹੋਣ ਜਾ ਰਹੀ ਹੈ ਡਿਪਟੀ ਮੇਅਰ ਦੇ ਅਹੁਦੇ ਉੱਤੇ ਬ੍ਰੈਂਪਟਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨੇ ਹਰਕੀਰਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਖੁਸ਼ਪਾਲ ਦੇ ਕੋਲ ਸਕੂਲ ਦਾ ਐਕਸਪੀਰੀਅੰਸ ਆ ਖੁਸ਼ਪਾਲ ਪਹਿਲਾਂ ਦੱਸੋਗੇ ਕਿ ਤੁਸੀਂ ਆਪਣੇ ਪ੍ਰੋਫਾਈਲ ਦੇ ਉੱਪਰ ਬੋਲੋਗੇ
4: ਹਾਂਜੀ ਜ਼ਰੂਰ ਸੋ ਮੈਂ ਪਿਓਲ ਬੋਰਡ ਸਿਟੀ ਦੀ ਸਰਕਾਰ ਅਤੇ ਪ੍ਰੋਵਿੰਸ਼ਲ ਸਰਕਾਰ ਵਿੱਚ ਕੰਮ ਕੀਤਾ ਆ ਅਤੇ ਪਿਛਲੇ 9 ਸਾਲਾਂ ਤੋਂ ਮੈਂ ਸਕੂਲਾਂ ਨਾਲ ਵੀ ਕੰਮ ਕਰਦਾ ਆ ਰਿਹਾ ਆ ਆਈ ਰਨ ਦਾ ਲਾਰਜੈਸਟ ਐਕਸਟਰਾ ਕਰਿਕੁਲਰ ਓਪਰਚੁਨਿਟੀ ਪਿਓਲ ਦੇ ਬੱਚਿਆਂ ਲਈ ਪਿਓਲ ਦੇ ਹਾਈ ਸਕੂਲ ਦੇ ਬੱਚਿਆਂ ਲਈ ਪਿਛਲੇ 9 ਸਾਲਾਂ ਤੋਂ
1: ਜੀ ਔਰ ਤੁਸੀਂ ਸਕੂਲਿੰਗ ਦੇ ਲਈ ਜਿਹੜਾ ਐਜ਼ ਏ ਬਤੌਰ ਜਿਹੜਾ ਇੱਕ ਮੈਂਬਰ ਕੰਮ ਕੀਤਾ ਉਹਦੇ ਬਾਰੇ ਵੀ ਜ਼ਰੂਰ ਦੱਸੋ ਪਲੀਜ਼
4: ਹਾਂਜੀ ਸੋ ਹਾਈ ਸਕੂਲ ਦੇ ਅਖੀਰਲੇ ਸਾਲ ਦੇ ਵਿੱਚ ਮੈਨੂੰ 20,000 ਸਟੂਡੈਂਟਸ ਨੇ ਵੋਟ ਪਾ ਕੇ ਮੈਨੂੰ ਪਿਓਲ ਬੋਰਡ ਭੇਜਿਆ ਸੀਗਾ ਤੇ ਉੱਥੇ ਮੈਂ 1 ਸਾਲ ਸਰਵ ਕੀਤਾ ਸੀਗਾ ਐਜ਼ ਅ ਸਟੂਡੈਂਟ ਟਰੱਸਟੀ ਸੋ 9 ਸਾਲ ਪਹਿਲਾਂ ਹੀ ਮੇਰੀ ਐਡਵੋਕੇਸੀ ਸ਼ੁਰੂ ਹੋ ਗਈ ਸੀਗੀ ਸਾਡੇ ਸਕੂਲਾਂ ਦੇ ਸੁਧਾਰ ਲਈ
1: ਜੀ, ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਕੂਲਿੰਗ ਦੇ ਵਿੱਚ, ਜਿਵੇਂ ਅਸੀਂ ਇੱਕ ਪਿਛਲੇ ਇੰਟਰਵਿਊ 'ਚ ਗੱਲ ਕੀਤੀ ਸੀ, ਪੇਰੈਂਟਸ ਡਰਦੇ ਨੇ ਜਦੋਂ ਬੱਚਾ ਹਾਈ ਸਕੂਲ 'ਚ ਜਾਂਦਾ, ਫੀਅਰ ਫੈਕਟਰ ਹੈ ਕਿ ਸਾਡੇ ਬੱਚੇ ਦੇ ਉੱਪਰ ਪਤਾ ਨਹੀਂ ਕਿਸ ਤਰ੍ਹਾਂ ਦਾ ਗੈਂਗ ਦਾ, ਨਸ਼ੇ ਦਾ ਜਾਂ ਕੋਈ ਗਲਤ ਕੰਮ ਦਾ ਪ੍ਰਭਾਵ ਨਾ ਪੈ ਜਾਵੇ। ਪੇਰੈਂਟਸ ਦੇ ਅੰਦਰ ਜਿਹੜਾ ਬਹੁਤ ਵੱਡਾ ਡਰ ਹੈ, ਇਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਜਦੋਂ ਹਾਈ ਸਕੂਲ 'ਚ ਜਾਂਦੇ ਸਪੈਸ਼ਲੀ?
4: ਹਾਂਜੀ, ਦੋ ਪੱਖ ਹੁੰਦੇ ਆ, ਰਾਈਟ? ਇੱਕ ਤੇ ਸਾਨੂੰ ਜ਼ਰੂਰਤ ਆ ਵੀ ਸਾਡੇ ਸਕੂਲਾਂ ਦੇ ਵਿੱਚ ਸਹੂਲਤਾਂ ਹੋਣ, ਜਿੱਦਾਂ ਐਕਸਟਰਾ ਕਰਿਕੁਲਰ ਓਪਰਚੁਨਿਟੀ ਹੁੰਦੀ ਆ, ਕਲਾਸਰੂਮ ਤੋਂ ਬਾਹਰ ਜਿਹੜੀਆਂ ਓਪਰਚੁਨਿਟੀਜ਼ ਨੇ, ਉਸ ਸਹੂਲਤਾਂ ਦੇ ਨਾਲ ਬੱਚੇ ਇੰਗੇਜ ਰਹਿੰਦੇ ਨੇ, ਰਾਈਟ? ਉਹ ਹੋਰ ਚੰਗੇ ਕੰਮਾਂ ਵੱਲ ਰਹਿੰਦੇ ਆ। ਮੈਂ ਐਗਜ਼ਾਮਪਲ ਦੇ ਸਕਦਾ ਹਾਂ, ਜਦੋਂ ਮੈਂ ਹਾਈ ਸਕੂਲ ਸੀਗਾ, ਮੈਂ 2 ਸਾਲ ਕੈਨੇਡਾ ਨੂੰ ਰੈਪ੍ਰਜੈਂਟ ਕੀਤਾ ਸੀਗਾ ਨਿਊਯਾਰਕ ਵਿੱਚ ਇਨ ਅ ਲਾਅ ਕੰਪੀਟੀਸ਼ਨ। ਸੋ ਉਸ ਚੀਜ਼ ਦੇ ਨਾਲ ਜਦੋਂ ਤੁਸੀਂ ਇੰਨਾ ਬਿਜ਼ੀ ਹੋ ਜਾਂਦੇ ਆ, ਤੁਹਾਨੂੰ ਕੰਮ ਹੀ ਲਾਈਕ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਹੋਰ ਕਿਸੇ ਵੱਲ ਪੈਣ ਨੂੰ। ਤੇ ਦੂਸਰੀ ਗੱਲ ਇਹ ਹੈ, ਜੋ ਮੈਂ ਜਦੋਂ ਰੇਡੀਓ ਤੇ ਆਇਆ ਸੀਗਾ, ਮੈਂ ਉਦੋਂ ਵੀ ਗੱਲ ਕੀਤੀ ਸੀ, ਸਾਡੇ ਕੋਲ ਸਕੂਲ ਰਿਸੋਰਸ ਆਫਿਸਰ ਹੁੰਦੇ ਸੀਗੇ, ਤੇ ਉਹ ਪਾਲਿਸੀ ਕੁਝ ਸਾਲ ਪਹਿਲਾਂ ਇਹਨਾਂ ਨੇ ਰਿਮੂਵ ਕਰਤੀ ਸੀਗੀ। ਪਰ ਮੈਂ ਇਕੱਲਾ ਟਰੱਸਟੀ ਆ ਜੋ ਗੱਲ ਕਰ ਰਿਹਾ ਆ ਵੀ ਉਹ ਪਾਲਿਸੀ ਨੂੰ ਸਾਨੂੰ ਰੀਵਿਜ਼ਿਟ ਕਰਨਾ ਚਾਹੀਦਾ ਆ, ਸਾਨੂੰ ਦੇਖਣਾ ਚਾਹੀਦਾ ਆ ਵੀ ਅਸੀਂ ਕਿੱਦਾਂ ਪੁਲਿਸ ਨਾਲ ਕੰਮ ਕਰ ਸਕਦੇ ਹਾਂ ਟੂ ਬ੍ਰਿੰਗ ਪੁਲਿਸ ਪ੍ਰੈਜੈਂਸ ਬੈਕ ਔਨ ਸਕੂਲ ਪ੍ਰੋਪਰਟੀ ਇਨ ਆਰਡਰ ਟੂ ਮੇਕ ਆਰ ਸਕੂਲ ਸੇਫਰ।
1: ਜੀ, ਮੇਰੀ ਇੱਕ ਗੁਜ਼ਾਰਿਸ਼ ਰਹੂਗੀ ਤੁਹਾਨੂੰ, ਸਪੋਜ਼ ਤੁਸੀਂ ਇਲੈਕਸ਼ਨ 'ਚ ਜਿੱਤ ਜਾਂਦੇ ਹੋ, ਖੁਸ਼ਪਾਲ ਸਿੰਘ ਪਵਾਰ ਨਾਲ ਗੱਲ ਚੱਲ ਰਹੀ ਹੈ, 9-10 ਵਾਰਡ ਦੇ ਵਿੱਚ ਸਕੂਲ ਟਰੱਸਟੀ ਦੇ ਕੈਂਡੀਡੇਟ ਨੇ, ਐਜੂਕੇਸ਼ਨ 'ਤੇ ਕਲੀਅਰ ਹੋ ਚੁੱਕਿਆ ਹੈਗਾ, ਤੁਹਾਨੂੰ ਪਤਾ ਲੱਗ ਗਿਆ, ਐਕਸਪੀਰੀਅੰਸ ਪਤਾ ਲੱਗ ਗਿਆ ਹੈਗਾ, ਬੋਲਣ ਦੇ ਲਹਿਜੇ ਤੋਂ ਪਤਾ ਲੱਗ ਗਿਆ ਕਿ ਕਿੱਥੇ ਕੀ ਜਵਾਬ ਦੇਣਾ, ਕਿਵੇਂ ਦੇਣਾ, ਜਿਹੜੀ ਸੈਂਸ ਹੈ ਉਹ ਸੈਂਸ ਲੈਵਲ ਪਤਾ ਲੱਗ ਗਈ ਤੁਹਾਨੂੰ। ਹੁਣ ਸਵਾਲ ਆਉਂਦਾ ਕਿ ਫਿਊਚਰ ਦੇ ਵਿੱਚ ਸਪੋਜ਼ ਤੁਸੀਂ ਵਿਨ ਕਰ ਜਾਂਦੇ ਹੋ, ਤੁਸੀਂ ਐਗਰੀ ਕਰਦੇ ਹੋ ਕਿ ਕੁਛ ਇਸ ਤਰ੍ਹਾਂ ਦੀ ਕਮੇਟੀ ਬਣਾਈਆਂ ਜਾ ਸਕਣ ਜਿਹਦੇ 'ਚ ਮੇਰੇ ਵਰਗੇ ਲੋਕਾਂ ਨੂੰ ਤੁਸੀਂ ਵਾਲੰਟੀਅਰ ਲੈ ਸਕਦੇ, ਮੁਫਤ ਕੰਮ ਕਰਨ ਨੂੰ ਤਿਆਰ ਹਾਂ, ਕਿ ਜਿਹੜੀ ਪੁਲਿਸਿੰਗ ਸਿਸਟਮ ਔਰ ਸਕੂਲ ਦੇ ਵਿਚਕਾਰ ਦਾ ਕੁਛ ਬਣ ਸਕਣ? ਕਿਉਂਕਿ ਅਕਸਰ ਕੀ ਹੁੰਦਾ ਕਿ ਕੋਈ ਰੀਅਲ ਸਟੇਟ ਏਜੰਟ ਹੈ, ਉਹ ਆਪਣੀ ਦਿਖਾਈ ਜਾਂਦਾ, ਮੈਂ ਫਲਾਣੀ ਚੀਜ਼ ਦਾ ਚੇਅਰ ਹਾਂ, ਮੈਨੂੰ ਲਿਸਟਿੰਗਾਂ ਦੇ ਦਿਓ, ਬੈਨੀਫਿਸ਼ਰੀ ਲੋਕ ਉਹ ਨੇ। ਕੀ ਤੁਸੀਂ ਇੱਦਾਂ ਸੋਚਦੇ ਹੋ ਵੀ ਆਮ ਘਰਾਂ 'ਚੋਂ ਲੋਕ, ਮੈਨੂੰ ਛੱਡ ਦਿਓ ਕਿ ਕੋਈ ਬੰਦਾ ਐਚਵੈਕ ਦਾ ਕੰਮ ਕਰ ਰਿਹਾ ਜਿਹਨੂੰ ਮੈਂ ਹੀਟਿੰਗ ਕੂਲਿੰਗ ਕਹਿੰਦਾ ਹੁੰਦਾ, ਅਤੇ ਕੋਈ ਬੰਦਾ ਜਿਹੜਾ ਹੈਗਾ ਕਿਸੇ ਵੀ ਕਾਰੋਬਾਰ 'ਚ ਟਰੱਕ ਚਲਾ ਰਿਹਾ, ਕੁਛ ਕਰ ਰਿਹਾ, ਉਹ ਲੋਕਾਂ ਨੂੰ ਵਾਲੰਟੀਅਰ ਆਪਾਂ ਕਮੇਟੀ ਬਣਾ ਕੇ ਇੱਕ ਜਿਹੜੀ ਇਹੋ ਜਿਹਾ ਸਿਸਟਮ ਰੱਖੀਏ ਕਿ ਉਹ ਸਕੂਲ ਦੇ ਉੱਤੇ ਵਾਚ ਡੋਗ ਦਾ ਕੰਮ ਕਰ ਸਕਣ, ਉਹ ਬੈਟਰ ਕਰ ਲੈਂਦੇ ਨੇ ਸਕੂਲ ਦੇ ਉੱਤੇ ਵਾਚ ਡੋਗ ਦਾ ਕੰਮ। ਹੁਣ ਜਦੋਂ ਮੈਂ ਤੁਹਾਨੂੰ ਓਨੈਸਟਲੀ ਕਹਿਣ ਲੱਗਿਆ, ਖੁਸ਼ਪਾਲ, ਜਦੋਂ ਮੈਂ ਕਿਸੇ ਸ਼ਹਿਰ 'ਚ ਬਿਜ਼ਨਸ ਕਰਦਾ, ਮੈਂ ਉੱਥੇ ਦੇ ਟਿਮ ਹੋਟਨ 'ਤੇ ਜਾ ਕੇ ਬਹਿ ਜਾਂਦਾ, ਜਿਹੜਾ ਵੀ ਸਾਊਥ ਏਸ਼ੀਅਨ ਬੰਦਾ ਆਇਆ, ਮੈਂ ਹੈਮਿਲਟਨ ਪਿਛਲੇ 2 ਵੀਕ ਤੋਂ ਰਿਸਰਚ ਕਰ ਰਿਹਾ ਹੈਗਾ, ਜਿਹੜਾ ਵੀ ਬੰਦਾ ਹੁੰਦਾ ਉਹਨੂੰ ਮੈਂ ਕਹਿੰਦਾ ਜੀ ਮੈਨੂੰ ਪੰਜਾਬੀ ਡਾਕਟਰ ਚਾਹੀਦਾ ਇੱਥੇ, ਅਤੇ ਉਹ ਨਾਲੇ ਕਹਿੰਦੇ ਭਾਅ ਜੀ ਅਸੀਂ ਤਾਂ ਬ੍ਰੈਂਪਟਨ ਜਾਂਦੇ ਹਾਂ, ਭਾਅ ਜੀ ਅਸੀਂ ਤਾਂ ਫਲਾਣੇ ਸ਼ਹਿਰ 'ਚ ਜਾਂਦੇ ਹਾਂ, ਭਾਅ ਜੀ ਮੈਂ ਤਾਂ ਕੈਲੇਡੋਨੀਆ ਰਹਿੰਦਾ, ਕੈਲੇਡੋਨੀਆ ਤੋਂ ਮੈਂ ਤਾਂ ਮਾਲਟਨ ਜਾਂਦਾ ਜੀ। ਸੋ ਮੈਨੂੰ ਉੱਥੋਂ ਪਤਾ ਲੱਗ ਜਾਂਦਾ ਕਿ ਡਿਮਾਂਡ ਐਂਡ ਸਪਲਾਈ 'ਚ ਗੈਪ ਕਿੱਥੇ ਹੈਗਾ ਐਜ਼ ਅ ਮਾਰਕੀਟਿੰਗ ਕੰਪਨੀ। ਪਰ ਐਜ਼ ਈ ਸਿਆਸਤਦਾਨ, ਮੈਂ ਬਹੁਤ ਪਹਿਲਾਂ ਕੰਮ ਕੀਤਾ ਸਾਰੇ ਸਿਆਸਤਦਾਨਾਂ ਨਾਲ, ਜਗਮੀਤ ਸਿੰਘ ਤੋਂ ਲੈ ਕੇ ਹਰਕੀਰਤ ਹੋਣਾ ਤੋਂ ਲੈ ਕੇ ਸਾਰਿਆਂ ਨਾਲ ਕੀਤਾ, ਹੈ ਨਾ, ਪਰ ਬਾਅਦ ਵਿੱਚੋਂ ਅਸੀਂ ਸਾਈਡ 'ਤੇ ਹੋ ਗਏ, ਪਰੇ ਹੋ ਗਏ। ਉਹਦਾ ਕਾਰਨ ਕੀ ਹੈ? ਸਿਆਸਤਦਾਨ ਆਪਣੇ ਕੰਮ 'ਚ ਬਿਜ਼ੀ ਹੁੰਦੇ, ਅਸੀਂ ਆਪਣੇ ਕੰਮ 'ਚ ਬਿਜ਼ੀ ਹੁੰਦੇ, ਪਰ ਅਸੀਂ ਵਾਲੰਟੀਅਰ ਇਹੋ ਜਿਹੇ ਲੋਕ ਲੈ ਸਕਦੇ ਹਾਂ। ਸਪੈਸ਼ਲੀ ਇਹ ਗੰਭੀਰ ਮੁੱਦਾ ਕਿ ਟੋਰਬਰਮ ਐਂਡ ਜਿਹੜਾ ਫਾਦਰ ਟੋਬਨ ਦਾ ਕਾਰਨਰ ਹੈ, ਇੰਟਰਸੈਕਸ਼ਨ 'ਤੇ ਇੱਕ ਮੁੰਡੇ 'ਤੇ ਚਾਕੂ ਮਾਰ ਕੇ ਮਾਰ ਦਿੱਤਾ ਜਾਂਦਾ ਬਾਸੀ, ਉਹਦਾ ਪਰਿਵਾਰ ਮੇਰੇ ਕੋਲ ਬਹੁਤ ਰੋਇਆ ਇੱਥੇ ਆ ਕੇ ਦਫ਼ਤਰ ਦੇ ਵਿੱਚ, ਮੈਨੂੰ ਤਾਂ ਯਾਦ ਨੇ ਮੂੰਹ ਜਮਾਨੀ, ਬਾਸੀ ਉਹਦਾ ਲਾਸਟ ਟਾਈਮ ਹੈ, ਗੈਂਗ ਵਾਰ ਦੀ ਲੜਾਈ ਦੇ ਵਿੱਚ ਉਹਦੇ ਚਾਕੂ ਮਾਰ ਦਿੱਤਾ ਜਾਂਦਾ ਸਕੂਲ ਦੇ ਬਾਹਰ, ਦਰਵਾਜ਼ੇ ਦੇ ਬਾਹਰ, ਠੀਕ ਹੈ। ਮੈਂ 3-4 ਬੱਚਿਆਂ ਨੂੰ ਹੋਰ, ਜਿਨ੍ਹਾਂ ਦੇ ਮੈਂ ਮਤਲਬ ਜ਼ਿਆਦਾ ਕੰਟਰੋਵਰਸ਼ੀਅਲ ਨਹੀਂ ਕਰਨਾ ਚਾਹੁੰਦਾ, ਬੱਚਿਆਂ ਦੇ ਪੇਰੈਂਟਸ ਨੂੰ ਮਿਲਿਆ ਜਿਨ੍ਹਾਂ ਦੇ ਬੱਚਿਆਂ ਦੀ ਡੈਥ ਦਾ ਕਾਰਨ ਸਕੂਲ ਤੋਂ ਕੁਛ ਸ਼ੁਰੂ ਹੋਇਆ ਸੀ, ਕਾਰਨ ਇਹ ਬਣਿਆ। ਸਟ੍ਰੈਸ ਬਹੁਤ ਵੱਡਾ ਪੋਰਸ਼ਨ ਹੈ ਜਦੋਂ ਬੱਚੇ ਹਾਈ ਸਕੂਲ ਵਗੈਰਾ ਜਾਂਦੇ ਆ, ਤੁਹਾਡੇ ਵਰਗੇ ਮੁੰਡੇ ਚਾਹੀਦੇ ਨੇ, ਖੁਸ਼ਪਾਲ ਵਰਗੇ, ਹਰਕੀਰਤ ਵਰਗੇ ਲੋਕ, ਕਾਉਂਸਲਰ ਚਾਹੀਦੇ ਨੇ। ਦੇਖੋ ਮੈਂ ਕਾਉਂਸਲਰ ਬਣਿਆ, ਤੁਹਾਡੇ ਵਿੱਚੋਂ ਹੀ ਨਿਕਲ ਕੇ ਬਣਿਆ, ਪਰ ਮੈਂ ਹਿੰਮਤ ਮਾਰੀ, ਤੁਹਾਡੀ ਮੋਟੀਵੇਸ਼ਨ ਮਿਲਦੀ ਹੈ ਨਾ ਬੱਚਿਆਂ ਨੂੰ, ਸਾਰਿਆਂ ਨੂੰ, ਔਰ ਬੱਚੇ ਸਾਡਾ ਭਵਿੱਖ ਨੇ। ਜੇ ਅਸੀਂ ਬੱਚੇ ਨਹੀਂ ਸੰਭਾਲ ਸਕਦੇ ਫਿਰ ਸਾਡੇ 'ਤੇ ਲਾਹਣ ਤਾਂ ਭਾਜੀ ਫਿਰ ਨਹੀਂ। ਅਸੀਂ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਮਾਂ ਪਿਓ ਬੱਚੇ ਨੂੰ ਊੜਾ ਐੜਾ ਈੜੀ ਸੱਸਾ ਹਾਹ ਪੜ੍ਹਨਾ ਨਹੀਂ ਸਿਖਾਉਂਦੇ, ਉਹਨਾਂ ਦੇ ਬੱਚਿਆਂ ਦੇ ਬੱਚੇ ਪੰਜਾਬੀ ਬੋਲਣੀ ਵੀ ਭੁੱਲ ਜਾਂਦੇ ਨੇ। ਗੁਰਮੁਖੀ ਜਿਹਨੂੰ ਪੜ੍ਹਨੀ ਨਹੀਂ ਆਉਂਦੀ, ਉਹਦੇ ਬੱਚੇ ਨੂੰ ਪੰਜਾਬੀ ਵੀ ਬੋਲਣੀ ਨਹੀਂ ਆਊਗੀ। ਸੋ ਖੁਸ਼ਪਾਲ, ਮੈਂ ਚਾਹੂੰਗਾ ਕਿ ਇੱਦਾਂ ਦੀਆਂ ਚੀਜ਼ਾਂ ਜ਼ਰੂਰ ਕੀਤੀਆਂ ਜਾਣ ਆਉਣ ਵਾਲੇ ਟਾਈਮ 'ਚ, ਜੇ ਤੁਸੀਂ ਇਲੈਕਟ ਹੁੰਦੇ ਹੋ, ਅਤੇ ਤੁਸੀਂ ਇਸ ਚੀਜ਼ ਲਈ ਕੀ ਕਹਿੰਦੇ ਹੋ?
4: ਹਾਂਜੀ ਭਾਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਰਾਈਟ? ਕਿਸੇ ਵੀ ਪਰਿਵਾਰ ਦਾ ਬੱਚੇ ਨੂੰ ਭਾਵੇਂ ਸੱਟ ਹੀ ਲੱਗ ਜੇ, ਲਾਈਕ ਕਿਸੇ ਲੜਾਈ ਥਾਂ ਲਾਈਕ ਕਿਸੇ ਦੀ ਡੈਥ ਹੋ ਜੇ, ਉਹ ਤੇ ਓਬਵੀਅਸਲੀ ਬਹੁਤ ਵੱਡੀ ਗੱਲ ਹੁੰਦੀ ਹੈ, ਰਾਈਟ? ਸੋ ਇਹ ਬਹੁਤ ਅਫਸੋਸ ਦੀਆਂ ਗੱਲਾਂ
1: ਨੇ। ਆਈ ਮੈਟ ਵਿਦ ਦ ਪੇਰੈਂਟਸ ਕਿ ਇੱਕ ਸਕੂਲ ਦੇ ਵਿੱਚ ਬਾਹਰੋਂ ਗੁੰਡੇ ਆਉਂਦੇ ਨੇ, ਇੱਕ ਬੱਚਾ ਅੰਦਰੋਂ ਉਹਨਾਂ ਨੂੰ ਬੁਲਾਉਂਦਾ, ਉਹ ਸ਼ਰੇਆਮ ਆ ਕੇ ਉਸ ਬੱਚੇ ਨੂੰ ਸਕੂਲ ਦੇ ਗਰਾਊਂਡ 'ਚ ਕੁੱਟ ਕੇ ਚਲੇ ਜਾਂਦੇ, ਪ੍ਰਿੰਸੀਪਲ ਪੁਲਿਸ ਕਾਲ ਤੱਕ ਨਹੀਂ ਕਰਦੇ। ਇਸ ਚੀਜ਼ ਦੇ ਉੱਤੇ ਮੈਂ ਕਾਲ ਕੀਤੀ ਸੀ ਵੀ ਕਿਉਂ ਇਹ ਸਿਕਿਉਰਿਟੀ ਸਿਸਟਮ ਆਪਾਂ ਨੂੰ ਸਕੂਲਸ ਲਈ ਜਿਹੜਾ ਹੈਗਾ ਖੁਸ਼ਪਾਲ ਬਹੁਤ ਜ਼ਰੂਰੀ ਆ। ਆਈ ਆਈ 100% ਐਗਰੀ ਵਿਦ ਯੂ ਕਿ ਜੇ ਸਾਡੀ ਰਿਪ੍ਰੈਜੈਂਟੇਸ਼ਨ ਅੱਛੀ ਨਹੀਂ ਹੋਊਗੀ, ਅਸੀਂ ਸਿਰਫ ਜਾਣ ਪਛਾਣਾਂ ਦੇ ਆ, ਫਲਾਣਾ ਐਮ ਪੀ ਦਾ ਰਿਸ਼ਤੇਦਾਰ ਸੀ ਜਾਂ ਐਮ ਪੀ ਨਾਲ ਘੁੰਮਦਾ ਹੁੰਦਾ ਸੀ, ਫਲਾਣਾ ਇਹਦੇ ਨਾਲ ਇੱਥੇ ਹੀ ਵੋਟਾਂ ਪਾਈ ਗਏ, ਆਪਾਂ ਖਤਮ ਹੋ ਜਾਵਾਂਗੇ। ਆਪਾਂ ਨੂੰ ਇਹਨਾਂ ਕੁਰਸੀਆਂ 'ਤੇ ਆ ਕੇ ਤੁਹਾਨੂੰ ਸਕੂਲ ਟਰੱਸਟੀ ਤੋਂ ਬਾਅਦ ਸੁਪਨਾ ਲੈਣਾ ਚਾਹੀਦਾ ਕਿ ਮੈਂ ਪ੍ਰੀਮੀਅਰ ਦੇ ਪੋਸਟ ਤੱਕ ਜਾਣਾ ਚਾਹੁੰਦਾ, ਮੈਂ ਪ੍ਰਾਈਮ ਮਿਨਿਸਟਰ ਦੇ ਇਲੈਕਸ਼ਨ ਤੱਕ ਨੂੰ ਲੜਨਾ ਚਾਹੁੰਦਾ। ਇਹ ਸੁਪਨੇ ਖਤਮ ਨਹੀਂ ਹੋਣੇ ਚਾਹੀਦੇ ਸਾਡੇ ਬੱਚਿਆਂ ਦੇ, ਸਾਡੇ ਪੇਰੈਂਟਸ ਦੇ ਜਿਹੜੇ ਬੱਚਿਆਂ ਨੂੰ ਲੈ ਕੇ ਲਏ ਹੋਏ ਨੇ। ਆਈ ਰੀਅਲੀ ਅਪਰੀਸ਼ੀਏਟ ਕਿ ਤੁਸੀਂ ਇਸ ਗੰਭੀਰ ਮੁੱਦੇ ਵਾਲੀ ਪੋਸਟ ਦੇ ਉੱਤੇ ਹੋ ਜਿਹੜੀ ਲੋਕਾਂ ਨੂੰ ਪਤਾ ਨਹੀਂ, ਲੋਕਾਂ ਨੂੰ ਭਗਵੰਤ ਮਾਨ ਦੇ ਮੰਤਰੀਆਂ ਦੇ ਨਾਂ ਪਤਾ ਨੇ, ਆਪਣੇ ਬੱਚੇ ਦੇ ਸਕੂਲ ਦੇ ਟੀਚਰ ਦਾ ਨਾਂ ਨਹੀਂ ਪਤਾ, ਪ੍ਰਿੰਸੀਪਲ ਦਾ ਨਹੀਂ ਪਤਾ ਅਤੇ ਸਕੂਲ ਟਰੱਸਟੀ ਦਾ ਨਹੀਂ ਪਤਾ, ਅਤੇ ਸਕੂਲ ਟਰੱਸਟੀ ਅਪੁਆਇੰਟ ਹੋ ਜਾਂਦੇ ਨੇ, ਉਹਨਾਂ ਨੂੰ ਤਨਖਾਹ ਮਿਲੀ ਜਾਂਦੀ ਨੇ, ਡੱਗ ਫੋੜ ਹੋਣੇ, ਕਹਿੰਦੇ ਨੇ ਚਾਹੀਦੇ ਹੀ ਨਹੀਂ ਹੈਗੇ, ਇਹਨਾਂ ਨੂੰ ਅਸੀਂ ਕੱਢ ਦੇਣਾ ਚਾਹੁੰਦੇ ਹਾਂ। ਪਰ ਅਸੀਂ ਕਹਿੰਦੇ ਹਾਂ ਜ਼ਰੂਰੀ ਚਾਹੀਦੇ ਨੇ ਅਤੇ ਇਹਨਾਂ ਦਾ ਰੋਲ ਬਹੁਤ ਅਹਿਮ ਆ। ਟੀਚਰਸ ਦੇ ਨਾਲ ਕਮਿਊਨੀਕੇਸ਼ਨ 'ਚ ਕੋਈ ਗੈਪ ਹੈ ਤੁਹਾਡੇ 'ਚ, ਸਕੂਲ ਟਰੱਸਟੀ ਤੁਹਾਡੇ ਕੰਮ ਆਉਂਦਾ, ਸਕੂਲ ਨਾਲ ਰਿਲੇਟਡ ਕੋਈ ਤੁਹਾਡਾ ਇਸ਼ੂ ਹੈਗਾ, ਤੁਹਾਡੇ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਹੈ, ਸਕੂਲ ਟਰੱਸਟੀ ਦਾ ਕੰਮ ਆ, ਤੁਸੀਂ ਈਮੇਲ ਪਾਓ, ਹੀ ਵਿਲ ਮੇਕ ਸ਼ੋਰ ਵਿਦ ਦਾ ਪ੍ਰਿੰਸੀਪਲ, ਕਿਉਂਕਿ ਪ੍ਰਿੰਸੀਪਲ ਇਜ਼ ਜਿਹੜੇ ਹੈਗੀ ਆ ਇੱਕ ਵਾਚਡੌਗ ਦੇ ਅੰਡਰ ਆ, ਜੋ ਕਿ ਸਕੂਲ ਟਰੱਸਟੀ ਆ ਉਹ ਜਵਾਬਦੇਹ ਹੈਗੇ ਆ, ਇਹਨਾਂ ਦੇ ਕਮੈਂਟਸ, ਇਹਨਾਂ ਦੀ ਗੱਲਬਾਤ ਬਹੁਤ ਗੰਭੀਰ ਲੈਵਲ 'ਤੇ ਲਈ ਜਾਂਦੀ ਹੈ। ਸੋ ਬੱਚਿਆਂ ਦੇ ਪੇਰੈਂਟਸ ਨੂੰ ਮੈਂ ਐਡਵਾਈਸ ਕਰੂੰਗਾ, ਤੁਸੀਂ ਆਪਣੇ ਬੱਚਿਆਂ ਦੇ ਨਾਲ ਖੁਸ਼ਪਾਲ ਪਵਾਰ ਹੋਣਾ ਦੀ ਸਪੋਰਟ ਕਰੋ, ਪੇਡ ਇਨਫੋਰਮੇਸ਼ਨ ਸਾਂਝੀ ਕਰ ਰਿਹਾ ਹੈਗਾ, ਖੁਸ਼ਪਾਲ ਹੋਣਾ ਦੇ ਆਫਿਸ ਦਾ ਨੰਬਰ ਦੇ ਦਿਓ। ਖੁਸ਼ਪਾਲ ਅੱਜ ਐਡਵਾਂਸ ਪੋਲਿੰਗ ਹੈ, ਪਲੀਜ਼ ਹੈਲਪ ਕਰੋ ਲੋਕਾਂ ਦੀ, ਅਤੇ ਤੁਸੀਂ ਦੱਸੋ ਜੇ ਕੋਈ ਐਡਵਾਂਸ ਪੋਲਿੰਗ 'ਚ ਵੋਟ ਕਰਨ ਜਾਣਾ ਚਾਹੁੰਦਾ ਹੈਗਾ, ਈਵਨ ਇਕੱਲੇ ਖੁਸ਼ਪਾਲ ਨੂੰ ਨਹੀਂ ਕਰਨੀ, ਤੁਸੀਂ ਮੇਅਰ ਨੂੰ ਵੀ ਕਰਨੀ ਹੈ ਅੱਜ, ਕਾਊਂਸਲਰ ਨੂੰ ਵੀ ਕਰਨੀ ਆ, ਸਕੂਲ ਟਰੱਸਟੀ ਨੂੰ ਵੀ ਕਰਨੀ ਆ, ਅਤੇ ਰੀਜਨਲ ਕਾਊਂਸਲਰ ਨੂੰ, ਚਾਰ ਜਣਿਆਂ ਨੂੰ ਵੋਟ ਕਰਨ ਜਾਣੀ ਆ, ਅਤੇ ਤੁਸੀਂ ਜ਼ਰੂਰ ਗੌਰ ਕਰੋ। ਖੁਸ਼ਪਾਲ ਜੀ ਨੰਬਰ ਦਿਓ ਆਪਣਾ।
4: ਹਾਂਜੀ, ਸੋ ਮੇਰਾ ਨੰਬਰ 6479235436, ਮੈਂ ਇੱਕ ਵਾਰੀ ਫੇਰ ਬੋਲ ਦਿੰਦਾ 6479235436, ਤੇ ਅੱਜ ਤੇ ਕੱਲ ਐਡਵਾਂਸ ਵੋਟਿੰਗ ਹੋ ਰਹੀ ਹੈ ਗੌਰ ਮੈਰੋਜ਼ ਕਮਿਊਨਿਟੀ ਸੈਂਟਰ, ਸਵੇਰ ਦੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ। ਤੇ ਜਿਵੇਂ ਕਿ ਭਾਜੀ ਤੁਸੀਂ ਕਿਹਾ ਆ, ਵੋਟ ਪਾਉਣੀ ਬਹੁਤ ਜ਼ਰੂਰੀ ਗੱਲ ਆ, ਤੇ 4 ਵੋਟਾਂ ਪੈਣੀਆਂ ਆ ਤੁਹਾਡੇ ਇਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਪਰ ਜ਼ਰੂਰ ਤੁਸੀਂ ਆਪਣਾ ਜੋ ਡੈਮੋਕ੍ਰੈਟਿਕ ਰਾਈਟ ਆ ਤੁਸੀਂ ਉਹਨੂੰ ਡੈਮੋਨਸਟ੍ਰੇਟ ਕਰੋ, ਤੁਸੀਂ ਜ਼ਰੂਰ ਥੋੜਾ ਜਿਹਾ ਸਮਾਂ ਕੱਢ ਕੇ, ਅੱਜ ਲਾਈਨਾਂ ਨਹੀਂ ਹੁੰਦੀਆਂ, ਤੁਸੀਂ ਜ਼ਰੂਰ ਆਪਣੀ ਵੋਟ ਪਾ ਕੇ ਆਪਣੀ ਰੈਪ੍ਰੈਜੈਂਟੇਸ਼ਨ ਸਹੀ ਇਲੈਕਟ ਕਰਵਾਓ।
1: ਵੈਰੀ ਗੁੱਡ। ਔਰ ਮੈਂ ਹਰਕੀਰਤ ਹੋਣਾ ਨਾਲ ਗੱਲਬਾਤ ਕਰਨ ਜਾ ਰਿਹਾ, ਮੇਰੇ ਕੋਲ ਹੋਲਡ ਦੇ ਉੱਤੇ ਨੇ ਇੱਕ ਰਿਕਾਰਡਡ ਕਮਰਸ਼ਲ ਤੋਂ ਬਾਅਦ। ਹਰਕੀਰਤ ਮੇਰੇ ਨਾਲ ਜੋ ਕਿ ਡਿਪਟੀ ਮੇਅਰ ਦੇ ਤੌਰ 'ਤੇ ਵੀ ਰਹੇ ਨੇ ਅਤੇ ਨਾਲ ਹੀ ਉਹ ਕਾਊਂਸਲਰ ਦੇ ਤੌਰ ਦੇ ਉੱਤੇ ਆਪਣੀ ਡਿਊਟੀ ਨਿਭਾ ਚੁੱਕੇ ਨੇ ਲੰਬੇ ਸਮੇਂ ਤੋਂ, ਸਕੂਲ ਟਰੱਸਟੀ ਵੀ ਰਹੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ। ਥੈਂਕ ਯੂ ਤੁਹਾਡਾ ਅਤੇ ਗੁੱਡ ਲੱਕ ਖੁਸ਼ਪਾਲ ਪਵਾਰ। ਪੇਡ ਇਨਫੋਰਮੇਸ਼ਨ ਹੈ ਤਾਂ ਅਸੀਂ ਤੁਹਾਡਾ ਸਾਂਝੀ ਕਰਦੇ ਹਾਂ, ਆਪਣਾ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ, ਅਤੇ ਕੋਈ ਵੀ ਜਾਣਕਾਰੀ ਚਾਹੁੰਦੇ ਉਹਨਾਂ ਨੂੰ ਡਾਇਰੈਕਟ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 6474613 1316 6474613 1316 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ। ਵਾਪਸ ਆ ਰਿਹਾ। ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8104-84-01।
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 Rutherford Road South Unit 11, ਤੇ ਜਾਂ ਕਾਲ ਕਰੋ 416-277-9221 416-277-9221।
5: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
6: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਅਮਿਸੀ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
1: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-TAWAKitchen.ca।
8: मम्मी मम्मी भूख लगी है, बर्गर खाना है।
9: लाए ते नी मंगाई है ना, तो कुछ करे बना दे।
10: ओहो चिंता काते कर दे हो। तवा किचन
11: भैन जी तीजा भी आया कैनेडा दे विच, ना ही इंडिया वर्गा टेस्ट, ना ही इंडिया वर्गी क्वांटिटी, छोटिया छोटिया प्लेटा फड़ा देंदे ने, जदो दूजी बारी खाना लेन जाओ ते बफे खत्म हो जांदा है।
12: मैनू पता है क्यों, मैंने तवा किचन दी केटरिंग खादी सी। सच्ची कहो तो फूड इन्ना टेस्टी, अनलिमिटेड फूड, इन्ना फूड के मैं खांदे खांदे थक गई पर फूड नहीं मुक्या।
1: तवा किचन 50 सनीवेल गेट, ब्रैम्पटन, माउंटनेश एंड बुवेड द इंटरसेक्शन, या विजिट करो www.tawakitchen.ca। 905-790-1699-905-790-1699 TAWAKitchen.ca।
12: ਕੀਗਾ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ।
1: ਲੈ 905-673-3337 ਦੇ ਉੱਤੇ ਤੁਸੀਂ ਗੱਲਬਾਤ ਕਰ ਰਹੇ ਹੋ, ਔਰ ਅਸੀਂ ਜਿੱਥੇ ਇਲੈਕਸ਼ਨਸ ਦੀ ਗੱਲਬਾਤ ਕਰ ਰਹੇ ਹਾਂ ਉੱਥੇ ਮੇਰੇ ਨਾਲ ਹਰਕੀਰਤ ਨੇ। ਹਰਕੀਰਤ ਜੀ ਸਤਿ ਸ਼੍ਰੀ ਅਕਾਲ। ਚਾਚੇ ਹੋਣਾ ਦੇ ਖੰਡ ਪਾਠ ਤੇ ਜਾਣਾ ਜ਼ਰੂਰੀ ਆ, ਉੱਥੇ ਮੈਂ ਸਾਰਿਆਂ ਨੂੰ ਕਹੂੰਗਾ ਵੋਟ ਪਾਉਣਾ ਬਹੁਤ ਬਹੁਤ ਬਹੁਤ ਜ਼ਰੂਰੀ ਆ। ਐਡਵਾਂਸ ਪੋਲਿੰਗ ਦੇ ਲਈ ਵਾਰਡ 9 and 10, ਜਿਹੜਾ ਕਿ ਇੱਕ ਵੱਡਾ ਵਾਰਡ ਹੈਗਾ, ਅਪਰੋਕਸੀਮੇਟ ਪਾਪੂਲੇਸ਼ਨ 1.5 ਲੱਖ ਨੂੰ ਸਰਵ ਕੀਤਾ ਜਾ ਰਿਹਾ ਹੈਗਾ, ਮਲਟੀਪਲ ਸਕੂਲਸ ਤੋਂ ਲੈ ਕੇ ਹੋਸਪਿਟਲ ਤੱਕ ਬ੍ਰੈਂਪਟਨ ਦਾ ਜਿਹੜਾ ਇਸ ਵਾਰਡ ਦੇ ਅੰਡਰ ਆਉਂਦਾ ਹੈਗਾ, ਅਤੇ ਮਲਟੀਪਲ ਜਿਹੜੇ ਰਿਕ੍ਰੀਏਸ਼ਨਲ ਸੈਂਟਰਸ ਜਿਹੜੇ ਹੈਗੇ ਦੇ ਅੰਡਰ ਆਉਂਦੇ ਹੈਗੇ ਨੇ। ਹਰਕਿਰਤ ਕਿੰਨੇ ਸਾਲ ਹੋ ਗਏ ਤੁਹਾਨੂੰ ਸਰਵ ਕਰਦੇ ਨੂੰ ਜੀ?
0: ਮੈਨੂੰ ਵੀਰ ਜੀ 12 ਸਾਲ ਹੋ ਗਏ।
1: 12 ਸਾਲ, ਸੋ 12 ਸਾਲ ਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਡੋਰ ਨੋਕਿੰਗ 'ਤੇ ਜਾਂਦੇ ਡਰ ਲੱਗਦਾ, ਜਿਵੇਂ ਅੱਜ ਰਿਪਬਲਿਕਨ ਦੇ ਹਾਲ ਨੇ, ਉਹ ਕਈ ਡਿਬੇਟ ਕੈਂਸਲ ਕਰ ਰਹੇ ਨੇ, ਕਈ ਜਿਹੜੇ ਹੈਗੇ ਨੇ ਸਕਰੀਨ ਦੇ ਉੱਤੇ ਘਬਰਾਈ ਜਾਂਦੇ ਨੇ ਆ ਕੇ, ਹਜੇ ਲੋਕ ਨਹੀਂ ਕੁਐਸਚਨ ਕਰ ਰਹੇ। ਸੋ ਆਈ ਹੈਵ ਸੀਨ ਡਿਟਰੋਇਟ ਵਾਲਾ ਦਾ ਦੇਖਿਆ, ਮੂੰਹ ਦੇਖਿਆ, ਉਹ ਮੂੰਹ ਹਿੱਲ ਗਿਆ ਤਾਂ ਬਿਲਕੁਲ ਨਹੀਂ, ਜਦੋਂ ਉਹਨੇ ਕਿਹਾ ਵੀ ਫਲਾਣਾ ਫਲਾਣਾ ਫਲਾਣਾ ਚੀਜ਼ ਹੋਈ ਉਹਦੇ ਵਿੱਚ ਤੇਰਾ, ਆਹ ਹਾ ਤੇਰੇ 'ਤੇ। ਮੈਂ ਇਹ ਪੁੱਛਣਾ ਚਾਹੁੰਦਾ, ਸਭ ਤੋਂ ਪਹਿਲਾਂ ਤੁਸੀਂ 12 ਸਾਲ ਬਾਅਦ ਜਾਂ ਡੋਰ ਨੋਕਿੰਗ 'ਤੇ ਜਾਂਦੇ ਹੋ, ਐਕਸਪੀਰੀਅੰਸ ਕੀ ਕਰ ਰਹੇ ਹੈਗੇ ਤੁਸੀਂ?
0: Honestly, it's overwhelming. Jinni sport apa parka vich vi jande ya te door knocking bahut zyada overwhelming hai. Mainu lagda siga jinna main meri umar jehdi hai vadhi jaugi, nyane jehde hai jehde volunteer da ghat ho gaye karke apa inne relatable nahi hunde, inne jidda keh lo cool nahi hunde jinna pehla siga apa 12 saal pehla. Par sade kal vi 150 nyana pahunchya sadi team ne to help us. So ਹਾਲੇ ਯੂ ਨੋ ਬਹੁਤ ਸਪੋਰਟ ਆ ਕਮਿਊਨਿਟੀ ਵਿੱਚ, ਫਰੋਮ ਦਾ ਯੂਥ ਟੂ ਦਾ ਸੀਨੀਅਰ, ਸੋ ਆਪਾਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ ਇਹ ਸਾਡੀ ਕਮਿਊਨਿਟੀ ਦਾ।
1: ਯੂਥ ਨਿਸ਼ਾਨੀ ਹੁੰਦੀ ਹੈ ਇੱਕ, ਇੰਡੀਆ ਦੇ ਵਿੱਚ ਯੂਥ ਬਾਹਰ ਆਇਆ, ਭਾਵੇਂ ਕਾਂਗਰਸ ਵਾਲੇ ਚਮਲਾ ਚਮਲਾ ਕੇ ਜੈਨ ਜੀ ਕਰੀ ਜਾਂਦੇ ਆ, ਸੁੱਤੇ ਪੈ ਨਹੀਂ ਉੱਠਦੇ ਫਿਰ, ਜੈਨ ਜੀ ਲੀਡਰ ਹੁੰਦੇ ਨੇ, ਜੈਨ ਜੀ ਐਂ ਕਰਦੇ ਨੇ, ਪਰ ਯੂਥ ਇਜ਼ ਸਟਰੈਂਥ ਆਫ ਦਾ ਐਨੀ ਕੰਟਰੀ, ਅਤੇ ਯੂਥ ਜਿਹੜਾ ਹੈਗਾ ਕਿਸੇ ਪ੍ਰਭਾਵ ਥੱਲੇ ਛੇਤੀ ਨਹੀਂ ਆਉਂਦਾ ਹੈਗਾ, ਉਹ ਸੱਚ ਔਰ ਗਲਤ ਨੂੰ ਸਾਹਮਣੇ ਕਹਿ ਦਿੰਦਾ ਹੈਗਾ ਕਿ ਆਹ ਠੀਕ ਹੈ ਜੀ, ਆਹ ਗਲਤ ਹੈ, ਕਹਿਣ ਦੀ ਸ਼ਮਤਾ ਰੱਖਦਾ ਹੈਗਾ, ਪਰ ਕਈ ਵਾਰੀ ਕਹਿੰਦਾ ਇੱਕ ਮੈਚੁਰ ਬੰਦਾ ਉਹ ਗੱਲ ਕਰ ਨਹੀਂ ਪਾਉਂਦਾ, ਕਹਿੰਦਾ ਪਰਿਵਾਰ ਆ, ਬੱਚੇ ਆ, ਸਭ ਕੁਝ ਚੱਲਦਾ, ਕਾਹਨੂੰ ਆਹ ਕਰਨਾ, ਪਰ ਯੂਥ ਇੱਕ ਸਹੀ ਨਿਸ਼ਾਨੀ ਆ, ਅਤੇ ਤੁਹਾਨੂੰ ਮੁਬਾਰਕਬਾਦ ਕਿ ਇੰਨਾ ਯੂਥ ਤੁਹਾਡੇ ਨਾਲ ਹੈ। ਦੂਸਰੇ ਪਾਸੇ ਕੁਐਸਚਨ ਨੰਬਰ 2 ਕਿ ਜਿਹੜੇ ਤੁਹਾਡੇ ਟਰਮ ਦੇ ਵਿੱਚ ਤੁਸੀਂ ਕੰਮ ਕੀਤੇ ਨੇ, ਅਤੇ ਜਿਹੜੇ ਹੁਣ ਤੁਸੀਂ ਨਵੇਂ ਪ੍ਰੋਮਿਸਿਸ ਕਰ ਰਹੇ ਹੋ ਕਿ ਮੈਂ ਆਹ ਚੀਜ਼ਾਂ ਦੇ ਉੱਤੇ ਹੋਰ ਕੰਮ ਕਰੂੰਗਾ, ਉਹਨਾਂ 'ਤੇ ਜ਼ਿਕਰ ਕਰਨਾ ਚਾਹੁੰਦਾ।
0: ਸ਼ੋਰ, ਜਿਹੜੇ ਮੇਨ ਕੰਮ ਆਪਾਂ ਜਿਹੜਾ ਪ੍ਰਮੋਟ ਕਰ ਰਹੇ ਹਾਂ ਖਾਸ ਕਰਕੇ ਪਿਛਲੀ ਟਰਮ ਦੇ, ਉਹ ਹੈਗਾ ਸਾਡੇ ਟ੍ਰਾਂਜ਼ਿਟ ਫੈਸਿਲਿਟੀ ਜਿਹੜਾ ਹਾਈਵੇ 50 ਤੇ ਬਣ ਰਿਹਾ, ਉਹਦੀ ਕੰਸਟਰਕਸ਼ਨ ਸ਼ੁਰੂ ਹੋ ਗਈ ਆ, ਸਾਡੇ ਗੌਰ ਮੈਡਲਸ ਕਮਿਊਨਿਟੀ ਸੈਂਟਰ, ਤੁਸੀਂ ਉਹਦੀ ਉੱਥੇ ਜਾ ਕੇ ਐਕਸਪੈਂਸ਼ਨ ਵੀ ਦੇਖ ਸਕਦੇ ਆ, ਇਟਸ ਵਨ ਆਫ ਦੀ ਬੈਸਟ ਕਮਿਊਨਿਟੀ ਸੈਂਟਰਸ ਇਨ ਦਾ ਕੰਟਰੀ। ਸੈਂਡੋਵਨ ਐਂਡ ਟੋਬਰਮ ਜਿਹੜਾ ਮੇਰਾ ਇੱਕ ਸੁਪਨਾ ਸੀਗਾ, ਮੈਂ ਯੂਥ ਲਈ ਕੁਛ ਕਰਕੇ ਜਾਵਾਂ, ਉੱਥੇ ਸਾਡੀ ਯੂਥ ਵਾਲੀ ਪਾਰਕ ਬਣ ਰਹੀ ਆ, ਤੇ ਇਸ ਆਉਣ ਵਾਲੀ ਟਰਮ ਦੇ ਵਿੱਚ ਮੈਂ ਚਾਹੁੰਦਾ ਆ ਫੋਕਸ ਕਰਾਂ। ਮੈਂ ਲੀਡ ਕਰਦਾ ਸੀਗਾ ਮੈਡਟੈਕ ਟਾਸਕ ਫੋਰਸ, ਕਰਕੇ ਸਾਡਾ ਜਿਹੜਾ ਮੈਡੀਕਲ ਸਕੂਲ ਆ ਉਹਦੇ ਆਲੇ ਦੁਆਲੇ ਜਿਹੜਾ ਈਕੋ ਸਿਸਟਮ ਬਣਨਾ ਚਾਹੀਦਾ ਫੋਰ ਮੈਡੀਕਲ ਜੋਬਸ, ਤੇ ਇਸ ਟਰਮ ਮੈਂ ਸਾਈਬਰ ਸਿਕਿਉਰਟੀ ਟਾਸਕ ਫੋਰਸ ਚਾਹੁੰਦਾ ਲੈ ਕੇ ਆਉਣ ਨੂੰ, ਐਂਡ ਕਰਕੇ ਸਾਡਾ ਇੱਕ ਸਾਈਬਰ ਸਿਕਿਉਰਟੀ ਪ੍ਰੋਗਰਾਮ ਵੀ ਖੋਲ੍ਹਣਾ ਬ੍ਰੈਂਪਟਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਸੋ ਉਹਦੇ ਉਹ ਮੈਂ ਕਰਨਾ ਚਾਹੁੰਦਾ। ਅਤੇ ਜਿਹੜੀ ਕੁਈਨ ਸਟਰੀਟ BRT ਹੈ, ਜਿਹੜੀ ਬਾਸਾ ਵਾਨ ਦੇ ਵਿੱਚ ਉਹਦੀ ਸਟੱਡੀਆਂ ਹੋ ਰਹੀਆਂ, ਬਟ ਆਈ ਵਾਂਟ ਟੂ ਗੈਟ ਅਪਰੂਵਲ, ਕਿਉਂਕਿ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬ੍ਰੈਂਪਟਨ ਨਿਵਾਸੀ ਆ ਉਹਨਾਂ ਨੂੰ ਬੱਸ ਰੈਪਿਡ ਟ੍ਰਾਂਜ਼ਿਟ ਦੀ ਵੀ ਲੋੜ ਪਊਗੀ।
1: ਬਹੁਤ ਸ਼ੁਕਰੀਆ ਸਰ। ਐਡਵਾਂਸ ਪੋਲਿੰਗ ਦੇ ਉੱਪਰ
4: Okay, so jiri advanced voting out hona chal rahi hai the Gore Meadows Community Center 10 baje swere shuru khol gaye sige polls te 5 baje oh end ho jane aaj te kal nu vi mauka hai 10 baje to 5 baje tak ehi beti karange jiri line na unnu avoid karne nu ke zarur aaj ja kal nu keemti sama kad ke zarur pahunchna te apni keemti vote jiri oh paani hai.
1: ਥੈਂਕ ਯੂ ਸੋ ਮਚ। ਔਰ ਕੋਈ ਵੀ ਕੰਟੈਕਟ ਕਰਨਾ ਚਾਹੁੰਦਾ ਦੇ ਆਫਿਸ ਨੂੰ ਤੁਹਾਨੂੰ ਰਾਈਟ ਚਾਹੀਦੀ ਹੈਗੀ ਆ ਹਰਕੀਰਤ ਸਿੰਘ।
4: ਹਾਂ ਜੀ ਹਾਂਜੀ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਆ 647-209-8000 647-209-8000।
1: ਬੱਚਿਆਂ ਨੂੰ ਭੇਜੋ ਫਿਰ ਕਹਿੰਦੇ ਨਿਆਣਿਆਂ ਜੀ ਇੰਟਰਸਟ ਨਹੀਂ ਲੈਂਦੇ ਵੀਡੀਓ ਗੇਮ ਇਕੱਲੀ ਖੇਡਦੇ ਨੇ ਜਾਂ ਸਨੈਪਚੈਟ ਤੇ ਫੋਟੋਆਂ ਇਕੱਲੀਆਂ ਪਾਉਂਦੇ ਨੇ ਕਮਰਾ ਲੌਕ ਲਾਉਂਦੇ। ਬਹੁਤ ਸਾਰੇ ਪੇਰੈਂਟਸ ਨੂੰ ਮੈਂ ਮਿਲਿਆ ਸਾਡੀ ਕਮਿਊਨਿਟੀ ਦੇ ਜਵਾਕ ਰੋਟੀ ਖਾਣਾ ਗਾਲਾਂ ਕੱਢ ਕੇ ਚਲੇ ਜਾਂਦਾ ਕੀ ਬਣਾਇਆ ਅੱਜ ਲੂਣ ਨਹੀਂ ਪਾਇਆ ਮਿਰਚ ਨਹੀਂ ਪਾਈ ਗਾਲਾਂ ਕੱਢ ਕੇ ਕਮਰੇ ਚ ਰਹਿੰਦੇ ਤੇ ਮਾਂ ਪਿਓ ਵਿਚਾਰੇ ਬਣੇ ਬੈਠੇ ਹੁੰਦੇ ਨੇ। ਬੱਚੇ ਆਪਣੇ ਨੂੰ ਇਲੈਕਸ਼ਨ 'ਚ ਲੈ ਕੇ ਜਾਓ ਡੈਮੋਕਰੇਟਿਕ ਸਿਸਟਮ ਸਿੱਖਣ ਕਿਵੇਂ ਕੰਮ ਕਰਦਾ ਕੀ ਹੁੰਦਾ। ਵਾਲੰਟੀਅਰਸ ਲਈ ਵੀ 647-209-8000 ਡਾਇਰੈਕਟ ਨੰਬਰ ਹੈ ਔਰ ਇਸ ਸ਼ਖਸ ਨੂੰ ਪਾਵਰ 'ਚ ਰਹਿ ਕੇ ਮੈਂ ਮਲਟੀਪਲ ਲੋਕਾਂ ਦੇ ਕੰਮ ਕਰਵਾਏ ਨੇ ਜਿਹੜੇ ਲੋਕਾਂ ਦੇ ਮੈਂ ਆਪਣੇ ਲਈ ਬਹੁਤ ਘੱਟ ਕਾਲ ਕੀਤੀ ਹੋਊਗੀ
13: ਬਿਲਕੁਲ
1: ਇੱਕ ਜਾਂ ਦੋ ਵਾਰ ਪਰ ਲੋਕਾਂ ਲਈ ਬਹੁਤ ਕਾਲ ਕੀਤੀ ਔਰ ਆਲਵੇਜ਼ ਆਈ ਗੋਟ ਰਿਪਲਾਈ ਫਰੋਮ ਹਿਸ ਆਫਿਸ ਕਿ ਭਾਜੀ ਯੂ ਵਰ ਸੈਂਡਿੰਗ ਸਮਵਨ ਅਸੀਂ ਉਹਦੀ ਟੇਕ ਕੇਅਰ ਕਰ ਰਹੇ ਹਾਂ ਤੇ ਹੁਣ ਉਹਨਾਂ ਦੀ ਆਹ ਟੇਕ ਕੇਅਰ ਹੋ ਚੁੱਕੀ ਹੈ। ਹਰਕੀਰਤ ਸਿੰਘ ਉਹਨਾਂ ਨੂੰ 647-209-8000 647-209-8000 ਤੇ ਕਾਲ ਕਰ ਸਕਦਾ ਪੇਡ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ ਸਰ ਗੁੱਡ ਲੱਕ। ਸਤਿ ਸ਼੍ਰੀ ਅਕਾਲ।

0: ਜੀ ਕੋਲ ਇੱਕ ਸਵਾਲ ਆ ਜਿਹੜਾ ਕਿ ਤੁਸੀਂ
1: ਜਵਾਬ ਦੇਣਾ ਹੈ,
0: ਜਵਾਬ ਦੇਣਾ ਹੈਗਾ। ਮਤਲਬ ਵੀ ਸੰਤੋਸ਼ ਜੀ ਪੋਲੀਟੀਸ਼ੀਅਨਸ ਨੂੰ ਵੀ ਕਹਿੰਦੇ ਤੁਸੀਂ ਮੇਰਾ ਜਵਾਬ ਦੇਣਾ ਹੈ
1: ਜੀ, ਬਿਲਕੁਲ।
0: ਉਹ ਕਹਿੰਦੇ ਵੀ ਦੇ ਦਿੰਦੇ ਜੀ, ਦੱਸੋ ਕੀ ਕੁਐਸਚਨ ਹੈ ਸੰਤੋਸ਼ ਜੀ, ਕੁਐਸਚਨ ਹੈਗਾ।
1: ਅਮਨ ਜੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛ ਰਹੀ ਹਾਂ, ਸ਼ਾਇਦ ਸਾਰਿਆਂ ਨੂੰ ਪਤਾ ਹੋਏਗਾ ਨਹੀਂ ਹੋਏਗਾ, ਲੈਟਸ ਸੀ। ਸੋ ਮੇਰੇ ਕੋਲ ਇੱਕ ਚਾਬੀ ਹੈਗੀ ਆ ਜਿਹਦੇ ਨਾਲ ਤੁਹਾਡੀਆਂ ਪ੍ਰੋਬਲਮਸ 24 ਘੰਟੇ ਦੇ ਵਿੱਚ ਗਾਇਬ ਹੋ ਸਕਦੀਆਂ। ਤੁਸੀਂ ਮੈਨੂੰ ਦੱਸੋ ਕਿ ਜੇ ਤੁਹਾਡੇ ਕੋਲ ਕੋਈ ਪ੍ਰੋਬਲਮ ਹੈਗੀ ਹੈ ਤੁਹਾਡੀ ਲਾਈਫ 'ਚ, ਉਹ 24 ਘੰਟੇ 'ਚ ਕਿਵੇਂ
0: ਖਤਮ ਹੋ ਜੂਗੀ? ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਨੰਬਰ ਹੈ ਸਟੂਡੀਓ ਦਾ 905-600-3333। ਤੁਸੀਂ ਪ੍ਰੋਬਲਮ ਦੱਸਣੀ ਹੈ ਇਹਨਾਂ ਕੋਲ, ਇੱਕ ਚਾਰਟ ਹੈਗਾ
1: ਜੀ, ਬਿਲਕੁਲ,
0: ਉਹ ਚਾਰਟ ਤੇ ਦੱਸ ਦਿੰਦੇ ਪ੍ਰੋਬਲਮ ਕਿਵੇਂ ਖਤਮ ਹੋ
1: ਜੀ। 24 ਘੰਟੇ ਦੇ ਵਿੱਚ ਗਾਰੰਟੀ ਹੈ
0: ਕੋਈ ਵੀ ਪ੍ਰੋਬਲਮ
1: ਜੀ, ਕੋਈ ਵੀ ਪ੍ਰੋਬਲਮ ਹੈ 24 ਆਵਰਸ 'ਚ ਚੱਲ ਜਾਏਗੀ, ਬਸ ਗਾਇਬ ਹੋ ਜਾਏਗੀ,
0: ਗਾਇਬ ਹੋ ਜੀ। ਤੁਸੀਂ ਕੀ ਸੋਚਦੇ ਹੋ ਭਾਜੀ? ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ, ਠੀਕ ਠਾਕ, ਤੁਸੀਂ ਸੁਣਾਓ?
0: ਬਸ, ਨਾਂ ਕੀ ਤੁਹਾਡਾ?
2: ਮੇਰਾ ਨਾਮ ਪ੍ਰੀਤ ਕਮਲ ਸਿੰਘ।
0: ਹਾਂ, ਤੁਸੀਂ ਜਾਇਆ ਕਰੋ ਸਿੱਧੂ ਮੂਸੇਵਾਲੇ ਦੇ ਜਿਹੜੇ ਕੋਈ
1: ਹੁੰਦੇ ਨੇ ਸ਼ੋਅ, ਕੱਲ੍ਹ ਸੀਗਾ, ਕੱਲ੍ਹ ਜਾਣਾ ਚਾਹੀਦਾ
2: ਸੀ। ਤਾਂ ਮੈਂ ਉੱਥੇ ਹੀ ਨਹੀਂ ਸੀ
1: ਸੈਟਰਡੇ ਆ, ਹਾਸਾ ਤੇ ਬੰਦ ਆ ਹੀ ਆ, ਸੋ ਬਹੁਤ ਜਿਆਦਾ ਸਟ੍ਰੈਸ ਲੈਂਦੇ ਹੋ ਤੁਸੀਂ ਸਾਰੇ, ਸੋ ਮੈਂ ਤੁਹਾਨੂੰ ਹਸਾਨ ਵਾਸਤੇ ਆਈ ਹੋਈ ਆ।
2: ਚਾਬੀ ਤੇ ਕੋਈ ਜਾਦੂਈ ਚਾਬੀ ਹੋਊਗੀ?
1: ਯਾ ਬਿਲਕੁਲ,
0: ਜਾਦੂਈ ਚਾਬੀ
1: ਸਾਰਿਆਂ ਕੋਲ ਹੈਗੀ ਆ ਜੇ ਤੁਸੀਂ
0: ਪ੍ਰੋਬਲਮ ਕਰੋ। ਪ੍ਰੋਬਲਮ ਵੀ ਹੈਗੀ ਇੱਕ
1: ਮੋਦੀ
0: ਦਾ ਭਾਸ਼ਣ ਸੁਣ ਲੋ, ਮੋਦੀ ਕਹਿੰਦਾ ਨਾ 247 ਤੱਕ ਬਾਹਰ ਬਣੋ। ਹਾਂਜੀ
1: ਹਾਂਜੀ
0: ਦੱਸੋ
3: ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਭਾਜੀ ਹੁਣਾਂ ਦੀ ਵੀ ਕੋਈ ਪ੍ਰੋਬਲਮ ਸੋਲਵ ਕੀਤੀ ਹੈ?
1: ਜੀ ਬਿਲਕੁਲ ਜੀ, ਭਰਾਭਾ ਜੀ ਸਾਨੂੰ ਕੋਈ ਪ੍ਰੋਬਲਮ ਦੱਸਣਗੇ ਤੇ ਜ਼ਰੂਰ ਸੋਲਵ ਹੋ ਜਾਏਗੀ, ਉਹ ਵੀ 24
0: ਘੰਟੇ। ਸਵਾਲ ਹੈ ਵੀ ਕੋਈ ਐਸੀ ਚੀਜ਼ ਆ ਜਿਹੜੀ 24 ਘੰਟੇ 'ਚ ਡਿਸਅਪੀਅਰ ਕਰ ਦਿੰਦੀ ਹੈ,
1: ਤੁਹਾਡੀ ਪ੍ਰੋਬਲਮ ਚਲੇ ਜਾਏਗੀ ਬਿਲਕੁਲ 24 ਆਵਰਸ 'ਚ, ਯਾ ਸਵਾਲ ਦਾ ਜਵਾਬ ਦੇਣਾ ਹੈ ਕਿ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਨਾਲ ਤੁਹਾਡੀ 24 ਆਵਰਸ 'ਚ ਜਿਹੜੀ ਪ੍ਰੋਬਲਮ ਆ ਉਹ ਚਲੇ ਜਾਏਗੀ, ਯਾਨੀ ਡਿਸਅਪੀਅਰ ਹੋ ਜਾਏਗੀ। ਸੋ ਤੁਸੀਂ ਕਾਲ ਕਰਨੀ 905-600-3333। ਬਟ ਅਮਨ ਜੀ ਕੁਛ ਬਣਦਾ ਹੈ ਖਾਣ ਪੀਣ ਨੂੰ ਵੀ ਦਵਾ ਦਿਓ ਅੱਜ?
0: ਨਹੀਂ, ਖਾਣ ਪੀਣ ਦਵਾ ਨੇ, ਪਰ ਸਵਾਲ ਥੋੜਾ ਕਨਫਿਊਜ਼ਿੰਗ ਹੈਗਾ
2: ਭੁੱਖ ਮਿਟਾ ਥੋੜਾ
0: ਕਨਫਿਊਜ਼ਿੰਗ ਹੈ ਨਾ।
2: ਚਾਬੀ ਆ ਕੋਈ, ਹੈਨਾ?
1: ਚਾਬੀ ਜ਼ਰੂਰੀ ਨਹੀਂ, ਚਾਬੀ ਚਾਬੀ ਮੀਨਸ ਆਨਸਰ, ਕੋਈ ਆਨਸਰ ਤੁਸੀਂ ਦੱਸਣਾ
0: ਹੈ ਲੋਕਾਂ ਨੇ ਦੱਸਣਾ ਹੁੰਦਾ ਵੀ ਆ ਚੀਜ਼ ਨਾ,
1: ਬਟ ਹਟ ਕੇ ਜਵਾਬ ਹੈ ਇਹਦਾ।
0: ਸੰਤੋਸ਼ ਭਾਈ ਤੁਸੀਂ ਨਾ ਮੈਨੂੰ ਪਰੇਸ਼ਾਨ ਕਰ ਰਹੇ ਹੋ
1: ਜੀ, ਬਿਲਕੁਲ
0: ਮੈਨੂੰ ਸਵਾਲ ਵੀ ਨਹੀਂ ਤੁਹਾਡਾ ਹੈ। 905-600-3333 ਜੇ ਤੁਹਾਨੂੰ ਸਮਝ ਆ ਰਿਹਾ ਸਾਰਿਆਂ ਨੂੰ
1: ਜੀ,
0: ਜੇ ਕਿਹੜਾ ਇਹ ਜਾਂ ਕੋਈ ਜਵਾਬ ਹੈਗਾ ਵੀ ਜਿਹਨਾਂ ਪ੍ਰੋਬਲਮ 24 ਘੰਟੇ ਸੋਲਵ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ
1: ਜੀ, ਉਹ ਗਾਰੰਟੀ ਕਰਦੀ ਆ ਮੈਂ,
0: ਖਤਮ ਹੋ ਜਾਂਦੀ ਹੈ,
1: ਬਿਲਕੁਲ ਖਤਮ ਹੋ ਜਾਊਗੀ।
0: 905-600-3333 905-600 ਯਾਰ, ਆਪਾਂ ਤਿੰਨ ਬੰਦਿਆਂ ਨੂੰ ਨਹੀਂ ਪਤਾ, ਬਾਹਰ ਕਿਸੇ ਨੂੰ ਕੀ ਪਤਾ ਹੋਊਗਾ,
3: ਇਹ ਕੋਈ ਗਿੱਦੜ ਸਿੰਘ ਹੀ ਲੱਗਦੀ ਇਹਨਾਂ ਕੋ ਆ ਗਈ।
0: ਹਾਂ, ਦੇਖਦੇ ਆ 905-600-3333। ਸਮੋਸਾ ਐਂਡ ਸਵੀਟ ਫੈਕਟਰੀ ਜਿਹੜਾ ਹੈਗਾ, ਤੁਸੀਂ ਲੰਬੇ ਸਮੇਂ ਤੋਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਪ੍ਰੋਡਕਟ ਜਿਹੜੇ ਪਰਚੇਸ ਕਰ ਰਹੇ ਹੈਗੇ ਹੋ, ਔਰ ਮਠਿਆਈਆਂ ਦੇ ਵਿੱਚ $4.99 ਤੋਂ ਪੌਂਡ ਮਠਿਆਈਆਂ ਜਿਹੜੀਆਂ ਨੇ, ਬਚੋ ਬਚੋ ਬਚੋ, ਮਾੜੇ ਘੀ, ਨਕਲੀ ਘੀ, ਨਕਲੀ ਖੋਏ, ਨਕਲੀ ਸਭ ਕੁਛ ਤਾਂ ਬਣਿਆ ਹੈ, ਇੰਡੀਆ ਦਾ ਮਾਲ ਫਰੋਜ਼ਨ ਕਰਕੇ ਲਿਆਉਂਦਾ ਹੋਇਆ, ਫਿਰ ਗਰਮ ਕਰਤਾ, ਫਿਰ ਠੰਡਾ ਕਰਤਾ, ਜਿਹੜਾ ਮਿੱਠਾ ਉਹ ਤੁਹਾਡੀ ਸਿਹਤ ਦੇ ਵਿੱਚ ਬੜਾ ਵੱਡਾ ਹਾਨੀਕਾਰਕ ਪਾਰਟ ਬਣਦਾ। ਲੋਕਲ ਬਣੇ ਪ੍ਰੋਡਕਟ ਲਓ, ਲੋਕਲ ਗਾਈਆਂ, ਲੋਕਲ ਦੁੱਧ, ਲੋਕਲ ਵਰਕਰ, ਲੋਕਲ ਫੈਕਟਰੀ, ਲੋਕਲ ਜਿਹੜੀਆਂ ਸਰਕਾਰ ਸਭ ਨੂੰ ਚੈੱਕ ਕਰਦੀ ਹੈ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਲਈ ਲੋਕਲ, ਜਿਹੜੀ ਏਸ਼ੀਆ ਤੋਂ ਬਾਅਦ ਸਭ ਤੋਂ ਵੱਡੀ ਫੈਕਟਰੀ ਆ। ਸਮੋਸਾ ਐਂਡ ਸਵੀਟ ਫੈਕਟਰੀ ਨੂੰ ਤੁਸੀਂ ਜਿਹੜਾ ਹੈਗਾ ਕੰਟੈਕਟ ਕਰਨਾ, ਸਮੋਸਾ ਐਂਡ ਸਵੀਟ ਫੈਕਟਰੀ 416-213-1165। ਕੀ ਹਾਲ ਚਾਲ ਨੇ?
3: ਹਾਂਜੀ, ਚੜ੍ਹਦੀ ਕਲਾ।
0: ਸੋ ਲੋਕਾਂ ਦੇ ਵਿੱਚ ਇੱਕ ਇਸ਼ੂ ਆ ਇਸ ਵੇਲੇ, ਸੰਤੋਸ਼ ਛੋਟਾ ਜੀ ਕੋਈ ਕਾਲ ਨਹੀਂ ਰਿਪਲਾਈ ਕਰਦਾ ਹੈਗਾ, ਸੋ ਲੋਕਾਂ ਦੇ ਵਿੱਚ ਇੱਕ ਇਸ਼ੂ ਆ, ਪਰ ਮੈਨੂੰ ਪਤਾ 12 ਵਜੇ ਤੋਂ ਬਾਅਦ ਸਾਰਿਆਂ ਨੇ ਲਾਈਨ 'ਚ ਲੱਗ ਜਾਣਾ ਇਕੱਠੇ, ਮਤਲਬ ਵੀ ਜਿਵੇਂ ਸੜਕਾਂ 'ਤੇ ਘੁੰਮਦੇ ਜਿਵੇਂ ਉਦਾਰਾ ਅੱਜ ਹੁੰਦਾ। ਹਾਂਜੀ, ਓਕੇ, ਚਲੋ ਤੁਹਾਡੇ ਲਈ ਗੁੱਡ ਨਿਊਜ਼ ਹੈ, ਹਜੇ ਕੋਈ ਕਾਲ ਨਹੀਂ ਹੈਗੀ
3: ਜੀ ਜੀ।
0: ਅਤੇ ਮੈਨੂੰ ਦੱਸੋ ਸਭ ਤੋਂ ਪਹਿਲਾਂ,
3: ਹਾਂਜੀ,
0: ਤੁਹਾਡਾ ਸਿਹਤ ਕਿਵੇਂ ਹੈ?
3: ਚੜ੍ਹਦੀ ਕਲਾ,
0: ਚੜ੍ਹਦੀ ਕਲਾ,
3: ਹਾਂਜੀ,
0: ਓਕੇ। ਉਸ ਤੋਂ ਬਾਅਦ ਜਿਹੜਾ ਹੈਗਾ ਹੀਟਿੰਗ ਦਾ ਟਾਈਮ ਸ਼ੁਰੂ ਹੋਣ ਲੱਗਿਆ
3: ਜੀ, ਬਿਲਕੁਲ
0: ਠੀਕ ਹੈ। ਹੀਟਿੰਗ ਦੇ ਵਿੱਚ ਕੈਸੀ ਚੀਜ਼ ਆ, ਏ ਸੀ ਨਹੀਂ ਹੈਗਾ, 5 ਦਿਨ ਲੰਘ ਜਾਂਦੇ ਆ
3: ਜੀ,
0: ਹੀਟ ਨਹੀਂ ਚੱਲਦੀ ਤਾਂ 5 ਘੰਟੇ ਨਹੀਂ ਨਿਕਲਦੇ, ਡੇਂਜਰਸ ਆ
3: ਬਿਲਕੁਲ ਜੀ।
0: ਸਰਕਾਰ ਨੇ ਜਿਹੜਾ ਲੈਂਡਲੋਰਡ ਟੈਨੈਂਟ ਐਕਟ ਬਣਾਇਆ ਉਹਦੇ ਵਿੱਚ ਹੀਟਿੰਗ ਨੂੰ ਮਸਟ ਰੱਖਿਆ
3: ਜੀ,
0: ਇੰਕਲੂਡ ਰੱਖਿਆ
3: ਜੀ
0: ਕਿ ਹੋਣੀ ਚਾਹੀਦੀ ਆ
3: ਜੀ,
0: ਪਰ ਏ ਸੀ ਨਹੀਂ ਹੈਗਾ
3: ਜੀ,
0: ਕਿਰਾਏਦਾਰ ਕੋਰਟ ਦੇ ਵਿੱਚ ਕਲੇਮ ਨਹੀਂ ਕਰ ਸਕਦਾ ਕਿ ਮੇਰੀ ਪ੍ਰੋਪਰਟੀ 'ਚ ਏ ਸੀ ਨਹੀਂ, ਉਹ ਕਹਿੰਦੇ ਏ ਸੀ ਆਪ ਲਵਾ ਲਓ, ਲਗਜ਼ਰੀ ਆ
3: ਜੀ,
0: ਪਰ ਹੀਟਿੰਗ ਜ਼ਰੂਰੀ ਆ
3: ਬਿਲਕੁਲ ਸਰ।
0: ਸੋ ਮੈਂ ਜਾਣਨਾ ਚਾਹੁੰਦਾ ਸੀਗਾ
3: ਹਾਂਜੀ
0: ਕਿ ਹੀਟਿੰਗ ਕੂਲਿੰਗ ਅਤੇ ਨਾਲ ਹੋਟ ਵਾਟਰ ਟੈਂਕ
3: ਜੀ,
0: ਇਸ ਵੇਲੇ ਹਰੇਕ ਬੰਦਾ ਕਿਤਨਾ ਕਿਤੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ
3: ਬਿਲਕੁਲ ਜੀ।
0: ਸੋ ਅਗਰ ਲੋਕ ਪੈਸਾ ਬਚਾਉਣਾ ਚਾਹੁੰਦੇ ਨੇ, ਹੋਟ ਵਾਟਰ ਟੈਂਕ ਨੇ ਪ੍ਰੀਤਮ ਨੇ ਕਰ ਲਿਆ, ਐਂਟਰੀ ਨੂੰ ਵੇਚਤਾ
3: ਜੀ,
0: ਪ੍ਰੀਤਮ ਨੇ ਅੱਜ ਕੰਟਰੈਕਟ ਸਾਈਨ ਕੀਤਾ ਜਿਹੜਾ ਕਿ 10 ਤੋਂ 12 ਸਾਲ ਦਾ ਸੀਗਾ ਹੋਟ ਵਾਟਰ ਟੈਂਕ ਦਾ,
3: ਠੀਕ ਹੈ ਜੀ,
0: ਬਿਲਡਰ ਨੇ ਲਵਾ ਕੇ ਦਿੱਤਾ ਕੰਟਰੈਕਟ ਵਿੱਚੇ ਵੇਚਤਾ
3: ਜੀ,
0: ਤੇ ਪ੍ਰੀਤਮ ਨੇ ਅਜ਼ਿਊਮ ਕਰ ਲਿਆ
3: ਜੀ,
0: ਪ੍ਰੀਤਮ ਨੇ ਯੂਜ਼ ਕੀਤਾ, ਐਂਡਰੂ ਆਇਆ, ਐਂਡਰੂ ਨੇ 5 ਸਾਲ ਯੂਜ਼ ਕੀਤਾ, ਅੱਗੇ ਆ ਕੇ ਉਹਨੇ ਸੰਜੀਵ ਨੂੰ ਵੇਚਤਾ
3: ਜੀ,
0: ਹੁਣ ਤਕਰੀਬਨ 5 ਤੇ 7 11 ਸਾਲ ਹੋ ਚੁੱਕੇ ਸੀ, 1 ਸਾਲ ਦਾ ਕੰਟਰੈਕਟ ਰਹਿ ਗਿਆ ਸੀ
3: ਜੀ,
0: ਪਰ ਹੁਣ ਸੰਜੀਵ ਨੂੰ 14 ਸਾਲ ਹੋ ਚੱਲਿਆ ਘਰ ਚ ਬੈਠੇ ਨੂੰ
3: ਜੀ, ਜੀ
0: ਪੈਸੇ ਪੇ ਕਰੀ ਗਿਆ ਜਿਹੜੇ ਕਿ ਪੇ ਕਰਨੇ ਬਣਦੇ ਨੀ ਸੀ
3: ਜੀ,
0: ਪਹਿਲਾਂ ਇਹ ਬਿੱਲ ਐਮਬਰੇਜ ਦੇ ਵਿੱਚ ਐਡ ਹੋ ਜਾਂਦੇ ਸੀ
3: ਜੀ, ਜੀ
0: ਹੁਣ ਨਹੀਂ ਹੁੰਦੇ
3: ਜੀ,
0: ਸਹੀ ਹੈ
3: ਬਿਲਕੁਲ।
0: ਸੋ ਪਹਿਲਾਂ ਇਹ ਬਿੱਲ ਨੂੰ ਐਮਬਰੇਜ ਚ ਐਡ ਕਰਦੇ ਸੀ, ਅਗਲੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਬਿੱਲ ਐਮਬਰੇਜ ਦਾ ਕਿ ਮੇਰੇ ਹੋਟ ਵਾਟਰ ਟੈਂਕ ਦਾ
3: ਜੀ,
0: ਕੀ ਲੋਕ ਚੈੱਕ ਕਰਾ ਸਕਦੇ ਨੇ ਕਿ ਉਹਨਾਂ ਦਾ ਹੋਟ ਵਾਟਰ ਪੇਡ ਆਫ ਹੈ, ਪਰ ਉਹਨਾਂ ਨੇ ਐਕਸਟਰਾ ਪੈਸੇ ਪੇ ਕਰਤੇ ਤੇ ਉਹ ਕੰਪਨੀ ਤੋਂ ਵਾਪਸ ਮੰਗ ਸਕਦੇ ਨੇ ਕੰਟਰੈਕਟ ਦੇ ਅਕੋਰਡਿੰਗਲੀ, ਉਹ ਨਹੀਂ ਲੈ ਸਕਦੇ, ਪਰ ਕਿਤੇ ਨਾ ਕਿਤੇ ਕਲੋਜ਼ ਲਿਖ ਦਿੰਦੇ ਨੇ ਕਿ ਬਾਅਦ ਚੋਂ ਜੇ ਨਹੀਂ ਕਟਾਉਂਦੇ ਤਾਂ ਚੱਲਦਾ ਰਹੂਗਾ
3: ਜੀ,
0: ਰਾਈਟ
3: ਜੀ,
0: ਮੰਥ ਟੂ ਮੰਥ ਬੇਸਿਸ ਹੋਜੂ
3: ਬਿਲਕੁਲ।
0: ਤੁਹਾਨੂੰ ਇੱਦਾਂ ਦੇ ਕੋਈ ਕੇਸਿਸ ਮਿਲੇ ਨੇ?
3: ਸਰ ਮੈਂ ਔਨ ਏਅਰ ਦੱਸਣਾ ਚਾਹੁੰਦਾ ਕਿ ਰੇਡੀਓ ਤੋਂ ਹੀ ਮੈਂ ਈਵਨ ਇੱਥੇ ਆਪਣੇ ਈਟੋ ਬੇਕੋ ਦੇ ਵਿੱਚ ਮੈਨੂੰ ਇਸ ਤਰੀਕੇ ਦੇ ਕੇਸਿਸ ਮਿਲੇ ਜਿਨ੍ਹਾਂ ਨੇ 23 ਸਾਲ ਸਰ 23 ਈਅਰਸ ਤੱਕ ਵਾਟਰ ਹੀਟਰ ਦੇ ਪੈਸੇ ਪੇ ਕੀਤੇ ਆ ਲੋਕਾਂ ਨੇ, ਠੀਕ ਹੈ, ਈਵਨ ਤੁਹਾਡੇ ਆਪਦੇ ਘਰ ਜਿਹੜਾ ਤੁਸੀਂ ਜਿੱਥੇ ਰਹਿੰਦੇ ਹੋ, ਠੀਕ ਹੈ,
0: ਮੇਰੇ ਕਾਨੂੰਨ ਪੱਤਰੇ ਫੋਲਦੇ ਹਾਂ ਜੀ,
3: ਉਹ ਵੀ 18 ਸਾਲ ਪੇਡ ਸੀ ਜਦੋਂ ਆਪਾਂ ਚੈੱਕ ਕੀਤਾ ਸੀ 2 ਸਾਲ ਪਹਿਲਾਂ,
0: ਠੀਕ ਹੈ,
3: ਜਦੋਂ ਤੁਸੀਂ ਬਾਏ ਕੀਤਾ ਸੀ, ਹਾਂਜੀ ਜੀ, ਉਹ ਵੀ 18 ਸਾਲ ਪੇਡ ਹੋ ਚੁੱਕਾ ਸੀ। ਸੋ ਇਸ ਤਰੀਕੇ ਨਾਲ ਬਹੁਤ ਹੀ ਮਤਲਬ ਕਿ ਆਲਮੋਸਟ ਪ੍ਰੀਟੀ ਮੱਚ ਹਰ ਇੱਕ ਘਰ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਕਿ ਰੈਂਟਲ ਦਾ ਮਤਲਬ ਅਨਲਿਮਿਟਿਡ ਹੈ ਜਦ ਤੱਕ ਚੀਜ਼ ਚੱਲ ਰਹੀ ਹੈ, ਠੀਕ ਹੈ, ਇੱਕ ਬਹੁਤ ਹੀ ਮਤਲਬ ਲੋਕਾਂ ਨੂੰ ਅਵੇਅਰਨੈਸ ਦੀ ਕਮੀ ਕਹਿ ਲਓ ਜਾਂ ਜਿੱਦਾਂ ਕਹਿ ਲਓ ਕਿ ਇਗਨੋਰੈਂਸ ਕਹਿ ਸਕਦੇ ਹਾਂ ਕਿ ਬਿੱਲ, ਕਿਉਂਕਿ ਉਹਦੇ ਵਿੱਚ ਐਨਬਿਜ ਦੇ ਵਿੱਚ ਆਉਂਦਾ ਸੀ ਲੋਕਾਂ ਨੂੰ ਇਹੀ ਲੱਗੀ ਜਾਂਦਾ ਸੀ ਕਿ ਇਹ ਤਾਂ ਇਹਦਾ ਪਾਰਟ ਹੈ, ਕੁਛ ਲੋਕਾਂ ਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਹ ਲਗਾਇਆ ਹੀ ਐਨਬ੍ਰਿਜ ਨੇ ਆ। ਸੋ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਅਸੀਂ ਬਿੱਲ ਕਿਹਨੂੰ ਦੇ ਰਹੇ ਹਾਂ, ਬਿੱਲ ਅਸੀਂ ਐਨਬ੍ਰਿਜ ਨੂੰ ਨਹੀਂ ਦੇ ਰਹੇ, ਬਿੱਲ ਅਸੀਂ ਰਿਲਾਇੰਸ ਜਾਂ ਜਿਹੜੀ ਵੀ ਕੰਪਨੀ ਨੇ ਲਗਾਇਆ ਹੋਇਆ ਰੈਂਟਲ ਉਹਨਾਂ ਨੂੰ ਹੀ ਪੇ ਕਰਦੇ ਹਾਂ। ਸੋ ਤੁਸੀਂ ਐਨੀ ਟਾਈਮ ਤੁਸੀਂ ਚੈੱਕ ਕਰਵਾ ਸਕਦੇ ਹਾਂ, ਤੁਹਾਡਾ ਰਾਈਟ ਹੈ। ਪਰ ਮੈਂ ਇੱਕ ਚੀਜ਼ ਹੋਰ ਅਜ਼ਿਊਮ ਮਤਲਬ ਦੇਖੀ ਹੈ ਜੋ ਮਾਰਕੀਟ 'ਚ ਫੇਸ ਹੁੰਦੀ ਹੈ, ਨੋਰਮਲੀ ਕਿਸੇ ਦੇ ਕੋਲ ਵੀ ਕੰਟਰੈਕਟ ਪੇਪਰ ਨਹੀਂ ਹੋਏਗਾ। ਤੁਹਾਡੇ 'ਚੋਂ ਕੋਈ ਵੀ ਬੰਦਾ ਔਨ ਏਅਰ ਕਰਕੇ ਮੈਨੂੰ ਦੱਸ ਨਹੀਂ ਸਕਦਾ ਕਿ ਮੇਰੇ ਫਲਾਨੀ ਕੰਪਨੀ ਦਾ ਰੈਂਟਲ ਲੱਗਾ ਹੈ ਅਤੇ ਮੇਰੇ ਕੋਲ ਕੰਟਰੈਕਟ ਹੈਗਾ ਆ, ਕਿ ਮੈਨੂੰ ਪਤਾ ਹੈ ਐਗਜੈਕਟਲੀ ਮੇਰੇ ਇੰਨੇ ਟਾਈਮ ਦਾ ਇੰਨੇ ਚਿਰ ਮੇਰਾ ਬਿੱਲ ਆਉਣਾ। ਕਿਸੇ ਦੇ ਕੋਲ ਕੋਈ ਕੰਟਰੈਕਟ ਨਹੀਂ, ਜਸਟ ਇੱਕ ਸਾਈਨ ਹੋਏ ਆ, ਇੱਕ ਚੀਜ਼ ਲੱਗੀ ਹੈ ਬਸ। ਸੋ ਉਹਦਾ ਤੁਸੀਂ ਐਨੀ ਟਾਈਮ ਸਾਨੂੰ ਕਾਲ ਕਰਕੇ ਚੈੱਕ ਕਰਵਾ ਸਕਦੇ ਹੋ, ਕੋਈ ਚਾਰਜਿਸ ਨਹੀਂ ਹੈਗੇ। ਅਗਰ ਤੁਹਾਡਾ ਪੇਡ ਆਫ ਹੋ ਚੁੱਕਾ ਆ ਤਾਂ ਤੁਹਾਨੂੰ ਉਹਨੂੰ ਬੰਦ ਕਰਾ ਦੇਣਾ ਚਾਹੀਦਾ, ਐਵੇਂ ਬਿਨਾਂ ਗੱਲ ਤੋਂ ਤੁਹਾਨੂੰ ਜਿਹੜੀ ਓਵਰ ਪੇਇੰਗ ਤੁਸੀਂ ਕਰ ਰਹੇ ਹੋ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ, ਕਿਉਂਕਿ ਇੱਕ ਪੁਰਾਣੀ ਟੈਕਨੋਲੋਜੀ ਦੀ ਚੀਜ਼, ਪੁਰਾਣੇ ਜਿਹੜੀ ਚੀਜ਼ ਲੱਗੀ ਹੋਈ ਹੈ ਉਹਦੇ ਉੱਤੇ ਤੁਸੀਂ ਓਵਰ ਪੇ ਜਿੰਨਾ ਮਰਜ਼ੀ ਕਰੀ ਚੱਲੋ, ਉਹਨਾਂ ਦੇ ਤਾਂ ਫ੍ਰੀ ਦੇ ਪੈਸੇ ਬਣਦੇ।
0: ਸੋ ਮੈਂ ਲੰਬੀ ਸਟੋਰੀ ਛੋਟੀ ਕਰਦਾ
3: ਜੀ,
0: ਤੁਸੀਂ ਆਪਣਾ ਹੋਟ ਵਾਟਰ ਟੈਂਕ ਚੈੱਕ ਕਰਾਓ, ਨੰਬਰ ਬੋਲੋ ਤੁਹਾਡਾ ਕੀ ਹੈ, ਇਹ ਚੈੱਕ ਕਰਕੇ ਦੱਸਣਗੇ ਤੁਹਾਡਾ ਪੇਡ ਆਫ ਹੈਗਾ ਕਿ ਤੁਸੀਂ ਆਪਣੇ ਕੋਲੋਂ ਪੇ ਕਰਦੇ ਹੋ, ਜਾਂ ਤੁਸੀਂ ਇਹ ਹੋਟ ਵਾਟਰ ਟੈਂਕ ਜਿਹੜਾ ਹੈਗਾ ਆਪਣੀ ਐਕਸਪਾਇਰੀ ਨਿਕਾ ਚੁੱਕਿਆ, ਪਾਣੀ ਦੇ ਵਿੱਚ ਕੀ ਪ੍ਰੋਬਲਮ ਨੇ ਤੁਹਾਡੇ, ਜਿਹੜੇ ਪਾਣੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਬਣ ਰਹੀ ਜਿਹੜੀ ਤੁਹਾਡੀ ਬਾਡੀ ਨੂੰ ਹਾਰਮ ਕਰ ਰਹੀ ਹੈ,
3: ਸਲੱਜ ਬਣ ਜਾਂਦਾ ਸਰ
0: 10-12 ਸਾਲ
3: ਜੀ, 905-757-6111
0: ਸੋ ਕੰਪਨੀ ਦਾ ਨਾਮ
3: ਰਿਲਾਇਬਲ ਹੀਟਿੰਗ ਐਂਡ ਕੂਲਿੰਗ,
0: ਰਿਲਾਇਬਲ ਹੀਟਿੰਗ ਐਂਡ ਕੂਲਿੰਗ
3: ਜੀ।
0: ਸੋ ਨੰਬਰ ਹੈ 905-757-6111 ਤੇ ਨਾਲੇ ਮੈਂ ਗੱਲ ਕਰਨੀ ਚਾਹੂੰਗਾ ਹੀਟਿੰਗ ਕੂਲਿੰਗ ਤੇ ਹੋਟ ਵਾਟਰ ਟੈਂਕ ਦੇ ਉੱਪਰ। ਕੋਈ ਇਸ ਤਰ੍ਹਾਂ ਦਾ ਪੈਕੇਜ ਹੈ ਕਿ ਅੱਜ ਸਾਡੇ ਕੋਲ ਰੈਂਟਲ ਪ੍ਰੋਪਰਟੀ ਆ, ਅਸੀਂ ਖਰਚਾ ਨਹੀਂ ਕਰਨਾ ਚਾਹੁੰਦੇ
3: ਜੀ,
0: ਤੇ ਅਸੀਂ ਉਹਨੂੰ ਅਜ਼ਿਊਮ ਕਰ ਲੈਂਦੇ ਹਾਂ ਇੱਕ ਕੰਟਰੈਕਟ ਨੂੰ
3: ਜੀ,
0: ਤੇ ਉਸ ਕੰਟਰੈਕਟ ਨੂੰ ਅਜ਼ਿਊਮ ਨਹੀਂ ਮਤਲਬ ਅਸੀਂ ਲੈ ਲੈਂਦੇ ਹਾਂ ਕੰਟਰੈਕਟ
3: ਜੀ,
0: ਤੇ ਉਸ ਕੰਟਰੈਕਟ ਦੇ ਵਿੱਚ ਸਾਨੂੰ ਜਿਵੇਂ ਹੀ ਤੁਸੀਂ ਫਰਨੈਸ ਲਗਾਉਣੀ ਆ, ਫਰਨੈਸ ਕਿੰਨੇ 'ਤੇ ਲਾ ਦਿੰਦੇ ਹੋ?
3: ਸਰ ਫਰਨੈਸ ਸਾਡੇ ਕੋਲ $50 ਤੋਂ ਸਟਾਰਟਿੰਗ ਹੋ ਜਾਏਗੀ, $50 ਤੋਂ ਜਸਟ ਸਟਾਰਟਿੰਗ ਹੋ ਜਾਏਗੀ,
0: ਠੀਕ ਹੈ
3: ਹਾਂਜੀ।
0: ਤੇ ਦੂਸਰਾ ਹੈਗਾ ਕਿ ਤੁਸੀਂ ਅਗਰ ਏਸੀ ਫਰਨਸ ਤੇ ਹੌਟ ਵਾਟਰ ਟੈਂਕ ਇਕੱਠਾ ਲਵਾਉਣਾ ਹੋਵੇ
3: ਹਾਂਜੀ
0: ਮੰਥਲੀ
3: ਜੀ
0: ਤੇ ਇਹ ਜਿਹੜੇ ਪੈਸੇ ਨੇ ਇਹ ਲੋਕ ਕੁਝ ਸਾਲ ਤੱਕ ਪੇ ਕਰਨਗੇ ਇਹਦੇ ਵਿੱਚ ਵਾਰੰਟੀ ਤੁਹਾਡੀ ਹੈ
3: ਜੀ ਇਹਦੇ ਵਿੱਚ ਟੋਟਲ ਵਾਰੰਟੀ ਸਾਡੀ ਹੁੰਦੀ ਹੈ ਚਾਹੇ ਕੁਛ ਵੀ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਿੰਨਾ ਟਰਮ ਦੀ ਟੈਨਿਊਰ ਹੈ ਸਿਰਫ 12 ਸਾਲ ਦਾ ਇਹ ਰੈਂਟ ਟੂ ਓਨ ਪ੍ਰੋਗਰਾਮ ਹੋਏਗਾ
0: ਰੈਂਟ ਓਨ ਮਤਲਬ ਏਦਾਂ ਨਹੀਂ ਹੋਗਾ ਜਿਵੇਂ ਇੱਥੇ ਇੱਕ ਦੋ ਕੰਪਨੀਆਂ ਨੇ ਰਿਲਾਇੰਸ ਵਰਗੀਆਂ
3: ਜੀ
0: ਸਾਰੀ ਜ਼ਿੰਦਗੀ ਕਿਰਾਏਦਾਰੇ ਰਹਿੰਦੇ ਸੀ
3: ਜੀ ਬਿਲਕੁਲ
0: ਤੇ ਇਹਦੇ ਤੁਸੀਂ ਓਨਰ ਬਣ ਜਾਂਦੇ ਹੋ
3: ਜੀ ਬਿਲਕੁਲ
0: ਤੇ ਉਹ 12 ਸਾਲਾਂ ਦੇ ਵਿੱਚ ਕੋਈ ਵੀ ਰਿਪੇਅਰ ਆ ਕੋਈ ਮੈਂਟੇਨੈਂਸ ਆ ਤੁਹਾਡੀ ਕੰਪਨੀ ਦੇਖਦੀ ਹੈ
3: ਬਿਲਕੁਲ ਸਰ
0: ਨੰਬਰ ਟੂ ਕਾਲ
3: ਨੰਬਰ ਹੈਗਾ ਜੀ 905-757-6111
0: 905-757-6111 905-757-6111
3: ਥੈਂਕ ਯੂ ਸੋ ਮਚ

0: ਹੌਟ ਵਾਟਰ ਟੈਂਕ ਦੇ ਉੱਪਰ ਸੇਵਿੰਗ ਦੀ ਗੱਲ ਕਰ ਰਹੇ ਸੀਗੇ। ਮੈਨੂੰ ਕਾਲ ਆਉਂਦੇ ਆ ਅਕਸਰ ਲੋਕਾਂ ਦੇ ਕਿ ਮੈਨੂੰ ਨਾ ਜੀ ਮੇਰੀ ਆਟੋ ਔਰ ਹੋਮ ਇੰਸ਼ੋਰੈਂਸ ਘਟਾਉਣੀ ਹੈ
1: ਜੀ।
0: ਆਟੋ ਔਰ ਹੋਮ ਇੰਸ਼ੋਰੈਂਸ ਘਟਦੀ ਪਈ ਸੀ, ਲੋਕ ਚੈੱਕ ਨਹੀਂ ਕਰਦੇ ਪਏ ਸੀ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਮੇਰੇ ਕੋਲ ਬੈਸਟ ਰੇਟ ਹੈਗਾ। ਪਵਨ ਮੇਰੇ ਨਾਲ, ਪਵਨ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮਨ ਜੀ,
0: ਕੀ ਹਾਲ ਚਾਲ ਤੁਹਾਡੇ?
2: ਹਾਂਜੀ ਬਹੁਤ ਵਧੀਆ ਜੀ।
0: ਲੌਂਗ ਟਾਈਮ ਹੋ ਗਿਆ ਜੀ ਤੁਹਾਡੇ ਨਾਲ, ਤੁਹਾਡੀ ਆਵਾਜ਼ ਸੁਣਿਆ ਨੂੰ ਤੇ ਸਭ ਕੁਝ ਵਧੀਆ ਚੜ੍ਹਦੀ ਕਲਾ
2: ਸਰ ਜੀ? ਚੜ੍ਹਦੀ ਕਲਾ ਜੀ।
0: ਹਾਂਜੀ ਪਵਨ, ਜਿਹੜੇ ਹੈਗੇ ਨੇ ਹਮੇਸ਼ਾ ਦੋ ਕੰਪੈਰੀਜ਼ਨ ਦਿੰਦੇ ਨੇ, ਲਾਸਟ ਕੰਪੈਰੀਜ਼ਨ, ਟੂ ਲਾਸਟ ਕੰਪੈਰੀਜ਼ਨ, ਕਿ ਆਹ ਦੋ ਬੰਦੇ ਤੁਸੀਂ ਆਪਣੇ ਕਾਲਸ ਲਓ ਜੀ ਤੁਹਾਡੇ ਬੱਚਿਆਂ ਦੇ। ਸੋ ਲਾਸਟ ਦੋ ਕੰਪੈਰੀਜ਼ਨ ਜਿਹੜੇ ਹੈਗੇ ਨੇ ਉਹ ਦਊਂਗੇ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਕਾਲ ਕੀਤੀ ਆਟੋ ਔਰ ਹੋਮ ਇੰਸ਼ੋਰੈਂਸ ਵਾਸਤੇ।
2: ਹਾਂਜੀ ਅਮਨ ਜੀ, ਮੈਨੂੰ ਬਹੁਤ ਸਾਰੀ ਕਾਲਸ ਆਉਂਦੀਆਂ ਰੇਡੀਓ ਤੋਂ ਸੁਣ ਕੇ, ਤੇ ਲਾਸਟ ਜਿਹੜੀ ਦੋ ਮੈਂ ਤੁਹਾਨੂੰ ਦੱਸਣੀ ਆ ਜੀ, ਉਹ ਮੇਰੇ ਕੋਲ ਲਾਸਟ ਆਏ ਸੀਗੇ ਜੀ। ਇੱਕ ਕਾਰ ਸੀਗੀ ਤੇ ਨਾਲ ਉਹਨਾਂ ਦੀ ਪ੍ਰੋਪਰਟੀ ਸੀ, ਹੋਮ ਸੀਗਾ ਜੀ, ਤੇ ਦੋ ਡਰਾਈਵਰ ਸੀਗੇ ਜੀ। ਉਹਨਾਂ ਦਾ ਆਲਮੋਸਟ 950 ਆਲ ਟੂਗੈਦਰ ਉਹਨਾਂ ਦੀ ਸਾਲ ਦੀ ਸੇਵਿੰਗ ਹੋਈ ਆ। ਤੇ ਜੀ ਇੱਕ ਮੇਰੇ ਕੋਲ ਹੋਲ ਕਮਰਸ਼ੀਅਲ ਕੋਡ ਆਇਆ ਸੀਗਾ ਜੀ, ਤੇ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀਗਾ, ਤਾਂ ਉਹਨਾਂ ਦਾ ਜੀ ਸਾਲ ਦਾ 550 ਸੇਵਿੰਗ ਕਰਕੇ ਦਿੱਤੀ ਆ ਜੀ।
0: ਤੇ ਉਹਨਾਂ ਦੇ ਰੇਟ ਕਿੰਨੇ ਘਟੇ ਮੈਨੂੰ ਦੱਸੋਗੇ ਉਹਨਾਂ ਬਾਰੇ?
2: ਹਾਂਜੀ ਅਮਨ ਜੀ, ਉਹਨਾਂ ਦੀ ਮਤਲਬ ਕਿ ਮੈਂ ਕਮਰਸ਼ੀਅਲ ਜਿਹੜੇ ਉਹਨਾਂ ਦੀ ਕੀਤੇ ਨੇ, ਉਹਨਾਂ ਨੇ 550 ਸੇਵਿੰਗ ਕੀਤੀ ਆ ਜੀ, ਤੇ ਬਾਕੀ ਕਲੋਜ਼ ਵਗੈਰਾ ਇਵਨ ਐਕਸਟਰਾ ਉਹਨਾਂ ਨੂੰ ਲਾਇਬਿਲਿਟੀ ਵੀ ਜ਼ਿਆਦਾ ਦਿੱਤੀ ਆ ਹਨਾ, ਤੇ ਪ੍ਰਾਈਸ ਪਰ ਉਹਨਾਂ ਦੀ ਘਟਾਤੀ ਸੀਗੀ ਜੀ। ਤੇ ਬਾਕੀ ਜੀ ਅਮਨ ਜੀ, ਜਿਵੇਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਟੋ ਹੋਮ ਕਮਰਸ਼ੀਅਲ ਵਿੱਚ ਮੈਂ ਇੰਸ਼ੋਰੈਂਸ ਕਰਦੀ ਹਾਂ ਜੀ। ਕਿਸੇ ਕੋਲ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਨੇ, ਰੈਂਟਲ ਪ੍ਰੋਪਰਟੀਜ਼ ਨੇ, ਸਟੂਡੈਂਟਸ ਨੂੰ ਦਿੱਤੀਆਂ ਹੋਈਆਂ ਜੀ, ਆਪਾਂ ਉਹ ਸਾਰਿਆਂ ਵਿੱਚ ਹੀ ਡੀਲ ਕਰਦੇ
0: ਹਾਂ। ਬਹੁਤ ਸਾਰੇ ਲਾਅ ਨੇ ਜਿਹਨਾਂ ਨੂੰ ਦੇਖਣਾ ਪੈਣਾ ਤੁਹਾਨੂੰ। ਮੈਂ ਦੱਸਣਾ ਚਾਹੂੰਗਾ ਕਿ ਜਿਵੇਂ ਸਟੂਡੈਂਟ ਰੈਂਟਲ ਪ੍ਰੋਪਰਟੀ ਹੈ, ਯਾਨੀ ਕਿ ਇੱਕ ਤੋਂ ਵੱਧ ਪਰਿਵਾਰ ਅਗਰ ਰਹਿ ਰਿਹਾ ਤੁਹਾਨੂੰ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ। ਦੂਸਰੀ ਪਾਲਿਸੀ ਚਾਹੇ 200 ਸਾਲ ਪੇ ਕਰ ਦਿਓ, ਜਿੱਦਣ ਕਲੇਮ ਆਉਣਾ $5 ਵੀ ਤੁਹਾਨੂੰ ਮਿਲਣੇ ਨੀਗੇ, ਯਾਨੀ ਕਿ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਉਹ ਤੁਹਾਨੂੰ ਦੱਸ ਸਕਦੇ ਨੇ ਇਹ। ਤੀਸਰਾ ਹੈਗਾ ਕਿ ਤੁਹਾਡਾ ਬੱਚਾ 18-19 ਸਾਲ ਦਾ ਘਰ 'ਚ ਹੋ ਗਿਆ, ਇੰਸ਼ੋਰੈਂਸ 'ਚ ਪਾਇਆ ਨਹੀਂ, ਕਾਰ ਚਲਾ ਕੇ ਉਹਨੇ ਐਕਸੀਡੈਂਟ ਕਰ ਦਿੱਤਾ, ਤੁਹਾਡੀ ਡਿਊਟੀ ਹੈ ਬਾਈ ਲਾਅ, ਤੁਸੀਂ 18-19 ਸਾਲ ਤੋਂ ਬਾਅਦ ਜਦੋਂ ਕੋਈ ਲਾਇਸੈਂਸ ਆ ਗਿਆ ਤੁਸੀਂ ਇਨਫੋਰਮ ਕਰਨਾ ਹੁੰਦਾ। ਉਹਦੇ ਉੱਪਰ ਵੀ ਕਾਨੂੰਨ ਹੈਗਾ, ਤੁਸੀਂ ਕੁਐਸਚਨ ਕਰ ਸਕਦੇ ਹੋ ਕਿ ਪਵਨ ਬੱਚਾ ਵੱਡਾ ਹੋ ਗਿਆ। ਕਈ ਵਾਰੀ ਉਹ ਗੱਡੀ ਚੱਕ ਕੇ ਲੈ ਜਾਂਦੇ ਨੇ, ਇੱਕ ਕੇਸ ਹੋਇਆ ਬੱਚਾ ਗੱਡੀ ਲੈ ਗਿਆ, ਪੇਰੈਂਟਸ ਸੀ ਬਿਨਾਂ ਦੱਸੇ ਤੋਂ, ਐਕਸੀਡੈਂਟ ਹੋ ਗਿਆ, ਉਹਦੇ 'ਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਸੋ ਉਹ ਗੰਭੀਰ ਮੁੱਦਾ ਹੈਗਾ, ਅਤੇ ਇਹ ਜੇ ਕੋਈ ਵੀ ਡਿਸਕਸ਼ਨਸ ਨੇ ਤੁਸੀਂ ਪਵਨ ਕੌਰ ਗਿੱਲ ਹੋਣਾ ਨੂੰ ਕਾਲ ਕਰ ਸਕਦੇ ਹੋ 647-3259100 6479 3259100 6479 3259100। ਇਹਨਾਂ ਦਾ ਨੰਬਰ ਹੈ 647-3259100। ਪਵਨ ਕੌਰ ਗਿੱਲ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਰੇਟ ਤੋੜ ਦੇਣਗੇ 647-3259100 6479 3259100। 9900 ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਕੰਟੈਕਟ ਪਵਨ ਹੋਣਾ ਦੇ ਨਾਲ ਕਰਨਾ, ਪਵਨ ਕੌਰ ਗਿੱਲ ਦੇ ਨਾਲ 647-3259100 ਹੋਲਡ ਰੱਖੋਗੇ
3: ਤੁਸੀਂ ਨਾਲ ਜੰਗ ਕਮਸਾਨ ਹੋਣ ਵਾਲਾ ਐਸੇ ਆਲਮ ਵੀ।
0: ਪਵਨ ਜੀ ਬਹੁਤ ਸ਼ੁਕਰੀਆ ਤੁਹਾਨੂੰ। 647-3259100 ਆਈ ਥਿੰਕ ਸੋ ਤੁਹਾਡੇ ਕਾਲ ਵੱਜਣੇ ਸ਼ੁਰੂ ਹੋਣੇ ਚਾਹੀਦੇ, ਤੁਸੀਂ ਆਪਣੇ ਕਾਲਸ ਲੈਣੇ ਸ਼ੁਰੂ ਕਰੋ ਜੀ।
4: ਆਟੋ
0: ਸੈਕਟਰ ਦੇ ਵਿੱਚ ਅਨਿਲ ਜਿਹੜੇ ਨੇ, ਅਨਿਲ ਚੋਪੜਾ, ਅਰਾਊਂਡ 42 + 2 42 ਸਾਲ ਤੋਂ ਆਟੋ ਸੈਕਟਰ ਦੇ ਵਿੱਚ ਬਤੌਰ ਸੇਲਸ ਕੰਮ ਕੀਤਾ। ਓਨਟੈਰੀਓ ਦੇ ਵਿੱਚ ਜਿਹੜੀ ਵੀ ਗੱਡੀ ਜਾਂ ਜਿਹੜਾ ਵੀ ਬ੍ਰਾਂਡ ਵੇਚਿਆ ਉਹਨੂੰ ਟੌਪ ਆਫ ਲਾਈਨ ਲੈਵਲ ਦੇ ਉੱਤੇ ਉਹਨਾਂ ਨੂੰ ਵੇਚਿਆ, ਅਤੇ ਹਰ ਜਗ੍ਹਾ ਦੇ ਉੱਤੇ ਬੱਲੇ ਬੱਲੇ ਕਰਾਈ ਹੈ। ਅਤੇ ਅਨਿਲ ਜੀ ਦਾ ਨੰਬਰ ਹੈ 416-302-9941 ਦੇ ਉੱਤੇ ਹਮੇਸ਼ਾ ਤੁਸੀਂ ਗੱਲਬਾਤ ਕਰਦੇ ਹੋ। ਅਨਿਲ ਜੀ ਕੁਛ ਕਹਿਣਾ ਚਾਹੋਗੇ? ਜੀ ਕੋਈ ਵੀ ਡੀਲਰ ਨੂੰ ਬੀਟ ਕੀਤਾ ਜਾ ਸਕਦਾ ਹੈ। ਕੋਈ ਵੀ ਗੱਡੀ ਖਰੀਦਣ ਤੋਂ ਪਹਿਲਾਂ ਤੁਸੀਂ 416-302-9941 ਨੰਬਰ ਦੇ ਉੱਤੇ ਕੰਟੈਕਟ ਕਰਨਾ, 416-302-9941। ਅਤੇ ਅਨਿਲ ਜੀ ਗੁੱਡ ਲੱਕ, ਅਤੇ ਤੁਹਾਨੂੰ ਅਸੀਂ ਬੜੀ ਜਲਦੀ ਗੱਲ ਕਰਾਂਗੇ ਤੁਹਾਡੇ ਨਾਲ, ਠੀਕ ਹੈ? ਥੈਂਕ ਯੂ,
4: ਥੈਂਕ
0: ਯੂ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਇਸ ਸਮੇਂ ਅੱਖਾਂ ਦੀ ਸੰਭਾਲ ਦੀ ਗੱਲ ਚੱਲਦੀ ਹੈ, ਅੱਖਾਂ ਦੀ ਕਚਹਿਰੀ ਵਿੱਚ ਦਿਲਾਂ ਦੇ ਮਾਮਲੇ, ਅਤੇ ਸਪੈਕਸ ਐਕਸਪੈਕਸ ਮੇਰੇ ਨਾਲ ਨੇ ਰਾਜਨ ਔਨ ਏਅਰ ਤੁਸੀਂ।
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਅੱਗੇ ਸਤਿ ਸ਼੍ਰੀ ਅਕਾਲ। ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ। ਔਰ ਅਮਨ ਜੀ ਜਿਹੜੇ ਸਾਡੇ ਕੋਲ ਇੱਥੇ ਐਡਵਾਂਸ ਟੈਕਨੋਲੋਜੀ ਨੇ, ਇਕਵਿਪਮੈਂਟਸ ਨੇ, ਇਹਦੇ ਨਾਲ ਲੋਕੀ ਖਾਸ ਕਰਕੇ ਦੂਰ ਦੂਰ ਤੋਂ ਆਉਂਦੇ ਨੇ ਕਿਉਂਕਿ ਪੂਰਾ ਡਿਟੇਲ ਚੈੱਕਅਪ ਹੁੰਦਾ ਜੀ। ਔਰ ਜਿਹੜੇ ਡਿਜੀਟਲ ਰਿਜ਼ਲਟਸ ਆਉਂਦੇ ਨੇ ਤਾਂ ਕਿ ਜੋ ਵੀ ਤੁਸੀਂ ਡਾਕਟਰ ਤੁਹਾਨੂੰ ਦਿਖਾਉਂਦਾ ਉਹ ਵਰਬਲੀ ਨਹੀਂ ਸਮਝਾਉਂਦਾ, ਡਿਜੀਟਲ ਇੱਕ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਉਂਦੇ ਨੇ, ਫਿਰ ਸਮਝਾਉਂਦੇ ਨੇ ਵੀ ਜੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਹੱਲ ਹੈ ਉਹਦਾ। ਸੋ ਅਲੱਗ ਅਲੱਗ ਕੈਟੇਗਰੀ ਦੇ ਜਿਹੜੇ ਸਾਡੇ ਕੋਲ ਕਸਟਮਰ ਆਉਂਦੇ ਨੇ ਉਹਨਾਂ ਵਾਸਤੇ ਅਲੱਗ ਅਲੱਗ ਮਸ਼ੀਨਾਂ ਨੇ, ਜਿਵੇਂ ਜੇ ਸਾਡੇ ਕੋਲ ਬੱਚੇ ਆ ਰਹੇ ਨੇ ਉਹਦੇ ਵਾਸਤੇ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ, ਇਹ ਚੈੱਕ ਕਰਦੀ ਹੈ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਤਾਂ ਨਹੀਂ ਆਉਂਦਾ ਵੀ ਜਿਹਦਾ ਨੰਬਰ ਹਰ ਸਾਲ ਵੱਧਦਾ ਹੀ ਜਾਣਾ, ਤੇ ਜੇ ਆਉਂਦਾ ਤੇ ਉਹਨਾਂ ਨੂੰ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਦੇ ਦਿੰਦੇ ਆ। ਜੇ ਸਾਡੇ ਕੋਲ ਬਜ਼ੁਰਗ ਆਉਂਦੇ ਨੇ ਤਾਂ ਉਹਨਾਂ ਵਾਸਤੇ ਸਾਡੇ ਕੋਲ OCT ਮਸ਼ੀਨ ਹੈ, ਕਿਉਂਕਿ ਆਮ ਤੌਰ ਦੇ ਉੱਤੇ ਕਈ ਵਾਰ ਕੀ ਹੁੰਦਾ ਕਿ ਰੈਟਨਾ ਦੇ ਵਿੱਚ ਕੋਈ ਪ੍ਰੋਬਲਮ ਆਉਣ ਲੱਗ ਪੈਂਦੀ, ਰੈਟਨਾ ਡਿਟੈਚਮੈਂਟ ਹੋਣ ਲੱਗ ਪੈਂਦਾ, ਉਹਦੇ ਵਾਸਤੇ OCT ਮਸ਼ੀਨ ਹੈ ਜਿਹੜੀ ਰੈਟਨਾ ਨੂੰ ਚੈੱਕ ਕਰਦੀ ਹੈ। ਫਿਰ ਸਾਡੇ ਕੋਲ ਰੈਟਨੋਗ੍ਰਾਫੀ ਮਸ਼ੀਨ ਹੈ ਜਿਹੜੀ ਰੈਟਨਾ ਦੀ ਇਮੇਜਸ ਲੈਂਦੀ ਹੈ। ਫਿਰ ਜੇ ਕਿਸੇ ਨੂੰ ਚਿੱਟਾ ਮੋਤੀ ਆਉਂਦਾ ਸਾਡੇ ਕੋਲ ਸਲਿਟ ਲੈਂਪ ਹੈ ਜਿਹਦੇ ਵਿੱਚ ਡਾਕਟਰ ਦੇਖ ਕੇ ਦੱਸ ਦਿੰਦੇ ਨੇ ਕਿ ਚਿੱਟਾ ਮੋਤੀ ਆ ਰਿਹਾ ਕਿ ਨਹੀਂ। ਤੇ ਫਿਰ ਸਾਡੇ ਕੋਲ ਜੀ NCT ਮਸ਼ੀਨ ਹੈ ਜਿਹਨਾਂ ਦੇ ਅੱਖ ਦਾ ਪ੍ਰੈਸ਼ਰ ਬਹੁਤ ਵਧਿਆ ਹੁੰਦਾ ਉਹਨੂੰ ਚੈੱਕ ਕਰਨ ਦੇ ਲਈ, ਤੇ ਜੇ ਕਿਸੇ ਨੂੰ ਡਰਾਈਵਿੰਗ ਰਿਸਟ੍ਰਿਕਸ਼ਨ ਪ੍ਰੋਬਲਮ ਹੈ ਤੇ ਜਾਂ ਫਿਰ ਜੇ ਕੋਈ ਪੁਲਿਸ ਭਰਤੀ ਹੋਣਾ ਚਾਹੁੰਦਾ ਤੇ ਉਹਨਾਂ ਨੂੰ ਕਹਿੰਦੇ ਜੀ ਵਿਜੂਅਲ ਫੀਲਡ ਟੈਸਟ ਕਰਾ ਕੇ ਆਓ, ਤੇ ਉਹਦੇ ਵਾਸਤੇ ਵੀ ਸਾਡੇ ਕੋਲ ਵਿਜੂਅਲ ਫੀਲਡ ਮਸ਼ੀਨ ਹੈ। ਸੋ ਯਾਨੀ ਕਿ ਹਰ ਕਿਸਮ ਦੇ ਕੈਟੇਗਰੀ ਦੇ ਕਸਟਮਰ ਦੇ ਵਾਸਤੇ ਜਿਸ ਤਰ੍ਹਾਂ ਦੀ ਤੁਹਾਡੀ ਪ੍ਰੋਬਲਮ ਹੈ ਉਸ ਤਰ੍ਹਾਂ ਦੇ ਅਸੀਂ ਸਾਰੇ ਇਕਵਿਪਮੈਂਟ ਐਡਵਾਂਸ ਟੈਕਨੋਲੋਜੀ ਦੇ ਇੱਥੇ ਰੱਖੇ ਨੇ। ਸੋ ਸਾਰਾ ਕੁਝ ਸਾਨੂੰ ਇੱਕੋ ਛੱਤ ਲਈ ਮਿਲਦਾ ਹੈ। ਸੋ ਜਿਹੜੇ ਵੀ ਸਾਡੇ ਭੈਣ ਭਰਾ ਆਪਣਾ ਆਪਣੇ ਪਰਿਵਾਰ ਦਾ ਜਾਂ ਆਪਣੇ ਦੋਸਤਾਂ ਦਾ ਕਿਸੇ ਦਾ ਆਈ ਐਗਜ਼ਾਮ ਕਰਵਾਉਣਾ ਚਾਹੁੰਦੇ ਨੇ ਇੱਦਾਂ ਦਾ ਡਿਟੇਲ ਦਾ, ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਦੂਜੀ ਗੱਲ ਕਰਾਂਗੇ ਜੀ ਗਲਾਸਿਸ ਦੀ, ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਫਿਰ ਹੁੰਦਾ ਤੁਹਾਨੂੰ ਕਿ ਗਲਾਸਿਸ ਕਿਤੋਂ ਮਿਲਣ, ਵਧੀਆ ਪ੍ਰਾਈਸ ਮਿਲਣ, ਵਧੀਆ ਕੁਆਲਿਟੀ ਚ ਮਿਲਣ, ਉਸ ਕਰਕੇ ਅਸੀਂ ਸਪੈਸ਼ਲੀ ਵੈਲਿਊ ਪੈਕੇਜ ਰੱਖਿਆ ਹੋਇਆ। ਵੈਲਿਊ ਪੈਕੇਜ ਤੁਹਾਨੂੰ 2 ਚੀਜ਼ਾਂ ਦਿੰਦੇ ਆ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਆ, ਤਕਰੀਬਨ 30 ਤੋਂ 35 ਅਲੱਗ ਅਲੱਗ ਬ੍ਰਾਂਡ ਨੇ, ਤੇ 700-800 ਫਰੇਮ ਸਾਡੇ ਕੋਲ ਲੱਗਿਆ। ਇਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨਿਊਸਨ, ਐਡੀ ਬਾਬਲ, ਰੂਟਸ, ਆਈਜ਼ੋਡ, ਕੋਈ ਵੀ ਤੁਸੀਂ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ, ਵੈਲਿਊ ਪੈਕੇਜ 1 ਤੇ ਫਰੇਮ ਸ਼ਾਮਿਲ ਹੈ, ਫਿਰ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਸ਼ਾਮਿਲ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਡੋਨੇਟ ਦੀ ਇਕੱਠੀ ਅਣਕ ਬਣਾਉਣੀ ਹੈ ਤੇ ਐਸੀਲਾਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਆਪਣੇ ਸਰੋਤਿਆਂ ਨੂੰ ਅਸੀਂ ਸਿਰਫ $258 ਚ ਦੇ ਰਹੇ ਹਾਂ ਜੀ। ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਰ ਨਾਲ ਹੀ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਇਹ ਸਟੋਰ ਸਾਡਾ ਅੱਜ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਡਾਕਟਰ ਸਾਡੇ ਕੋਲ 10 ਵਜੇ ਤੋਂ ਲੈ ਕੇ 2 ਵਜੇ ਤੱਕ ਨੇ। ਤੇ ਨੰਬਰ ਸਾਡਾ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸੋ ਮਚ। ਔਰ ਉਹ 13 ਨਹੀਂ ਹੈਗਾ ਉਹਦਾ ਹੈਗਾ, ਹਾਂਜੀ ਸਰ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਔਰ ਬੜੀ ਸੋਹਣੀ ਗੱਲ ਚੱਲ ਰਹੀ ਸੀ, ਮੁੰਡਾ ਕਹਿੰਦਾ ਮੇਰੇ ਕੋਲ ਇੱਕ ਕੁੱਤਾ
4: ਜੀ,
0: ਤੇ ਕਹਿੰਦਾ ਮੈਂ ਇੰਡੀਆ ਜਾਣਾ, ਉਹਨੂੰ ਮੈਂ ਕਿੱਥੇ ਛੱਡ ਕੇ ਜਾਵਾਂ
4: ਜੀ,
0: ਮੇਰਾ ਕੀ ਹੱਲ ਕਰਾਂ। ਮੈਂ ਉਹਨੂੰ ਕਹਿ ਰਿਹਾ ਸੀ ਕਿ ਉਹ ਕੁੱਤਾ 13 ਨੇ ਤੇਰੀ ਗਰਲਫ੍ਰੈਂਡ ਦਾ ਹੋਣਾ ਹੈਨਾ, 13 ਹੁੰਦਾ ਤਾਂ ਤੂੰ ਸਵਾਲ ਕਰ ਲੈਣੇ ਸੀ। ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਸ਼ੁਕਰੀਆ। ਮੈਂ ਇਸ ਸਮੇਂ ਮਨਜੀਤ ਔਜਲਾ ਸਾਹਿਬ ਹੋਲਡ ਦੇ ਉੱਤੇ ਨੇ, ਜਗਜੀਤ ਸਾਚਾ ਜੀ ਨੇ। ਗੰਭੀਰ ਮੁੱਦਾ, ਗੰਭੀਰ ਮੁੱਦਾ ਇਹ ਆ ਕਿ ਟੈਕਸ ਤੇ ਆਡਿਟਸ ਆਉਂਦੇ ਹੁੰਦੇ ਸੀ ਅੱਗੇ, ਪਰ ਹੁਣ ਟਰੱਕਿੰਗ ਨੂੰ ਆਡਿਟ ਆ ਰਹੇ ਨੇ, ਬੰਦੇ ਨੂੰ ਨਹੀਂ ਆਡਿਟ ਆ ਰਹੇ, ਇੰਡਸਟਰੀ ਨੂੰ ਆ ਰਹੇ ਨੇ। ਜਗਜੀਤ ਸਾਚਾ ਕਹਿੰਦੇ ਨੇ ਕਿ ਪ੍ਰਾਊਡਲੀ ਸਾਡੀ ਕੰਪਨੀ ਕਹਿੰਦੀ ਹੈ ਕਿ ਸਾਡੇ ਕੋਲ ਸੈਲਫ ਇੰਪਲੋਇਡ ਅਰਾਊਂਡ 1200-1500 ਲੋਕ ਸੈਲਫ ਇੰਪਲੋਇਡ ਨੇ ਟਰੱਕਿੰਗ 'ਚ, 2 ਆਡਿਟ ਵੀ ਮੁਸ਼ਕਲ ਨਾਲ ਆਏ ਨੇ। ਸਾਚਾ ਸਾਹਿਬ ਦੱਸਿਓ ਕੀ ਕਾਰਨ ਸੀ?
5: ਅਮਨ ਜੀ, ਇਹਦੇ ਵਿੱਚ ਕਿਉਂਕਿ ਜਿਹੜਾ ਗੌਰਮੈਂਟ ਨੇ ਪਲਾਨ ਕੀਤਾ ਸੀ ਆਲਰੇਡੀ 2021 ਚ, ਗੌਰਮੈਂਟ ਨੇ ਅਨਾਊਂਸਮੈਂਟ ਕਰਤੀ ਸੀ ਇਸ ਚੀਜ਼ ਦੀ ਕਿ ਆਹ ਚੀਜ਼ਾਂ ਅਸੀਂ ਚੈੱਕ ਕਰਨੇ, ਤਾਂ ਤੁਹਾਨੂੰ ਪਹਿਲਾਂ ਹੀ ਪ੍ਰਪੇਅਰ ਹੋਣਾ ਪੈਂਦਾ। ਪ੍ਰਪੇਅਰ ਦਾ ਮਤਲਬ ਡਾਕੂਮੈਂਟੇਸ਼ਨ ਤੁਹਾਡੀ ਸਾਰੀ ਸਹੀ ਹੋਣੀ ਚਾਹੀਦੀ ਆ। ਅਸੀਂ ਉਸ ਟਾਈਮ ਤੋਂ ਪ੍ਰਪੇਅਰ ਹੋ ਕੇ ਆਏ ਹਾਂ, ਦੈਨ ਕਾਫੀ ਸਾਨੂੰ ਵੀ ਆਡਿਟ ਆਏ ਆ, ਬਟ ਸਟੱਡੀਡ ਸਾਰੇ 100% ਸਕਸੈਸਫੁਲੀ ਕਲੀਅਰ ਹੋ ਰਹੇ ਆ। ਉਹਦਾ ਰੀਜ਼ਨ ਇੱਕੋ ਹੀ ਹੈ ਕਿ ਜਿਹੜੇ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਹੁੰਦੇ ਅਸੀਂ ਬਹੁਤ ਬਹੁਤ ਵੀਰ ਭੈਣ ਭਰਾਵਾਂ ਨੂੰ ਕਹਿੰਦੇ ਹੁੰਦੇ ਹਾਂ ਉਸ ਟਾਈਮ ਕਿ ਜਦੋਂ ਵੀ ਤੁਸੀਂ ਟੈਕਸ ਸ਼ੁਰੂ ਕਰਨਾ ਤਾਂ ਜਿਹੜੀ ਜਿਹੜੀ ਇੰਡਸਟਰੀ ਜਾਣਾ ਜਿਹੜੇ ਜਿਹੜੇ ਤੁਹਾਡੇ ਐਗਰੀਮੈਂਟ ਹੋਏ ਉਹ ਪਹਿਲਾਂ ਹੀ ਰਿਵਿਊ ਕਰ ਲਓ। ਕਈ ਵਾਰ ਹੁੰਦਾ ਕਿ ਇੱਕ ਦੋ ਸਾਲ ਬਾਅਦ ਅਸੀਂ ਕੰਪਨੀ ਛੱਡ ਜਾਂਦੇ ਹਾਂ ਤੇ ਮੁੜ ਕੇ ਸਾਨੂੰ ਡਾਕੂਮੈਂਟ ਨਹੀਂ ਮਿਲਦੇ ਜਿਹਦੇ ਕਰਕੇ ਸਾਨੂੰ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਜਿੱਦਾਂ ਮੈਂ ਦੋ ਛੋਟੇ ਜਿਹੇ ਟਿਪ ਦੇਣੇ ਚਾਹਾਂਗਾ, ਜਿਹੜੀ ਵੀ ਕੰਪਨੀ 'ਚ ਕੰਮ ਕੀਤਾ ਲੌਗ ਬੁੱਕ ਅੱਜ ਕੱਲ੍ਹ ਇਲੈਕਟ੍ਰੋਨਿਕ ਹੈ, ਆਪਣੇ ਡਾਊਨਲੋਡ ਕਰਕੇ ਆਪਣੇ ਰੈਕਡ 'ਚ ਰੱਖੋ, 6 ਸਾਲ ਤੱਕ CRA ਕਿਸੇ ਵੀ ਟਾਈਮ ਮੰਗ ਸਕਦਾ। ਦੂਸਰਾ ਇੰਟਰਲਾਈਨ ਐਗਰੀਮੈਂਟ ਹੁੰਦਾ ਜੀ, ਜਦੋਂ ਤੁਸੀਂ ਕਿਸੇ ਕੰਪਨੀ ਨਾਲ ਐਗਰੀਮੈਂਟ ਕਰਦੇ ਕਿ ਮੈਂ ਟਰਮ ਐਂਡ ਕੰਡੀਸ਼ਨ ਤੇ ਤੁਹਾਡੇ ਨਾਲ ਕੰਮ ਕਰਨਾ, ਉਹ ਸਾਡੇ ਕੋਲ ਆ, ਕਾਪੀ ਰੱਖੋ ਤੇ ਤੁਹਾਨੂੰ ਇਨ ਫਿਊਚਰ ਅਮਨ ਜੀ ਕੋਈ ਵੀ ਇਸ ਚੀਜ਼ ਦੀ ਪ੍ਰੋਬਲਮ ਨਹੀਂ ਆਊਗੀ। ਤੇ ਇਹਦੇ ਨਾਲ ਅਮਨ ਜੀ ਦੂਜਾ ਚੀਜ਼ ਆ, ਟੈਕਸ ਟਾਈਮ ਹੁਣ ਆਉਣ ਵਾਲਾ, ਸਾਲ ਖਤਮ ਹੋਣ ਵਾਲਾ, ਤੇ ਆਪਣੇ ਵੀਰ ਭੈਣ ਭਰਾਵਾਂ ਨੂੰ ਜਿਹੜੇ ਪਰਸਨ ਟੈਕਸ ਵਾਲੇ ਹੈਗੇ ਆ ਇਹਨਾਂ ਨੂੰ ਖਾਸ ਧਿਆਨ ਰੱਖਣੀ ਪੈਣੀ ਹੈ, ਜਿਹੜੀਆਂ ਚੀਜ਼ਾਂ ਕਿ ਆਪਣੇ ਕ੍ਰੈਡਿਟ ਨਹੀਂ ਭੁੱਲਣੇ, ਜਿੱਦਾਂ ਤੁਹਾਡਾ ਫਸਟ ਹੋਮ ਕ੍ਰੈਡਿਟ ਆ, RRSP ਕ੍ਰੈਡਿਟ ਆ, ਜੇ ਤੁਸੀਂ ਲੈਣਾ ਤਾਂ ਤੁਸੀਂ ਉਸ ਚੀਜ਼ ਦੀ ਪਲੈਨਿੰਗ ਕਰ ਸਕਦੇ ਆ। ਦੇਖੋ ਜੀ, ਆਪਾਂ ਲੋਕ
0: ਸਾਚਾ ਸਾਹਿਬ ਨੂੰ ਜ਼ਰੂਰ ਕਾਲ ਕਰੇ 416-720-3642। ਸਾਚਾ ਸਾਹਿਬ ਤੁਹਾਡਾ ਨੰਬਰ ਮੈਂ ਹਰੇਕ ਜਗ੍ਹਾ ਤੇ ਸੁਜੈਸਟ ਕਰਦਾ ਲੋਕਾਂ ਨੂੰ ਕਿ ਤੁਸੀਂ ਤੁਹਾਡੇ ਤੋਂ ਅਕਾਊਂਟ ਖੁਲਾ ਲਓ
4: ਜੀ, ਬਿਲਕੁਲ।
0: ਤੇ ਪੰਜਾਬ ਟੈਕਸ ਡਿਵੀਜ਼ਨ 2 ਲੋਕੇਸ਼ਨ ਤੋਂ ਸਰਵ ਕਰ ਰਹੀ ਹੈ, ਮਿਸਿਸਾਗਾ ਐਂਡ ਕੈਂਬਰਿਜ। ਤੇ ਕੁਝ ਕਹਿ ਰਹੇ ਸੀ, ਤੁਸੀਂ ਪੂਰਾ ਕਰੋ।
5: ਹਾਂਜੀ, ਉਹ ਪਰਸਨਲ ਟੈਕਸ ਵਾਸਤੇ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਜਿਹੜੇ ਹੁਣ ਤੁਸੀਂ ਪਰਸਨਲ ਟੈਕਸ ਫਾਈਲ ਕਰਦੇ ਤਾਂ ਹੁਣ ਤੋਂ ਹੀ ਧਿਆਨ ਰੱਖ ਲਓ ਕਿ ਤੁਸੀਂ ਜੇ ਘਰ ਨਹੀਂ ਲਿਆ ਤੁਸੀਂ ਫਸਟ ਟਾਈਮ ਹੋਮ ਬਾਇਰ ਅਕਾਊਂਟ 'ਚ ਪੈਸੇ ਪਾ ਸਕਦੇ ਹੋ, ਉਹਦੀ ਡੈਡਲਾਈਨ 31 ਦਸੰਬਰ ਆ। RRSP ਦੇ ਵਿੱਚ ਜਿਹੜੇ ਪੈਸੇ ਪਾਉਣੇ ਆ ਉਹਦੀ ਡੈਡਲਾਈਨ ਚਲੋ ਮਾਰਚ ਹੁੰਦੀ ਆ, ਤੇ ਉਸ ਤੋਂ ਇਲਾਵਾ ਕਈ ਕ੍ਰੈਡਿਟਸ ਹੁੰਦੇ ਆ, ਚੈਰੀਟੇਬਲ ਡੋਨੇਸ਼ਨ ਤੁਸੀਂ ਪੇ ਕਰਦੇ ਆ, ਕੋਈ ਟਿਊਸ਼ਨ ਕ੍ਰੈਡਿਟ ਹੈਗੇ ਆ, ਹੋਰ ਇੱਦਾਂ ਦੇ ਬਹੁਤ ਸਾਰੇ ਕ੍ਰੈਡਿਟ ਆ। ਹਰੇਕ ਨੂੰ ਹਰੇਕ ਚੀਜ਼ ਇੰਪਲੀਮੈਂਟ ਨਹੀਂ ਹੁੰਦੀ, ਇਸ ਲਈ ਸਾਡੇ ਕੋਲ ਆਓ, ਕਾਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਆਹ ਚੀਜ਼ਾਂ ਦਾ ਧਿਆਨ ਰੱਖਣਾ। ਤੇ ਹੋਰ ਜਾਣ ਲਈ ਕੌਮੀ 416-720-3642। ਥੈਂਕ ਯੂ ਅਮਨ ਜੀ,
0: ਥੈਂਕ ਯੂ ਸੋ ਮਚ। 416-720-3642 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 416-720-3642 ਨੰਬਰ, 416-720-3642 ਪੰਜਾਬ ਟੈਕਸ ਸੋਲੂਸ਼ਨ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ।

0: ਸੋ ਹਰਭਜਨ ਮਾਨਹਾ ਦੀ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਇੱਕ ਪਰਿਵਾਰਕ ਸਕਰੀਨ ਦੇਖਣੀ ਚਾਹੁੰਦੇ ਹੋ ਜਿਹਦੇ ਵਿੱਚ ਕੋਈ ਵੀ ਨੌਨਸੈਂਸ, ਕੋਈ ਵੀ ਅਫਲਾਤੂਨ ਜਾਂ ਕੋਈ ਫਾਲਤੂ ਦੀ ਗੱਲਬਾਤ ਨਾ ਹੋਵੇ ਤੇ ਇੱਕ ਸਕਰੀਨ ਨੂੰ ਨਵਾਂ ਰੁੱਖ ਦੇਣ ਵਾਲਾ ਇੰਡਸਟਰੀ ਦੇ ਵਿੱਚ ਹਰਭਜਨ ਮਾਨ ਇਹਨਾਂ ਦੀ ਫਿਲਮ ਜਿਹੜੀ ਹੈ ਅਸੀਂ ਪੂਰਾ ਚੈਨਲ ਜਿਹੜਾ ਪ੍ਰਮੋਟ ਕਰ ਰਹੇ ਹਾਂ 5:30 AM ਤੇ ਤੁਸੀਂ ਕਿਸੇ ਵੀ ਨੇੜੇ ਦੇ ਥੀਏਟਰ ਦੇ ਵਿੱਚ ਫਿਲਮ ਦੇਖਣੀ ਹੈ ਥੀਏਟਰ ਦੇ ਵਿੱਚ IPTV ਜਾਂ ਕਿਸੇ ਹੋਰ 'ਤੇ ਨਹੀਂ ਦੇਖਣੀ ਅਤੇ ਪੂਰੇ ਪਰਿਵਾਰ ਨਾਲ ਇੱਕ ਪਰਿਵਾਰਕ ਮੂਵੀ ਜਿਹੜੀ ਹੈਗੀ ਆ ਤੁਸੀਂ ਉਸਨੂੰ ਇੰਜੋਏ ਕਰਨ ਜਾ ਰਹੇ ਹੈਗੇ ਹੋ। ਹਰਭਜਨ ਮਾਨ ਹੋਣਾ ਦੀ ਵੀ ਗੱਲਬਾਤ ਕਰਾਂਗੇ ਅਸੀਂ ਪ੍ਰਨੀਤ ਮੇਰੇ ਨਾਲ। ਪ੍ਰਨੀਤ ਕੀ ਹਾਲ ਚਾਲ ਹੈ? ਪ੍ਰਨੀਤ ਕੀ ਹਾਲ ਚਾਲ ਹੈ?
1: ਚੜ੍ਹਦੀ ਕਲਾ।
0: ਹਾਂ ਤੇ ਨਜ਼ਾਰਾ ਤੋਂ ਪ੍ਰਨੀਤ ਸਾਡੇ ਨਾਲ ਆ। ਨਜ਼ਾਰਾ ਇੱਕ ਡਾਈਨਰ ਹੈ ਜਿੱਥੇ ਹੁਣ ਆ ਲੌਂਗ ਵੀਕਐਂਡ ਤੇ ਤੁਹਾਡੇ ਲਈ ਸਪੈਸ਼ਲ ਲਗਾਏ ਨੇ ਪ੍ਰਨੀਤ ਹੋਣਾ ਨੇ। ਇਹਨਾਂ ਦੇ ਜਿਹੜਾ ਮੈਨਿਊ, ਸ਼ੈਫ, ਐਂਬੀਅੰਸ, ਪ੍ਰਾਈਸ ਰੇਟ, ਜਿਹੜੇ ਰੇਟ ਆ ਇਹਨਾਂ ਦੇ ਤੇ ਪਲੱਸ ਸਰਵਿਸ, ਇਹ ਸਾਰਾ ਕੁਝ ਬਹੁਤ ਜ਼ਬਰਦਸਤ ਆ। ਉੱਥੇ ਤੁਸੀਂ ਇਹਨਾਂ ਦੇ ਪੇਜ ਦੇ ਉੱਤੇ ਜਾ ਕੇ ਦੇਖੋ, ਮਲਟੀਪਲ ਲੋਕ ਆਪਣੇ ਪਾਰਟੀਜ਼ ਅਟੈਂਡ ਕਰ ਰਹੇ ਨੇ ਇੱਥੇ, ਕਿਉਂਕਿ ਇੱਕ ਵੱਡੇ ਕਲੱਬ ਦੇ ਤੌਰ ਦੇ ਉੱਤੇ ਬਿਲਡਿੰਗ ਹੁੰਦੀ ਸੀ, ਇਹਨੂੰ ਰੈਨੋਵੇਟ ਕਰਕੇ ਕਲੱਬ ਤੋਂ ਬਾਅਦ ਇੱਕ ਫੈਮਿਲੀ ਰੈਸਟੋਰੈਂਟ ਬਣਾ ਦਿੱਤਾ ਗਿਆ ਨਜ਼ਾਰਾ
2: ਜੀ।
0: ਹਾਂਜੀ, ਫੈਮਿਲੀ ਰੈਸਟੋਰੈਂਟ ਜਿੱਥੇ ਵਾਸ਼ਰੂਮ ਵੀ ਤੁਹਾਨੂੰ ਏਅਰਪੋਰਟ ਵਾਂਗੂ ਲੱਗਣਗੇ, ਮਲਟੀਪਲ ਵਾਸ਼ਰੂਮ ਮੇਲ ਔਰ ਫੀਮੇਲ ਦੇ, ਫੀਮੇਲਸ ਦੇ ਲਈ ਡਰੈਸਿੰਗ ਟੇਬਲ ਅੰਦਰ ਹੈਗਾ ਵਾਸ਼ਰੂਮ ਦੇ ਅੰਦਰ, ਤੁਸੀਂ ਉੱਥੇ ਤਿਆਰ ਹੋਣਾ ਅੰਦਰ, ਹੈ ਨਾ। ਸੋ ਜਿਹੜਾ ਹੈਗਾ ਵੀਲਚੇਅਰ ਤੋਂ ਲੈ ਕੇ ਹਰ ਚੀਜ਼ ਦਾ ਅਰੇਂਜਮੈਂਟ, ਜਿਹੜਾ ਬੱਚਿਆਂ ਦੇ ਬੈਠਣ ਦੇ ਲਈ ਇੰਤਜ਼ਾਮ ਅਲੱਗ ਤੋਂ, ਬੱਚਿਆਂ ਦਾ ਮੈਨਿਊ ਅਲੱਗ ਤੋਂ, ਜਿਹੜਾ ਬਜ਼ੁਰਗ ਨੇ ਉਹਨਾਂ ਵਾਸਤੇ ਅਲੱਗ DJ ਸਿਸਟਮ, ਲੇਜ਼ਰ ਲਾਈਟਸ, ਜਿਹੜੀਆਂ ਡਿਸਕੋ ਡਾਂਸਰ ਬੱਪੀ ਲਹਿਰੀ ਨੂੰ ਮਤਲਬ ਦੁਨੀਆ ਭਰ 'ਚ ਮਸ਼ਹੂਰ ਕਰ ਦਿੱਤਾ ਸੀ। ਸੋ ਉਹ ਲਾਈਟਸ ਲੱਗੀਆਂ ਹੋਈਆਂ ਨੇ, ਜਦੋਂ ਤੁਸੀਂ ਨੱਚਦੇ ਟੱਪਦੇ ਹੋ ਖੁਸ਼ ਹੁੰਦੇ ਹੋ। ਸਕਰੀਨਸ ਲੱਗੀਆਂ ਨੇ, ਤੁਸੀਂ ਆਪਣੇ ਪਰਿਵਾਰ ਦੀ ਖੁਸ਼ੀ ਨੂੰ ਸਕਰੀਨ ਦੇ ਉੱਤੇ, ਜਿਹੜੀਆਂ 85-85 ਇੰਚ ਦੀਆਂ ਜਿਹੜੀਆਂ ਵੱਡੀਆਂ ਸਭ ਤੋਂ ਸਕਰੀਨ ਦੇ, ਸੁਲਤਾਨ ਜੀ ਦੱਸ ਦਿੰਦੇ ਕਿਹੜੀ ਹੁੰਦੀ ਹੈ, ਅਤੇ ਉਹ ਸਕਰੀਨ ਦੇ ਉੱਤੇ ਕਰਦੇ ਹੋ ਅਤੇ ਤੁਸੀਂ ਬਾਰ ਬਣੀ ਹੈ ਜਿਹ 'ਚ ਕਾਕਟੇਲ ਅਤੇ ਮੋਕਟੇਲ। ਇੱਕ ਫਿਲਮ ਆਈ ਸੀ ਕਾਕਟੇਲ ਅਤੇ ਇੱਕ ਮੋਕਟੇਲ, ਇਹ ਮੋਕਟੇਲ ਦਾਰੂ ਵਾਲੀ ਹੁੰਦੀ ਹੈ
3: ਜੀ,
0: ਤੁਸੀਂ ਬੜੀ ਪੀਂਦੇ ਹੋ, ਪੁੱਛਿਆ ਉਹਨਾਂ ਨੂੰ ਮੈਂ ਤਾਂ। ਹਾਂਜੀ
1: ਹਾਂਜੀ,
0: ਪੰਡਤਾਂ ਦਾ ਮੁੰਡਾ
3: ਨੌਲੇਜ ਹੈਗੀ ਹੈ ਨਾ।
0: ਹਾਂਜੀ, ਸੋ ਪ੍ਰਨੀਤ ਦੱਸੋਗੇ ਕਾਕਟੇਲ ਮੋਕਟੇਲ ਕੀ ਕੀ ਹੁੰਦਾ ਤੁਹਾਡੇ ਕੋਲ ਸਪੈਸ਼ਲ?
1: ਹਾਂਜੀ ਹਾਂਜੀ ਸਰ, ਮੋਕਟੇਲ ਆਪਣੇ ਕੋਲ ਅਲਕੋਹਲਿਕ ਹੁੰਦੇ ਆ, ਸੋ ਸਾਡੇ ਕੋਲ ਸਾਰੀ ਫਲੇਵਰਡ ਮੋਕਟੇਲਸ ਤੁਹਾਨੂੰ ਮਿਲ ਜਾਣਗੇ। ਐਂਡ ਫੋਰ ਕੋਕਟੇਲਸ ਆਪਣੇ ਕੋਲ ਸਾਰੀ ਮੇਜਰ ਮਾਈ ਤੋਂ ਫਲੇਵਰਸ ਤੁਹਾਨੂੰ ਮਿਲ ਜਾਣਗੇ। ਐਂਡ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਬਹੁਤ ਵਧੀਆ ਡਰਿੰਕ ਆ, ਜੋ ਕਿ ਸੋਫਟ ਡਰਿੰਕ ਦੇ ਵਿੱਚ ਨਹੀਂ ਆਉਣੀ, ਦੈਟਸ ਪੀਨਾ ਗਲਾਡੋਲ, ਜ਼ਿਆਦਾ ਰਿਫਰੈਸ਼ਿੰਗ ਡਰਿੰਕ ਹੁੰਦੀ ਆ, ਪਾਈਨਐਪਲ ਤੇ ਕੋਕੋਨਟ ਫਲੇਵਰਡ ਡਰਿੰਕ ਆ ਉਹ, ਤੇ ਉਹ ਸਾਡੀ ਸਭ ਤੋਂ ਫੇਮਸ ਡਰਿੰਕ ਆ ਤੇ ਸਾਡੀ ਮਤਲਬ ਆਊਟ ਸੈਲਿੰਗ ਡਰਿੰਕ ਆ ਉਹ, ਤੇ ਉਹਨੂੰ ਸਾਰੇ ਜਣੇ ਬਹੁਤ ਪਸੰਦ ਕਰਦੇ ਆ, ਉਹ ਵੀ ਸਾਡੇ ਕੋਲ ਅਵੇਲੇਬਲ ਹੈਗੀ ਆ, ਤੁਸੀਂ ਉਹ ਵੀ ਸਾਡੀ ਟਰਾਈ ਕਰ ਸਕਦੇ ਹੋ।
0: ਔਰ ਇਸ ਤੋਂ ਇਲਾਵਾ ਕੁਝ ਹੋਰ?
1: ਹਾਂਜੀ ਹਾਂਜੀ, ਇਸ ਤੋਂ ਇਲਾਵਾ ਜੇ ਤੁਸੀਂ ਫੂਡ ਦੀ ਗੱਲ ਕਰੋ ਤਾਂ ਸਾਡੇ ਕੋਲ ਅਲਫਰੈਡੋ ਪਾਸਤਾ ਮਿਲ ਜਾਊਗਾ ਤੁਹਾਨੂੰ, ਸਾਡੇ ਕੋਲ ਅਲਫਰੈਡੋ ਮੋਮੋਜ਼ ਮਿਲ ਜਾਣਗੇ, ਉਹ ਵੀ ਸਾਡੇ ਬੈਸਟ ਸੈਲਿੰਗ ਨੇ। ਤੇ ਚਿਲਡਰਨਸ ਦੇ ਲਈ ਅਸੀਂ ਹੁਣੇ ਆਪਣੇ ਮੈਨਿਊ ਦੇ ਵਿੱਚ ਮੀਡੀਅਮ ਪੀਜ਼ਾ ਵਿਦ ਫਰਾਈਜ਼ ਐਡ ਕੀਤੇ ਆ, ਤੇ ਤੁਸੀਂ ਸਾਡਾ ਉਹ ਟਰਾਈ ਕਰ ਸਕਦੇ ਹੋ। ਐਂਡ ਇਹ ਅਸੀਂ ਆਪਣੇ ਲਾਈਕ ਡਾਈਨਿੰਗ ਮੈਨਿਊ ਤੇ ਉਹਦੇ ਨਾਲ ਨਾਲ ਆਪਣੇ ਕੇਟਰਿੰਗ ਦੇ ਮੈਨਿਊ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਐਡ ਆਨ ਕੀਤੀਆਂ ਨੇ। ਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਸ਼ੈਫ ਨੇ ਉਹ ਲਾਈਕ 5-6 ਕੰਟਰੀਜ਼ ਦੇ ਵਿੱਚ ਉਹਨਾਂ ਨੇ ਆਲਰੇਡੀ ਕੰਮ ਕੀਤਾ ਹੋਇਆ, ਤੇ ਉਸ ਤੋਂ ਬਾਅਦ ਕੈਨੇਡਾ ਆਏ ਸੀਗੇ, ਤੇ ਉਹ ਲਾਈਕ ਖਾਨਦਾਨੀ ਉਹਨਾਂ ਦੇ ਮਤਲਬ ਕੁੱਕ ਨੇ, ਉਹਨਾਂ ਦੇ ਜਨਰੇਸ਼ਨਲ ਕੁੱਕ ਨੇ ਉਹ, ਤੇ ਉਹਨਾਂ ਦਾ ਖਾਣਾ ਹੈ ਜਿਹੜਾ ਪੂਰੇ ਬ੍ਰੈਂਪਟਨ ਦੇ ਵਿੱਚ ਫੇਮਸ ਆ।
0: ਆਪਣਾ ਨੰਬਰ ਜ਼ਰੂਰ ਦਿਓ ਐਂਡ ਦੇ ਵਿੱਚ ਸਾਰਿਆਂ ਨੂੰ ਕਾਲ ਕਰਨ ਲਈ ਪਲੀਜ਼।
1: ਹਾਂਜੀ ਹਾਂਜੀ ਸਰ, ਜੇ ਤੁਸੀਂ ਪਹੁੰਚਣਾ, ਤੁਸੀਂ ਪਹੁੰਚਣਾ ਨਜ਼ਾਰਾ ਤੇ, 30 ਰੈਂਬਲਰ ਡਰਾਈਵ ਆਪਣੇ ਕੋਲ ਸਟੀਲਸ ਐਂਡ ਕੈਨੇਡੀ ਤੇ ਲੋਕੇਸ਼ਨ ਆ ਸਾਡੀ, 30 ਰੈਂਬਲਰ ਡਰਾਈਵ। ਤੇ ਜੇ ਤੁਸੀਂ ਸਾਨੂੰ ਕਾਲ ਕਰਨਾ ਤੇ ਸਾਨੂੰ ਕਾਲ ਕਰ ਸਕਦੇ ਹੋ 9054512616 ਤੇ। ਇੱਕ ਵਾਰ ਮੈਂ ਦੁਬਾਰਾ ਨੰਬਰ ਦੱਸ ਦਿੰਦੀ ਹਾਂ, 9054512616 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੇ ਸਾਡੇ ਕੋਲ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਾਡੀ ਲੋਕੇਸ਼ਨ 30 ਰੈਂਬਲਰ ਡਰਾਈਵ, ਤੁਸੀਂ ਆ ਕੇ ਦੇਖੋ, ਸਾਡੇ ਕੋਲ ਬਹੁਤ ਹੀ ਵਧੀਆ ਐਂਬੀਅੰਸ ਆ। ਤੇ ਜੇ ਕਿਸੇ ਨੇ ਪਾਰਟੀਜ਼ ਵਗੈਰਾ ਵੀ ਬੁੱਕ ਕਰਵਾਉਣੀਆਂ ਨੇ ਉਹਦੇ ਲਈ ਸਾਡੇ ਕੋਲ

0: ਅਸੀਂ ਬੈਟਰ ਫੂਡ ਤੇ ਪਹੁੰਚ ਚੁੱਕੇ ਇੱਕ ਵਾਰ ਫਿਰ ਤਾਂ ਦਾਨਿਸ਼ ਦੇ ਨਾਲ। ਦਾਨਿਸ਼ ਕੀ ਹਾਲ ਚਾਲ ਹੈ?
1: ਯੰਗ
0: ਐਂਡ ਐਨਰਜੀ ਤੇ ਮੈਂ ਬੜਾ ਹੈਰਾਨ ਹੋਇਆ, ਦਾਨਿਸ਼ ਦਾ ਪੂਰਾ ਪਰਿਵਾਰ ਡਾਕਟਰ ਦਾ, ਮੈਂ ਕਿਹਾ ਵੀ ਡਾਕਟਰ ਦੇਖ ਲਓ ਗੱਡੀਆਂ ਦੇ ਰਿਹਾ ਸਾਨੂੰ, ਹੈ
2: ਗੱਡੀਆਂ ਦਾ ਡਾਕਟਰ ਹੈ ਨਾ ਜੀ,
0: ਗੱਡੀਆਂ ਦਾ ਡਾਕਟਰ ਵੀ ਹੋਣਾ ਜ਼ਰੂਰੀ ਹੈ, ਗੱਡੀਆਂ ਦੀ ਚੀੜ ਫਾੜ ਵੀ ਕਰ ਸਕਦਾ ਹੈਗਾ। ਸੋ ਦਾਨਿਸ਼ ਜੀ ਆਪਾਂ ਜਿੱਥੇ ਦੱਸ ਰਹੇ ਸੀਗੇ ਕਿ ਨੀਸਾਨ ਦੀਆਂ ਗੱਡੀਆਂ ਵੀ ਹੁਣ ਤੁਸੀਂ ਖਰੀਦਣੀਆਂ ਨੇ, ਜੇ ਮਿਲਟਨ ਫੋਰਡ ਜਿਹੜਾ ਹੈ ਤੁਹਾਨੂੰ ਉਹ ਵੀ ਸੇਵਾ ਦਊਗਾ, ਇੱਕੋ ਟੀਮ, ਟੀਮ ਚੋਪੜਾ ਤੇ ਇਹਨਾਂ ਦੀ ਪੂਰੀ ਟੀਮ, ਦਾਨਿਸ਼ ਉਹਨਾਂ ਦੀ ਟੀਮ ਦਾ ਮੈਂਬਰ ਨੇ, ਤੇ ਇੱਕੋ ਟੀਮ ਦੋ ਡੀਲਰਸ਼ਿਪਸ ਜਿਹੜੇ ਨੇ ਮਿਲਟਨ ਦੇ ਰਨ ਕਰ ਰਿਹਾ ਹੈਗਾ। ਔਰ ਤੁਸੀਂ ਅਗਰ ਜੈਪਨੀਜ਼ ਜਾਂ ਅਮੈਰੀਕਨ ਗੱਡੀਆਂ ਲੈਣੀ ਚਾਹੁੰਦੇ, ਤੁਹਾਡੇ ਕੋਲ ਦੋ ਚੋਇਸਿਸ ਨੇ। ਮਿਲਟਨ ਫੋਰਡ ਕਹਿੰਦਾ ਕੋਈ ਵੀ ਪੁਰਾਣੀ ਗੱਡੀ ਲਿਆਓ, ਕੋਈ ਵੀ ਲਿਆਓ, ਖੜੀ ਕਰ ਜਾਓ, ਉਹਦੀਆਂ ਕਿਸ਼ਤਾਂ ਸਾਨੂੰ ਦੇ ਦਿਓ, ਨਵੀਂ ਗੱਡੀ ਲੋਸਟ ਕਿਸ਼ਤਾਂ ਦੇ ਉੱਤੇ ਚੱਕ ਕੇ ਲੈ ਜਾਓ। ਮੈਂ ਹਮੇਸ਼ਾ ਇੱਦਾਂ ਕਰਦਾ, ਮੈਂ ਇੱਕ ਗੱਡੀ ਇਹਨਾਂ ਕੋਲ ਖੜੀ ਕਰਕੇ ਆਇਆ ਸੀ ਨੀਸਾਨ ਦੀ, ਉਹ ਖੜੀ ਕਰਕੇ ਮੈਂ ਨਵੀਂ ਚੱਕ ਲਿਆ ਸੀ, ਉਹਦੀਆਂ ਕਿਸ਼ਤਾਂ ਦੇ ਚਾਰ ਪੰਜ ਰਹਿੰਦੀਆਂ ਸੀ, ਮੈਂ ਕਿਹਾ 5 ਮਹੀਨੇ ਨਹੀਂ ਮੈਂ ਚਲਾਉਣੀ, ਮੈਂ ਹੁਣ ਆਹ ਨਵੇਂ ਵਾਲੀ ਲੈਣੀ ਹੈ। ਸੋ ਮੈਂ ਇਹਨਾਂ ਤੋਂ ਫੂਡ ਮੈਂ ਕੀ ਲੈ ਕੇ ਆਇਆ, ਜਦੋਂ ਕਿਸੇ ਨੂੰ ਮੂਹਰਲੀ ਸੀਟ 'ਤੇ ਬਿਠਾ ਕੇ ਹੈਂਜੀ ਉਹਨੂੰ ਕਹੀਦਾ ਵੀ ਆਪਣੇ ਹੱਥ ਸਾਈਡਾਂ 'ਤੇ ਪਾ ਲਾ ਦੋਨੋਂ ਜਗ੍ਹਾ 'ਤੇ, ਫਿਰ ਜਦੋਂ ਮੈਂ ਰੇਸ ਦਿੰਦਾ ਨਾ, ਮੂਹਰਲੇ ਟਾਇਰ ਨਹੀਂ ਮੋਟਰਸਾਈਕਲ ਚੱਕ ਲੈਂਦਾ ਸੀ ਇੰਡੀਆ ਵਾਂਗੂ, ਐਂ ਬਸ ਮੂਹਰਲੇ ਟਾਇਰ ਮਾੜੇ ਜਿਹੇ ਉੱਪਰ ਨੂੰ ਚੱਕਦੀ ਹੈ, ਬੰਦਾ ਡਰ ਜਾਂਦਾ, ਰੋਕੀ। ਸੋ ਐਡੀ ਜ਼ਬਰਦਸਤ ਗੱਡੀ, ਮੈਂ ਤੇਰੇ ਕੋਲ ਦਾਨਿਸ਼ ਮੇਰਾ ਕਜ਼ਨ ਭੇਜਿਆ ਸੀਗਾ,
1: ਹਾਂਜੀ ਬਾਈ,
0: ਉਹ ਮੇਰੇ ਕਜ਼ਨ ਬਹੁਤ ਪਿੱਕੀ ਨੇ, ਟੈਸਲਾ 'ਚ ਰਹਿੰਦੇ ਸ਼ੁਰੂ ਤੋਂ, ਉਹ ਇੰਨੇ ਇੰਪ੍ਰੈਸ ਹੋਏ ਨਾ ਤੁਹਾਡੇ ਕੋਲ ਜਾ ਕੇ, ਮੈਨੂੰ ਫੋਨ ਆਇਆ ਕਹਿੰਦੇ ਉਹਨਾਂ ਕੋਲ ਗੱਡੀ ਅਵੇਲੇਬਲ ਨਹੀਂ ਹੈ, ਪਰ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗਿਆ, ਮੇਰੀ ਕਜ਼ਨ ਆ, ਉਹਨੂੰ ਲੈ ਕੇ ਦੇਣੀ ਹੈ ਗੱਡੀ ਉਹਨਾਂ ਨੇ, ਹੈ ਨਾ,
1: ਠੀਕ ਹੈ ਜੀ।
0: ਤੇ ਉਹ ਕਹਿੰਦੇ ਮੈਨੂੰ ਗੱਡੀ ਬੜੀ ਪਸੰਦ ਆਈ, ਅਮਨ ਤੇਰੀ ਰੈਫਰੈਂਸ ਹੈ। ਦੇਖ ਲਾ ਸਿਰਫ ਇੰਨਾ ਕੁ ਹੋਇਆ ਕਿ ਮੈਂ ਉਹਨਾਂ 'ਤੇ ਘਰੇ ਗਿਆ ਸੀ ਡਰਾਈਵ 'ਚ, ਉਹਨਾਂ ਨੇ ਗੱਡੀ ਖੜੀ ਦੇਖੀ ਅਤੇ ਮੈਨੂੰ ਕਹਿੰਦੇ ਸ਼ੇਪ ਸੋਹਣੀ ਹੈ ਗੱਡੀ ਦੀ, ਮੈਂ ਕਿਹਾ ਸ਼ੇਪ ਦੀ ਵੀ ਨਹੀਂ ਗੱਲ, ਗੱਡੀ ਉੱਚੀ ਬਹੁਤ ਹੈ, ਕੋਈ ਬਜ਼ੁਰਗ ਨੇ ਬਹਿਣਾ, ਕੋਈ ਬੱਚੇ ਨੇ ਬਹਿਣਾ, ਬੜਾ ਸੌਖਾ ਫੂਡ ਮੈਕੀ ਦੇ ਵਿੱਚ। ਬਾਕੀ ਜਿਹੜੀ ਆ ਕਹਿੰਦੇ ਟਰੰਪ ਨੂੰ ਕਹਿੰਦੇ ਜਿੰਨੇ ਮਰਜ਼ੀ ਬੰਬ ਸੈੱਟ ਦੂ, ਜਿੰਨੇ ਮਰਜ਼ੀ ਬੰਬ ਸੈੱਟ ਰਾਨ 'ਤੇ ਮੈਨੂੰ ਕੋਈ ਫਰਕ ਨਹੀਂ, ਕਿਉਂਕਿ ਗੈਸ ਮੈਂ ਪਾਉਂਦਾ ਹੀ ਨਹੀਂ ਗਾ, ਅੱਜ ਵੀ ਫੂਡ ਮੈਕੀ ਲੈ ਕੇ ਆਇਆ ਮੈਂ ਆਫਿਸ ਦੇ ਵਿੱਚ, ਹੈ ਨਾ, ਵੀ ਗੈਸ ਹੀ ਨਹੀਂ ਪਾਈ, ਕਦੀ ਪੰਪ ਮੂਹਰੇ ਡਰ ਕਰਕੇ ਲੰਘ ਜਾਈਦਾ। ਸੋ ਤੁਸੀਂ ਫੂਡ ਮੈਕੀ ਲੈਣੀ ਹੈ ਜਾਂ ਜਿਹੜੀ ਕਿ ਮਸਟੈਂਗ ਜਿਹਨੂੰ ਕਹਿੰਦੇ ਨੇ, ਮਸਟੈਂਗ ਆਉਂਦੀ ਹੈ ਪੈਟਰੋਲ 'ਚ ਅਤੇ ਮਾਕੀ ਆਉਂਦੀ ਹੈ ਬਿਜਲੀ ਦੇ ਵਿੱਚ, ਤੁਸੀਂ F-150 ਜਿਹਨੂੰ ਝੋਟਾ ਕਹਿੰਦੇ ਨੇ ਪੰਜਾਬੀ ਕਮਿਊਨਿਟੀ ਦਾ, F-150 ਲੈਰੀਅਟ ਲੈਣਾ ਕਿਸੇ ਨੇ, ਹਾਂਜੀ ਲੈਰੀਅਟ ਲੈ ਲਿਆ ਅਤੇ ਤੁਸੀਂ ਰੇਂਜ ਰੋਵਰ ਲੈ ਲਿਆ, ਬਰਾਬਰ ਹੈ ਕੰਮ, ਫੀਚਰ ਬਰਾਬਰ ਨੇ, ਤੁਸੀਂ ਕੋਈ ਵੀ ਗੱਡੀ, ਮਿਲਟਨ ਫੋਰਡ ਕਹਿੰਦਾ ਕੋਈ ਵੀ ਗੱਡੀ ਨੀਸਾਨ ਦੀ ਲੈਣੀ ਹੈ, ਨੰਬਰ ਕਾਲ 6477131330 6477131330 ਦੇ ਉੱਤੇ ਦਾਨਿਸ਼ ਤੁਹਾਡੀਆਂ ਕਾਲਸ ਅਟੈਂਡ ਕਰੂਗਾ, 6477131330 ਨੰਬਰ ਦੇ ਉੱਤੇ ਦਾਨਿਸ਼ ਨੂੰ ਤੁਸੀਂ ਕਾਲ ਕਰਨੇ, 6477131330। ਦਾਨਿਸ਼ ਬਹੁਤ ਸ਼ੁਕਰੀਆ, ਥੈਂਕ ਯੂ, 6477131330 ਕੋਈ ਗੱਡੀ ਚੱਕ ਲਓ, ਮਿਲਟਨ ਫੋਰਡ ਕਹਿੰਦਾ 400 ਤੋਂ ਲੈ ਕੇ 1200 ਚ ਟੋਪ ਆਫ ਲਾਈਨ ਗੱਡੀਆਂ, 400 ਚ ਟੋਪ ਦੀ ਗੱਡੀ ਤੁਹਾਨੂੰ ਅਸੀਂ ਦੇਵਾਂਗੇ ਮਹੀਨੇ ਦੀ ਕਿਸ਼ਤਾਂ ਚ, 400 ਤੋਂ ਲੈ ਕੇ 1200 ਦੇ ਵਿੱਚ ਕੋਈ ਗੱਡੀ ਚੱਕ ਲਿਆਓ, ਤੁਸੀਂ ਕੰਮ ਲਈ ਚਾਹੀਦੀ ਆ, ਉੱਚੀ ਛੱਤ ਵਾਲਾ ਟਰੱਕ ਚਾਹੀਦਾ ਤੁਹਾਨੂੰ, F-150 ਚਾਹੀਦਾ, ਉਹ ਤੋਂ ਛੋਟਾ ਭਰਾ ਚਾਹੀਦਾ, ਦਾ FLD ਚਾਹੀਦਾ ਤੁਹਾਨੂੰ, ਕੋਈ ਟਰੱਕ, ਕਾਰ, ਵੈਨ, SUV, ਲਿੰਕਨ ਦਾ ਟਰੱਕ ਚਾਹੀਦਾ, ਟੋਰੀ ਪੂਰਾ, 6477131330 ਦੇ ਉੱਤੇ ਮਿਲਟਨ ਫੋਰਡ, ਮਿਲਟਨ ਨੀਸਾਨ ਨੇ ਜਿਹੜੇ ਸਾਡੇ ਪ੍ਰਾਊਡ ਸਪੋਂਸਰ ਇਸ ਚੈਨਲ ਦੇ ਉੱਤੇ ਰੇਡੀਓ ਆਵਾਜ਼ ਦੇ, ਜਿਵੇਂ ਟਿਚ ਬਟਨਾਂ ਦੀ ਜੋੜੀ ਮੰਗੋ ਨੇ, 6477131330 ਟੀਮ ਚੋਪੜਾ ਨੂੰ ਕੰਟੈਕਟ ਕਰਨਾ, ਅਤੇ ਥੈਂਕ ਯੂ ਸੋ ਮਚ ਦਾਨਿਸ਼, ਔਰ ਤੁਸੀਂ ਕਾਲ ਕਰ ਲਓ, ਕੋਈ ਜਾ ਰਿਹਾ ਵਿਜ਼ਿਟ ਕਰਨੀ ਆ, ਗੱਡੀ ਦੇਖਣੀ ਆ, ਕੋਈ ਬੁੱਕ ਕਰਾ ਲਓ, ਬਾਕੀ ਜਿਹੜੀਆਂ ਮਿਲਦੀਆਂ ਨੇ ਬੁਕਿੰਗ 'ਤੇ ਮਿਲਦੀਆਂ ਨੇ, ਪਰ ਮੈਂ ਤੁਹਾਨੂੰ ਸ਼ਿਓਰਟੀ ਦਿੰਦਾ ਗੱਡੀ ਬੜੀ ਵਧੀਆ ਤੁਹਾਨੂੰ ਮਿਲੂਗੀ। ਨੰਬਰ ਟੂ ਕਾਲ 4161302 9941 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ। ਮੇਰੇ ਨਾਲ ਸਪੀਡੈਕਸ ਵੀ ਹੋਰ ਤੇ ਨੇ, ਉਸ ਤੋਂ ਪਹਿਲਾਂ ਰੀਆ ਕੈਸੇ ਆ ਰੀਆ?
3: ਹੈਲੋ ਅਮਨ ਭਾਜੀ, ਮੈਂ ਬਿਲਕੁਲ ਠੀਕ ਹਾਂ, ਆਪ ਕੈਸੇ ਹੈਂ?
0: ਮੈਂ ਅੱਛਾ ਹਾਂ। ਸੋ ਰੀਆ ਕਹਿੰਦੀ ਹੈ ਕਿ ਊੜਾ ਆੜਾ ਈੜੀ ਸੱਸਾ ਹਾਹਾ ਬੋਲਣਾ ਕਦੇ ਨਾ ਡੋਲਣਾ,
4: ਬਿਲਕੁਲ,
0: ਯਾਨੀ ਕਿ ਵਿਦਿਆ ਯਾਨੀ ਕਿ ਲਾਇਸੈਂਸ। ਤੁਸੀਂ ਇਸ ਸਮੇਂ ਜਿਹੜਾ ਹੈਗਾ ਫਰਨਸ ਔਰ ਏਸੀ ਦਾ ਕੰਮ ਕਰਦੇ ਹੋ?
5: ਹਾਂਜੀ ਸਰ।
0: ਤੁਸੀਂ
5: ਫੋਟੋ ਬੂਥ?
0: ਫੋਟੋ ਬੂਥ ਦਾ। ਸੰਤੋਸ਼, ਤੁਸੀਂ ਰੀਅਲ ਸਟੇਟ ਦਾ?
4: ਹਾਂਜੀ ਰੀਅਲ।
0: ਤੁਸੀਂ ਕੋਈ ਵੀ ਬੰਦਾ ਆਪਣੇ ਕੰਮ ਦੇ ਨਾਲ ਇੱਕ ਐਡੀਸ਼ਨਲ ਲਾਇਸੈਂਸ ਲਓ, ਤੁਹਾਨੂੰ ਵੀ ਲੈ ਦੇਣਾ ਜੀ ਇੱਕ, ਮੈਂ ਵਧੀਆ ਜਿਹਾ ਲਾਇਸੈਂਸ
4: ਜੀ, ਬਿਲਕੁਲ,
0: ਆ ਪਿੱਛੇ ਬੈਠੇ ਨਾਲ
4: ਹੈ,
0: ਸਪੀਡੈਕਸ ਆ ਦੇਣਾ, ਤੁਹਾਨੂੰ ਵੀ ਲਾਇਸੈਂਸ ਲੈ ਦੇਣਾ ਮੈਂ ਇੱਕ, ਠੀਕ ਹੈ। ਰੀਆ ਦਾ ਕੰਮ ਹੈ ਕਿ ਤੁਹਾਨੂੰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਾਉਣੀ, ਤੁਹਾਨੂੰ ਉਹ ਕੁਐਸਚਨ ਆਨਸਰਸ ਦੇ ਨੇੜੇ ਤੇੜੇ ਲੈ ਕੇ ਜਾਣਾ ਜਿਹੜੇ ਮੈਜੋਰਿਟੀ ਐਗਜ਼ਾਮ ਦੇ ਵਿੱਚ ਆਉਂਦੇ ਨੇ, ਅਤੇ ਉਹਨਾਂ ਦੀ ਤਿਆਰੀ ਕਰਾਉਣਾ। ਅਤੇ ਰੀਆ ਕੌਣ ਕੌਣ ਸੇ ਐਗਜ਼ਾਮ ਕੀ ਤਿਆਰੀ ਕਰਵਾਤੇ ਹੈਂ ਆਪ?
3: तो अमन पाजी, अभी जैसे कि मेजरली मॉर्गेज का एग्जाम हो गया, जैसे हमारे पास रियल स्टेट का एग्जाम है उसमें जो हम प्रिपरेशन कराते हैं, और भी अगर किसी को बिल्डर का लाइसेंस लेना है उसकी जो प्रिपरेशन है, उसके जो क्वेश्चंस रहते हैं कि पास्ट ईयर्स में क्या क्या क्वेश्चंस आए हुए उनके बेसिस पे हम प्रिपरेशन कराते हैं, और भी अगर कोई पर्सन सपोज बैंक में ऑलरेडी काम कर रहा है या किसी को बैंक में एंट्री चाहिए, तो वो भी हमसे आके प्रॉपर गाइडेंस के साथ हम उनको प्रोवाइड करेंगे।
0: जब आप बैंक की बात करते हो ना, मैं संतोष की आंखों में बहुत सारी लाइट देखता हूँ, पता नहीं क्यों।
2: सही है, बिल्कुल सही बोला। आज से 13 साल पहले अगर आप मुझे मिले होते तो शायद
0: आज ये बैंकर होती। हाँ जी, सो अच्छा, इसके अलावा और?
3: हाँ जी, इसके अलावा भी अमन तक बहुत सारे एग्जाम है।
0: कोई मैकेनिकल लाइसेंस लेना चाहता है इंजन रिपेयर का, हाँ जी, उदे विच भी हेल्प करते हैं कि नहीं? सो जो मैकेनिक का लाइसेंस लेना चाहते ने, नंबर है 4373765656। बहुत लोगों ने कॉल जाते हैं, आई प्रेफर टू मीट इंस्टेड ऑफ ओवर द फोन, आ की है वो की है इतने की है, यह मैं तुम दसवा पहला मैं मना कर देना हूं जी, किसी बंद ने कोई फोन तो नहीं गला करी जाता हूं
2: जी,
0: ठीक है, मैं कहना आके मिल लो, जो मिलना होगा सीरियस है, जो नहीं मिलना है वो गला ही मारदा
2: जी।
0: 437-376-5556 437-376-5656। और कुछ बोलेंगे आप?
3: मैं बस यही बोलूंगी, अगर किसी को डाउट भी है कि हमें ये करना चाहिए या हम किसी का इंटरेस्ट है किसी सर्टिफिकेशन में या किसी एग्जाम में, तो वो हमसे आके प्रॉपर पूछ सकते हैं, प्रॉपर गाइडेंस उनको हमारी टीम प्रोवाइड करेगी। तो आपको कहीं भी डाउट है आप तब भी आ सकते हैं।
0: 437-376-5556
2: जी।
0: ते ये मेरी फोटो देखी है सीएनएन पुरानी।
2: और रिया जी, आप मुझे बताओ सक्सेस रेट क्या है आपका?
0: जिहड़े 10वीं पास ने, मेरे वर्गे ने, कोई अनपढ़ लोग ने, वो भी लाइसेंस ले सकते ने, भी क्लियर कर देवा। कोई ये ना कहे कि मेरी एज 52 साल है हुण मैं की करना, हुण भी बहुत कुछ पिया लाइफ च। मेरी भाणजी एग्जाम लिखण गई रही है, हाँ जी, एलसेट का होता है, लॉयर का एग्जाम होता है, जो मेरे को आके बोली कि एक ही मेरी एज का लड़का था, बाकी तो मामा जी आपसे बड़े ही थे, है जी। एक लॉयर अपने डैडी को लॉयर का एग्जाम दिलवाने के लिए आया हुआ था। एक डिग्निटी होती है, एक ठीक है, एक डिग्निटी, एक फीलिंग होती है जिंदगी में। सो 437-376-5556 कुछ भी बनना चाहते हो, स्पेशली लेडीज तुसी सुन दिया पिया, कॉल रिया, तो रिया दी आवाज है जी, लोगों चुंबक मंगो खिंचे लेंदी है ना
2: जी, बिल्कुल।
3: और जैसे कि आप सक्सेस रेट भी पूछ रहे थे, तो मैं यही कहना चाहूंगी कि आपके स्केड्यूल के हिसाब से हम आपको आपकी प्रिपरेशन की गाइडेंस प्रोवाइड करेंगे, और आप अगर आप बिल्कुल प्रिपरेशन उसी हिसाब से कर रहे हैं, तो मैं आपको कहूंगी 90-95% सक्सेस रेट हमारा प्रॉपर आपको प्रोवाइड किया, हमारी तरफ से प्रोवाइड करा दिया जाएगा।
0: नंबर बोल दो।
3: नंबर है 437-376-5656
4: बीज
0: बी रहे ने, है ना, थोड़े ग्रैंड पेरेंट्स ने तुसी बाल रखे ने, तुसी पंजाबी नहीं सोहनी बोलते हो, है ना, उन्होंने बी बीजता एक, तो एक पेरेंट्स बीज रहे ने कि कमाना किमें हैगा जिंदगी, सो उहदे लई तुसी 416 ਜਿਹੜਾ ਹੈਗਾ ਇੱਕ ਬਿਜ਼ਨਸ ਤੇ ਜਾਣਾ ਜਿਹੜਾ ਕਿ ਫੈਮਿਲੀ ਓਨਡ ਬਿਜ਼ਨਸ ਹੈ। ਭੈਣ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ?
4: ਸਤਿ ਸ਼੍ਰੀ ਅਕਾਲ ਜੀ।
0: ਸੋ ਜਿੱਥੇ ਹਸਬੈਂਡ ਵਾਈਫ ਕੰਮ ਕਰਦੇ ਨੇ ਉਹਦੇ ਬੱਚੇ ਨਾਲ ਕੰਮ ਕਰਦੇ ਨੇ, ਕੰਪਨੀ ਦਾ ਨਾਮ ਹੈ ਸਪੀਡਐਕਸ। ਇੱਕ ਸਾਲ 'ਚ ਤੁਸੀਂ ਕਿੱਥੇ ਪਹੁੰਚਾਤੀ ਕੰਪਨੀ ਕਿ ਕੰਪਨੀ ਕੋਲ ਵੇਟਿੰਗ ਹੈ ਗੱਡੀਆਂ ਦੀ, ਪਰ ਤੁਹਾਡੀ ਇੰਸ਼ੋਰੈਂਸ ਕੰਪਨੀ, ਤੁਹਾਡੀ ਡੀਲਰਸ਼ਿਪ, ਤੁਹਾਡੀ ਫਾਈਨੈਂਸ ਕੰਪਨੀ ਤੁਹਾਡੇ ਐਕਸੀਡੈਂਟ ਦੇ ਕਲੇਮ ਨੂੰ ਰਿਜ਼ੋਲਵ ਕਰਨ ਦੇ ਲਈ ਤੁਹਾਡੇ ਸਰਵੇਅਰ ਦੇ ਨਾਲ ਅਤੇ ਤੁਹਾਡੀ ਰੈਂਟਲ ਕਾਰ, ਇਹ 5-6 ਹੀ ਕੰਮ ਇਹਨਾਂ ਦੇ ਅੰਡਰ ਨੇ। ਇਹੀ ਇੱਕ ਬਿਜ਼ਨਸ ਹੈ ਜਿੱਥੇ ਲੋਕ ਆਪਣੇ ਬੱਚਿਆਂ ਸਮੇਤ ਆਉਂਦੇ ਨੇ, ਪਰਿਵਾਰ ਸਮੇਤ ਆਉਂਦੇ ਨੇ। ਆਮ ਤੌਰ 'ਤੇ ਇਹ ਪ੍ਰੋਫੈਸ਼ਨ ਬੜਾ ਬਦਨਾਮ ਹੋ ਚੁੱਕਿਆ ਸੀ। 416-277-9221 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕੁਛ ਕਹਿਣਾ ਚਾਹੋਗੇ ਭੈਣ ਜੀ?
2: ਨਹੀਂ ਜੀ, ਬਸ ਇਹੀ ਕਹਿੰਦੇ ਹਾਂ ਵੀ ਤੁਹਾਨੂੰ ਕਦੇ ਵੀ ਤੁਸੀਂ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ, ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਗੀ। ਅਸੀਂ ਕੈਸ਼ ਕੰਮ ਵੀ ਕਰਕੇ ਦਿੰਦੇ ਹਾਂ, ਇਨਸ਼ੋਰੈਂਸ ਹਰ ਇੱਕ ਇਨਸ਼ੋਰੈਂਸ ਦੇ ਨਾਲ ਅਸੀਂ ਡੀਲ ਕਰਦੇ ਹਾਂ। ਤੁਸੀਂ ਬਸ ਇੱਕੋ ਹੀ ਨੰਬਰ ਘਮਾਉਣਾ, 416-277-9221। 20 ਸਾਲ ਦਾ ਐਕਸਪੀਰੀਅੰਸ ਹੈ ਜੀ ਸਾਡੇ ਕੋਲ। ਇੱਕੋ ਹੀ ਛੱਤ ਥੱਲੇ ਤੁਹਾਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਭਰੋਸੇਮੰਦ ਅਤੇ ਤਸੱਲੀਬਖਸ਼ ਸੇਵਾਵਾਂ ਦੇ ਲਈ ਹਮੇਸ਼ਾ ਯਾਦ ਰੱਖੋ, ਤੁਹਾਡਾ ਆਪਣਾ ਸਪੀਡਐਕਸ ਸਾਡੇ ਕੋਲ।
0: ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
6: ਪੂਰੇ
0: ਸੋਲਡ ਆਊਟ ਚੱਲਦੇ ਪਏ ਨੇ। ਤੁਸੀਂ ਵਰਕਸ਼ਾਪ ਤੇ ਜਾਓਗੇ ਦੇਖੋਗੇ 5-10 ਗੱਡੀਆਂ ਅੰਦਰ ਲੱਗੀਆਂ ਹੋਈਆਂ ਨੇ ਸਪੀਡਐਕਸ ਆਟੋਕਲਿਜ਼ਨ ਤੇ, ਨਾਲ ਨਾਲ ਪੂਰਾ ਪਰਿਵਾਰ ਦਾ ਰਿਸਪੌਂਸ, ਪੂਰਾ ਪਰਿਵਾਰ ਮਿਲ ਕੇ ਕੰਮ ਕਰਦਾ। ਤੁਸੀਂ ਪਰਿਵਾਰ ਕੋਲ ਜਾਣਾ 416-277-9221। ਕੀਤੇ ਕੰਮ ਦੀ ਕਿੰਨੇ ਚਿਰ ਦੀ ਗਰੰਟੀ ਹੋਗੀ ਤੁਹਾਡੀ?
6: ਇੱਥੇ ਹੋਏ ਕੰਮ ਦੀ ਜੀ ਲਾਈਫ ਟਾਈਮ ਦੀ ਗਰੰਟੀ ਹੈ, ਭਾਵੇਂ ਤੁਸੀਂ ਗੱਡੀ 20 ਸਾਲ ਰੱਖ ਲਓ, ਭਾਵੇਂ ਸਾਰੀ ਉਮਰ ਰੱਖ ਲਓ, ਜਿਹੜਾ ਕੰਮ ਅਸੀਂ ਕਰਕੇ ਦੇਤਾ ਉਹਦੀ ਜਦੋਂ ਤੱਕ ਤੁਹਾਡੇ ਕੋਲ ਗੱਡੀ ਹੈਗੀ ਆ ਉਹਦੀ ਸਾਡੀ ਵਾਰੰਟੀ ਹੈ ਜੀ।
0: ਥੈਂਕ ਯੂ ਸੋ ਮਚ ਸਰ। 416-277-9221 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਸਪੀਡਐਕਸ, 416-277-9221। ਇਹ ਲੋਕੇਟਡ ਹੈ 181 ਰਦਰਫੋਰਡ ਰੋਡ ਸਾਊਥ, ਯੂਨਿਟ ਨੰਬਰ 11, ਸਪੀਡਐਕਸ ਆਟੋਕਲਿਜ਼ਨ। ਤੇ ਬਾਈ ਜੀ ਕੀ ਹਾਲ ਚਾਲ ਨੇ? ਆਓ ਬਾਈ ਜੀ,
7: ਨੱਚਣ ਵਾਲੇ ਗਰੀਲੇ, ਮੈਸਕਟ, ਪਾਲੂ, ਸਾਰਾ ਕੁਛ।
0: ਸੋ ਇਹਨਾਂ ਦਾ ਕੰਮ ਆ ਜਿਵੇਂ ਤੁਹਾਡੇ ਸਪੀਡਐਕਸ ਤੇ ਕਿਸੇ ਦਿਨ ਆਉਣਗੇ, ਤੁਸੀਂ ਸਾਰੇ ਰਿਸ਼ਤੇਦਾਰ ਬੁਲਾਓ, ਉਹ ਫੋਟੋ ਖਿਚਾਉਣਗੇ, ਨਾਲ ਹੀ ਉਹਨਾਂ ਨੂੰ ਛੱਲੇ ਬਣਾ ਕੇ ਦੇਣਗੇ, ਉੱਤੇ ਸਪੀਡਐਕਸ ਲਿਖ ਦੇਣਗੇ ਨਾਲ, ਤੇ ਨਾਲ ਉਹਨਾਂ ਨੂੰ ਫੋਟੋ ਖਿੱਚ ਕੇ ਦੇਣਗੇ, ਉਹਨਾਂ ਦੇ ਫੈਮਿਲੀ ਮੈਂਬਰਸ ਦੀਆਂ ਫਰੇਮ ਦੇਣਗੇ, ਸਾਰਾ ਕੁਝ ਦੇਣਗੇ, ਹੈ ਨਾ?
7: ਹਾਂਜੀ।
0: ਹੋਰ ਇਸ ਤੋਂ ਇਲਾਵਾ ਕੀ?
7: ਇਸ ਤੋਂ ਇਲਾਵਾ ਨੱਚਣ ਵਾਲੇ ਭਾਲੂ ਨੇ, ਗਰੀਲੇ ਨੇ,
0: ਹਾਂ ਉਹਨਾਂ ਨੇ ਸਾਰੇ ਤੁਹਾਡੇ ਜਿੰਨੇ ਵੀ ਤੁਹਾਡੇ ਗੈਸਟ ਨੇ ਉਹਨਾਂ ਨੂੰ ਫੋਟੋ ਖਿਚਾਉਣੀ ਹੈ, ਵੈਲਕਮ ਕਰਨਾ, ਠੀਕ ਹੈ। ਸੋ ਕਿਸੇ ਦਾ ਜਨਮ ਦਿਨ ਹੈ, ਪਾਰਟੀ ਹੈ, ਕੋਈ ਬਿਜ਼ਨਸ ਹੈ, ਆਪਣੇ ਬਿਜ਼ਨਸ ਤੇ ਰੌਣਕ ਲਾਉਣੀ ਚਾਹੁੰਦਾ, ਤੁਸੀਂ ਨੰਬਰ ਕੀ ਹੈ ਤੁਹਾਡਾ?
7: 4379823159378315।
0: ਸੋ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਮਾਰਕੀਟਿੰਗ ਕਰਦੇ ਨੇ, ਇਹ ਵੀ ਕਰਦੇ ਨੇ। ਕੰਪਨੀ ਦਾ ਨਾਂ ਕੀ ਹੈ?
7: ਹੁਰੇ ਫੋਟੋ ਬੂਥ।
0: ਹੁਰੇ, ਹੁਰੇ ਦੇ ਸਪੈਲਿੰਗ
7: HURRAY ਫੋਟੋ ਬੂਥ।
0: ਹੁਰੇ ਫੋਟੋ ਬੂਥ, ਇੱਕ ਇੱਕ ਨਵਾਂ ਬਿਜ਼ਨਸ ਹੈ ਆਪਣੀ ਕਮਿਊਨਿਟੀ ਦੇ ਵਿੱਚ, ਇੰਟਰੋਡਿਊਸ ਅਸੀਂ ਕਰ ਰਹੇ ਹਾਂ, ਹੌਲੀ ਹੌਲੀ ਲੋਕਾਂ ਨੂੰ ਸਮਝ ਆ ਰਿਹਾ। ਤੁਸੀਂ ਹੁਰੇ ਫੋਟੋ ਬੂਥ ਨੂੰ ਆਪਣੇ ਜਨਮ ਦਿਨ ਲਈ ਅੱਜੇ ਬੁੱਕ ਕਰ ਲਓ, 6 ਮਹੀਨੇ ਨੂੰ ਆ, 2 ਮਹੀਨੇ ਨੂੰ ਆ, 1 ਮਹੀਨੇ ਨੂੰ ਆ। ਤੁਸੀਂ ਹੁਰੇ ਫੋਟੋ ਬੂਥ ਤੁਹਾਡੇ 5-6 ਚੀਜ਼ਾਂ ਲੈ ਕੇ ਆਉਣਗੇ। ਇੱਕ ਤਾਂ ਫੋਟੋ ਬੂਥ ਹੈਗਾ, ਇੱਕ ਗੈਸਟ ਬੁੱਕ ਦੀ, ਇੱਕ ਤੁਸੀਂ ਬੋਲ ਕੇ ਫੈਮਿਲੀ ਸਮੇਤ ਸਕਰੀਨ ਮੂਹਰੇ ਖੜ ਕੇ ਰਿਵਿਊ ਦੇਣਾ ਹੈਗਾ ਕਿ ਅੱਜ ਤੁਹਾਡੇ ਜਨਮਦਿਨ 'ਤੇ ਆਏ ਸੀ ਜਾਂ ਤੁਹਾਡੇ ਬਿਜ਼ਨਸ 'ਤੇ ਆਏ ਸੀ, ਪਰਮਾਤਮਾ ਤੁਹਾਡਾ ਬਿਜ਼ਨਸ ਵਧਾਏ। ਇਹ ਉਹਨਾਂ ਦੇ ਵਟਸਐਪ ਦੇ ਵਿੱਚ ਪਿਆ ਰਹੂਗਾ, ਵੀਡੀਓ ਐਡਿਟ ਹੋ ਕੇ ਬਣ ਕੇ ਚੱਲ ਜਾਣਾ ਹੈਗਾ। ਇੱਕ ਇਹਨਾਂ ਕੋਲ 360 ਕੈਮਰਾ ਜਿੱਥੇ ਨੱਚਦੇ ਨਹੀਂ ਹੁੰਦੇ, ਕਾਲੀ ਐਨਕ ਨਾਲ ਆਇਆ ਕਰ, ਪਹਿਲਾਂ ਹੀ ਸੋਹਣੀਆਂ ਦੇ ਆਲੇ ਕੈਮਰਾ ਘੁੰਮੀ ਜਾਂਦਾ ਹੁੰਦਾ, ਹੈ ਨਾ, ਐਨਕ ਲਾਈ ਹੁੰਦੀ ਹੈ, ਉਹ ਹੈਗਾ ਇਹਨਾਂ ਕੋਲ। ਅਤੇ ਇੱਕ ਇਹ ਕੀ ਰਿੰਗਸ ਬਣਾ ਕੇ ਦਿੰਦੇ ਨੇ, ਮੈਗਨੇਟਸ ਬਣਾ ਕੇ ਦਿੰਦੇ ਨੇ ਯਾਦਗਾਰ ਦੇ। ਹੁਰੇ ਫੋਟੋ ਬੂਥ,
7: 437-9283-15
0: 437-9283-15 ਔਰ ਮੇਰੇ ਨਾਲ ਸਵਲੀਨ ਹੈ। ਸਵਲੀਨ, ਤੁਸੀਂ ਔਨ ਏਅਰ ਹੋ, ਪਲੀਜ਼ ਦਿਓ ਮੈਸੇਜ ਆਪਣਾ ਸਵਲੀਨ ਮੇਰੇ ਨਾਲ।
8: ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ। ਤੇ ਅੱਜ ਭਾਜੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਬਾਰੇ। ਮੈਂ ਵੀ ਆਪਣੇ ਮੇਰੇ ਪਾਪਾ ਸੁਪਰ ਵੀਜ਼ਾ ਤੇ ਆਏ ਹੋਏ ਨੇ, ਪਾਪਾ ਤੇ ਮੰਮਾ ਦੋਨੇ, ਤੇ ਹੁਣ ਉਹਨਾਂ ਨੂੰ ਆਇਆਂ ਨੂੰ ਹਲੇ 20 ਦਿਨ ਹੀ ਹੋਏ ਨੇ, ਤੇ ਇੰਡੀਆ ਸਾਰਾ ਉਹ ਆਪਣਾ ਡੈਂਟਲ ਦਿਖਾ ਕੇ ਆਏ ਸੀ, ਪਰ ਉਰੇ ਆਉਂਦੇ ਹੀ ਉਹਨਾਂ ਦੇ ਇੱਕ ਨਾ ਦੰਦ ਦੇ ਵਿੱਚ ਦਰਦ ਹੋਣ ਲੱਗ ਗਿਆ, ਤੇ ਫਿਰ ਹੁਣ ਅਸੀਂ ਲੈ ਕੇ ਗਏ ਉਹਨਾਂ ਕੋਲ ਡਾਕਟਰ ਨੂੰ, ਤੇ ਉਹਨਾਂ ਦਾ ਜਿਹੜਾ ਇੱਕ ਟੁੱਥ ਰਿਮੂਵਲ ਹੋਣਾ ਤੇ ਨਾਲ ਦੇ ਟੀਥ ਦੇ ਵਿੱਚ ਫੀਲਿੰਗ ਹੋਣੀ ਆ, ਇਹ ਸਾਰਾ ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕਵਰ ਹੈਗਾ ਵਾ। ਤਾਂ ਮੈਂ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ, ਉਹ ਸਾਰਾ ਚੈੱਕ ਕਰਾ ਕੇ ਆਏ ਸੀ, ਪੇਰੈਂਟਸ ਨੂੰ ਕੋਈ ਨਾ ਕੋਈ ਇਸ਼ੂ ਆ ਹੀ ਜਾਂਦਾ ਵਾ, ਹਲੇ ਉਹਨਾਂ ਨੂੰ ਐਨ ਕੁਛ ਦੇਣੀ ਹੋਏ ਨੇ ਜਦਕਿ ਉਹ ਸਾਰਾ ਚੈੱਕਅਪ ਕਰਾ ਕੇ ਆਏ ਸੀ। ਤਾਂ ਤੁਸੀਂ ਹਮੇਸ਼ਾ ਉਹਨਾਂ ਲਈ ਇੱਦਾਂ ਦੀ ਪਾਲਿਸੀ ਲਓ ਜਿਹਦੇ ਵਿੱਚ ਇਹ ਚੀਜ਼ਾਂ ਕਵਰ ਹੋਣ, ਤਾਂ ਕਿ ਤੁਹਾਨੂੰ ਵਰੀ ਨਾ ਕਰਨਾ ਪਵੇ। ਇੱਕ ਐਮਰਜੈਂਸੀ ਪ੍ਰੋਸੀਜਰ ਆ, ਹੁਣ ਉਹ ਸਾਲ ਲਈ ਆਏ ਨੇ, ਉਹ ਇੰਡੀਆ ਵੀ ਨਹੀਂ ਜਾ ਸਕਦੇ, ਇੰਨਾ ਪੇਨ ਵੀ ਹੁੰਦਾ, ਤਾਂ ਇਹ ਸਾਰਾ ਕੁਛ ਤੁਸੀਂ ਕਵਰ ਕਰਾ ਸਕਦੇ ਹੋ। ਆਪਣਾ ਡੈਂਟਲ ਐਮਰਜੈਂਸੀ, ਤੁਹਾਨੂੰ ਆਪਣੇ ਵਾਕ ਇਨ ਜਾਣਾ ਪੈਂਦਾ। ਹੁਣੇ ਸਾਡੇ ਰੀਸੈਂਟਲੀ ਇੱਕ ਕਲਾਇੰਟ ਆ, ਉਹਨਾਂ ਦੇ ਉਰੇ ਆ ਕੇ ਲੱਤਾਂ ਬਾਹਾਂ 'ਚ ਦਰਦ ਹੋਣ ਲੱਗਿਆ, ਡਾਕਟਰ ਨੇ ਟੈਸਟ ਲਿਖੇ, ਮੈਡੀਕੇਸ਼ਨ ਲਿਖੀ, ਉਹ ਸਾਰਾ ਉਹਨਾਂ ਨੂੰ ਕਲੇਮ ਪੇ ਹੋਇਆ ਵਾ। ਤਾਂ ਇੱਦਾਂ ਦੀ ਜੇ ਤੁਸੀਂ ਪਾਲਿਸੀ ਲੈਣਾ ਚਾਹੁੰਦੇ ਹੋ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਲਈ ਜਿਹੜੇ ਸੁਪਰ ਵੀਜ਼ਾ ਜਾਂ ਵਿਜ਼ਟਰ ਤੇ ਆਉਂਦੇ ਨੇ, ਤਾਂ ਜ਼ਰੂਰ ਸਾਨੂੰ ਕੰਟੈਕਟ ਕਰੋ 416-454-4747 416-454-4747 416-454-4747 ਤੇ ਉਹ ਤੋਂ ਬਿਨਾਂ ਜੇ ਤੁਹਾਡਾ ਕੋਈ ਬਿਜ਼ਨਸ ਹੈਗਾ ਆ ਜਾਂ ਤੁਹਾਡੀ ਕੋਈ ਕਮਰਸ਼ੀਅਲ ਕੰਮ ਆ, ਕੋਈ ਤੁਸੀਂ ਲਾਇਬਿਲਿਟੀ ਇੰਸ਼ੋਰੈਂਸ ਲੈਣੀ ਆ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਤੁਹਾਡਾ ਪ੍ਰਾਈਸ ਜਿਹੜਾ ਬੀਟ ਕਰਕੇ ਦੇਵਾਂਗੇ, ਤੁਹਾਡੀ ਰਿਨਿਊਵਲ ਆ ਰਹੀ ਆ, ਤੁਹਾਨੂੰ ਵਧੀਆ ਕਵਰੇਜ ਲੈ ਕੇ ਦੇਵਾਂਗੇ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰੋ 416-454-4747 416-454-4747 ਤੇ ਲਾਸਟਲੀ ਮੈਂ ਇਹ ਕਹਿਣਾ ਚਾਹੁੰਦੀ ਹਾਂ, ਹੁਣ ਲੌਂਗ ਵੀਕਐਂਡ ਹੈਗਾ, ਆਪਾਂ ਪਾਲਿਸੀਆਂ ਬਹੁਤ ਜਣੇ ਨੇ ਲੈ ਕੇ ਰੱਖੀਆਂ ਨੇ, ਚਾਹੇ ਉਹ ਲਾਈਫ ਆ ਕ੍ਰਿਟੀਕਲ ਆ, ਪਰ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਕਿ ਤੁਸੀਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਲੈ ਸਕਦੇ ਹੋ। ਫ੍ਰੀ ਬੱਚਿਆਂ ਦੀ ਸਕਾਲਰਸ਼ਿਪ ਹੈਗੀ ਆ $10,000 ਤੱਕ ਦੀ, ਫ੍ਰੀ ਕਮਿਊਨਿਟੀ ਗ੍ਰਾਂਟ ਲੈ ਸਕਦੇ ਹੋ $2,000 ਦੀ, ਫ੍ਰੀ ਗਿਫਟ ਕਾਰਡ ਰੀਡੀਮ ਕਰ ਸਕਦੇ ਹੋ ਐਮਾਜ਼ੋਨ ਦੇ, ਵਾਲਮਾਰਟ ਦੇ, ਇਹ ਸਾਰੀਆਂ ਚੀਜ਼ਾਂ ਤੁਹਾਡੀ ਪਾਲਿਸੀ 'ਚ ਇਨਬਿਲਟ ਫ੍ਰੀ ਹੁੰਦੀਆਂ ਨੇ। ਤੇ ਜੇ ਤੁਸੀਂ ਇਹਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਆਲਰੇਡੀ ਪਾਲਿਸੀ ਹੈਗੀ ਆ, ਅਸੀਂ ਤੁਹਾਨੂੰ ਵਿਦਆਊਟ ਐਨੀ ਕੋਸਟ ਇਹ ਸਾਰੇ ਬੈਨੀਫਿਟ ਅਪਲਾਈ ਕਰਕੇ ਦੇਵਾਂਗੇ, ਉਹਦੇ ਲਈ ਵੀ ਸਾਨੂੰ ਜ਼ਰੂਰ ਕਾਲ ਕਰੋ 416-454-4747
0: ਜ਼ਿੰਮੇਵਾਰ ਇਨਸਾਨ ਨੇ
2: ਜੀ, ਬਿਲਕੁਲ।
0: ਤੁਹਾਨੂੰ ਇਹਨਾਂ ਨਾਲ ਫਿਕਰ ਕਰਨ ਦੀ ਜ਼ਰੂਰਤ ਨਹੀਂ, ਇਹਨਾਂ ਨਾਲ ਪਾਲਿਸੀ ਲਈ ਮਤਲਬ ਸਾਰੀ ਜ਼ਿੰਦਗੀ ਤੁਹਾਨੂੰ ਫੋਲੋਅਪ ਕਰਦੇ ਰਹਿਣਗੇ। 416-454-4747 4747 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ, 416-454-4747 ਨੰਬਰ ਹੈ। ਬਹੁਤ ਸ਼ੁਕਰੀਆ, ਥੈਂਕ ਯੂ,
8: ਥੈਂਕ ਯੂ ਜੀ,
0: ਥੈਂਕ ਯੂ ਸੋ ਮਚ ਜੀ।

0: ਸੁਖਵਿੰਦਰ ਬਟਾਲੀ ਜਿਹੜੇ ਤੁਹਾਡੇ ਸ਼ਹਿਰ ਚ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਗੀ, ਪਰ ਉਸ ਤੋਂ ਪਹਿਲਾਂ ਖਾਧਾ ਪੀਤਾ ਲਾਹਿਦਾ ਬਾਕੀ ਤਰੀਆਂ ਜਿਹਨਾਂ ਨੇ ਇਹਨਾਂ ਦੀਆਂ ਖਾਲੀਆਂ, ਮੈਂ ਕਹਿੰਦਾ ਨਿਹਾਲ ਹੋ ਜੂਗਾ ਖਾ ਕੇ
1: ਜੀ ਬਿਲਕੁਲ।
0: ਇੱਕ ਇਹਨਾਂ ਦੀ ਖਾਣੀਆਂ ਤੁਸੀਂ ਉਹਦੇ ਮੂੰਹ ਚ ਪਾਣੀ ਪਹਿਲਾਂ ਆ ਗਿਆ ਦੇਖ ਲਾ, ਕੜਾਹੀ ਚਿਕਨ ਖਾਣਾ ਤੁਸੀਂ, ਵੱਡੀਆਂ ਵੱਡੀਆਂ ਸ਼ਿਮਲਾ ਮਿਰਚਾਂ ਲਾਲ ਹਰੀਆਂ ਤੇ ਸੰਤਰੀ ਕਲਰ ਦੀਆਂ
1: ਰੰਗ ਬਿਰੰਗੇ
0: ਅਲੱਗ ਅਲੱਗ ਲੈ ਕੇ ਆਉਂਦੇ ਨੇ। ਐਂ ਤਾਂ ਨਾ ਕਈ ਹੁੰਦੀ ਹਰੀਆਂ ਜਿਹੀਆਂ ਪੱਕ ਸੁੱਟ ਦਿੰਦੇ ਨੇ, ਹੈਨਾ ਵੀ ਚਲੋ ਜੀ ਹੋ ਗਿਆ ਵਿਆਹ, ਚਲੋ ਜੀ ਹੋ ਗਿਆ ਵਿਆਹ, ਸੋ ਪ੍ਰੋਪਰਲੀ ਵਿਆਹ ਕਰਦੇ ਨੇ। ਸੋ ਪਨੀਰ ਜਿਹੜਾ ਇਹਨਾਂ ਦਾ ਸਪੈਸ਼ਲੀ ਫਾਰਮ ਹਾਊਸ ਤੋਂ ਆਉਂਦਾ, ਲੋਕ ਮੈਨੂੰ ਮੈਂ ਕਿਸੇ ਨੂੰ ਪਨੀਰ ਲਿਆ ਕੇ ਦੇ ਦਿੱਤਾ ਕਰੇ, ਮੇਰੇ ਤੋਂ ਵਾਰ ਵਾਰ ਉਹ ਪਨੀਰ ਮੰਗਦੇ, ਕਹਿੰਦੇ ਪਨੀਰ ਮੰਗਾ ਦਿਓ ਯਾਰ। ਪਨੀਰ ਫਾਰਮ ਹਾਊਸ ਤੋਂ ਆਉਂਦਾ ਇਹਨਾਂ ਦਾ, ਜਿਹੜੇ ਵੈਜੀਟੇਰੀਅਨ ਲੋਕ ਨੇ ਮਲਾਈ ਕੋਫਤਾ ਜਿਹਨੇ ਇਹਨਾਂ ਦਾ ਖਾ ਲਿਆ, ਮਲਾਈ ਕੋਫਤੇ ਦੀ ਤਰੀ ਦਾ ਕੋਈ ਸਵਾਦ ਹੈ। ਕੋਫਤਿਆਂ ਦੇ ਵਿੱਚ ਇਹ ਪਾਉਂਦੇ ਨੇ ਕਾਜੂ, ਆਲੂ ਜਿਹੜੇ ਹੈਗੇ ਨੇ ਵਿੱਚ, ਥੋੜੇ ਜਿਹੇ ਆਲੂ ਵੀ ਪੈਂਦੇ ਵਿੱਚ, ਪਨੀਰ ਪੈਂਦਾ ਵਿੱਚ ਕੋਫਤਿਆਂ ਦੇ, ਫਿਰ ਕੋਫਤਿਆਂ ਦੇ ਵਿੱਚ ਥੋੜੀ ਜਿਹੀ ਗੋਭੀ ਪੈਂਦੀ ਹੈ, ਕੋਫਤਿਆਂ ਦੇ ਵਿੱਚ ਪਾਉਂਦੇ ਨੇ ਹੈਗੇ
2: ਕਿਸ਼ਮਿਸ਼,
0: ਕਿਸ਼ਮਿਸ਼ ਹਾਂਜੀ ਹਾਂਜੀ ਹਾਂਜੀ ਕਿਸ਼ਮਿਸ਼ ਪੈਂਦੀ ਹੈ ਵਿੱਚ। ਸੋ ਕੋਫਤਾ ਜਦੋਂ ਤਿਆਰ ਹੁੰਦਾ ਨਾ, ਸੈਪ ਇਹਨਾਂ ਦੇ ਕੋਫਤੇ ਦਾ ਨਾਮ ਕੋਫਤਾ ਨਹੀਂ ਹੈਗਾ, ਇਹਨਾਂ ਦਾ ਹੈਗਾ ਸ਼ੈਫ ਸਪੈਸ਼ਲ ਮਲਾਈ ਕੋਫਤਾ ਤਵਾ ਕਿਚਨ। ਫਿਰ ਜਿਹੜਾ ਇਹਨਾਂ ਦਾ ਤੀਜੇ ਨੰਬਰ ਤੇ ਆ ਜਾਓ ਤੁਸੀਂ, ਮੇਥੀ ਮਲਾਈ, ਥੋੜਾ ਜਿਹਾ ਕਹਿੰਦੇ ਤੁਹਾਨੂੰ ਉਹ ਤੋਂ ਦੂਰ ਹੋਣਾ ਪੈਣਾ ਜਿਹੜਾ ਤੁਹਾਡੇ ਪਿੱਛੇ ਬਾਜਾ ਵੱਜਦਾ। ਸੋ ਮੇਥੀ ਮਲਾਈ ਕੀਰਤਨ ਚੱਲਦਾ, ਮਾਫੀ ਚਾਹੁੰਦਾ, ਕੀਰਤਨ ਚੱਲ ਰਿਹਾ ਤੁਹਾਡੇ ਪਿੱਛੇ, ਮੈਨੂੰ ਹੁਣ ਸ਼ਬਦ ਸੁਣਿਆ, ਮੈਨੂੰ ਲੱਗਿਆ ਪਹਿਲਾਂ ਕੋਈ ਗਾਣੇ ਗੁਣੇ ਚੱਲਦੇ। ਸੋ ਮੇਥੀ ਮਲਾਈ ਇਹਨਾਂ ਦਾ ਜਿਹੜਾ ਪਨੀਰ ਜਿਹਨੇ ਖਾ ਲਿਆ ਵੈਜੀਟੇਰੀਅਨ ਦੇ ਵਿੱਚ
1: ਜੀ,
0: ਆਸ਼ਾਸ਼ ਕਰ ਦਾਲ ਲੰਗਰ ਵਰਗੀ ਦਾਲ ਤਿਆਰ ਕਰਦੇ ਨੇ, ਇੰਨੀ ਦਾਲ ਵਿਕਦੀ ਆ। ਇੱਕ ਇਹਨਾਂ ਦੇ ਲਾਹੌਰੀ ਚਣੇ ਬਹੁਤ ਵਿਕਦੇ ਨੇ, ਅੰਮ੍ਰਿਤਸਰ ਸਟਾਈਲ ਹੈ ਲਾਹੌਰੀ ਚਣੇ, ਤੇ ਉਹ ਲਾਹੌਰ ਅੰਮ੍ਰਿਤਸਰ ਇੱਕੋ ਹੀ ਸੀ, ਬਸ ਲਕੀਰ ਖਿੱਚਤੀ ਪਿੱਛੇ ਇਹਨਾਂ ਨੇ।
1: ਹਾਂਜੀ,
0: ਸੋ ਉਹ ਚਣੇ ਜਿਹਨੇ ਖਾ ਲਏ, ਤਰੀ ਜਿਹਨੇ ਖਾ ਲਈ ਚਣਿਆਂ ਦੀ, ਉਹ ਨਾ ਕਦੇ ਕਿਤੇ ਹੋਰ ਚਲਿਆ, ਕਿਉਂਕਿ ਨਾ ਇਹਨਾਂ ਨੇ ਪਾਉਣੀਆਂ ਵਿੱਚ ਉਹਦੇ ਰੰਗ, ਨਾ ਇਹਨਾਂ ਨੇ ਡੱਬੇ ਵਾਲੇ ਖੋਲ੍ਹ ਕੇ ਪਾਉਣੇ ਨੇ
1: ਜੀ,
0: ਨਾ ਇਹਨਾਂ ਨੇ ਚਾਹ ਪੱਤੀਆਂ ਕਾਲੀਆਂ ਕਰ ਕਰਕੇ ਪਾਉਣੀਆਂ ਵਿੱਚ, ਤੁਹਾਡੇ ਢਿੱਡ 'ਚ ਦੀਵੇ ਬਾਲ ਕੇ ਰੱਖ ਦਿੰਦੇ ਅੰਦਰ ਜਾਂਦੇ ਆ। ਸੋ ਤੁਸੀਂ ਟਰਾਈ ਕਰਨਾ। ਸਭ ਤੋਂ ਮਸ਼ਹੂਰ ਇਹਨਾਂ ਦਾ ਜਿਹੜਾ ਬ੍ਰੈਕਫਾਸਟ ਦੇ ਵਿੱਚ ਹੈ, ਪਹਾੜ ਗੰਜ ਕੇ ਛੋਲੇ ਭਟੂਰੇ। ਭਟੂਰਾ ਐਡੇ ਵੱਡੇ ਸਾਈਜ਼ ਦਾ ਕਿ ਉਹਨੂੰ ਅਲੱਗ ਪਲੇਟ 'ਚ ਰੱਖਣਾ ਪੈਂਦਾ, ਠੀਕ ਹੈ, ਅਤੇ ਓਇਲ ਫਰੀ ਭਟੂਰਾ, ਗਰੰਟੀ ਹੈ ਤੁਹਾਡਾ ਬੱਚਾ ਮੈਕਡੋਨਲ ਛੱਡ ਦੂਗਾ, ਇਹਨਾਂ ਦੇ ਭਟੂਰੇ ਖਾਣੇ ਸ਼ੁਰੂ ਕਰ ਦੂਗਾ, ਅਤੇ ਭਟੂਰੇ ਛਾਤੀ ਦੇ ਉੱਤੇ ਰਾਜ ਨਹੀਂ ਕਰਦੇ ਬੈਠ ਕੇ ਅੰਦਰ ਜਾ ਕੇ, ਭਟੂਰੇ ਸਿੱਧੇ ਅੰਤਲੀਆਂ ਜਾ ਕੇ ਹਜਮ ਹੁੰਦੇ ਨੇ। ਫਿਰ ਇਹਦਾ ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ ਸ਼ੁਰੂ ਇਹਨਾਂ ਨੇ ਕੀਤਾ, ਲੋਕਾਂ ਦੇ ਕੁਲਚੇ 'ਤੇ ਪਲਾਸਟਿਕ ਦੀ ਆਵਾਜ਼ ਬੜੀ ਹੁੰਦੀ, ਕਟਰ ਕਟਰ ਜਾਂਦੇ ਹੁੰਦੇ, ਹਾਂ ਮੈਂ ਯਹਾਂ ਪਹੁੰਚੀ ਹੂੰ, ਉੱਚੀ ਨਿੱਕਰ ਪਾ ਕੇ ਨਹੀਂ ਪਹੁੰਚੀ ਹੁੰਦੀਆਂ, ਹੈ ਨਾ, ਨਾਲ ਘਰ ਵਾਲਾ ਕੈਮਰਾ ਫੜ ਕੇ ਖੜਾ ਹੁੰਦਾ ਪਿੱਛੇ, ਆਜ ਮੈਂ ਅਰੇ ਭਾਈ ਇਨਕਾ ਛੋਲਾ ਭਟੂਰਾ, ਓ ਮਾਈ ਗਾਡ, ਮੈਨੂੰ ਆਵਾਜ਼ 'ਤੇ ਬੜਾ ਹਾਸਾ ਹੁੰਦਾ ਵੀ ਇੱਦਾਂ ਕਿਉਂ ਕਰਦੇ, ਮੈਂ ਬ੍ਰੌਡਕਾਸਟਰ ਇੰਨੇ ਸਾਲਾਂ ਤੋਂ ਵੀ ਇੰਨਾ ਜ਼ੋਰ ਤਾਂ ਮੇਰਾ ਵੀ ਨਹੀਂ ਲੱਗਦਾ ਆਵਾਜ਼ ਕੱਢਣ ਨੂੰ, ਹੈ ਨਾ। ਸੋ ਤੁਸੀਂ ਇਹਨਾਂ ਦੇ ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ ਖਾਣਾ, ਤੁਸੀਂ ਊਬਰ 'ਤੇ ਚੈੱਕ ਕਰੋ, ਟੌਪ ਦੇ ਉੱਤੇ ਇਹਨਾਂ ਦਾ ਅੰਮ੍ਰਿਤਸਰੀ ਕੁਲਚਾ ਚੱਲਦਾ ਪਿਆ, ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ। ਰਹਿ ਗਿਆ ਤੀਜਾ, ਦਾਰਾ ਸਿੰਘ ਪਰੌਂਠਾ, ਕਹਿੰਦਾ ਮੈਂ ਪਿੱਛੇ ਕਿਉਂ ਰਹਿ ਜਾਵਾਂ। ਦਾਰਾ ਸਿੰਘ ਪਰੌਂਠਾ ਦਾ ਨਾਂ ਤਾਂ ਪੂਰਾ ਜਾਇੰਟ ਵਰਗਾ, ਭਲਵਾਨਾ ਵਰਗਾ ਪਰੌਂਠਾ ਵੱਡਾ
1: ਜੀ,
0: ਉਹ 'ਚ ਚਾਰ ਟੋਪਿੰਗ ਪੈਂਦੀ ਹੈ ਪੀਜ਼ੇ ਦੇ ਵਾਂਗੂ। ਦਾਰਾ ਸਿੰਘ ਪਰੌਂਠਾ ਪੂਰੇ ਟੋਰਾਂਟੋ 'ਚ ਇੱਕੋ ਸਟੋਰ ਬਣਾਉਂਦਾ, ਉਹਨਾਂ ਹੈ ਤਵਾ ਕਿਚਨ ਦਾ। ਦਾਰਾ ਸਿੰਘ ਪਰੌਂਠਾ ਚਾਰ ਟੋਪਿੰਗ ਵਾਲਾ ਪਰੌਂਠਾ ਹੁੰਦਾ ਇਹਨਾਂ ਦਾ, ਡਬਲ ਆਟੇ ਦੀ ਲੇਅਰ ਲੱਗਦੀ ਆਲੇ ਦੁਆਲੇ, ਦੋ ਪੇੜੇ ਨਾਲ ਬਣਦਾ, ਇੱਕ ਪੇੜੇ ਨਾਲ ਬਣਦਾ ਨਹੀਂ, ਤਾਂ ਉਹਨੂੰ ਦਾਰਾ ਸਿੰਘ ਰੱਖਿਆ ਗਿਆ ਸੀ ਨਾ
1: ਜੀ।
0: ਅਤੇ ਦਾਰਾ ਸਿੰਘ ਪਰੌਂਠਾ, ਅਤੇ ਇਹ ਤੋਂ ਇਲਾਵਾ ਲੱਸੀਆਂ ਚਾਹਾਂ ਦੇ ਨਾਲ ਪੈਕੇਜ ਲੱਗੇ ਹੋਏ ਨੇ ਇਹਨਾਂ ਦੇ, ਇਸ ਸਮੇਂ $15 'ਚ ਦੋ ਚਾਹਾਂ ਦੋ ਦਾਰਾ ਸਿੰਘ ਪਰੌਂਠੇ
2: ਜੀ,
0: ₹7.5 'ਚ ਇੱਕ ਬੰਦਾ ਰੱਜ ਕੇ ਡਕਾਰ ਮਾਰ ਕੇ ਨਿਕਲ ਜਾਂਦਾ। ਮਜੋਰਟੀ ਆਫ ਬੋਏਫ੍ਰੈਂਡ ਗਰਲਫ੍ਰੈਂਡਾਂ ਨੂੰ ਇੱਥੇ ਲੈ ਕੇ ਆਉਂਦੇ ਨੇ, ਕਾਰਨ ਕੀ ਹੈ ਕਿ ₹15 'ਚ ਗਰਲਫ੍ਰੈਂਡ ਖੁਸ਼ ਹੋ ਕੇ ਚਲੀ ਜਾਂਦੇ, ਨਾਲੇ ਆਪਣਾ ਢਿੱਡ ਭਰ ਲੈਂਦੇ ਨੇ, ਠੀਕ ਹੈ। ਸੋ ਆਮ ਜਸਟ ਜੋਕਿੰਗ, ਹਾਂਜੀ ਆਮ ਜਸਟ ਜੋਕਿੰਗ। ਸੋ ਤੁਸੀਂ ਤਵਾ ਕਿਚਨ 'ਤੇ ਪਹੁੰਚਣ ਨਾਲ, ਹੁਣ ਆ ਗਿਆ ਇਹਨਾਂ ਦੇ ਰੋਟੀ ਜਿਹੜੀ ਆ, ਇਹਨਾਂ ਦੀ ਤਵੇ ਦੀ ਰੋਟੀ ਤਕਰੀਬਨ 12 ਆਟੇ ਦੇ ਬੈਗ ਰੋਜ਼ ਲੱਗਦੇ ਨੇ, ਸਪੈਸ਼ਲ ਆਟਾ, 3 ਦਿਨ ਤੱਕ ਰੋਟੀ ਸੁੱਕਦੀ ਨਹੀਂ। ਟਰੱਕਾਂ ਵਾਲੇ ਬਾਈ ਜਿਹੜੇ ਜਿੰਨੇ ਵੀ ਨੇ ਅੰਟਾਰੀਓ 'ਚ
1: ਜੀ,
0: ਉਹ 300-300 'ਤੇ ਦੱਸ ਰਹੇ ਸੀ 190 ਰੋਟੀਆਂ ਟੀਮ ਲੈ ਕੇ ਗਈ ਹੈ। ਮੈਂ ਕਿਹਾ ਖਾਂਦੇ ਨੇ ਕਿ ਚਲਾਉਂਦੇ ਨੇ ਟਰੱਕ ਇਹ, ਹੈ ਨਾ, 190 ਰੋਟੀਆਂ ਬਣਵਾਈਆਂ ਇਹਨਾਂ ਨੇ ਆਉਣ ਜਾਣ ਦੀਆਂ ਦੂਰ ਦੀਆਂ,
1: 190
0: ਰੋਟੀਆਂ, ਹਾਂ ਦੋ ਜਣੇ ਟਰੱਕਾਂ ਨੇ ਲੈ ਲੈਣਾ ਇਕੱਠੇ,
2: ਰੋਟੀ ਵਧੀਆ ਕਿਤੇ ਅੱਗੇ ਜਾ ਕੇ ਵੇਚ ਤਾਂ ਨਹੀਂ ਦਿੰਦੇ,
0: ਨਹੀਂ ਥੋੜਾ ਅਸੀਂ ਮਜ਼ਾਕ ਉਡਾ ਰਹੇ ਸਾਰੇ, ਤਵਾ ਕਿਚਨ ਵਾਲੇ ਤੁਸੀਂ ਨਾਲ ਹੋ ਸਾਡੇ, ਕਿਹਾ ਜੀ ਹੈਲੋ ਕਿਰਨ।
3: ਹਾਂਜੀ ਸਰ।
0: ਹੈਲੋ, ਤੁਹਾਡਾ ਮਜ਼ਾਕ ਉਡਾ ਰਹੇ ਸੀ ਤੁਹਾਡਾ। ਹਾਂਜੀ, ਕਿਵੇਂ ਹੋ ਤੁਸੀਂ?
3: ਵਧੀਆ ਵਧੀਆ, ਤੁਸੀਂ ਦੱਸੋ ਸਰ।
0: ਸੋ ਕਿੰਨੀਆਂ ਕਾਲ ਆ ਰਹੀਆਂ ਨੇ?
3: ਇਸ ਟਾਈਮ ਬਹੁਤ ਬਿਜ਼ੀ ਚੱਲ ਰਿਹਾ, ਸਾਡਾ ਪੀਕ ਆਵਰਸ ਚੱਲ ਰਿਹਾ ਬ੍ਰੇਕਫਾਸਟ।
0: ਜਲੇਬੀਆਂ ਖਾ ਕੇ ਦੇਖਣੀਆਂ ਤੇ ਨਾਲ ਜਲੇਬੀਆਂ ਦੇ ਖੀਰ ਖਾਇਓ ਬਾਈ ਜੀ। ਰਿਸ਼ੀ ਢਾਬੇ ਤੇ ਖੀਰ ਮਿਲਦੀ ਹੁੰਦੀ ਸੀ, ਗਿੱਲ ਰੋਡ ਤੇ ਲੋਕ ਜਾਂਦੇ ਹੁੰਦੇ ਖਾਣ ਖੀਰ ਰਿਸ਼ੀ ਢਾਬੇ ਵਾਲਿਆਂ ਦੀ
4: ਜੀ।
0: ਉਦਾਂ ਦੀ ਖੀਰ ਤੁਹਾਨੂੰ ਮਿਲੂਗੀ ਇਹਨਾਂ ਦੀ। ਕੋਈ ਕੰਡੈਂਸ ਮਿਲਕ ਨਹੀਂ ਬਹੁਤ ਜ਼ਿਆਦਾ ਪਾਉਂਦੇ, ਉਈਓ ਅੰਦਰ ਛਾਤੀ 'ਚ ਜੰਮੇ ਰਹੇ ਦੁੱਧ ਪਾ ਕੇ, ਮਤਲਬ ਪੂਰਾ ਤੁਹਾਨੂੰ ਉਹਦੇ ਵਿੱਚ ਜਿਹੜਾ ਕਾਜੂ ਕਿਸ਼ਮਿਸ਼ ਸਾਰਾ ਕੁਝ ਦਿਖਣਾ ਹੀ ਦਿਖਣਾ, ਹਰੇਕ ਬੁਰਕੀ ਦੇ ਵਿੱਚ ਆਉਣਾ, ਹਰੇਕ ਚਮਚੇ ਦੇ ਵਿੱਚ। ਸੋ ਤੁਸੀਂ ਖੀਰ ਖਾਣੀ ਆ, ਤਵਾ ਕਿਚਨ 'ਤੇ ਪਹੁੰਚੋ। ਤੁਸੀਂ ਇਹਨਾਂ ਦੇ ਸਪੈਸ਼ਲ ਖੰਨੇ ਵਾਲੀ ਟਿੱਕੀ ਹੈ ਸਨੈਕਸ ਦੇ ਵਿੱਚ, ਉਹ ਟਰਾਈ ਕਰਨੀ ਹੈ। ਤੁਸੀਂ ਇਹਨਾਂ ਦਾ ਨਿਊਟਰੀ ਕੁਲਚਾ, ਆਮ ਤੌਰ 'ਤੇ ਅੰਮ੍ਰਿਤਸਰ ਦਾ ਕਹਿੰਦੇ ਨੇ, ਇਹਨਾਂ ਦਾ ਚੌੜੇ ਬਾਜ਼ਾਰ ਲੁਧਿਆਣੇ ਦੇ ਵਿੱਚ ਇੱਕ ਨਿਊਟਰੀ ਕੁਲਚਾ ਬਣਾਉਂਦਾ ਬੰਦਾ, ਸਿਰਫ ਨਿਊਟਰੀ ਕੁਲਚਾ ਬਣਾਉਂਦਾ, ਉਹਦੀ ਰੈਸਪੀ ਆ ਖੰਨੇ ਵਾਲੇ ਮੁੰਡੇ ਦੀ ਟਿੱਕੀ ਦੀ, ਜਿਹੜੀ ਰੈਸਪੀ ਆ ਵਿਚਾਲੇ ਅੱਡੇ 'ਤੇ ਖੰਨੇ ਨਾ ਟਿੱਕੀ ਬਣਾਉਂਦੇ, ਖੰਨੇ ਵਾਲੀ ਟਿੱਕੀ ਦਾ ਨਾਂ ਤਾਂ ਹੈ। ਸੋ ਤੁਸੀਂ ਇਹਨਾਂ ਦਾ ਸਨੈਕਸ ਦੇ ਵਿੱਚ ਸਮੋਸਾ ਜਿਹਨੇ ਖਾ ਲਿਆ, ਹੈਂਡਮੇਡ ਸਮੋਸਾ ਵਿੱਚ ਚੀਜ਼ਾਂ ਕਈ ਖਾਸ ਪਾਉਂਦੇ ਨੇ, ਸਮੋਸਾ ਜਿਹਨੇ ਖਾ ਲਿਆ। ਤੁਸੀਂ ਇਹਨਾਂ ਦਾ ਜਿਹਨਾਂ ਨੇ ਰੇੜੀ ਵਾਲਾ ਕੁਲਚਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਟੋਰੋਂਟੋ 'ਚ ਇਹਨਾਂ ਨੇ ਸ਼ੁਰੂ ਕੀਤਾ ਰੇੜੀ ਵਾਲਾ ਕੁਲਚਾ, ਭਰਮਾ ਕੁਲਚਾ ਨਹੀਂ ਹੁੰਦਾ ਜਿਹੜਾ ਭਰਦੇ ਆ ਵਿੱਚੋਂ, ਤੁਸੀਂ ਉਹ ਟਰਾਈ ਕਰਨਾ। ਕੀਮਾ ਨਾਨ ਟਰਾਈ ਕਰਕੇ ਦੇਖੋ, ਨਾਨਾਂ ਦੇ ਵਿੱਚ ਪਸ਼ੌਰੀ ਨਾਨ ਹੈ ਕਿ ਇਹਨਾਂ ਦਾ ਪਸ਼ੌਰੀ ਨਾਨ। ਇੰਡੀਅਨ ਫੂਡ ਦਾ ਮਤਲਬ ਇਹ ਨਹੀਂ ਕਿ ਦਾਲ ਔਡਰ ਕਰ ਦਿਉ, ਇੱਕ ਐਂ ਕਰੋ, ਇੱਕ ਮਲਾਈ ਕੋਫਤਾ ਕਰ ਦਿਉ, ਐਂ ਨਹੀਂ। ਇੰਡੀਅਨ ਔਡਰ ਦਾ ਮਤਲਬ ਹੈ ਤਵਾ ਕਿਚਨ, TAWA Kitchen, ਅਤੇ ਤੁਸੀਂ ਕਾਲ ਕਰਨੀ ਹੈ, ਵੱਖ ਵੱਖ ਲੋਕੇਸ਼ਨਾਂ ਤੋਂ ਸਰਵ ਕਰਦੇ ਨੇ। ਮੇਨ ਲੋਕੇਸ਼ਨਸ ਜਿਹੜੀਆਂ ਇਹਨਾਂ ਦੀਆਂ ਬ੍ਰੈਂਟਨ ਦੇ ਵਿੱਚ ਦੋ ਨੇ, ਅਤੇ ਨੈਗਰਾ ਫਾਲਸ 'ਚ ਵੀ ਇੱਕ ਜਣੇ ਖੋਲ੍ਹ ਰਹੇ ਨੇ, ਅਤੇ ਜਿਹੜੇ ਕੋਈ ਲੋਕ ਫਰੈਂਚਾਈਜ਼ ਲੈ ਕੇ ਕੰਮ ਕਰਨਾ ਚਾਹੁੰਦੇ ਤਵਾ ਕਿਚਨ ਦੇ ਨਾਲ, ਫਰੈਂਚਾਈਜ਼ ਲਈ ਵੀ ਓਪਨ ਨੇ। ਸੋ ਤਵਾ ਕਿਚਨ ਨੰਬਰ ਟੂ ਕਾਲ ਜੋ 905-790-1699, 905-790-1699। ਕੁਛ ਖਾਸ ਕਿਰਨ ਕਹਿਣਾ ਚਾਹੋਗੇ?
3: ਹਾਂਜੀ, ਮੈਂ ਇਹ ਕਹੂੰਗੀ ਕਿ ਪਲੀਜ਼ ਆਓ, ਸਾਡੇ ਕੋਲ ਇਸ ਟਾਈਮ ਬਹੁਤ ਵਧੀਆ ਡੀਲ ਚੱਲ ਰਹੀ ਹੈ, ਜੋ ਕਿ ਸਰ ਸਭ ਕੁਛ ਐਕਸਪਲੇਨ ਕੀਤਾ ਉਹਨਾਂ ਨੇ, ਸਾਡੇ ਅੰਮ੍ਰਿਤਸਰੀ ਕੁਲਚੇ ਤੇ ਭਟੂਰੇ ਜੋ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ, ਉਹਨਾਂ ਤੇ ਅੱਜ ਵੀ ਡੀਲ ਚੱਲ ਰਹੀ ਹੈ। ਸੋ ਪਲੀਜ਼ ਕਮ ਵਿਜ਼ਿਟ 50 Sunnyvale Gate Brampton
0: ਦੇ ਵਿੱਚ ਤੁਸੀਂ ਪਹੁੰਚਣਾ। ਦੋ ਚਾਹਾਂ, ਦੋ ਦਾਰਾ ਸਿੰਘ ਪਰੌਂਠੇ ਹੋ ਗਏ $15 ਦੇ, ਦੋ ਚਾਹਾਂ ਦੇ ਨਾਲ ਤੁਸੀਂ ਭਟੂਰਿਆਂ ਦੀ ਡੀਲ ਲੈ ਲਓ, $16-17 ਦੇ ਵਿੱਚ ਮਿਲ ਜਾਣਗੇ ਦੋ ਪਲੇਟ।
3: ਹਾਂਜੀ,
0: ਦੋ ਪਲੇਟ ਅੰਮ੍ਰਿਤਸਰੀ ਕੁਲਚੇ $17-18 ਦੇ ਵਿੱਚ ਨਾਲ ਚਾਹਾਂ ਦੇ ਮਿਲ ਜਾਣਗੇ ਤੁਹਾਨੂੰ, ਅਤੇ ਤੁਸੀਂ ਡਬਲ ਦਾ ਪੈਕੇਜ ਲੱਗਿਆ ਹੋਇਆ, ਬਾਏ ਵਨ ਗੈਟ ਵਨ ਫ੍ਰੀ। ਅਤੇ ਤੁਸੀਂ ਕਾਲ ਕਰਨੀ ਹੈ 905-790-1699 ਹੁਣੇ। ਟੇਸਟ ਦਾ, ਜ਼ਾਇਕੇ ਦਾ ਦੂਸਰਾ ਨਾਮ ਤਵਾ ਕਿਚਨ, TAWA Kitchen। ਹਜ਼ਾਰਾਂ ਦੀ ਗਿਣਤੀ 'ਚ ਕੇਟਰਿੰਗ ਕਰ ਚੁੱਕੇ ਨੇ, ਕੇਟਰਿੰਗ ਦੀ ਟੀਮ ਅਲੱਗ ਤੋਂ ਆ ਕੇਟਰਿੰਗ ਬੁਕਿੰਗ ਵਾਸਤੇ। ਚਰਨਪ੍ਰੀਤ ਹੋਰਾਂ ਤੁਸੀਂ ਕਾਲ ਕਰ ਸਕਦੇ ਹੋ ਕੇਟਰਿੰਗ ਬੁਕਿੰਗ ਵਾਸਤੇ। ਚਰਨਪ੍ਰੀਤ ਇਹਨਾਂ ਦੀ ਕੇਟਰਿੰਗ ਦਾ ਹੀ ਕੰਮ ਕਰਦੇ, ਬੁਕਿੰਗ ਦਾ ਔਰ ਮਾਰਕੀਟਿੰਗ ਦਾ ਕੰਮ ਕਰਦੇ ਨੇ। ਸੋ ਤੁਸੀਂ ਇਵੈਂਟਸ ਦੇ ਵਿੱਚ ਲਾਓਗੇ, ਵਾਲਮਾਰਟ, ਪੀਲ ਡਿਸਟ੍ਰਿਕਟ ਸਕੂਲ ਬੋਰਡ, ਜੋ ਹੋਸਪਿਟਲ ਹੈ ਬ੍ਰੈਂਪਟਨ ਵਾਲਾ, ਇਹਨਾਂ ਤੋਂ, ਇਹਨਾਂ ਦੇ ਕੇਟਰਿੰਗਸ ਤੋਂ ਲੈ ਕੇ ਤੁਸੀਂ ਜਿਹੜੇ ਵਿਨਰਸ ਗਰੁੱਪ ਨੇ ਇਹਨਾਂ ਦੀ ਕੇਟਰਿੰਗ ਤੋਂ ਲੈ ਕੇ ਮੈਗਨਾ ਤੱਕ ਦੀਆਂ ਕੇਟਰਿੰਗ ਸਾਰੀਆਂ ਇਹ ਕਰਦੇ ਨੇ। TAWA Kitchen ਤੇ ਤੁਸੀਂ ਕੰਟੈਕਟ ਕਰਨਾ, ਤਵਾ ਕਿਚਨ ਦੇ ਉੱਤੇ 905-790-1699। ਮੇਥੀ ਮਲਾਈ ਮੁਰਗ ਇਹਨਾਂ ਦਾ ਟਰਾਈ ਕਰਿਓ ਨੌਨ ਵਿੱਚ, ਕੜਾਹੀ ਚਿਕਨ ਟਰਾਈ ਕਰਿਓ ਬਾਈ ਜੀ। ਖਾਂਦੇ ਹੋ ਨੌਨ ਵਿੱਚ?
2: ਖਾਂਦੇ ਆ ਜੀ।
0: ਤੁਸੀਂ?
2: ਹਾਂਜੀ ਹਾਂ,
0: ਪੰਡਿਤ ਜੀ ਖਾਂਦੇ ਹੋ ਤੇ ਨਾਲ ਨਾਲ ਨਹੀਂ ਪੜਤਾਂ ਕੜਾ ਹੈ ਨਾ। ਸੋ ਨਾਲ ਨਾਲ ਤੁਸੀਂ ਟਰਾਈ ਕਰਨਾ ਹੈਗਾ ਇਹਨਾਂ ਦਾ ਸਪੈਸ਼ਲੀ ਜਿਹੜਾ ਤਵਾ ਚਿਕਨ ਆ, ਬੋਨ ਵਾਲਾ ਹੁੰਦਾ
2: ਜੀ,
0: ਜਿਹਨੇ ਉਹ ਖਾ ਲਿਆ ਉਹ ਗਿਆ। ਪਹੁੰਚਣਾ ਤੁਸੀਂ 30 Rambler Drive ਦੇ ਉੱਤੇ, ਲੋਕੇਸ਼ਨ ਹੈ 30 Rambler Drive ਕੈਨੇਡੀਅਨ ਸਟੀਲ, ਉੱਥੇ ਸਪੈਸ਼ਲ ਡੀਲਸ ਅਲੱਗ ਚੱਲਦੀਆਂ ਨੇ ਅਤੇ ਬਾਕੀ ਸਟੋਰ 'ਤੇ ਅਲੱਗ। 30 Rambler Drive ਦੇ ਉੱਤੇ ਪਹੁੰਚੋ, ਕੈਨੇਡੀਅਨ ਸਟੀਲ, ਮਾਸਟਰ ਸ਼ੈਫ ਦੇ ਰਾਹੀਂ ਤੁਸੀਂ ਆਪਣੀ ਕੇਟਰਿੰਗ ਇੰਡੋਰ ਆਊਟਡੋਰ ਬੁੱਕ ਕਰਾਓ, ਤਵਾ ਕਿਚਨ ਵਾਲੇ ਤੁਹਾਡਾ ਧੰਨਵਾਦ ਕਰਨਗੇ। ਔਰ ਅਸੀਂ ਸ਼ੋਅ ਦੇ ਵਿੱਚ ਤੁਹਾਡੀ ਗੱਲਬਾਤ ਜਿਹੜੀ ਕਰਾਉਣ ਜਾ ਰਹੇ ਹੈਗੇ ਹਾਂ ਇੱਕ ਲਖਵਿੰਦਰ ਬਡਾਲੀ ਉਹਨਾਂ ਦੇ ਨਾਲ ਬਾਬਤ, ਜਿਹੜੀ ਇੱਕ ਛੋਟਾ ਜਿਹਾ ਇੱਕ ਸੈਗਮੈਂਟ ਹੋਊਗਾ, ਤੁਸੀਂ ਲਖਵਿੰਦਰ ਬਡਾਲੀ ਨੂੰ, ਜਿੱਥੇ ਬਡਾਲੀ ਬ੍ਰਦਰਸ ਦੀ ਮੈਂ ਗੱਲ ਕਰਦਾ ਹੁੰਦਾ ਕਿ ਯੂਨੀਵਰਸਿਟੀਜ਼ ਤੋਂ ਲੈ ਕੇ, ਮੈਂ ਪਹਿਲੀ ਵਾਰ ਜਿਹੜਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਵੱਡੇ ਬਡਾਲੀ ਨੇ ਉਹਨਾਂ ਨੂੰ ਸੁਣਿਆ, ਅਤੇ ਉਸ ਤੋਂ ਬਾਅਦ ਲਖਵਿੰਦਰ ਬਡਾਲੀ ਨੂੰ ਸੁਣਿਆ, ਫਿਰ ਤੁਸੀਂ ਸਾਰੇ ਫੈਨ ਹੋ ਜਾਣਾ। ਲਖਵਿੰਦਰ ਬਡਾਲੀ ਹੁਣਾਂ ਦਾ ਵੀ ਗੱਲਬਾਤ ਕਰਾਂਗੇ।

0: ਰਾਜ ਜੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ। ਮੇਰੇ ਨਾਲ ਜਸ਼ਨ ਹੈ। ਜਸ਼ਨ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਵਧੀਆ, ਤੁਸੀਂ ਦੱਸੋ।
0: ਬਤੌਰ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਇਸ ਕੰਟਰੀ ਚ ਐਂਟਰੀ ਕੀਤੀ?
1: ਹਾਂਜੀ।
0: ਅੱਜ ਅਪਰੋਕਸੀਮੇਟ ਕਿੰਨੇ ਇੰਪਲੋਈਜ਼ ਕੰਮ ਕਰ ਰਹੇ ਨੇ?
1: ਸਾਡੇ ਕੋਲ 30-35 ਇੰਪਲੋਈਜ਼ ਕੰਮ ਕਰ ਰਹੇ।
0: 30-35 ਦੇ ਇਨ ਆਪਾਂ ਸਬ ਕੰਟਰੈਕਟਰਸ ਵਿੱਚ ਲਾਈਏ ਨਾਲ ਤਾਂ ਅਪਰੋਕਸੀਮੇਟਲੀ 50 ਪਲੱਸ ਲੋਕ ਕੰਮ ਕਰ ਰਹੇ ਰੋਜ਼?
1: ਹਾਂਜੀ, 50 ਪਲੱਸ
0: ਲੋਕ ਜਿਹੜੇ ਨੇ ਹਰ ਰੋਜ਼, ਜਿਹੜੇ ਵੈਲ ਪੇਡ ਲੋਕ ਨੇ
2: ਜੀ।
0: ਕੋਈ ਵੀ ਇੰਪਲੋਈ ਮੈਂ ਦੱਸਦਾ 18 ਡਾਲਰ ਤੋਂ ਥੱਲੇ ਨਹੀਂ ਗਿਆ। 18 ਤੋਂ ਲੈ ਕੇ ਕਿੰਨੇ ਡਾਲਰ ਤੱਕ ਦੇ ਇੰਪਲੋਈ ਹੈ ਤੁਹਾਡੇ ਕੋਲ? 35-38 ਸਾਡੇ ਤਾਂ ਬੰਦਾ ਕੁੱਟੇ ਤੇ ਵੀ ਵਾਹਿਗੁਰੂ ਲਿਖੀ ਜਾਂਦੇ ਕਿ ਪੰਜਾਬ ਤੋਂ ਬੈਠੇ। ਤੇ ਮੈਂ ਦੱਸਣ ਲੱਗਿਆ ਰੀਅਲ ਸਕਸੈਸ ਸਟੋਰੀ
2: ਜੀ।
0: ਅੱਜ ਕੰਪਨੀ ਦਾ ਨਾਮ ਦੱਸੋਗੇ? ਕੰਪਨੀ ਦਾ ਨਾਮ ਕੀ ਆਪਣੀ ਦਾ?
1: APJ ਕੰਸਟਰਕਸ਼ਨ।
0: ਡਰ ਕੇ ਨਾ ਬੋਲੋ, ਖੁੱਲ ਕੇ ਬੋਲੋ। APJ ਕੰਸਟਰਕਸ਼ਨ ਕੰਪਨੀ ਆ
2: ਜੀ।
0: ਇਸ ਕੰਪਨੀ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ, ਕਿਹੜੇ ਕਿਹੜੇ ਸਟੋਰਸ ਤਿਆਰ ਕੀਤੇ ਨੇ ਅਪਰੋਕਸੀਮੇਟਲੀ?
1: ਅਪਰੋਕਸੀਮੇਟਲੀ ਆਪਾਂ 300 ਪਲੱਸ ਸਟੋਰਸ ਰੈਡੀ ਕਰ ਚੁੱਕੇ ਆ।
0: ਹਾਂਜੀ
1: ਹਾਂਜੀ, ਅਸੀਂ ਨੈਸ਼ਨਲ ਬ੍ਰਾਂਡਸ ਹੋ ਗਏ, ਸੈਕਿੰਡ ਕੱਪ ਹੋ ਗਿਆ, ਮਾਸਟਰ ਕਾਰਡ ਹੋ ਗਿਆ, ਮਾਈਲ ਸਟੋਨਸ, ਨੂਡਲ ਬਾਕਸ, ਇਹਨਾਂ ਸਾਰਿਆਂ ਦੇ ਨਾਲ ਕੰਮ ਕਰਦੇ ਆ। ਹੁਣ ਜਿਹੜੇ ਇਮਰਜਿੰਗ ਵੈਸਟਰਨ ਬ੍ਰਾਂਡਸ ਇੱਧਰ ਆ ਰਹੇ ਨੇ, ਜਿੱਦਾਂ ਆਪਣਾ ਈਡੋ ਜਪੈਨ ਹੋ ਗਿਆ, ਉਹਦੇ ਨਾਲ ਵੀ ਕੰਮ ਕਰ ਰਹੇ ਆ ਅਸੀਂ।
0: ਇੱਕ ਚਾਲੇ ਆ ਰਹੇ ਨੇ ਉਹ, ਕਿੰਨੇ ਲੋਕ ਪੀ ਆਰ ਕਰ ਚੁੱਕੇ ਨੇ ਤੁਸੀਂ ਆਪਣੀ ਪੀ ਆਰ ਲਈ ਜਿੱਥੇ ਭੱਜ ਨੱਠ ਕਰ ਰਹੇ ਸੀਗੇ?
1: ਕਾਫੀ ਜਣੇ ਹੋ ਚੁੱਕੇ ਹੈਗੇ
0: ਇਸ ਕੰਪਨੀ ਨੇ। ਜੈਨੂਇਨ ਲੈਵਲ ਤੇ ਕਦੇ ਇਹਨਾਂ ਨੇ ਕਿਸੇ ਤੋਂ ਸੈਂਟਿਕ ਨਹੀਂ ਲਿਆ
2: ਜੀ।
0: ਲੋਕਾਂ ਨੇ ਕੰਮ ਕੀਤੇ, ਪਰਿਵਾਰਾਂ ਦੇ ਪਰਿਵਾਰ ਬਸ ਗਏ ਇਸ ਕੰਟਰੀ ਚ। APJ ਕੰਸਟਰਕਸ਼ਨ
2: ਜੀ,
0: ਪਿਛਲੇ ਦਿਨੀ APJ ਕੰਸਟਰਕਸ਼ਨ ਨੇ ਇਹਨਾਂ ਨੇ ਰੀਅਲ ਸਟੇਟ ਟ੍ਰਾਂਜੈਕਸ਼ਨ ਸਾਰੇ ਹਰਦੀਪ ਪੰਦੇਰ ਹੋਣਾ ਨਾਲ ਕਰਦੇ ਨੇ, ਬ੍ਰੋਕਰ ਆਫ ਰੈਕਡ ਨੇ ਜੋ ਸਾਡੀ ਟੀਮ ਦੇ
2: ਜੀ,
0: ਹਰਦੀਪ ਕੌਰ ਪੰਦੇਰ, ਸੰਤੋਸ਼ ਹੋਣਾ ਦੀ ਟੀਮ ਦੇ ਨਾਲ, ਹੈਨਾ
2: ਜੀ।
0: ਸੋ ਅੱਜ ਬੁਲਾਉਣ ਦਾ ਕਾਰਨ ਇਹ ਸੀਗਾ, ਤੁਸੀਂ ਹਰਦੀਪ ਔਰ ਸੰਤੋਸ਼ ਹੋਣਾ ਦੇ ਸਰਵਿਸਿਜ਼ ਤੋਂ ਕਿੰਨੇ ਖੁਸ਼ ਹੋ?
1: ਬਹੁਤ ਖੁਸ਼ ਹਾਂ ਜੀ।
0: ਹਾਂਜੀ, ਸੋ ਦੇਖੋ ਇਕਨੋਮੀ ਚ ਸਭ ਕੁਝ ਥੱਲੇ ਗਿਆ, ਅੱਜ ਲੋਕਾਂ ਨਾਲ ਲੜ ਰਹੇ ਆਪਾਂ ਸਾਰੇ ਕੁਝ, ਕਾਮਨ ਗੱਲ ਆ। ਜਦੋਂ ਬਣਦਾ ਉਦੋਂ ਵੀ ਪੈਸੇ ਲੜਦੇ ਆ ਲੋਕ, ਜਦੋਂ ਕਦੇ ਡੁੱਬਦੇ ਹੁੰਦੇ ਫਿਰ ਵੀ ਲੜਦੇ ਨੇ, ਜਦੋਂ ਬਹੁਤ ਬਣ ਲੱਜ ਉਦੋਂ ਹੁੰਦਾ ਮੈਂ ਲੈ ਜਾਵਾਂ, ਜਦੋਂ ਨਾ ਬਣਦੇ ਹੁਣ ਤਾਂ ਮੈਨੂੰ ਯਾਦ ਆ ਵੀ ਜਸ਼ਨ, ਅਸੀਂ ਇੱਕ ਨਾ ਗਰੁੱਪ ਚ ਪ੍ਰੋਪਰਟੀ ਪਿੱਕ ਕੀਤਾ, ਉਹ ਪ੍ਰੋਪਰਟੀ ਕਲੋਜ਼ ਕਰਾ ਲਈ ਉਹਨਾਂ ਨੇ ਉਸ ਦਿਨ ਦੇ ਉੱਤੇ
2: ਜੀ।
0: ਤੇ ਉਹ ਕਲੋਜ਼ ਕਰਾਉਣ ਲੱਗੇ ਸੀ, ਆਪਣਾ ਡਾਊਨ ਪੇਮੈਂਟ ਲਾਇਰ ਕੋਲ ਰੱਖਿਆ ਸੀ, ਉਹ ਕਹਿੰਦੇ ਤਾਂ ਅਸੀਂ ਇਕੱਲਿਆਂ ਨੇ ਕਲੋਜ਼ ਕਰਾ ਲਈ, ਲਾਇਰ ਦਾ ਫੋਨ ਆਇਆ ਕਿ ਤੁਹਾਡੇ ਫੰਡ ਤਾਂ ਉਹਨੇ ਪਾਏ ਨਹੀਂ ਪ੍ਰੋਪਰਟੀ ਚ। ਇੱਕ ਅੱਛੀ ਲੈਂਡ ਸੀਗੀ ਵਿੱਚ, ਕਸਟਮ ਬਿਲਡ ਘਰ ਸੀਗਾ, 16-17 ਏਕੜ ਮੇਨ ਸ਼ਹਿਰ ਦੇ ਅੰਦਰ ਸੀ, ਮੇਨ ਰੋਡ ਦੇ ਉੱਪਰ। ਤੇ ਅਸੀਂ ਉਹਨਾਂ ਨੇ ਕਿਹਾ ਕਿਉਂ ਨਹੀਂ ਪਾਇਆ, ਕਹਿੰਦੇ ਘਰਦੇ ਨਹੀਂ ਮੰਨੇ। ਤੇ ਬਾਅਦ ਵਿੱਚੋਂ 3 ਸਾਲ ਬਾਅਦ ਉਹਨਾਂ ਦਾ ਹੁਣ ਮੈਨੂੰ ਫੋਨ ਆਇਆ ਕਿ ਜਿੰਨੇ ਦੀ ਅਸੀਂ ਲਈਏ 2 ਲੱਖ ਘੱਟ ਤੇ ਤੁਸੀਂ ਲੈ ਲਓ, ਤੇ ਜੋ ਕਰਦੇ ਆ ਪਰਮਾਤਮਾ ਠੀਕ ਕਰਦੇ ਆ। ਮੈਂ ਕਹਿੰਦਾ ਕਿ ਅੱਜ ਦਾ ਟਾਈਮ ਆ, ਮਿਲ ਜੁਲ ਕੇ ਕੱਢੋ, ਸਾਰੇ ਅਪ ਐਂਡ ਡਾਊਨ ਤਾਂ ਲਾਈਫ ਦੇ ਵਿੱਚ ਚੱਲਦੇ ਰਹਿੰਦੇ ਨੇ। ਜਸ਼ਨ, ਤੁਸੀਂ ਜਿਹੜਾ ਸੰਤੋਸ਼ ਹੋਣਾ ਦਾ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਬਹੁਤ ਵਾਰ ਐਡਵਾਈਸ ਦਿੱਤੀ ਪ੍ਰੋਪਰਟੀਜ਼ ਦੇ ਲਈ, ਕੁਝ ਮੇਰੇ ਤੇ ਕਮੈਂਟਸ ਕਰ ਦੋਗੇ ਪਲੀਜ਼? ਮੈਂ ਚਾਹੁੰਦਾ ਸੀ ਤੁਸੀਂ ਮੇਰੇ ਤੇ ਵੀ ਕਰ ਦੋ।
1: ਹਾਂਜੀ, ਅਸੀਂ ਆਲਮੋਸਟ 7 ਇਅਰਸ ਤੋਂ ਹਰਦੀਪ ਦੀ ਟੀਮ ਦੇ ਨਾਲ ਕੰਮ ਕਰ ਰਹੇ ਹਾਂ ਤੇ ਵੀਰ ਜੀ ਦੇ ਨਾਲ। ਅਸੀਂ ਬਹੁਤ ਖੁਸ਼ ਹਾਂ, ਜਿੰਨੀਆਂ ਵੀ ਪ੍ਰੋਪਰਟੀਜ਼ ਅਸੀਂ ਲੈਂਦੇ ਹੈਗੇ ਵੀ ਹਰ ਇੱਕ ਦੇ ਵਿੱਚ ਸਾਨੂੰ ਬੈਨੀਫਿਟ ਹੁੰਦਾ। ਅਸੀਂ ਫਾਰਮ ਹਾਊਸ ਲਿਆ ਸੀ, ਉਹ ਵੀ ਵੀਰ ਜੀ ਨੇ, ਹਰਦੀਪ ਜੀ ਨੇ ਸਾਨੂੰ ਲੈ ਕੇ ਦਿੱਤਾ ਸੀਗਾ।
0: ਇਹਨਾਂ ਕੋਲ 18 ਏਕੜ ਦਾ ਫਾਰਮ ਹਾਊਸ ਆ, 6,000+ ਸਕੇਅਰ ਫੁੱਟ ਦਾ ਘਰ ਆ, ਵੱਡੇ F-150 3 ਗਰਾਜ ਚ ਲੱਗ ਜਾਂਦਾ, ਕਸਟਮ ਬਿਲਡ ਘਰ ਹੈਗਾ, ਵੱਡੇ ਗਰਾਜ ਨੇ, ਟੌਪ ਦੀ ਲੈਂਡ, ਟੌਪ ਦੀ ਲੈਂਡਸਕੇਪਿੰਗ, ਵਾਕਆਊਟ ਬੇਸਮੈਂਟ ਦੇ ਨਾਲ, ਮਤਲਬ 6,000+ ਸਕੇਅਰ ਫੁੱਟ ਦਾ ਘਰ ਇਹਨਾਂ ਦਾ। ਤੇ ਬ੍ਰੈਂਪਟਨ ਚੋਂ 2000 ਸਕੇਅਰ ਫੁੱਟ ਦੇ ਘਰ ਚੋਂ ਮੂਵ
2: ਹੋਏ ਨੇ, ਮੈਂਸ਼ਨ ਕਹਿ ਸਕਦੇ ਹਾਂ,
0: ਮੈਂਸ਼ਨ ਕਹਿ ਸਕਦੇ ਹਾਂ, ਕਿਲਾ ਹੀ ਕਹਿ ਸਕਦੇ ਹਾਂ
2: ਜੀ, ਬਿਲਕੁਲ।
0: ਤੇ ਇਹਨਾਂ ਨੇ ਹੁਣ ਲਾਸਟ ਟ੍ਰਾਂਜੈਕਸ਼ਨ ਕੀਤਾ ਆਪਣਾ ਜਸ਼ਨ, ਕਿੰਨੇ ਸਕੇਅਰ ਫੁੱਟ ਦਾ? ਮੈਂ ਲੋਕਾਂ ਨੂੰ ਸਕਸੈਸ ਸਟੋਰੀ ਸੁਣਾਉਣੀ ਚਾਹੁੰਦਾ, ਲੋਕ ਸਿੱਖਣ ਵੀ ਆਪਾਂ ਕੀ ਕਰੀਏ, ਰਿਸੈਸ਼ਨ ਨੂੰ ਨੈਗੇਟਿਵ ਨਾ ਲਓ
2: ਜੀ,
0: ਜਸ਼ਨ ਮੰਗੋ ਪੋਜ਼ਿਟਿਵ ਲਓ। ਜਸ਼ਨ, ਆਪਾਂ ਕਿੰਨੇ ਸਕੇਅਰ ਫੁੱਟ ਦੀ ਪ੍ਰੋਪਰਟੀ ਤੁਸੀਂ ਖਰੀਦੀ ਹੈ ਜਿਹੜੀ?
1: ਅਪਰੋਕਸੀਮੇਟਲੀ 20,000 ਸਕੇਅਰ ਫੁੱਟ ਪਲੱਸ ਇੰਡਸਟਰੀਅਲ ਸਪੇਸ ਹੈ ਆਪਣੇ ਕੋਲ, ਨਾਲ ਆਪਣੇ ਕੋਲ ਘਰ ਵੀ ਹੈਗਾ ਉਹਦੇ ਵਿੱਚ ਵੀ ਸਾਈਡ ਦੇ ਉੱਤੇ।
0: ਡਿਊਪਲੈਕਸ ਘਰ ਕੋ 2 ਘਰ ਨੇ, 6 ਬੈਡਰੂਮ, 3 ਬੈਡਰੂਮ ਦੇ 2 ਕਿਚਨ ਨੇ, 2 ਕਿਚਨ ਲੀਗਲ ਦੇ ਨਾਲ।
1: ਹਾਂਜੀ, ਨਾਲ 2 ਬੈਕਯਾਰਡ ਨੇ ਅਲੱਗ ਅਲੱਗ ਉਹਨਾਂ ਦੇ।
0: ਹਾਂਜੀ,
1: ਤੇ ਹਾਂਜੀ ਬਹੁਤ ਵਧੀਆ, ਉਹ ਵੀ ਸਾਨੂੰ ਲੱਗ ਰਿਹਾ ਵੀ ਵਧੀਆ ਸਾਨੂੰ।
0: ਤੁਸੀਂ ਅਪਰੋਕਸੀਮੇਟਲੀ ਪ੍ਰੋਪਰਟੀ ਦੀ ਕੀ ਸੋਚਦੇ ਹੋ ਵੀ ਜਿੰਨੇ ਦੀ ਖਰੀਦ ਆ ਤੋਂ ਕਿੰਨੇ ਪੈਸੇ ਤੁਹਾਨੂੰ, ਅਪਰੋਕਸੀਮੇਟ ਐਜ਼ ਅ ਬਾਇਰ ਬੋਲਣਾ ਤੁਸੀਂ, ਕਿੰਨੇ ਲੱਗਦੇ ਤੁਹਾਨੂੰ ਬਣੇ ਹੋਣਗੇ? ਜਿਹੜੀ ਕਿ 12 ਲੱਖ ਡਾਲਰ ਮਹਿੰਗੀ ਵਿਕ ਚੁੱਕੀ ਸੀ। ਰਿਸੈਸ਼ਨ ਪੈਸਾ ਦਿੰਦਾ, ਰੀਸਾਈਕਲਿੰਗ ਕਹਿੰਦੇ ਇਹਨੂੰ। ਇਹ ਜਿਹੜੇ ਨਵੇਂ ਹੁੰਦੇ ਉਹ ਐਂਟਰ ਹੁੰਦੇ, ਜਿਹੜੇ ਪੁਰਾਣੇ, ਇਹੀ ਪ੍ਰੋਪਰਟੀ $5 million ਦੀ ਇਹਨਾਂ ਨੂੰ ਮਿਲਣੀ ਸੀ। 18,000+ ਕਵਰਡ ਏਰੀਆ, 2.5 ਏਕੜ ਜ਼ਮੀਨ, 2 ਸੜਕਾਂ ਦੀ ਐਂਟਰੀ ਇੱਕ ਇੰਡਸਟਰੀਅਲ ਏਰੀਆ ਚੋਂ, ਇੱਕ ਰੈਜ਼ੀਡੈਂਸ਼ੀਅਲ ਏਰੀਆ ਚੋਂ, ਯਾਨੀ ਕਿ ਫਿਊਚਰ ਦੇ ਵਿੱਚ ਜਸ਼ਨ ਜੇ ਤੁਸੀਂ ਸੋਚਦੇ ਹੋ ਜ਼ਮੀਨ 'ਚ ਕੀ ਕੀਤਾ ਜਾ ਸਕਦਾ?
1: ਉਹਦੇ ਵਿੱਚ ਜਿੱਦਾਂ ਆਪਾਂ ਘਰਾਂ ਦੀ ਵੀ ਡਿਵੈਲਪਮੈਂਟ ਆ ਸਕਦੀ ਹੈ,
0: ਕੋਈ ਹਾਈ ਰਾਈਜ਼ ਲੋ ਰਾਈਜ਼ ਬਿਲਡਿੰਗ ਵੀ ਖੜੀ ਕਰ ਸਕਦੇ, ਘਰਾਂ ਦੀ ਡਿਵੈਲਪਮੈਂਟ ਵੀ ਕਰ ਸਕਦੇ, ਇੰਡਸਟਰੀਅਲ ਕੰਡੋਮੀਨੀਅਮ ਵੀ ਕਰ ਸਕਦੇ ਨੇ.
1: ਹਾਂਜੀ,
0: ਜੋ ਕਵਰ ਏਰੀਆ ਅੱਧਾ ਆਪ ਯੂਜ਼ ਕਰ ਰਹੇ ਨੇ, ਅੱਧਾ ਰੈਂਟ ਕਰਨ ਲੱਗੇ ਨੇ. ਅੱਧੇ ਰੈਂਟ ਨਾਲ ਉਹਦਾ ਖਰਚਾ ਪੇ ਹੋ ਜਾਣਾ. ਬ੍ਰੈਂਪਟਨ ਦੀ ਲੋਕੇਸ਼ਨ 2200 ਸਕੁਅਰ ਫੁੱਟ ਦੀ ਹੈ, ਉਹਦਾ 8 to 10 thousand ਖਰਚਾ ਸੀ, ਹੁਣ ਇਹ 5000 ਖਰਚਾ ਪੇ ਕਰਕੇ, 10000 ਪਲੱਸ ਖਰਚਾ ਬ੍ਰੈਂਪਟਨ ਦਾ, 5000 ਜੇਬ ਚੋਂ ਪੇ ਕਰਨਾ ਮੁਸ਼ਕਲ ਨਾਲ, ਅਤੇ ਇਹਨਾਂ ਕੋਲ ਟ੍ਰਿਪਲ ਤੋਂ ਵੱਧ ਜਗ੍ਹਾ ਹੋ ਜਾਣੀ ਹੈ ਰੈਂਟਲ ਇਨਕਮ ਦੇ ਨਾਲ, ਇਹ ਜੇਬ 'ਚੋਂ ਕੁਛ ਨਹੀਂ ਪੇ ਕਰਦੇ. ਤੁਸੀਂ ਇਸ ਤਰ੍ਹਾਂ ਦੀ ਕੋਈ ਵੀ, ਪਹਿਲਾਂ ਤਾਂ ਮੈਂ ਕਹੂੰਗਾ ਕਮਿਊਨਿਟੀ 'ਚ ਕਿਸੇ ਨੇ ਕੰਮ ਕਰਾਉਣਾ ਕੰਸਟਰਕਸ਼ਨ ਦਾ
2: ਜੀ,
0: ਵੱਡੇ ਲੈਵਲ ਦਾ ਕੰਮ, ਵਧੀਆ ਲੈਵਲ ਦਾ ਕੰਮ, ਚੰਗੇ ਬੰਦੇ, ਪ੍ਰੋਫਾਈਲ ਕੰਪਨੀ APJ ਕੰਸਟਰਕਸ਼ਨ, ਅਸੀਂ ਇਸ ਕੰਪਨੀ ਦਾ ਸਭ ਨਾਲ ਲੱਗਿਆ ਰੇਡੀਓ ਆਵਾਜ਼ ਦਾ, ਅਸੀਂ ਨਾਲ ਲੈ ਕੇ ਚੱਲਣਾ APJ ਕੰਸਟਰਕਸ਼ਨ. ਸਹਿਲ ਦਿਨ ਮੈਨੇ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ?
3: ਹਾਂਜੀ ਸਰ, ਆਲਮੋਸਟ 8+
0: ਸਾਲ. ਤੂੰ ਕਿਸੇ ਹੋਰ ਰੇਡੀਓ 'ਤੇ ਐਡ ਕੀਤੀ ਕਦੇ?
3: ਨਹੀਂ.
0: ਜਲਦੀ ਬੋਲੋ, ਤੁਹਾਨੂੰ ਕਿੰਨਾ ਕੰਮ ਮਿਲਿਆ ਤੁਹਾਨੂੰ ਇੱਥੋਂ?
3: ਬਹੁਤ ਕੰਮ ਮਿਲਿਆ, ਆਲਮੋਸਟ ਮਿਲਦਾ.
0: ਸੋ ਇਸੇ ਤਰ੍ਹਾਂ APJ ਕੰਸਟਰਕਸ਼ਨ ਨੂੰ ਵੀ ਲੋਕ ਕੰਮ ਕਰਨਗੇ. ਅਤੇ ਤੁਸੀਂ ਕੋਈ ਵੀ ਰੀਅਲ ਸਟੇਟ ਦਾ ਟ੍ਰਾਂਜੈਕਸ਼ਨ ਆ, ਕੋਈ ਹਜੇ ਵੀ ਕੁਛ ਵੇਚਣਾ ਚਾਹੁੰਦਾ, ਤੁਹਾਡਾ ਕੋਈ ਫਸਿਆ ਹੋਇਆ
2: ਜੀ,
0: ਸਾਡੇ ਕੋਲ ਕੰਪਨੀਜ਼ ਨੇ ਜਿਹੜੀਆਂ ਬਾਏ ਕਰਨੀਆਂ ਚਾਹੁੰਦੀਆਂ ਨੇ, ਤੁਹਾਡਾ ਕੋਈ ਫਸਿਆ ਹੋਇਆ ਪ੍ਰੋਜੈਕਟ ਹੈ, ਸਾਨੂੰ ਦੱਸੋ. ਨੰਬਰ ਬੋਲੋ ਸੰਤੋਸ਼.
2: 416-473-4242, 416-473-4242.
0: ਜਸ਼ਨ, ਟਾਈਮ ਕਰਨ ਲਈ ਬਹੁਤ ਸ਼ੁਕਰੀਆ. ਥੈਂਕ ਯੂ ਸੋ ਮਚ.
1: ਥੈਂਕ ਯੂ ਸੋ ਮਚ.
0: ਥੈਂਕ ਯੂ. 416-473-4242. ਸੋ ਮੈਂ ਵਧੀਆ ਜਿਹਨਾਂ ਦੀ ਐਡ ਕੀਤੀ, ਮੈਂ ਕਿਹਾ ਵੀ ਬੰਦਾ ਕਹੇ ਆ ਕੇ ਮੈਨੂੰ ਪੈਸਾ ਬਣਿਆ
2: ਜੀ.
0: ਸੋ 2 million ਦੀ ਪਰਚੇਜ਼ ਆ, ਅਪਰੋਕਸੀਮੇਟ 5 ਦੇ ਆਸ ਪਾਸ ਜਾਣੀ ਹੈ, 3 to 4 lakh ਡਾਲਰ ਕੋਲੋਂ ਖਰਚਿਆ ਜਾ ਰਿਹਾ ਹੈਗਾ
2: ਜੀ.
0: ਔਰ 2.5 acres ਪਲੱਸ ਸ਼ਹਿਰ ਦੇ ਅੰਦਰ 401 ਦੇ ਉੱਪਰ,
2: ਤੇ
0: ਜਸਟ ਇਹਨੂੰ ਕਹਿੰਦੇ ਬਜਟ. ਇਹਨਾਂ ਦੇ ਹੀ ਕਾਰੋਬਾਰ ਦੇ ਵਿੱਚ ਕੰਪੀਟੀਸ਼ਨ ਬਿਜ਼ਨਸ ਨੇ 10 million ਦੀ ਪ੍ਰੋਪਰਟੀ ਚੱਕੀ ਹੈ
2: ਜੀ.
0: ਉਹ ਕਿਸ਼ਤਾਂ ਹੀ ਪੇ ਕਰਨਗੇ. ਮੇਰਾ ਰੈਸਟੋਰੈਂਟ ਹੈਗਾ 1300 square feet ਦਾ, ਤੁਸੀਂ 2300 square feet ਦਾ ਮੇਰੇ ਨਾਲ ਖੋਲ ਲਿਆ, ਤੁਸੀਂ 1300 square feet ਨੂੰ $50 ਪਰ ਸਕੁਅਰ ਫੁੱਟ ਐਕਸਟਰਾ ਪੇ ਕਰ ਰਹੇ ਹੋ. ਮੈਂ ਵੀ ਦਾਲ ਵੇਚ ਰਿਹਾ, ਤੁਸੀਂ ਵੀ ਦਾਲ ਵੇਚ ਰਹੇ ਹੋ. ਬਿਜ਼ਨਸ ਕਰਨ ਲੱਗਿਆ ਦਿਮਾਗ, ਨੰਬਰਸ, ਬਹੁਤ ਕੁਛ ਚਾਹੀਦਾ. ਕਿਸੇ ਨੂੰ ਕੋਈ ਬਿਜ਼ਨਸ ਐਡਵਾਈਸ ਚਾਹੀਦੀ ਹੈ, ਮੇਰੇ ਨਾਲ ਗੱਲ ਕਰ ਸਕਦਾ. ਕੋਈ ਡਾਕਟਰ ਸੁਣ ਰਿਹਾ ਹੈਗਾ, ਸਪੈਸ਼ਲੀ ਮੈਡੀਸਨ ਦੇ ਨਾਲ ਜੁੜੇ ਜਿਹੜੇ ਲੋਕ ਨੇ, ਕੋਈ ਲੈਬ ਟੈਕਨੀਸ਼ੀਅਨ ਸੁਣ ਰਿਹਾ ਹੈਗਾ ਮੈਨੂੰ, ਕੋਈ ਫਾਰਮਾਸਿਸਟ ਸੁਣ ਰਿਹਾ ਮੈਨੂੰ, ਮੈਨੂੰ ਕੋਈ ਟਰੱਕਿੰਗ 'ਚੋਂ ਨੇ ਜਿਹੜੇ ਬੰਦੇ ਕਹਿੰਦੇ ਬਾਈ ਜੀ ਅਸੀਂ ਹੋਰ ਕੰਮ 'ਚ ਜਾਣਾ ਚਾਹੁੰਦੇ ਹਾਂ
2: ਜੀ,
0: 416-518-3200 'ਤੇ ਕੰਟੈਕਟ ਕਰ ਸਕਦੇ ਹੋ. 416-518-3200, 416-518-3200 ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, 416-518-3200. ਪ੍ਰੋਪਰਟੀਜ਼ ਦੇ ਵਿੱਚ ਪੈਸਾ ਕਿਵੇਂ ਬਣਾਉਣਾ
2: ਜੀ?
0: ਸੁਲਤਾਨ ਜੀ, ਅਸੀਂ ਹੁਣ ਇੱਕ ਇੰਟਰਵਿਊ ਕਰਕੇ ਹਟੇ ਹਾਂ. ਇਹਨਾਂ ਨੇ 20,000 square feet ਦੀ ਬਿਲਡਿੰਗ ਲਈ ਹੈ ਵਿਦ 2 houses ਡਿਪਲੈਕਸ ਘਰ ਦੇ ਨਾਲ, 401 ਦੇ ਉੱਪਰ. ਸੁਲਤਾਨ ਜੀ,
4: ਵਾਓ!
0: ਤੇ ਕਮਰਸ਼ੀਅਲ ਵਿੱਚ ਹਾਈ ਸੀਲਿੰਗ ਵੀ ਹੈ, ਇੰਡਸਟਰੀਅਲ ਤੇ ਕਮਰਸ਼ੀਅਲ ਜ਼ੋਨਿੰਗ ਹੈ. 2 sadkaan ਨੇ ਜੀ ਐਂਟਰੀ, ਇੱਕ ਇੰਡਸਟਰੀਅਲ ਏਰੀਆ 'ਚ ਐਂਟਰੀ ਹੈ, ਇੱਕ ਰੈਜ਼ੀਡੈਂਸ਼ੀਅਲ ਏਰੀਆ 'ਚੋਂ, ਯਾਨੀ ਇੱਕ ਪ੍ਰੋਪਰਟੀ ਦੇ ਰਾਈਟ ਹੈਂਡ ਤੋਂ ਉੱਧਰਲੇ ਪਾਸਿਓਂ, ਉੱਤਰ ਵਾਲੇ ਪਾਸਿਓਂ, ਇੱਕ ਪੂਰਬ ਵਾਲੇ ਪਾਸਿਓਂ, 2 passes ਐਂਟਰੀ, ਇੱਕ ਰੈਜ਼ੀਡੈਂਸ਼ੀਅਲ 'ਚ, ਕਮਰਸ਼ੀਅਲ 'ਚੋਂ. ਗੱਡੀਆਂ ਦੀ ਪਾਰਕਿੰਗ ਇਕੱਲੀ ਜਿਹੜੀ ਹੈ ਦਫ਼ਤਰ ਦੇ ਮੂਹਰੇ, ਉਹ 50 gaddiyan ਦੀ ਪਾਰਕਿੰਗ ਆ, ਐਸ਼ਫਾਲਟ ਪਿਆ ਹੋਇਆ ਉੱਤੇ, ਹਾਂਜੀ, ਲੁੱਕ ਪਈ ਹੋਈ ਹੈ
4: ਜੀ.
0: 23 lakh ਦੇ ਵਿੱਚ ਪ੍ਰੋਪਰਟੀ ਇਹਨਾਂ ਲਈ ਹੈ, 50 lakh ਦੀ ਪ੍ਰੋਪਰਟੀ, ਉਹ ਠੀਕ ਮਾਰਕੀਟ ਜਾਣੀ ਹੈ. ਅੱਧੀ ਰੈਂਟ ਕਰਕੇ, ਬ੍ਰੈਂਪਟਨ 'ਚ ਇਹਨਾਂ ਦਾ 2200 square feet ਦਾ ਯੂਨਿਟ ਹੈ, 10,000+ ਖਰਚਾ, ਅੱਧੀ ਰੈਂਟ ਕਰਕੇ 5,000 'ਚ ਪੈ ਰਹੀ ਹੈ
2: ਜੀ
0: ਟੋਟਲ. ਅਤੇ ਪ੍ਰਿੰਸੀਪਲ ਨੂੰ ਜਿਹੜਾ ਅਸੀਂ ਆਈਡੀਆ ਲਾਇਆ ਹੈਗਾ, ਪ੍ਰਿੰਸੀਪਲ ਨੂੰ ਇਹ 5,000 ਦਾ ਜਾ ਰਿਹਾ ਹੈਗਾ. ਆਪਣੀ ਲਾਈਫ ਸੌਖੀ ਕਰੋ, ਅੱਛੀਆਂ ਪ੍ਰੋਪਰਟੀਜ਼ ਚੱਕੋ. ਕਮਰਸ਼ੀਅਲ ਇੰਡਸਟਰੀਅਲ ਜ਼ੋਨਿੰਗ ਹੈ, ਨਾਲ ਰੈਜ਼ੀਡੈਂਸ਼ੀਅਲ ਜ਼ੋਨਿੰਗ ਵੀ ਹੈ ਜੀ. ਮਤਲਬ ਫਿਊਚਰ 'ਚ ਡਿਵੈਲਪਮੈਂਟ ਹੈ ਜੀ, ਪ੍ਰੋਪਰਟੀ 'ਚ 100% ਅਪਰੂਵਡ ਹੈ, ਸਿਟੀ ਤੋਂ ਡਿਊ ਡਿਲੀਜੈਂਸ ਕਰ ਲਿਆ ਸੀ
2: ਜੀ.
0: ਮੇਨ ਸਿਟੀ ਹੈ, 401 ਦੇ ਉੱਪਰ ਆ, ਨਾਲ GTA ਦੇ ਵਿੱਚ ਇਹ ਕੰਪਨੀ ਗਰੋ ਹੋਊਗੀ. ਹੁਣ ਸੁਲਤਾਨ ਜੀ ਨੇ ਮੇਰੇ ਨਾਲ, ਸੁਲਤਾਨ ਜੀ ਗਰੋਥ ਦਾ ਦੂਸਰਾ ਨਾਮ, ਸੁਲਤਾਨ ਜੀ ਤੁਸੀਂ ਦਿਓ ਮੈਸੇਜ ਪਲੀਜ਼.
4: ਥੈਂਕ ਯੂ ਵੈਰੀ ਮਚ ਜੀ. ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ. ਉਹਦੀ ਰੀਜ਼ਨ ਇਹ ਹੈ ਕਿ ਜਦੋਂ ਨਵਾਂ ਕੋਈ ਨਾ ਕੋਈ ਮਾਡਲ ਲਾਂਚ ਕੀਤਾ ਜਾਂਦਾ ਜੀ, ਬਿਗ ਸਕਰੀਨ ਟੀਵੀਜ਼ ਜਿਹੜੇ ਕਿ ਸਟਾਰਟ ਹੋਏ ਸੀ, ਤੁਹਾਨੂੰ ਯਾਦ ਹੀ ਹੋਣਾ ਕਿ 65-inch, 75-inch, 85-inch, ਫਿਰ 98-inch ਲਾਂਚ ਕੀਤਾ ਗਿਆ. ਬਟ ਨਾਓ ਸੋਨੀ ਨੇ 100-inch ਟੀਵੀ ਲਾਂਚ ਕੀਤਾ ਜੀ. 100-inch ਟੀਵੀ $1500 ਸੇਵਿੰਗ ਦੇ ਨਾਲ ਤੁਹਾਨੂੰ ਮਿਲੇਗਾ, $4500 ਵਾਲਾ, $29.99 ਚ. ਸੋਨੀ ਦਾ ਬ੍ਰੇਵੀਆ ਮਾਡਲ ਹੈ, ਬ੍ਰੇਵੀਆ 3, ਇਹ ਲੇਟੈਸਟ ਟੈਕਨੋਲੋਜੀ ਹੈ. ਇਹਦੇ ਚ 120 Hz ਹੈ ਜੀ, ਜਿਹੜੇ ਗੇਮਿੰਗ ਮੋਡ ਵਾਸਤੇ ਬੈਸਟ ਕੰਸਿਡਰ ਕੀਤੇ ਜਾਂਦੇ ਆ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ. ਸੋਨੀ ਨੇ PS5 ਦੀ ਰੈਜ਼ੋਲੂਸ਼ਨ ਇਹਦੇ ਨਾਲ ਮੈਚ ਕੀਤੀ ਹੈ, 5.1 ਚੈਨਲ ਦੀ ਇਨਪੁਟ ਦੇ ਨਾਲ. ਜਿਹੜੇ ਸ਼ੌਕੀਨ ਕਸਟਮਰ ਸ਼ੌਕ ਨਾਲ ਚਾਹੁੰਦੇ ਕਿ ਪਹਿਲਾ ਟੀਵੀ ਸਾਡੇ ਘਰ ਆਵੇ, ਡੈਫੀਨੇਟਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕਾਲ ਕਰਕੇ 100 ਇੰਚ ਦਾ ਸੋਨੀ ਬ੍ਰੇਵੀਆ ਮਾਡਲ ਲੈ ਸਕਦੇ 29.99 ਚ 48 ਆਵਰ ਚ ਡਿਲੀਵਰੀ ਸਕੈਜੂਲ ਹੋ ਜਾਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਜੀ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਸੈਮਸੰਗ ਨੇ 85 ਇੰਚ ਮਿੰਨੀ ਐਲਈਡੀ ਲਾਂਚ ਕੀਤਾ ਮਿੰਨੀ ਐਲਈਡੀ ਟੈਕਨੋਲੋਜੀ ਦੇ ਨਾਲ 85 ਇੰਚ ਸੈਮਸੰਗ ਦਾ $1800 ਵਾਲਾ 1199 ਦਾ ਮਿਲੇਗਾ 75 ਇੰਚ ਸੈਮਸੰਗ ਜਿਹੜਾ ਕਿ $1099 ਦਾ ਪਰ $799 ਦਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 75 ਇੰਚ ਮਿਲੇਗਾ ਜਿਹੜੇ ਕਸਟਮਰ 65 ਇੰਚ 599 ਦੇ ਜਾਂ 55 ਇੰਚ 399 ਦਾ ਲੈਣਾ ਚਾਹੁੰਦੇ ਉਹ ਵੀ ਕੰਟੈਕਟ ਕਰ ਸਕਦੇ ਆ ਰਾਈਟ ਵੇ ਵੈਰੀ ਲਿਮਿਟਿਡ ਇਨਵੈਂਟਰੀ ਹੈ ਜੀ 2-2-3-3 ਪੀਸ ਇਨ ਸਟਾਕ ਹੈ ਪਰ ਡੈਫੀਨੇਟਲੀ ਤੁਸੀਂ ਬਿਗ ਸੇਵਿੰਗਸ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਾਰੰਟੀ ਦੇ ਨਾਲ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਦਿੱਤੇ ਜਾਏਗੀ 905-450-2828 ਸਾਡਾ ਨੰਬਰ ਹੈ 905-450-2828 ਤੇ ਮਿਸ ਨਾ ਕਰਨਾ ਜੇ ਤੁਸੀਂ ਕੱਲਾ ਫਰਿੱਜ ਲੈਣਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2200 ਵਾਲਾ ਫੁੱਲ ਸਾਈਜ਼ ਦਾ $1499 ਸਪੈਸ਼ਲ ਤੇ ਦੇ ਰਹੇ ਹਾਂ $700 ਤੁਸੀਂ ਕੱਲੇ ਫਰਿੱਜ ਤੇ ਹੀ ਸੇਵ ਕਰਨਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ $1700 ਵਾਲਾ $1099 ਦਾ ਪੇਅਰ ਦੇ ਰਹੇ ਹਾਂ ਵਾਸ਼ਰ ਡਰਾਇਰ ਦੋਨੋਂ $1099 ਚ ਮਿਲ ਜਾਣਗੇ ਤੁਹਾਨੂੰ ਸਪੈਸ਼ਲ ਤੇ $600 ਵਾਸ਼ਰ ਐਂਡ ਡਰਾਇਰ ਦੇ ਪੇਅਰ ਤੇ ਸੇਵਿੰਗ ਹੋ ਜਾਣੀ ਹੈ ਫ੍ਰੀ ਹੋਮ ਡਿਲੀਵਰੀ ਹੈ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ 40% ਦਾ ਮੈਕਸੀਮਮ ਡਿਸਕਾਊਂਟ ਹੈ ਜਿਹੜਾ ਅਸੀਂ ਬਿਲਟ ਇਨ ਕਿਚਨ ਤੇ ਆਪਣੇ ਕਸਟਮਰ ਨੂੰ ਲੈ ਕੇ ਦੇ ਰਹੇ ਹਾਂ ਅਪਲਾਈਸਿਸ ਇੰਡਸਟਰੀ ਦਾ ਮੈਕਸ ਡਿਸਕਾਊਂਟ ਅਪਲਾਈਸਿਸ ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ ਬਿਲਟ ਇਨ ਕੁੱਕ ਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕਰੋਵੇਵ ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਉਹ ਵੀ $12,000 ਵਾਲਾ 40% ਡਿਸਕਾਊਂਟ ਤੇ ਤੁਹਾਨੂੰ $6,900 ਚ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਦਿੱਤਾ ਜਾ ਰਿਹਾ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਹਿਊਜ ਡਿਸਕਾਊਂਟ ਅੱਜ ਬਿਗ ਸਕਰੀਨ ਟੀਵੀਆਂ ਦੇ ਉੱਪਰ ਵੀ ਤੇ ਨਾਲੇ ਲਾਂਡਰੀ ਸੈਕਸ਼ਨ ਚ ਵੀ ਮਿਲ ਰਿਹਾ 905-450-2828 905-450-2828 100 ਇੰਚ ਦਾ ਟੀਵੀ ਲੈਣਾ ਸੋਨੀ ਬ੍ਰੇਵੀਆ 3 ਤੇ ਰਾਈਟ ਵੇ ਕੰਟੈਕਟ ਕਰ ਲੈਣਾ ਹਿਊਜ ਡਿਸਕਾਊਂਟ $1500 100 ਇੰਚ ਦੇ ਟੀਵੀ ਤੇ ਲੇਟੈਸਟ ਲਾਂਚ ਕੀਤਾ ਗਿਆ ਜੀ 905-450-2828 905-450-2828 ਜੀ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਵੀਕਐਂਡ ਦੇ ਮੁਬਾਰਕਬਾਦ ਔਰ ਰੇਡੀਓ ਆਵਾਜ਼ ਨੂੰ AM 530

0: ਔਰ ਤੁਸੀਂ ਸ਼ਬਾਨੂ ਦੇ ਨਾਲ ਸ਼ਬਾਨੂ ਕੀ ਹਾਲ ਚਾਲ ਨੇ
1: ਬਿਲਕੁਲ ਬੜੀਆ ਅਮਨ ਭਾਈ ਚੜ੍ਹਦੀ ਕਲਾ ਆਪ ਸੁਣਾਓ
0: ਮੈਂ ਬਹੁਤ ਅੱਛਾ ਔਰ ਸ਼ਬਾਨੂ ਭਈਆ ਆਪਣੇ ਅੱਜ ਇੱਕ ਨਾ ਕੰਸਟਰਕਸ਼ਨ ਕੰਪਨੀ ਕੀ ਸਟੋਰੀ ਕਵਰ ਕੀਤੀ ਛੋਟੀ ਸੀ ਔਰ ਜਿਸਮੇ ਹਮਨੇ ਬਤਾਇਆ ਕਿ ਇੱਕ ਕੰਪਨੀ ਜੋ ਛੋਟੇ ਲੈਵਲ ਪੇ ਸਟਾਰਟ ਹੋ ਕੇ ਅੱਜ 300 ਪਲੱਸ ਪ੍ਰੋਜੈਕਟ ਕਰ ਚੁੱਕੀ ਹੈ ਕਮਰਸ਼ੀਅਲ ਮੇ ਖਾਲੀ
2: ਜੀ
0: ਔਰ ਸਟਾਰਬਕਸ ਸੇ ਲੈ ਕੇ ਨੋ ਸੌਰੀ ਆਪਣਾ ਸੈਕਿੰਡ ਕੱਪ ਸੇ ਲੈ ਕੇ जो न्यूडल बॉक्स से लेके मतलब मल्टीपल स्टोर्स हैं जो बड़े उनको कवर कर चुके हैं बना चुके हैं ऐसे शिवानु भाई की बात करेंगे
2: जी
0: शिवानु भाई की स्टोरी ये है कि शिवानु भाई ने पहले ये काम स्टार्ट किया पर अब पूरी फैक्ट्री बड़ी बनी हुई है
2: जी
0: जहाँ पे खुद मैन्युफैक्चर करते हैं जहाँ पे ये टेक्नोलॉजी के ऊपर काम करते हैं टेक्नोलॉजी इनकी है कि चोर का गोडा टूट जूगा पर थोड़ा
2: विंडो या डोर नहीं टूट
0: थोड़ा दरवाजा नहीं टूटूगा चोर चौड़ चाहिए आके लत्त जी मार दे कैमरे ला के धड़न धड़न धड़न हूँ गोडा फड़ के जो कोई लंगड़ा तुरै जाता समझ लो शिवानू के डोर तो लत्त मारी सी हाँ जी शिवानू जी दीजिए मैसेज
1: हाँ जी सर तो अमन भाई जैसा कि आपने बताया है कि मेरे ख्याल कम से कम 700-800 कंपनी है इस समय मार्केट के अंदर जो विंडोज और डोर्स को बेचती हैं बट हम डिफरेंट कैसे हैं हम ऐसे डिफरेंट है कि हम आपकी प्रॉब्लम को एड्रेस करते हैं हम अपना प्रोडक्ट ला के और आपको ये नहीं कहते कि जी ये प्रोडक्ट है आपको यही खरीदना है और इसका ये दाम है ऐसा कोई सिस्टम नहीं है हमारा हम आपकी प्रॉब्लम फॉर एग्जांपल जस्ट टू गिव यू एन एग्जांपल किसी के यहाँ पे एक अभी आप ही के कस्टमर लिस्नर थे उनकी माता जी को बहुत ज्यादा आवाज आती थी रोड क्योंकि उनका ग्राउंड पे बेडरूम था फ्रंट की तरफ तो वो कॉर्नर का हाउस था तो बहुत आवाज आती थी उनको तो हमने उनको अभी एक अकोस्टिक ग्लास दिया है जिसके अंदर बिल्कुल कम्प्लीटली नॉइज इंसुलेशन उनकी हो गई है तो एक होता है अमन भाई की इंसुलेशन हो गई आपकी घर की एयर टाइटनेस हो गई और कम्प्लीटली कोई आवाज नहीं आ रही है कोई हवा नहीं आ रही बट जब आपको साउंड इंसुलेशन करनी होती है तो एक स्पेशल ग्लास लगता है जिसमें बिल्कुल जीरो होती है और बहुत सारे लोग हैं जो वर्क फ्रॉम होम करते हैं उनकी भी यह प्रॉब्लम होती है सो ऐसी चीजें हैं जो जहाँ पे ब्रेक इन बहुत ज्यादा होते हैं तो वहां पे एक लैमिनेटेड ग्लास आता है जो टेम्पर्ड और लैमिनेट का कॉम्बिनेशन होता है कि वाकई मतलब आप हथौड़ा लेके आ जाओ और उस पर जोर जोर की मारो मतलब जितनी देर वो हथौड़ा मार के तोड़ने की कोशिश करेंगे उतनी देर में 911 आप आराम से कॉल करके पुलिस को बुला सकते हो मतलब इस लेवल की उसकी रेजिस्टेंस है सो ऐसे बहुत सारी चीजें हैं जो सिर्फ यू नो विंडो कह के कि हम विंडो लेकर आए हैं और ये हमारी विंडो है नो इस तरीके से काम नहीं होता आपको प्रॉपर एक सोल्यूशन बना के जो आपकी रिक्वायरमेंट है कईयों के घरों में छोटे बच्चे हैं उनके लिए अलग टाइप की हमारे पास विंडोज होती है कोई सीनियर्स हैं सो मेरा कहने का मतलब है कि बहुत तरीके की चीजें हैं जो करी जा सकती हैं ज्यादा जानकारी के लिए 416-206-3200 416-206-3200 पे कॉल करिए मैं और एक बात और कहना चाहूंगा कि अब अमन भाई हम बिल्कुल एंड पे आ गए हैं साल के सो हमारे पास अब टेक्निकली समझ लो हम अब और 4 हफ्ते बाद शायद हम ऑर्डर भी लेना बंद कर देंगे इस साल के लिए ऑर्डर लेना बंद करेंगे ये नहीं कि ऑर्डर लेना बंद कर देंगे बट इस साल इंस्टॉलेशन अब और नहीं हो पाएगी अगर 4 हफ्ते के अंदर अगर आपने ऑर्डर नहीं प्लेस किया सो अब आपको आगाज हो गया होगा ठंडी और सर्दी का अच्छा आ चुकी है एक लहर सो अगर आपको लग रहा है कि हाँ जी आपकी हो गई और अगर आपको ये भी लग रहा है कि यार बहुत बड़ा खर्चा है ऐसा पहले आप कोट ले लीजिए फिर आप हमको कॉल कीजिए आपको हम दिखा देंगे कि एक्चुअल कोट क्या होता है और जो मार्केटिंग वाले कोट आते हैं उनमें कितना फर्क होता है
0: शबानु जी हमें तो मुकाबला करने की जरूरत है हमने सब साफ साफ बोल दिया कि चोर का गोडा टूट जूगा पर थोड़ा दरवाजा नहीं टूटूगा जिसने ये सुन लिया उसके दिमाग में यही रहेगा कि शबानु से विंडो दरवाजे लगवाने ही लगवाने हैं बस
2: जी बिल्कुल
0: आगे है
1: हाँ जी
0: भाजी मार्केट की तो परवाह ही नहीं करी शबानू मैं भी मार्केट च बैठा ना रेडियो दे थोड़े नाल मेरे ना शबानू आ मेनू की चिंता किसे गल दी
2: जी बिल्कुल
0: बोलो गल दसो पांच रेडियो स्टेशन खुल जाना मेरे नाल भाजी बैठे अगले थोड़े तो नेक्स्ट वाले स्पेक्स वाले आ मुंडा बैठा एक स्ट्रैटेजी होंदी है बिजनेस की मार्केट च लोग आउणगे पर जिहड़ा असी काम करांगे साडा काम खास होगा जिहड़े लोग एंड यूजर्स ने जिहड़े सानू सुणदे ने कारां दे विच ਉਹਨਾਂ 'ਚ ਵਿਸ਼ਵਾਸ ਪੈਦਾ ਹੋਊਗਾ ਕਿ ਟਾਕੀਆਂ ਦਰਵਾਜ਼ੇ ਜੇ ਆਹ ਬੰਦੇ ਕਹਿ ਰਹੇ ਲਾਈਫ ਟਾਈਮ ਵਾਰੰਟੀ ਆ ਸਾਡੇ ਲੋਕ ਸੈਪਰੇਟ ਨੇ ਲੈ ਕੇ ਤਾਂ ਆਉਣਗੇ ਨਾ ਕੁਝ ਦਿਖਾਉਣ ਲਈ
2: ਜੀ ਬਿਲਕੁਲ
0: ਜਦੋਂ ਆਪਾਂ ਦਿਖਾਵਾਂਗੇ ਕਿ ਜਰਮਨ ਲੋਕ ਅਸੀਂ ਪਾਉਂਦੇ ਹਾਂ ਲੋਕ ਕਿਵੇਂ ਚਾਈਨਾ ਦੇ ਬਣੇ ਮਾਲ ਦੇ ਨਾਲ ਸਾਡਾ ਮੁਕਾਬਲਾ ਕਰਨਗੇ ਨਹੀਂ ਕਰ ਸਕਣਗੇ ਰਾਈਟ
1: ਬਿਲਕੁਲ
0: ਹੁਣ ਆ ਗਈ ਗੱਲ ਫਾਈਨੈਂਸਿੰਗ ਦੀ ਫਾਈਨੈਂਸਿੰਗ ਦੇ ਵਿੱਚ ਮੈਂ ਸਮਝਾ ਦਵਾਂ ਜਿੰਨਾ ਰਾਤ ਮੇਰੇ ਘਰ 'ਚ ਠੰਡ ਸੀ ਸਵੇਰੇ ਉੱਠ ਕੇ ਮੈਂ ਮਾਈਕ 'ਤੇ ਬੈਠਾ ਰੋਟੀ ਖਾਂਦਾ ਇੱਥੋਂ ਸਵੇਰੇ ਉੱਠ ਕੇ ਮੈਂ ਓਵਨ ਔਨ ਕੀਤਾ ਕਿਉਂਕਿ ਮੈਂ ਡਕਟ ਕਲੀਨਿੰਗ ਕਰਾਉਣੀ ਆ ਡਾਕਟਰ ਕਲੀਨਿਕ ਲਈ ਨੰਬਰ ਨੋਟ ਕਰ ਲਓ, ਨਾਨਕ ਵਾਲੇ ਸੁਪਰ ਬਿਜ਼ੀ ਚੱਲਦੇ ਨੇ। ਦਿਲਾ ਮੁੰਡਾ ਕਹਿੰਦਾ ਮੈਂ ਲੋਕਾਂ ਦੇ ਲਾਂਭੇ ਆ ਰਿਹਾ ਵੀ ਅਸੀਂ ਕਾਲ ਕੀਤੀ ਹੈ, ਅੱਜ ਕਾਲ ਨਹੀਂ ਆਈ ਬਈ। ਕਹਿੰਦਾ ਭਾਜੀ ਇੰਨੀਆਂ ਕਾਲਾਂ ਨੇ ਮੈਂ ਅਟੈਂਡ ਕਿਵੇਂ ਕਰਾਂ
2: ਜੀ? ਬਿਲਕੁਲ।
0: ਨਾਨਕ ਡਾਕਟਰ ਕਲੀਨਿਕ 416-729-1521 ਮੇਰੇ ਘਰ ਦੇ ਕਹਿੰਦੇ ਫਰਨਸ ਆਨ ਨਹੀਂ ਕਰਨੀ ਡਾਕਟਰ ਕਲੀਨ ਕਰਾਏ ਬਿਨਾਂ, ਕਿਉਂਕਿ ਮਿੱਟੀ ਹੋਊਗੀ ਫਿਰ ਉਹ ਬੱਚਾ ਹੋਊਗੀ ਘਰ ਦੇ
2: ਜੀ।
0: 416-729-1521 ਅੱਜ ਮੈਂ ਓਵਨ ਚਲਾ ਕੇ ਸਵੇਰੇ ਆਪਣਾ ਸ਼ਿਵਾਨੂ ਘਰ ਨੂੰ ਗਰਮ ਕੀਤਾ ਥੋੜਾ
3: ਜਿਹਾ। ਫਾਇਰ ਪਲੇਸ
0: ਨਹੀਂ, ਓਵਨ ਜਿਹਾ ਜਿਹੜਾ ਹੁੰਦਾ ਦੂਜਾ ਉਹ ਲਾਤਾ ਸੀ ਉੱਪਰਲੇ ਪਾਸੇ, ਫਾਇਰ ਪਲੇਸ ਥੱਲੇ ਵਾਲੇ ਪਾਸੇ ਦੂਜੇ ਪਾਸੇ।
3: ਅੱਛਾ ਅੱਛਾ।
0: ਸੋ ਉਹ ਜਿਹੜਾ ਕੇਕ ਬਣਾਉਣ ਵਾਲਾ ਓਵਨ ਹੁੰਦਾ ਉਹ ਆਨ ਕਰਕੇ ਖੁੱਲਾ ਛੱਡਤਾ। ਠੀਕ ਹੈ, ਹੁਣ ਕਾਰਨ ਕੀ ਆ ਸਮਝਾ ਦਿੰਦਾ। ਉਹ ਘਰ ਦੀਆਂ ਵਿੰਡੋਜ਼ ਦੇ ਉੱਤੇ ਸਟਿੱਕਰ ਲੱਗੇ ਨੇ। ਉਹ ਪ੍ਰੋਪਰਟੀ ਅਸੀਂ ਇੱਦਾਂ ਹੀ ਖਰੀਦੀ ਸੀ, ਫਟਾਫਟ ਪ੍ਰਭਾਵ 'ਚ ਲੱਗੇ ਨਵੇਂ। ਉਹ 'ਚ ਠੰਡ ਰਾਤ ਅੰਦਰ ਆ ਰਹੀ ਸੀ, ਰਾਤ ਉਹ 'ਚ ਠੰਡ ਅੰਦਰ ਆ ਰਹੀ ਸੀ। ਕਿੰਨੀ ਠੰਡ ਸੀ ਰਾਤ ਨਹੀਂ ਸੀ ਨਾ?
2: ਨਹੀਂ,
0: ਇਹ ਆ ਵਿੰਡੋਜ਼ ਦਾ ਫਰਕ। ਉਹ ਜਦੋਂ ਅਸੀਂ ਖਰੀਦਿਆ, ਇੰਸਪੈਕਟਰ ਕਹਿੰਦਾ ਵਿੰਡੋਜ਼ ਤਾਂ ਨਵੀਆਂ ਹੀ ਨੇ ਭਾਜੀ, ਸਟਿੱਕਰ ਲੱਗੇ ਹੋਏ ਨੇ, ਸ਼ੀਸ਼ਿਆਂ ਦੇ ਵਿੱਚ ਗੈਸ ਨਹੀਂ ਹੈਗੀ ਪ੍ਰੋਪਰਲੀ। ਚਾਈਨਾ ਤੋਂ ਆਇਆ ਮਾਲ ਆ, ਚਾਈਨਾ ਤੋਂ ਹਰੇਕ ਚੀਜ਼ ਮਾੜੀ ਨਹੀਂ ਆਉਂਦੀ, ਸਸਤੀ ਔਰ ਮਾੜੀ। ਚਾਈਨਾ ਕਹਿੰਦਾ ਸੂਈ ਲੈਣੀ ਹੈ ਕਿ ਹੱਥੀ ਲੈਣਾ? ਬੰਦਾ ਕਹਿੰਦਾ ਸੂਈ ਲੈਣੀ ਹੈ, ਵੇਚਣਾ ਹੱਥੀ ਦੇ ਮੁੱਲ 'ਤੇ ਆ। ਸ਼ਵਾਨੂ ਹੁਣੇ ਲੋਕਲ ਮੈਨੂਫੈਕਚਰਰ ਨੇ, ਮੈਂ ਸਮਝਾਉਣ ਲੱਗਿਆ ਤੁਹਾਨੂੰ, ਤੁਹਾਡੀ ਤਸੱਲੀ ਕਰਾ ਦੇਣਗੇ, ਤਸੱਲੀ। ਹੁਣ ਬੋਲੋ ਨੰਬਰ ਸ਼ਵਾਨੂ ਆਪਣਾ, ਜਿਹੜੇ ਉਹ ਹੀਟ ਅਤੇ ਕੂਲਿੰਗ ਦਾ ਪੈਸਾ ਤੁਹਾਡਾ ਪੈਂਦਾ ਨਾ ਐਕਸਟਰਾ, ਹੀਟਿੰਗ ਦੇ ਪੈਸਿਆਂ ਜਿੰਨੀ ਕਿਸ਼ਤ ਬਣਾ ਕੇ ਦਿਓ ਸ਼ਵਾਨੂ ਤੁਹਾਨੂੰ
2: ਜੀ।
0: ਜੇ ਤੁਹਾਡੀ $100 ਹੀਟ ਦਾ ਬਿੱਲ ਐਕਸਟਰਾ ਹੁੰਦਾ ਨਾ ਸਰਦੀ 'ਚ, $100 ਦੀ ਕਿਸ਼ਤ ਦੇ ਉੱਤੇ ਵਿੰਡੋਜ਼ ਪਾ ਦੂਗਾ ਮਹੀਨੇ ਦੀਆਂ 'ਤੇ। $100 ਪਰ ਮੰਥ ਦਿਓ, ਨਾ ਲੈਂਦੇ ਭੁੱਲੋ ਨਾ ਦਿੰਦੇ ਭੁੱਲੋ। ਸ਼ਵਾਨੂ ਨੰਬਰ ਬੋਲ ਦਿਓ, 416-206-3200 ਨਾ ਲੋਕਾਂ ਨੂੰ ਖਿਲਾਉਣੀ, ਉਹਨਾਂ ਨੂੰ ਗਲਿਆਣ ਆਊਗੀ ਜਦੋਂ ਗਰਮ ਹੋਊਗੀ ਨਾ, ਤੁਹਾਡੀ ਚਿਪ ਚਿਪੀ ਕਰੂਗੇ, ਕਹਿੰਦੇ ਬਰਫੀ ਦੇ ਵਿੱਚੋਂ ਨਿਕਲ ਨਿਕਲ ਕੇ ਕੀ ਭੱਜਦਾ। ਉਹ ਕਹਿੰਦੇ ਰਾਮੂ ਨੇ ਜਿਹੜੇ ਪੈਰਾਂ ਨਾਲ ਆਟਾ ਨਹੀਂ ਗੁੰਨਿਆ ਸੀਗਾ ਲੁਧਿਆਣੇ, ਜਿੱਥੇ ਮੋਟੇ ਮੋਟੇ ਚੂਹੇ ਫਿਰਦੇ ਸੀਗੇ ਜਿਹੜੇ ਕਹਿੰਦੇ ਸੰਤੋਸ਼ ਕੰਬਣ ਲੱਗ ਜਾਂਦੇ ਸੁਣ ਕੇ। ਮੈਂ ਸੱਚੀ ਫੈਕਟਰੀ ਦੇਖਣ ਗਿਆ ਨਾ, ਮੈਂ ਸੱਚ 'ਚ ਉੱਥੇ ਚੂਹੇ, ਮੈਂ ਆਪਣਾ ਰਾਜਨ ਭਾਜੀ, ਮੈਂ ਇੰਡੀਆ ਗਿਆ, ਕਹਿੰਦੇ ਕੈਨੇਡਾ ਐਕਸਪੋਰਟ ਕਰਦੇ ਨੇ ਮਿਠਾਈਆਂ ਨੂੰ ਲੁਧਿਆਣੇ। ਹਾਂਜੀ ਭਾਜੀ।
1: ਅੱਛਾ ਜੀ।
0: ਉਹ ਮੈਂ ਗਿਆ ਉੱਥੇ ਨਾ, ਬੜਾ ਵੱਡਾ ਸਾਰਾ ਚੂਹਾ ਨਿਕਲਿਆ, ਮੈਨੂੰ ਲੱਗਾ ਕਿਤੇ ਖਰਗੋਸ਼ ਆ।
3: ਰੇਲਵੇ ਸਟੇਸ਼ਨ ਵਾਲੇ
0: ਚੂਹੇ? ਹਾਂਜੀ ਨਹੀਂ, ਭਾਈ ਵੱਡਾ ਸਾਰਾ ਚੂਹਾ, ਮੈਨੂੰ ਲੱਗਾ ਕਿਤੇ ਖਰਗੋਸ਼ ਆ,
3: ਪਲੇ ਹੋਆ ਨਾ ਫੇ,
0: ਔਰ ਪਲੇ ਹੋਏ। ਉਹ ਫਿਰ ਮੈਨੂੰ ਸਮਝਾਇਆ ਵੀ ਅੱਛਾ, ਜਿਹੜੇ ਟੋਰਾਂਟੋ ਸੀ ਗੱਪਲ ਗੱਪਲ ਕਰਕੇ $4.99 ਨੂੰ ਸਾਰੀਆਂ ਮਿਠਾਈਆਂ, $4.99 ਨੂੰ, ਅੱਛਾ ਇਹ ਭਾਈ ਵੀ ਉਹ ਚ ਭੋਜਨ ਲਾਉਂਦੇ ਨੇ ਨਾਲ ਆਪਣਾ, ਹੈ ਨਾ। ਓਕੇ ਰਾਜਨ ਜੀ, ਦਿਓ ਮੈਸੇਜ ਇੱਕ ਆਪਣਾ, ਸਪੈਕਸ ਐਕਸਪ੍ਰੈਸ, ਅੱਖਾਂ ਗਈਆਂ, ਜਹਾਨ ਗਿਆ, ਆ ਗਿਆ ਆਪਾਂ, ਤੇ ਡਾਕਟਰ ਬੈਠੇ ਇੰਤਜ਼ਾਰ ਕਰ ਰਹੇ ਨੇ, ਕਾਲਾ ਮੋਤੀਆ, ਚਿੱਟਾ ਮੋਤੀਆ ਤੋਂ ਲੈ ਕੇ ਹਰ ਚੀਜ਼ ਦਾ ਇਲਾਜ। ਸਰ ਤੁਸੀਂ ਆਨ ਏਅਰ ਪਲੀਜ਼ ਕੁਇਕ ਰੱਖਿਓ।
4: ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੇ, ਕੋਈ ਫਿਰ ਪਿਆਰ ਪਈ, ਸਤਿ ਸ਼੍ਰੀ ਅਕਾਲ। ਜਿਵੇਂ ਅਮਨ ਜੀ ਨੇ ਦੱਸਿਆ ਕਿ ਹਰ ਕਿਸਮ ਦਾ ਜਿਹੜਾ ਐਗਜ਼ਾਮ ਅਸੀਂ ਕਰਦੇ ਹਾਂ, ਕਿਸੇ ਤਰੀਕੇ ਦੀ ਵੀ ਕੋਈ ਤੁਹਾਡੀ ਪ੍ਰੋਬਲਮ ਹੈਗੀ ਹੈ, ਤੁਹਾਨੂੰ ਕੈਟਰੈਕਟ ਆ ਰਿਹਾ, ਗਲੂਕੋਮਾ ਹੋ ਰਿਹਾ, ਜਾਂ ਤੁਹਾਡੇ ਬੱਚਿਆਂ ਦੀ ਪ੍ਰਿਸਕ੍ਰਿਪਸ਼ਨ ਬਹੁਤ ਵੱਧ ਰਹੀ ਹੈ, ਜਾਂ ਕਿਸੇ ਤੁਹਾਡੇ ਘਰ ਬਜ਼ੁਰਗ ਬੈਠੇ ਨੇ ਰੈਟਨਲ ਡਿਟੈਚਮੈਂਟ ਹੋ ਗਈ ਹੈ, ਸੋ ਕੋਈ ਵੀ ਤੁਹਾਡਾ ਇਸ਼ੂ ਹੋਗਾ, ਤੁਹਾਨੂੰ ਲੱਗ ਰਿਹਾ ਵੀ ਇਹ ਪ੍ਰੋਬਲਮ ਹੈ, ਸਾਡੇ ਡਾਕਟਰ ਨੂੰ ਚੰਗੀ ਤਰ੍ਹਾਂ ਡਾਇਗਨੋਸ ਕਰਦੇ ਨੇ, ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲੀ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ, ਤੇ ਜੇ ਲੋੜ ਪਏ ਤਾਂ ਅੱਗੇ ਗਾਂਹ ਰੈਫਰ ਵੀ ਕਰਦੇ ਨੇ। ਸੋ ਇੱਦਾਂ ਦਾ ਡਿਟੇਲ ਆ ਕੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ, ਤੇ ਇੱਕ ਨੰਬਰ 905-460-8888। ਹੁਣ ਜਿਵੇਂ ਤੁਸੀਂ ਗੱਲ ਕੀਤੀ ਸੀ ਚੂਹਿਆਂ ਦੀ, ਇਸੇ ਸੇਮ ਤਰੀਕੇ ਨਾਲ ਜੀ, ਜਦੋਂ ਇੰਡੀਆ ਤੋਂ ਪ੍ਰੋਡਕਟ ਆਉਂਦਾ, ਕਈ ਵਾਰ ਸਾਡੇ ਕੋਲ ਗਲਾਸਿਸ ਵੀ ਬਣ ਕੇ ਆਉਂਦੀਆਂ ਨੇ, ਉਹਨਾਂ ਦੀ ਮੈਜਰਮੈਂਟਸ ਬਿਨਾਂ ਲਿੱਤੇ ਹੀ ਉੱਥੇ ਗਲਾਸਿਸ ਬਣੀ ਜਾਂਦੀਆਂ ਨੇ। ਪਰ ਕੈਨੇਡਾ ਦਾ ਇੱਕ ਰੂਲ ਹੈ ਜੀ, ਤੁਸੀਂ ਕਿਸੇ ਵੀ ਆਪਟੀਕਲ ਸ਼ੋਰ ਤੇ ਜਾਓ, ਕੋਈ ਵੀ ਆਪਟੀਸ਼ੀਅਨ ਬਿਨਾਂ ਮੈਜਰਮੈਂਟਸ ਦੇ ਤੁਹਾਡੀਆਂ ਗਲਾਸਿਸ ਨਹੀਂ ਬਣਾਏਗਾ। ਸੋ ਸੇਮ ਵੇ ਜਦੋਂ ਸਾਡੇ ਕੋਲ ਇੱਥੇ ਕਸਟਮਰ ਆਉਂਦੇ ਨੇ, ਪ੍ਰੋਪਰ ਮੈਜਰਮੈਂਟਸ ਲੈ ਕੇ ਉਹਨਾਂ ਦੀਆਂ ਗਲਾਸਿਸ ਬਣਦੀਆਂ ਜੀ, ਜੋ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੁੰਦੀ ਹੈ ਉਹ ਵੀ ਐਡ ਹੁੰਦੀ ਹੈ, ਆਪਣੀਆਂ ਮੈਜਰਮੈਂਟਸ ਵੀ ਐਡ ਹੁੰਦੀਆਂ ਨੇ, ਤੇ ਨਾਲ ਸਾਡਾ ਵੈਲਿਊ ਪੈਕੇਜ ਹੈ ਜਿਹਦੇ 'ਚ ਇਹ ਸਾਰੀਆਂ ਸਰਵਿਸਿਸ ਇੰਕਲੂਡਿਡ ਨੇ। ਸੋ ਵੈਲਿਊ ਪੈਕੇਜ ਇੱਕ ਸਿਲੈਕਟਡ ਬ੍ਰਾਂਡਡ ਫਰੇਮ ਤੁਹਾਨੂੰ ਦਿੰਦੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸਿਸ ਦੇ ਵਿੱਚ ਪਾ ਕੇ ਦਿੰਦੇ ਹਾਂ, $300 ਦਾ ਫਰੇਮ ਹੈ ਤੇ $100 ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਮਿਲ ਰਿਹਾ, ਤੇ ਚੂਜ਼ ਕਰਨ ਦੇ ਲਈ ਤੁਹਾਡੇ ਕੋਲ ਸਾਡੇ ਕੋਲ 700-800 ਫਰੇਮ ਲੱਗਾ, ਇਹ ਨਹੀਂ ਕਿ 10-20-50 ਫਰੇਮ 'ਚ ਚੂਜ਼ ਕਰਨਾ ਹੈ, 700-800 ਫਰੇਮ ਆਮ ਤੌਰ 'ਤੇ ਵੱਡੇ ਸਟੋਰ ਦੇ ਵਿੱਚ ਆਮ ਤੌਰ 'ਤੇ ਹੁੰਦੇ ਨਹੀਂ, ਪਰ ਸਾਡੇ ਕੋਲ ਇੱਕ ਸੈਪਰੇਟ ਪੂਰੀ ਵਾਲ ਹੀ ਹੈ ਜੀ, ਪੂਰੀ ਵਾਲ ਦੇ ਉੱਤੇ 800 ਫਰੇਮ ਲੱਗਾ, ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰਕੇ ਤੇ ਕੰਪਲੀਟ ਕਲਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 'ਚ ਬਣਵਾ ਸਕਦੇ ਹੋ। ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ ਤੇ ਕੰਪਲੀਟ ਕੇਅਰ ਪ੍ਰੋਗਰੈਸਿਵ ਗਲਾਸਿਸ ਦਾ ਸਿਰਫ $258 ਚ ਬਣਵਾ ਸਕਦੇ ਹੋ, ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਦੋ ਪੇਅਰ ਹੋਣ, ਪਹਿਲਾ ਪੇਅਰ ਤੁਸੀਂ ਘਰ ਰੱਖਣਾ, ਦੂਜਾ ਆਫਿਸ ਰੱਖਣਾ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਰ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, Fortin and Steels ਕਹਿ ਲਓ ਜਾਂ Kennedy and Steels ਦੀ intersection ਹੈ ਜੀ, Walmart ਵਾਲਾ Plaza, ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888, ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888, 905-460-8888।
0: ਥੈਂਕ ਯੂ ਸੋ ਮਚ ਮਾਰਟਨ ਮੈਡੋਰਸ ਤੇ ਜਿਹੜੇ ਅਸੀਂ ਪੇਡ ਮੈਸੇਜ ਨੂੰ ਡਿਲੀਵਰ ਕਰ ਰਹੇ ਹਾਂ, ਤੁਸੀਂ ਆਪਣਾ ਕੀਮਤੀ ਵੋਟ ਜਿਹੜਾ ਹੈਗਾ 3-4 ਵਾਰਡ ਦੇ ਉੱਤੋਂ, ਜਿਹੜਾ ਕਿ ਸ਼ਰਡਨ ਕਾਲਜ ਦਾ ਏਰੀਆ ਆ ਗਿਆ, ਇੱਧਰਲੇ ਪਾਸੇ ਰੈਦਰਫੋਰਡ ਆ ਗਈ, ਪਰਲੇ ਪਾਸੇ ਕੁਈਨ ਸਟਰੀਟ ਆ ਗਈ, ਸਾਊਥ ਵਿੱਚ 407 ਆ ਗਿਆ, ਵਿੰਸਰ ਚਰਚਲ ਤੱਕ ਦੇ ਏਰੀਏ 'ਚ ਰਹਿੰਦੇ ਹੋ। ਮਾਰਟਿਨ ਮੈਡੋਰਸ ਤੁਹਾਡੇ ਰੀਜਨਲ ਕਾਊਂਸਲਰ ਨੇ, ਲਗਾਤਾਰ ਕਈ ਟਰਮ ਤੋਂ ਸ਼ਾਨਦਾਰ ਜਿੱਤ ਹਾਸਲ

0: ਆਈਆਂ ਸੀ ਕਾਲ ਪਹਿਲਾਂ ਤੁਹਾਨੂੰ?
1: ਹਾਂਜੀ
0: ਹਾਂਜੀ, ਅਟੈਂਡ ਕੀਤੀਆਂ
1: ਜੀ।
0: ਅੱਛਾ, ਕਾਹਦੇ ਵਾਪਸ ਸੀ ਜ਼ਿਆਦਾ?
1: ਜ਼ਿਆਦਾ ਸਰ ਆਹੀ ਆਪਣੇ ਬਹੁਤ ਲੋਕਾਂ ਦੇ ਜਿੱਦਾਂ ਰੈਂਟਲ ਕੰਟਰੈਕਟ ਦੇ ਵਿੱਚ ਫਸੇ ਹੋਏ ਆ, ਜਿੱਦਾਂ ਕਿਸੇ ਦੇ ਕੁਛ ਰਹਿ ਜਾਂਦੇ ਆ। ਹਾਂਜੀ,
0: ਉਹਨਾਂ ਦੇ ਤੁਸੀਂ ਹੀਟਿੰਗ ਕੂਲਿੰਗ ਅਗਰ ਹੁਣ ਪੈਸੇ ਨਹੀਂ ਪੇ ਕਰ ਸਕਦੇ, 6 ਮਹੀਨੇ ਪਹਿਲੇ ਫ੍ਰੀ ਆ
1: ਜੀ,
0: 6 ਮਹੀਨੇ ਕੋਈ ਕਿਸ਼ਤ ਨਹੀਂ ਦੇਣੀ
1: ਜੀ।
0: ਤੁਸੀਂ ਹੀਟਿੰਗ ਐਂਡ ਕੂਲਿੰਗ ਜਿਹੜੀ ਆ ਉਹਦਾ ਕੋਈ ਵੀ ਸਿਸਟਮ ਲਵਾਉਣਾ, $50 to $60 ਤੇ ਇੱਕ ਇਕਵਿਪਮੈਂਟ ਸਟਾਰਟ ਹੋ ਜਾਊਗਾ, ਯਾਨੀ ਫਰਨਸ ਜਾਂ ਏਸੀ
1: ਜੀ,
0: ਤੇ ਕਾਲ ਕਰਨੀ ਹੈ ਤੁਸੀਂ,
1: ਔਰ ਟੈਂਕਲੈਸ ਵੀ,
0: ਟੈਂਕਲੈਸ ਵਾਟਰ ਤੁਸੀਂ ਲਵਾਉਣਾ, ਵਾਟਰ ਹੀਟਰ ਟੈਂਕਲੈਸ ਤੁਸੀਂ ਲਵਾਉਣਾ
1: ਜੀ।
0: ਕਿਹੜੇ ਨੰਬਰ ਤੇ ਕਾਲ ਕਰਨਾ?
1: 905-752-5111 905-757-6111 905-752-5111
0: 905-752-5111 ਹੀਟਿੰਗ ਕੂਲਿੰਗ ਦਾ ਕੋਈ ਵੀ ਪ੍ਰੋਡਕਟ ਹੈ, ਏਸੀ ਫਰਨਸ ਦਾ ਕੋਈ ਕੰਮ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਨੰਬਰ 2 ਸਰ, ਤੁਸੀਂ ਇੱਕ ਵਾਰ ਫਿਰ ਤੋਂ, ਕੋਈ ਵੀ ਲਾਈਵ ਔਨ ਲੋਕੇਸ਼ਨ ਸਾਡਾ ਕਰਾਉਣਾ ਚਾਹੁੰਦਾ, ਕੋਈ ਵੀ ਕਿਸੇ ਦੇ ਜਨਮ ਦਿਨ ਆ ਘਰੇ, ਕੋਈ ਵੀ ਇਵੈਂਟ ਹੈਗਾ ਘਰੇ, ਤੁਸੀਂ ਫੋਟੋ ਬੂਥ ਹੁੰਦਾ ਇੱਕ, ਜਿਹਦੇ ਸਾਹਮਣੇ ਸਾਰੇ ਖੜੇ ਹੋ ਜਾਂਦੇ ਹੋ, ਆਲੇ ਦੁਆਲੇ ਡਿਜ਼ਾਈਨ ਬਣ ਜਾਂਦੇ ਨੇ, AI ਡਿਜ਼ਾਈਨ ਬਣਾ ਕੇ ਦਿੰਦੀ ਹੈ, ਤੁਸੀਂ ਆਪਣੀ ਕੰਪਨੀ ਦਾ ਲੋਗੋ ਲਾ ਕੇ ਫੋਟੋ ਦੇਣੀ ਚਾਹੁੰਦੇ ਹੋ ਲੋਕਾਂ ਨੂੰ, ਤੁਹਾਡੇ ਈਵੈਂਟ 'ਤੇ ਆਏ ਹੋਏ ਨੇ, ਤੁਹਾਡੇ ਫੰਕਸ਼ਨ ਦੀਆਂ ਦੇਣਾ ਚਾਹੁੰਦੇ ਹੋ, ਕੀ ਰਿੰਗਸ ਬਣਾਉਣੀਆਂ ਨੇ, ਭਾਜੀ ਕੀ ਕੀ ਹੁੰਦਾ ਸਰ?
2: ਫੋਟੋ ਪ੍ਰਿੰਟ ਕਰਕੇ ਉਸ ਹੀ ਫੋਟੋ ਦੇ ਕੀ ਚੇਨ ਬਣਾ ਦਿੰਦੇ ਹਾਂ, ਫਰਿੱਜ ਮੈਗਨੇਟ ਬਣਾ ਦਿੰਦੇ ਹਾਂ, ਗੈਸ ਦੇ ਨਾਲ ਲੈ ਕੇ ਜਾਣ ਨੂੰ 360 ਵੀਡੀਓ ਬੂਥ ਆ, ਵੀਡੀਓ ਗੈਸ ਬੁੱਕ ਆ, ਫਿਰ ਨੱਚਣ ਵਾਲੇ ਗਰੀਲੇ ਨੇ, ਭਾਲੂ ਨੇ, ਹੋਰ ਵੀ ਕਾਫੀ ਸਮਾਨ ਹੈ। ਸੋ ਪਲੀਜ਼ ਕੰਟੈਕਟ ਅਸ ਫੋਰ ਯੋਰ ਅਪਕਮਿੰਗ ਪਾਰਟੀਜ਼।
0: ਹਾਂਜੀ, ਔਰ ਪਾਰਟੀਜ਼ ਦੇ ਵਿੱਚ ਸਪੈਸ਼ਲੀ ਤੁਸੀਂ ਕੋਂਬੋ ਲੈਣਾ ਚਾਹੁੰਦੇ ਹੋ, ਪ੍ਰਨੀਤ ਮੈਂ ਨਾਲ, ਪ੍ਰਨੀਤ ਕੀ ਹਾਲ ਚਾਲ ਹੈ?
3: ਹਾਂਜੀ ਹਾਂਜੀ ਸਰ, ਬਸ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ।
0: ਤੇ ਜੇ ਕੋਈ ਵੀ ਪਾਰਟੀ ਵੀ ਕਰਨੀ ਚਾਹੁੰਦਾ, ਤੁਹਾਨੂੰ ਹੁਰੇ ਫੋਟੋ ਬੂਥ ਤੇ ਨਜ਼ਾਰਾ ਕੋਂਬੋ ਵੇਚ ਰਿਹਾ, ਦਸੰਬਰ ਤੱਕ ਦੀਆਂ ਖਾਸ ਜਿਹੜੀਆਂ ਹੈਗੀਆਂ ਨੇ, ਨਵੰਬਰ ਦਸੰਬਰ ਦੇ ਤੁਹਾਡੇ ਬੁਕਿੰਗ ਨੇ, ਤੁਸੀਂ ਹੁਣੇ ਕਾਲ ਕਰੋ, ਤੁਹਾਨੂੰ ਫੋਟੋ ਬੂਥ ਮਿਲੂਗਾ, ਤੁਹਾਨੂੰ ਇੱਕੋ ਪ੍ਰਾਈਸ ਦੇ ਵਿੱਚ 360 ਕੈਮਰਾ ਮਿਲੂਗਾ, ਡਾਂਸਿੰਗ ਮੈਸਕਿਊਟੋ ਮਸਕੂਟ ਕੀ ਹੁੰਦਾ, ਜੋ ਵੀ ਹੁੰਦਾ ਪੰਜਾਬੀ ਲਿਖਦੇ ਕਰੋ, ਭਾਲੂ ਮੈਨੂੰ ਹੱਥ ਪੈ ਗਏ ਨਿਆਣਿਆਂ ਨੂੰ ਖੁਸ਼ ਕਰਨ ਦੀ, ਹੈ ਮੈਂ ਉਹਨਾਂ ਨੂੰ ਖੁਸ਼ ਕਰਦਾ, ਫਿਲਮਾਂ ਦੇ ਨਾਂ ਗਲਤ ਪੜਦਾ ਰਹਿੰਦਾ, ਹੱਸੀ ਜਾਂਦੇ ਨੇ, ਮੇਰੀ ਭਾਣਜੀ ਕਹਿੰਦੀ ਹੈ ਮਾਮਾ ਜੀ ਤੁਹਾਨੂੰ ਕੁਛ ਆਉਂਦਾ ਹੀ ਨਹੀਂ ਪੜਨਾ, ਮੈਂ ਕਿਹਾ ਮੈਂ ਦੁਨੀਆਂ ਕਮਾਤੀ, ਹੁਣ ਤੂੰ ਕਿੱਥੇ ਘੁੰਮ ਰਹੀ ਹੈ? ਸੋ ਕੈਂਡੀ ਔਰ ਆਈਸਕ੍ਰੀਮ ਕਾਰਟਸ, ਤੇ ਪਲੱਸ ਤੁਹਾਨੂੰ ਬਾਰ ਮਿਲੂਗਾ ਉੱਥੇ, ਤੁਹਾਨੂੰ ਬੱਚਿਆਂ ਦਾ ਸਪੈਸ਼ਲ ਮੈਨਿਊ ਪੀਜ਼ਾ ਹੈਗਾ, ਪੀਜ਼ਾ ਜਿਹੜਾ ਇਸ ਵੇਲੇ ਨਜ਼ਾਰਾ ਤੇ, ਨਜ਼ਾਰਾ ਪਹਿਲਾ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਪੀਜ਼ਾ ਵੀ ਮਿਲਦਾ ਤੁਹਾਨੂੰ, ਜੇ ਜਿੱਥੇ ਇਹਨਾਂ ਦੇ ਪਾਸਤਾਸ ਬੜੇ ਮਸ਼ਹੂਰ ਨੇ, ਇਹਨਾਂ ਦੇ ਬੱਚਿਆਂ ਦੇ ਮੈਨਿਊ ਬੜਾ ਮਸ਼ਹੂਰ ਹੈਗਾ, ਨਜ਼ਾਰਾ ਦੇ ਉੱਤੇ ਮੋਟਰ ਵਾਲੀ ਗੋਟਕਰੀ ਟਰਾਈ ਕਰਕੇ ਦੇਖੋ, ਤਵਾ ਕਿਚਨ 'ਤੇ ਜਾਂ ਨਜ਼ਾਰਾ ਦੇ ਉੱਤੇ ਮੋਟਰ ਵਾਲੀ ਗੋਟਕਰੀ, ਜਾਂ ਤੁਸੀਂ ਇਹਨਾਂ ਦੇ ਟਰਾਈ ਕਰੋ। ਪਾਰਟੀ ਕੋਈ ਵੀ ਇਕੱਠਾ ਗਰੁੱਪ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ, ਫੂਡ ਇਵੈਂਟ ਨੂੰ ਟੋਟਲ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹੁਰੇ ਫੋਟੋ ਬੂਥ ਵਾਲਿਆਂ ਨੂੰ 437-988-2315-437-988-2315 437-988-2315 ਜਾਂ ਨਜ਼ਾਰਾ ਵਾਲਿਆਂ ਨੂੰ 905 ਤੇ ਤੁਸੀਂ ਕਾਲ ਕਰਨੀ ਹੈ 451-2600। ਤਵਾ ਕਿਚਨ ਨੂੰ ਤੁਸੀਂ ਕਾਲ ਕਰਨੀ ਹੈ 905-790-1699। ਲਾਈਵ ਕੇਟਰਿੰਗਸ ਨੇ, ਲਾਈਵ ਕੇਟਰਿੰਗ ਅੱਜ ਵੀ ਚੱਲਦਾ ਪਿਆ, ਇਹਨਾਂ ਦਾ ਕੇਟਰਿੰਗ ਮੈਨੇਜਰ ਹੈ ਚੰਨਪ੍ਰੀਤ ਸਿੰਘ, ਜਿਹੜਾ ਸਿਰਫ ਕੇਟਰਿੰਗਸ ਦਾ ਹੀ ਕੰਮ ਕਰਦੇ, ਹੋਰ ਕੁਛ ਨਹੀਂ ਕਰਦੇ, ਕੇਟਰਿੰਗ ਬੁਕਿੰਗ ਕਰਦੇ ਨੇ ਅਤੇ ਕੇਟਰਿੰਗ ਦੇ ਇਵੈਂਟਸ ਨੂੰ ਆ ਕੇ ਚੈੱਕ ਕਰਦੇ ਨੇ ਪ੍ਰੋਪਰਲੀ ਕਿਵੇਂ ਚੱਲਦਾ ਤੁਹਾਡਾ, ਸ਼ੈਫਸ ਕੰਮ ਕਰਦੇ ਨੇ। ਤੁਸੀਂ ਕਾਲ ਕਰਨਾ ਹੋਰੇ ਫੋਟੋ ਬੂਥ 437-988-2315। ਨਜ਼ਾਰਾ ਵਾਲੇ ਕਹਿੰਦੇ ਮੰਡੇ ਤੱਕ ਆਓ, ਅਸੀਂ ਸਪੈਸ਼ਲ ਲਗਾਏ ਹੋਏ ਨੇ ਡਰਿੰਕਸ ਦੇ ਉੱਪਰ, ਬਾਏ ਵਨ ਗੈਟ ਵਨ ਫ੍ਰੀ ਸਪੈਸ਼ਲ ਲਗਾਏ ਹੋਏ ਨੇ ਗ੍ਰੇਵੀਜ਼ ਦੇ ਉੱਪਰ, ਨਜ਼ਾਰਾ ਦੇ ਉੱਤੇ ਡਾਈਨ ਇਨ ਕਰੋ, ਆਪਣੀ ਪਾਰਟੀ ਬੁੱਕ ਕਰੋ, ਅਤੇ ਨੰਬਰ ਤੁਸੀਂ ਕੋਈ ਵੀ ਲੈਣਾ ਇਹਨਾਂ ਦਾ 905-790-1699 ਤੇ ਕਾਲ ਕਰਨੀ ਹੈ। ਅਤੇ ਸੰਤੋਸ਼ ਜੀ
4: ਜੀ,
0: ਆਪਾਂ ਵੀ ਸਾਰਾ ਨੰਬਰ ਦੇ ਦਿੰਦੇ, ਕੋਈ ਵੀ ਰੀਅਲ ਸਟੇਟ ਦਾ ਟ੍ਰਾਂਜੈਕਸ਼ਨ ਕਰਨਾ 416-473-4242 ਤੇ ਕਾਲ ਕਰਨੀ ਹੈ। ਕੋਈ ਵੀ ਇਨਵੈਸਟਮੈਂਟਸ ਕਰਨੀਆਂ ਚਾਹੁੰਦਾ, ਕੋਈ ਇਸ ਟਾਈਮ ਦਾ ਫਾਇਦਾ ਲੈਣਾ ਚਾਹੁੰਦਾ ਜਿਹੜਾ ਹੁਣ ਚੱਲਦਾ ਪਿਆ, 416-518-3200 ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ, ਤੁਸੀਂ ਆਪਣਾ ਕੋਈ ਕੰਮ ਕਰਨਾ, ਕੰਸਲਟਿੰਗ ਚਾਹੀਦੀ ਹੈ ਤੁਹਾਨੂੰ, ਪੂਰੀ ਟੀਮ ਮੈਂ ਬੈਕ 'ਤੇ ਦਊਂਗਾ, 416-518-3200 ਨੰਬਰ ਦੇ ਉੱਤੇ ਕਾਲ ਕਰਨੀ ਹੈ। ਔਰ ਤੁਸੀਂ ਡੀਲ ਲੈਣੀਆਂ ਨੇ $30 ਦੇ ਵਿੱਚ, ਅਨਲਿਮਿਟਡ ਡਾਟਾ, 100 GB ਡਾਟਾ।
5: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate

creator. Without fear. Without hate. Eternal truth.

0: ਗ੍ਰਾਂਟਾ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6
4: इस लॉन्ग वीकेंड ते अपने सिनेमा घर विच देखो ए दिन रोज रोज नहीं आने स्टार कास्टिंग हरभजन मान और अवकाश मान
5: हर बंदे दी अपनी अपनी जिंदगी हुंदी है ते अपनी अपनी मजबूरी बापू जी दे जान तो बाद मैनू भी बहुत गुस्सा सी फिर एक दिन अंदरों एक आवाज आई कि जाना पर सब नहीं खत फिक्र च पई हुई
6: ਲਾਂਡਰਾ ਰੋਡ ਦੇ ਨਾ ਦੋ ਪਲਾਟ ਲੈ ਲੈਂਦੇ ਆ
4: ਇਹ ਦਿਨ ਰੋਜ ਰੋਜ ਨਹੀਂ ਆਉਣੇ ਵੇਖੋ ਆਪਣੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੇਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ ਰੋਜ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਵਕਾਸ਼ ਮਾਨ ਵੇਖੋ ਆਪਣੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
7: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
8: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
9: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
7: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
4: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 10 ਅਕਤੂਬਰ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ, ਬੜੇ ਖੂਬਸੂਰਤ ਜੀ ਜ਼ਿੰਦਗੀ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤੇ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਇੱਕ ਵਾਰ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਥੈਂਕਸ ਗਿਵਿੰਗ ਲੌਂਗ ਵੀਕਐਂਡ ਹੈ ਤੇ ਉਮੀਦ ਹੈ ਕਿ ਸਾਰੇ ਪੂਰੇ ਤਿਆਰ ਬਰ ਤਿਆਰ ਹੋਣਗੇ ਆਪਣੀ ਛੁੱਟੀਆਂ ਨੂੰ ਸਪੈਂਡ ਕਰਨ ਦੇ ਲਈ। ਕੁਝ ਫੈਮਿਲੀਜ਼ ਦੇ ਵਿੱਚ ਗੈਟ ਟੂਗੈਦਰਸ ਹੋਣਗੀਆਂ, ਗੈਦਰਿੰਗਸ ਹੋਣਗੀਆਂ, ਕਿਸੇ ਦੇ ਘਰ ਕੋਈ ਬਰਥਡੇ, ਕਿਸੇ ਦੇ ਐਨੀਵਰਸਰੀ, ਕੋਈ ਪਾਰਟੀ ਦਾ ਮਾਹੌਲ, ਕੋਈ ਵਿਆਹ ਸ਼ਾਦੀ, ਕੁਛ ਨਾ ਕੁਛ ਫੰਕਸ਼ਨ ਜ਼ਰੂਰ ਚੱਲ ਰਹੇ ਹੋਣਗੇ। ਤੇ ਜੇਕਰ ਨਹੀਂ ਚੱਲ ਰਹੇ ਤਾਂ ਹੋਪਫੁਲੀ ਤੁਸੀਂ ਸਾਰੇ ਘੁੰਮਣ ਫਿਰਨ ਦੀ ਤਿਆਰੀ 'ਚ ਹੋਵੋਗੇ, ਕੋਈ ਡਿਫਰੈਂਟ ਡਿਫਰੈਂਟ ਪਕਵਾਨ ਬਣ ਰਹੇ ਹੋਣਗੇ। ਹੁਣ ਤਾਂ ਹੈ ਨਾ, ਵੀਕਐਂਡ 'ਤੇ ਤਾਂ ਜ਼ਰੂਰੀ ਵੀ ਹੈ, ਕੁਛ ਨਾ ਕੁਛ ਆਪਣੀ ਪਸੰਦ ਦਾ ਲਾਜ਼ਮੀ ਖਾਓ। ਚਾਹੇ ਪੂਰਾ ਵੀਕ ਤੁਸੀਂ ਡਾਇਟ ਕਰੋ, ਬਟ ਵੀਕਐਂਡ 'ਤੇ ਆਪਣੀ ਪਸੰਦ ਦਾ ਕੋਈ ਇੱਕ ਚੀਟ ਮੀਲ ਜ਼ਰੂਰ ਖਾਓ, ਕਿਉਂਕਿ ਆਪਣੇ ਕਿਉਂ ਤਰਸਾਉਣਾ ਬਈ, ਹੈ ਨਾ। ਅਤੇ ਬਿਲਕੁਲ ਸਟੂਡੀਓ ਦੇ ਵਿੱਚ ਇੱਕੋ ਇੱਕ ਨੰਬਰ ਹੈ ਜਿੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ 3 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਹੈ। ਅਤੇ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 'ਤੇ, ਗ੍ਰੈਂਡ ਹੋਮ ਫਰਨੀਚਰ, ਉਹਨਾਂ ਦੇ ਨਾਲ ਵੀ ਆਪਾਂ ਬੜੀ ਜਲਦੀ ਜੁੜਾਂਗੇ। ਨੰਬਰ ਤੁਸੀਂ ਨੋਟ ਕਰ ਲਓ, 905-564-6444, 905-564-6444 ਦੇ ਉੱਪਰ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਤੋਂ ਓਟ ਆਸਰਾ ਲੈਂਦੇ ਹਾਂ, ਆਪਾਂ ਸਰਵਣ ਕਰਦੇ ਹਾਂ ਬਹੁਤ ਹੀ ਮਿੱਠਾ ਸ਼ਬਦ। ਅਤੇ ਭਾਈ ਸਰਬਜੀਤ ਸਿੰਘ ਜੀ ਰਿਵਾਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਵਾਪਸ ਆ ਕੇ ਰਾਈਟ ਵੇ ਤੁਹਾਨੂੰ ਲੈ ਕੇ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਹੈ ਅਤੇ ਤੁਹਾਨੂੰ ਬਹੁਤ ਹੀ ਵਧੀਆ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਬਹੁਤ ਵਧੀਆ ਡੀਲਸ ਦਿਵਾਵਾਂਗੇ ਮਾਡਰਨ ਫਰਨੀਚਰ ਦੀਆਂ, ਅਤੇ ਨਾਲ ਦੀ ਨਾਲ ਹੀ ਤੁਹਾਨੂੰ ਫ੍ਰੀ ਗਿਫਟਸ ਵੀ ਦਿਵਾਵਾਂਗੇ। ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ ਬ੍ਰੈਂਪਟਨ ਵਾਲੀ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ। ਜ਼ਰੂਰ ਪਹੁੰਚਾਂਗੇ ਬੜੀ ਜਲਦੀ, ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਹੋ। ਸੋ ਫਾਰ 1:18 ਹੋ ਗਏ ਨੇ ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ। ਸਟੂਡੀਓ ਦਾ ਨੰਬਰ 905-564-44, 905-564-6444 ਦੇ ਉੱਪਰ ਤੁਹਾਡੀ ਮੇਰੇ ਨਾਲ ਗੱਲਬਾਤ ਹੋਏਗੀ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸੁਣਨਾ ਹੋਵੇ, ਸੁਣਾਉਣਾ ਹੋਵੇ, ਅੱਜ ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਬਹੁਤ ਸਾਰਾ ਹੋਏਗਾ ਤੁਹਾਡੀ ਪਸੰਦ ਦਾ, ਅਤੇ ਇੱਕੋ ਇੱਕ ਨੰਬਰ 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੰਟਰਟੇਨਮੈਂਟ ਤੁਹਾਡਾ ਹੋਵੇ, ਇਹੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ। ਅਤੇ ਜੁੜੇ ਰਹੋ ਪ੍ਰੋਗਰਾਮ ਦੇ ਨਾਲ ਪੂਰੇ 3 ਘੰਟੇ। ਅਤੇ ਸਭ ਤੋਂ ਪਹਿਲਾਂ ਆਪਾਂ ਸਿੱਧੂ ਸਰ ਨੂੰ ਵੀ ਨਾਲ ਜੋੜਦੇ ਹਾਂ। ਤਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ, ਜਿੱਥੋਂ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ। 3 ਘੰਟੇ ਦੇ ਵਿੱਚ ਕਾਫੀ ਸਾਰੀਆਂ ਤੁਹਾਨੂੰ ਡੀਲਸ ਦਵਾਵਾਂਗੇ। ਅਤੇ ਪਹੁੰਚੋ ਜ਼ਰੂਰ ਤੁਸੀਂ 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ। ਅਤੇ ਨੰਬਰ ਵੀ ਜ਼ਰੂਰ ਨੋਟ ਕਰੋ ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਡੀਲ ਤੁਹਾਨੂੰ ਰੇਡੀਓ ਦੇ ਵਿੱਚ ਚੱਲਦੀ ਚੱਲਦੀ ਤੁਹਾਨੂੰ ਪਸੰਦ ਆ ਗਈ ਅਤੇ ਤੁਸੀਂ ਰਾਈਟ ਅਵੇ ਲੌਗ ਇਨ ਕਰਾਉਣਾ ਚਾਹੁੰਦੇ ਹੋ, ਤਾਂ ਨੰਬਰ ਹੈ 905-302-94-94, 905-302-9494 'ਤੇ ਤੁਹਾਡੀ ਗੱਲਬਾਤ ਹੋਏਗੀ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਅਤੇ ਲਓ ਫਿਰ ਆਪਾਂ ਜੋੜਦੇ ਹਾਂ ਉਹਨਾਂ ਨੂੰ ਵੀ ਨਾਲ। ਸੁੱਖ ਜੀ ਅੱਜ ਬਹੁਤ ਵਧੀਆ ਡੀਲਸ ਲੈ ਕੇ ਆਏ ਹੋਏ ਨੇ ਸਾਡੇ ਲਈ, ਅਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਸਰਸਨ ਦੇ ਸਾਰੇ ਸਰੋਤਿਆਂ ਨੂੰ, ਤਜਿੰਦਰ ਸਿੰਘ, ਸਿੱਧੂ, ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਵੀਕਐਂਡ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਅੱਜ ਅਕਤੂਬਰ ਮਹੀਨੇ 10 ਤਰੀਕ ਹੋ ਚੁੱਕੀ ਹੈ, ਦਿਨ ਹੈ ਸੈਟਰਡੇ, ਸਨਿਚਰਵਾਰ, ਸਾਡਾ ਤੁਹਾਡਾ ਸਭ ਦਾ ਚਹੇਤਾ ਦਿਨ ਹੈ। ਅਤੇ ਸਪੈਸ਼ਲੀ ਕਿਉਂਕਿ ਲੌਂਗ ਵੀਕਐਂਡ ਆ, ਉਹਦੇ ਵਾਸਤੇ ਵੀ ਤੁਹਾਡੇ ਸਾਹਿਬ ਦੇ ਵਾਸਤੇ ਸ਼ੁਭ ਸ਼ਾਮਾਂ। ਅਤੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਰਹੇ, ਕੱਲ੍ਹ ਵੀ ਅਸੀਂ ਲਾਈਵ ਲੋਕੇਸ਼ਨ ਸੀਗੇ ਗ੍ਰੈਂਡ ਫਰਨੀਚਰ ਦੀ ਬ੍ਰੈਂਪਟਨ ਬ੍ਰਾਂਚ, 294 ਵਾਕਰ ਡਰਾਈਵ, ਗੇਟਵੇ ਦੇ ਕੁਈਨ ਦੇ ਨੇੜੇ। ਅੱਜ ਵੀ ਉੱਥੇ ਪਹੁੰਚੇ ਹੋਏ ਹਾਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ। ਪਹਿਲੀ ਡੀਲ ਦਵਾਈ ਅੱਜ ਦੀ ਆਪਾਂ ਮੰਤਰੀ ਸੁਖਰਾ ਤੋਂ ਦਵਾਉਂਦੇ ਹਾਂ, ਵਧੀਆ ਵਧੀਆ ਡੀਲਾਂ ਠੀਕ ਸ਼ਾਮ ਦੇ 4 ਵਜੇ ਦਵਾਵਾਂਗੇ। ਜੀ ਸੁਖ ਜੀ ਉਹਨਾਂ ਦੀ
2: ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਅਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਤੁਸੀਂ ਬਾਈਕ ਕਰਨੀ ਚਾਹੁੰਦੇ ਹੋ ਤੇ ਫਟਾਫਟ ਹੁਣ ਗੱਡੀਆਂ ਨੇ ਸਟੀਅਰਿੰਗ ਅੱਜ ਕਮਾ ਲਓ। 294 ਵਰਕਰ ਡਰਾਈਵ ਉੱਪਰ ਬਹੁਤ ਸਾਰੇ ਪਰਿਵਾਰ ਸ਼ਾਪਿੰਗ ਕਰ ਰਹੇ ਨੇ, ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ। ਸੋ ਲੌਂਗ ਵੀਕਐਂਡ ਦੀ ਸੇਲ ਲੱਗੀ ਹੋਈ ਆ, ਲੋਐਸਟ ਪ੍ਰਾਈਸ ਅੱਜ ਮਿਲ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਦੇ ਸਟੀਅਰਿੰਗ ਹੁਣ ਕਮਾ ਲਓ 294 ਵਰਕਰ ਡਰਾਈਵ ਉੱਪਰ। ਤੇ ਸਿੱਧੂ ਸਾਹਿਬ, ਪਹਿਲੀ ਡੀਲ ਕੁਈਨ ਸਾਈਜ਼ ਦਾ ਬੈੱਡ, ਬਲੈਕ ਕਲਰ ਦਾ ਵੈਲਵਟ ਦਾ, ਐਲਈਡੀ ਲਾਈਟਾਂ ਦੇ ਨਾਲ ਕੁਈਨ ਸਾਈਜ਼ ਦਾ ਵੈਲਵਟ ਦਾ ਬੈੱਡ, ਐਲਈਡੀ ਲਾਈਟਾਂ ਦੇ ਨਾਲ ਹਜ਼ਾਰ ਡਾਲਰ ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਰਾਈਟ ਵੇ ਇੰਸਟਾਲ ਆ ਜਾਣਗੇ, ਕੁਈਨ ਸਾਈਜ਼ ਦਾ ਬੈੱਡ, ਬਲੈਕ ਕਲਰ ਦਾ ਵੈਲਵਟ ਦਾ, ਐਲਈਡੀ ਲਾਈਟਾਂ ਦੇ ਨਾਲ, ਸਿਰਫ 199 ਦਾ, 199
1: ਦਾ,
2: ਬਿਲਕੁਲ। ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ 250 ਡਾਲਰ ਦਾ ਹੁੰਦਾ, ਬਿਲਕੁਲ ਫ੍ਰੀ ਫ੍ਰੀ ਫ੍ਰੀ। ਨਾਲ ਸਿੰਘ ਸਾਹਿਬ, ਡਾਇਨਿੰਗ ਟੇਬਲ ਦੀ ਡੀਲ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ 1500-2000 ਡਾਲਰ ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 499 ਦਾ, 499 ਡਾਲਰ ਦਾ, ਰੰਗ ਬਿਲਕੁਲ ਫ੍ਰੀ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ, ਇੰਨੇ ਗਿਫਟ। ਲੌਂਗ ਵੀਕਐਂਡ ਦੀ ਸੇਲ ਹੈ ਜੀ, ਥੈਂਕਸ ਗਿਵਿੰਗ ਲੌਂਗ ਵੀਕਐਂਡ ਦੀ ਸੇਲ। ਹੁਣ ਤਾਂ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ, 294 ਵੋਕਲ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਨਵਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਸੈਟਰਡੇ ਦਾ ਦਿਨ ਹੈ, ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 4 ਵਜੇ ਤੱਕ। ਔਰ ਰਿਕੁਐਸਟ ਵੀ ਕਰੋ ਗੀਤ ਸੰਗੀਤ ਗੱਲਾਂ ਬਾਤਾਂ ਕਰਦੇ ਹਾਂ, ਵਾਪਸ ਚੱਲਦੇ ਹਾਂ ਸਟੂਡੀਓ ਮਨਪ੍ਰੀਤ ਦੇ ਬਾਜੀ। ਮਨਪ੍ਰੀਤ
0: ਜੀ, ਬਿਲਕੁਲ ਬਹੁਤ ਹੀ ਕਮਾਲ ਕਮਾਲ ਦੀ ਤੁਹਾਨੂੰ ਅੱਜ ਡੀਲਸ ਦਵਾਵਾਂਗੇ। ਪੂਰਾ ਤੁਸੀਂ ਰੇਡੀਓ ਦੇ ਨਾਲ 3 ਘੰਟੇ ਦੇ ਲਈ ਜੁੜੇ ਰਹੋ ਅਤੇ 3 ਘੰਟੇ ਦੇ ਵਿੱਚ ਮੈਕਸਿਮਮ ਡੀਲਸ ਤੁਹਾਨੂੰ ਅੱਜ ਮਿਲਣਗੀਆਂ ਗ੍ਰੈਂਡ ਹੋਮ ਫਰਨੀਚਰ ਤੋਂ। 294 ਵਾਕਰ ਡਰਾਈਵ ਤੁਸੀਂ ਜ਼ਰੂਰ ਪਹੁੰਚੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ। ਅਤੇ ਬੜੇ ਕਮਾਲ ਦੀਆਂ ਡੀਲਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀਆਂ ਨੇ। ਲੌਂਗ ਵੀਕਐਂਡ ਸਪੈਸ਼ਲ, ਥੈਂਕਸ ਗਿਵਿੰਗ ਸਪੈਸ਼ਲ ਅੱਜ ਦਾ ਪ੍ਰੋਗਰਾਮ ਹੋਏਗਾ। ਅਤੇ ਨੰਬਰ ਤੁਸੀਂ ਨੋਟ ਕਰ ਲਓ, 905-302-94-94, 905-302-9494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਇੱਕੋ ਇੱਕ ਨੰਬਰ 'ਤੇ ਤੁਸੀਂ ਗੱਲਬਾਤ ਕਰੋਗੇ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਦਿਓਲ ਟਰੈਵਲਸ ਦੇ ਬਾਰੇ, ਜਿਨ੍ਹਾਂ ਨੇ ਤੁਹਾਡੇ ਲਈ ਇਹ ਟਿਕਟਸ ਲਗਾਈਆਂ ਨੇ ਬੜੀ ਵਧੀਆ। ਟੋਰੋਂਟੋ ਤੋਂ ਮੁੰਬਈ ਕਿਸੇ ਨੇ ਜਾਣਾ ਹੋਵੇ ਅਕਟੂਬਰ ਦੇ ਵਿੱਚ ਹੀ, 1-way ਟਿਕਟ ਲੈ ਕੇ, ਤਾਂ $990 ਦੀ ਟਿਕਟ ਹੈ ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਲਿਮਿਟਡ ਸੀਟਸ ਹੋਣਗੀਆਂ ਇਸ ਟਿਕਟ ਦੇ ਲਈ, ਇੱਕ ਸਟੋਪ ਹੋਏਗਾ ਰਸਤੇ ਦੇ ਵਿੱਚ। ਟੋਰੋਂਟੋ ਤੋਂ ਬੰਬੇ ਜਾਓ ਅਕਟੂਬਰ ਦੇ ਵਿੱਚ, 1-way ਟਿਕਟ ਇੱਕ ਸਟੋਪ ਦੇ ਨਾਲ, 2 ਬੈਗਸ ਦੇ ਨਾਲ ਟਰੈਵਲ ਕਰਨਾ, $990, $990 ਦੀ ਟਿਕਟ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਕਰਨੀ ਹੋਵੇ ਤਾਂ ਤੁਸੀਂ ਇਹ ਟਿਕਟ ਬੁੱਕ ਕਰਵਾ ਸਕਦੇ ਹੋ ਇੱਕ ਸਟੋਪ ਦੇ ਨਾਲ, $1620। ਅਤੇ ਇਹਦੇ ਵਿੱਚ ਵੀ ਤੁਹਾਡੇ ਲਈ ਲਿਮਿਟਡ ਸੀਟਸ ਨੇ। ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਦੇ ਲਈ ਤੁਸੀਂ ਇਹ ਟਿਕਟ ਬੁੱਕ ਕਰਵਾ ਸਕਦੇ ਹੋ $1620 ਦੇ ਵਿੱਚ। ਤੁਸੀਂ ਲਿਮਿਟਡ ਸੀਟਸ ਦੇ ਨਾਲ ਇਹ ਟਿਕਟ ਹੈ ਅਤੇ ਜ਼ਰੂਰ ਕਾਲ ਕਰੋ ਦਿਓਲ ਟਰੈਵਲਸ ਨੂੰ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਕੱਲ੍ਹ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਸੀਗਾ, ਬੜਾ ਕਮਾਲ ਦਾ। ਮੈਨੂੰ ਤਾਂ ਨਹੀਂ ਮੌਕਾ ਮਿਲਿਆ ਜਾਣ ਦਾ ਬਿਜ਼ੀ ਹੋਣ ਕਰਕੇ, ਬਟ ਬਹੁਤ ਹੀ ਵਧੀਆ ਵਧੀਆ ਬਹੁਤ ਹੀ ਵਧੀਆ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਵਾਇਰਲ ਹੋਈਆਂ। ਬਹੁਤ ਹੀ ਕਮਾਲ ਦਾ ਕਹਿੰਦੇ ਉਹ ਸ਼ੋਅ ਗਿਆ ਅਤੇ ਪੂਰਾ ਸੋਲਡ ਆਊਟ ਸ਼ੋਅ ਸੀਗਾ। ਐਂਡ ਤੁਸੀਂ ਦੇਖ ਲਓ ਵੀ ਜਦੋਂ ਕੋਈ ਦੁਨੀਆ ਤੋਂ ਚਲਾ ਵੀ ਜਾਂਦਾ ਨਾ, ਕਿੰਨਾ ਕਿ ਉਹਨੂੰ ਕੋਈ ਯਾਦ ਰੱਖਦਾ ਆ। ਅਤੇ ਦੇਖ ਲਓ ਲੋਕਾਂ ਦੀ ਭੀੜ ਨੇ ਦਿਖਾ ਤਾ ਕਿ ਉਹ ਕਿੰਨਾ ਇੰਨਾ ਪਿਆਰ ਕਰਦੇ ਸੀ ਉਹਨਾਂ ਨੂੰ, ਹੈ ਨਾ, ਸਿੱਧੂ ਮੂਸੇਵਾਲੇ ਨੂੰ। ਅਤੇ ਉਹਦੇ ਗਾਣੇ ਹਰ ਇੱਕ ਚੀਜ਼ ਜਿੱਦਾਂ ਕਿ ਨੋਰਮਲ ਇੱਕ ਨੋਰਮਲ ਕੌਂਸਰਟ ਦੇ ਵਿੱਚ ਹੋ ਰਿਹਾ ਹੁੰਦਾ, ਲਾਈਵ ਕੌਂਸਰਟ ਦੇ ਵਿੱਚ। ਫਿਰ ਉਹਦੇ ਪੇਰੈਂਟਸ ਵੀ ਆਏ, ਉਹਦਾ ਛੋਟਾ ਬ੍ਰਦਰ ਜਿਹੜਾ, ਮਤਲਬ ਕਿ ਉਹ ਪੂਰਾ ਕਹਿ ਲਓ ਕਿ ਫੈਮਿਲੀ ਦੇ ਲਈ ਵੀ ਕਿੱਡੀ ਪ੍ਰਾਊਡ ਮੂਮੈਂਟ ਹੋਊਗਾ ਅਤੇ ਸਾਰੇ ਪੰਜਾਬੀਆਂ ਦੇ ਲਈ ਵੀ ਕਿੱਡਾ ਪ੍ਰਾਊਡ ਮੂਮੈਂਟ ਆ ਕਿ ਕਿਸੇ ਇਨਸਾਨ ਦੇ ਜਾਣ ਤੋਂ ਬਾਅਦ ਵੀ ਉਹਦਾ ਸ਼ੋਅ ਪੂਰਾ ਸੋਲਡ ਆਊਟ ਹੋਇਆ, ਪੂਰਾ ਵਧੀਆ ਬੁੱਕ ਹੋਇਆ ਐਂਡ ਪੂਰਾ ਸਕਸੈਸਫੁਲ ਸ਼ੋਅ ਹੋਇਆ। ਅਤੇ ਆਈ ਥਿੰਕ ਹਰ ਪੰਜਾਬੀ ਨੂੰ ਇਸ ਗੱਲ 'ਤੇ ਹੁਣ ਮਾਣ ਹੋਏਗਾ ਕਿ, ਹੈ ਨਾ, ਕਿ ਕਿੱਥੋਂ ਇੱਕ ਛੋਟੇ ਜਿਹੇ ਟਾਊਨ ਦੇ ਵਿੱਚੋਂ ਕੋਈ ਉੱਠ ਕੇ ਕਿੰਨੀ ਵੱਡੀ ਵੱਡੀ ਕਹਿ ਲਓ ਕਿ ਮੱਲਾਂ ਮਾਰ ਸਕਦਾ ਆ। ਅਤੇ ਬੜਾ ਕਮਾਲ ਦਾ ਸ਼ੋਅ, ਹੈ ਨਾ। ਸਿੱਧੂ ਫੈਮਿਲੀ ਨੂੰ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਸਕਸੈਸਫੁਲ ਸ਼ੋਅ ਅੱਜ ਦੇਖਿਆ। ਚਾਹੇ ਉਹਨਾਂ ਦਾ ਬੇਟਾ ਇਸ ਟਾਈਮ 'ਤੇ ਦੁਨੀਆ ਦੇ ਵਿੱਚ ਨਹੀਂ ਹੈਗਾ, ਬਟ ਦੇਖੋ ਹਰ ਪੰਜਾਬੀ, ਈਵਨ ਇੰਡੀਆ ਦਾ ਇਹ ਮਾਣ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਇੰਨਾ ਕਮਾਲ ਦਾ ਸ਼ੋਅ ਉਹਦਾ ਹੋਇਆ, ਹੋਲੋਗ੍ਰਾਮ ਸ਼ੋਅ। ਅਤੇ ਬੜਾ ਵਧੀਆ, ਬਹੁਤ ਹੀ ਸਕਸੈਸਫੁਲ ਸ਼ੋਅ ਸੀਗਾ। ਅਤੇ ਐਨੀਵੇਜ਼, ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, 5313 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
3: ਮਨਪ੍ਰੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜਾ ਦੇਸ਼ ਪ੍ਰਦੇਸ਼ ਟਾਈਮ ਤੇ ਪ੍ਰੋਗਰਾਮ ਆ ਨਾ,
0: ਹਾਂਜੀ,
3: ਜਦੋਂ ਅੱਗੇ 6-8 ਆਉਂਦਾ ਸੀ, ਇਹ ਉਦੋਂ ਇੱਕ ਲਾਉਂਦੇ ਹੁੰਦੇ ਸੀਗੇ ਹੁਕਮਨਾਮਾ ਇੱਕ ਸ਼ਬਦ,
0: ਹਾਂਜੀ ਹਾਂਜੀ,
3: ਬੜਾ ਆਨੰਦ ਆਉਂਦਾ ਸੀਗਾ। ਅੱਜ ਸ਼ਬਦ ਸੁਣਿਆ, ਸਵੇਰ ਨੂੰ ਹੁਕਮਨਾਮਾ ਸੁਣਿਆ, ਜਾਂ ਐਤਵਾਰ ਨੂੰ, ਹੁਣ ਉਹ ਬੰਦ ਕਰਤਾ ਤੇ ਬੜਾ ਆਨੰਦ।
0: ਉਹ ਤਾਂ ਹੁਣ ਚਲੋ
3: ਪ੍ਰੋਗਰਾਮ ਦਾ ਅੱਜ ਹੁਣ ਤੁਸੀਂ ਦੇਖ ਲਾ, ਸ਼ੁਰੂ ਕਰ ਲਿਆ ਜਾਂ ਪ੍ਰੋਗਰਾਮ ਸ਼ੁਰੂ ਕਰ ਲਿਆ, ਸ਼ਬਦ ਲਾਉਂਦੇ।
0: ਹਾਂਜੀ ਹਾਂਜੀ ਬਿਲਕੁਲ, ਇਹ ਸਟਾਰਟਿੰਗ ਤੋਂ ਜਿਵੇਂ ਸਿੱਧੂ ਸਰ ਨੇ ਡਿਜ਼ਾਈਨ ਕੀਤੇ ਹੋਏ ਸਾਰੇ ਪ੍ਰੋਗਰਾਮ, ਹੈ ਨਾ। ਤੇ ਜਿਵੇਂ ਜਿਵੇਂ ਹੁਣ ਅਸੀਂ ਹਰੇਕ ਪ੍ਰੋਗਰਾਮ ਦੀ ਸ਼ੁਰੂਆਤ, ਆਪਾਂ ਹੁਣ ਆਪਾਂ ਦਿਨ ਦੀ ਸ਼ੁਰੂਆਤ ਵੀ ਤਾਂ ਇਹੀ ਕਰਦੇ ਹਾਂ ਨਾ, ਰੱਬ ਦਾ ਨਾਂ ਲੈ ਕੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਦਾਂ ਹੀ ਚਾਹੀਦੀ ਆ।
3: ਕਈ ਬੰਦੇ ਕਹਿ ਦਿੰਦੇ ਆ ਨਾ, ਹੁਣ ਵਿਚਾਰੇ ਸਾਹਿਬ ਸੌਂਗ ਵਿਚਾਰਦੇ, ਨਹੀਂ ਇਉਂ ਨਹੀਂ ਹੁੰਦਾ, ਰੱਬ ਦਾ ਨੌਂ ਤਾਂ ਜਿਹੜੇ ਟਾਈਮ ਮਰਜ਼ੀ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ,
3: ਰੱਬ ਦਾ ਨੌਂ ਤਾਂ ਜਿਹੜੇ ਟਾਈਮ ਮਰਜ਼ੀ ਲੈ ਲੈ, ਤੇ ਜਦ ਤੁਸੀਂ ਉਹਨਾਂ ਦੇ ਸਰਵਾਦ ਆਪਾਂ ਕੋਈ ਕੰਮ ਕਰਦੇ ਹਾਂ, ਹੱਥ ਪਾਉਂਦੇ ਹਾਂ, ਉਹਦੇ ਸਤਨਾਮ ਬਹਿ ਗਏ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ।
3: ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਸੀਂ ਇਹ ਨੇ ਸ਼ਬਦ ਲਾ ਕੇ ਫਿਰ ਗਾਹਾਂ ਕੰਮ ਪ੍ਰੋਗਰਾਮ।
0: ਹਾਂਜੀ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਅਗਲੇ ਕਾਲਰ 8680, ਹਾਂਜੀ ਸਤਿ ਸ਼੍ਰੀ ਅਕਾਲ।
4: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਕ ਐਡ ਦਿੰਦੇ ਹੁੰਦੇ ਹੋ ਵੀਕਡੇ ਦੇ ਵਿੱਚ, ਫਾਈਨੈਂਸ਼ੀਅਲ ਡਰਾਈਵ ਐਂਡ ਮਿਸਿਸਾਗਾ ਰੋਡ ਤੇ ਕੋਈ ਸਟੋਰ ਆ,
0: ਸਿੰਪਲੀ ਇੰਡੀਅਨ ਦੇ,
4: ਹਾਂਜੀ ਉਹਦਾ ਨੰਬਰ ਦੇ ਸਕਦੇ ਹੋ?
0: ਹਾਂਜੀ ਹਾਂਜੀ ਮੈਂ ਦਿੰਦੀ ਹਾਂ, ਸਿੰਪਲੀ ਇੰਡੀਅਨ ਫਾਈਨੈਂਸ਼ੀਅਲ ਡਰਾਈਵ ਦਾ ਚਾਹੀਦਾ ਤੁਹਾਨੂੰ?
4: ਫਾਈਨੈਂਸ਼ੀਅਲ, ਹਾਂਜੀ, ਫਾਈਨੈਂਸ਼ੀਅਲ ਐਂਡ ਸਟੀਲ, ਰਾਈਟ,
0: ਮਿਸਿਸਾਗਾ ਐਂਡ ਫਾਈਨੈਂਸ਼ੀਅਲ ਡਰਾਈਵ ਤੇ।
4: ਮਿਸਿਸਾਗਾ ਐਂਡ ਫਾਈਨੈਂਸ਼ੀਅਲ, ਓਕੇ ਜੀ।
0: ਹਾਂਜੀ ਨੋਟ ਕਰ ਲਓ, 905,
4: ਹਾਂਜੀ,
0: 593, 593, 593,
4: 593,
0: ਹਾਂਜੀ, 4400,
4: 44
0: ਮਿਠਾਈਆਂ ਤਿਆਰ ਹੋ ਰਹੀਆਂ ਨੇ ਤੇ ਪੂਰਾ ਦੀਵਾਲੀ ਸੀਜ਼ਨ ਜਿਹੜਾ ਹੈਗਾ ਇਹ ਪੂਰਾ ਤੁਸੀਂ ਧੁੰਮਾਂ ਦੇ ਨਾਲ ਸਿੰਪਲ ਇੰਡੀਆ ਦੇ ਨਾਲ ਮਿਲ ਕੇ ਮਿਲਾਓ ਤੇ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਇਹਨਾਂ ਦੀ ਹਰ ਲੋਕੇਸ਼ਨ ਤੋਂ ਮਿਲਣਗੀਆਂ ਇਹਨਾਂ ਦਾ ਲਾਜਵਾਬ ਖਾਣਾ ਡਾਈਨ ਇਨ ਕਰੋ ਜਾਂ ਟੇਕ ਆਊਟ ਲੈ ਕੇ ਆਓ ਲੇਟ ਨਾਈਟ ਤੱਕ ਓਪਨ ਨੇ ਸਾਰੀਆਂ ਲੋਕੇਸ਼ਨਸ ਅਤੇ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਪਹੁੰਚ ਸਕਦੇ ਹੋ 85 ਮੌਂਟਪੇਲੀਅਰ ਸਟਰੀਟ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਅਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਹੈ ਤਿੰਨੋਂ ਲੋਕੇਸ਼ਨ 'ਤੇ ਤੁਸੀਂ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟਸ ਲੈ ਕੇ ਆਓ ਲਾਈਵ ਫੂਡ ਟਰੱਕ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ ਕਰਦੇ ਨੇ ਅਤੇ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਦੀਵਾਲੀ ਦੇ ਮੌਕੇ 'ਤੇ ਵੀ ਬਹੁਤ ਵਧੀਆ ਵਧੀਆ ਵੱਡੇ ਵੱਡੇ ਟੈਂਟ ਮੇਲੇ ਲੱਗਣਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ 5313 ਹਾਂਜੀ
5: ਹੈਲੋ ਸਤਿ ਸ਼੍ਰੀ ਅਕਾਲ ਮਨਪ੍ਰੀਤ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
5: ਉਹ ਮੈਂ ਤੁਹਾਨੂੰ ਕਹਿਣ ਲੱਗਾ ਤੁਸੀਂ ਉਹਨਾਂ ਨੂੰ ਫੋਨ ਕੱਟਿਆ ਗਿਆ ਅਤੇ
0: ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ
6: ਖੰਡ ਦੀ ਪੁੜੀ ਹਰਜੀਤ ਸਿੱਧੂ ਤੇ ਪ੍ਰਵੀਨ ਦੱਸ ਦੀ
0: ਖੰਡ ਦੀ ਪੁੜੀ
6: ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਵੀ ਉਹਨਾਂ ਦਾ
0: ਠੀਕ ਹੈ ਜੀ
6: ਦੁਨੀਆਂ ਦੀ ਹਰ ਖੁਸ਼ੀ ਝੋਲੀ ਉਹਦੇ ਹੁਣ ਸੁਣਾਵਾਂ
0: ਹਾਂਜੀ ਹਾਂਜੀ ਸੁਣਾਓ ਸੁਣਾਓ
6: ਦੁਨੀਆਂ ਦੀ ਹਰ ਖੁਸ਼ੀ ਉਹਦੇ ਝੋਲੀ ਪਹਿਣ ਦੇ ਦੁੱਖ ਨੇ ਉਹਦੇ ਸਾਰੇ ਮੇਰੇ ਹਿੱਸੇ ਰਹਿਣ ਦੇ ਪੀੜਾਂ ਦਾ ਤੂਫਾਨ ਮੇਰਾ ਦਿਲ ਝੱਲੀ ਜਾਵੇਗਾ ਰਾਜੀ ਰੱਖ ਜਾਨ ਮੇਰਾ ਸਾਹ ਝੱਲੀ ਜਾਵੇਗਾ
0: ਕੀ ਬਾਤ ਹੈ
6: ਬਾਕੀ ਮੈਂ ਵਧੀਆ ਬਾਹਰ ਦੂਜਾ ਹੈਗਾ ਉਹਦਾ ਪੱਤਝੜ ਵਾਂਗੂ ਸੱਜਣਾ ਤੂੰ ਸਾਰੇ ਸੁੱਖ ਲੈ ਗਿਆ ਪੱਲੇ ਰਾਵੀ ਆਲਮ ਸਾਹ ਕੀ ਸਾਡੇ ਰਹਿ ਗਿਆ ਜਿਹੜੇ ਗੱਲ ਤੋਂ ਡਰਦੇ ਸੀ ਹੁਣ ਉਹੀ ਹੋਈ ਜਾਂਦਾ ਹੈ ਦਿਲ ਬੱਚਿਆਂ ਵਾਂਗੂ ਅੱਜ ਵੀ ਬੜਾ ਰੋਈ ਜਾਂਦਾ ਧੰਨਵਾਦ ਭਾਈ
0: ਜੀ ਬਹੁਤ ਬਹੁਤ ਸ਼ੁਕਰੀਆ ਤੇ ਬਿਲਕੁਲ ਤੁਸੀਂ ਵੀ ਆਪਣੀ ਕੋਈ ਵੀ ਰਾਈਟਿੰਗ ਕਿਸੇ ਹੋਰ ਦੀ ਵੀ ਰਾਈਟਿੰਗ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਾਉਣਾ ਚਾਹੁੰਦੇ ਹੋ ਆਪਣੀ ਪਸੰਦ ਦਾ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਜ਼ਰੂਰ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਸਾਂਝ ਪਾ ਸਕਦੇ ਹੋ 905-564-44 ਸਟੂਡੀਓ ਦਾ ਨੰਬਰ ਹੈ 9873 ਜੀ ਸਤਿ ਸ਼੍ਰੀ ਅਕਾਲ
7: ਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
7: ਠੀਕ ਹੈ ਸਿਆ ਠੀਕ ਹੈ
0: ਹਾਂਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
7: ਜੀ ਅੱਲਾ ਕਾ ਸ਼ੁਕਰ ਅਲਹਮਦੁਲਿਲਾ ਇੱਕ ਸ਼ੇਰ ਮੈਂ ਆਪਕੋ ਸੁਣਾਤਾ ਹੂੰ
0: ਹਾਂਜੀ
7: ਉਹ ਸ਼ੇਰ ਯੇ ਹੈ ਕਿ ਇੱਕ ਸੀਪ ਮੇਂ ਦੋ ਮੋਤੀ ਕਿਸਮਤ ਜੁਦਾ ਜੁਦਾ ਹੈ ਇੱਕ ਪੀਸ ਰਹਾ ਹੈ ਖਰਲ ਮੇਂ ਔਰ ਇੱਕ ਤਾਜ ਮੇਂ ਜੜਾ ਹੈ
0: ਓਹੋ ਕੀ ਬਾਤ ਹੈ
7: ਜੀ ਤੋ ਗਾਣਾ ਆਪ ਲਗਾ ਦੇਣਾ ਸਿੱਧੂ ਮੂਸੇ ਵਾਲੇ ਕਾ ਜੋ ਹੈ ਨਾ ਗਾਣਾ ਬੰਬੀਹਾ ਬੋਲੇ ਅੱਜ ਇਸ ਸੇ ਸਟਾਰਟ ਕਰੇ
0: ਬੰਬੀਹਾ ਬੋਲੇ ਮੈਂ ਇਵਨ ਸਿੱਧੂ ਮੂਸੇ ਵਾਲੇ ਦਾ ਹੀ ਸੌਂਗ ਕੱਢਿਆ ਸੀ ਪਰ ਕੋਈ ਨਾ ਮੈਂ ਚੇਂਜ ਕਰ ਦਿੰਨੀ ਆ ਬੰਬੀਹਾ ਬੋਲੇ ਸੁਣ ਲੈਨੇ ਆ ਆਪਾਂ
7: ਥੈਂਕ ਯੂ ਗੋਡ ਬਲੈਸ ਯੂ
0: ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਤੇ ਬਿਲਕੁਲ ਮੈਂ ਅੱਜ ਸੋਚ ਹੀ ਰਹੀ ਸੀ ਜਿਵੇਂ ਪਹਿਲਾਂ ਆਪਾਂ ਮੈਂ ਗੱਲ ਕੀਤੀ ਹੈ ਕਿ ਸਿੱਧੂ ਮੂਸੇ ਵਾਲੇ ਦਾ ਜਿਹੜਾ ਗਾਣਾ ਦੇਖ ਲਓ ਹਨਾ ਹਰ ਇੱਕ ਗਾਣਾ ਉਹਨਾਂ ਦਾ ਹਰ ਇੱਕ ਕਹਿ ਲਓ ਕਿ ਪਰਸਨ ਦੀ ਜ਼ੁਬਾਨ 'ਤੇ ਕੱਲ੍ਹ ਛਾਇਆ ਹੋਇਆ ਸੀ ਐਂਡ ਟੋਰੋਂਟੋ ਦੀਆਂ ਪੂਰੀਆਂ ਰੋਡਸ ਬਲੋਕ ਕੀਤੀਆਂ ਹੋਈਆਂ ਸੀ ਅਤੇ ਬੜਾ ਕਮਾਲ ਦਾ ਸ਼ੋਅ ਕੱਲ੍ਹ ਉਹਨਾਂ ਦਾ ਗਿਆ ਆ ਅਤੇ ਹਰ ਪੰਜਾਬੀ ਲਈ ਇਹ ਪ੍ਰਾਊਡ ਮੂਮੈਂਟ ਹੈ ਅਤੇ ਲੋਕ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਦਾ ਹੀ ਗਾਣਾ ਸੁਣਦੇ ਹਾਂ ਅਤੇ ਪਹਿਲਾਂ ਹੀ ਫਰਮਾਇਸ਼ੀ ਗਾਣਾ ਅਤੇ ਨਾਲ ਹੀ ਜੋ ਮੈਂ ਵੀ ਸਿੱਧੂ ਮੂਸੇਵਾਲੇ ਦਾ ਹੀ ਸੋਚ ਰਹੀ ਸੀ ਗਾਣਾ ਲਗਾਉਣ ਦੇ ਲਈ ਆਪਾਂ ਸੁਣਦੇ ਹਾਂ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
8: ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ
9: ਦੇਖੋ ਜੀ ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਨੇ ਵੱਜਣਾ ਲਫੜੇ ਵਾਂਗੂ

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਅਸੀਂ ਅੱਜ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਬਹੁਤ ਹੀ ਕਮਾਲ ਦੀ ਜਗ੍ਹਾ ਜਿੱਥੇ ਕਿ ਤੁਸੀਂ ਪਹੁੰਚ ਸਕਦੇ ਹੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਤੇ। ਆਪਾਂ ਤੁਹਾਨੂੰ ਫਟਾਫਟ ਲੈ ਕੇ ਚੱਲਦੇ ਹਾਂ ਤੇ ਨੈਕਸਟ ਡੀਲ ਦਵਾਉਂਦੇ ਹਾਂ ਸੁਖ ਜੀ ਤੋਂ, ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਓ ਜੀ ਲਾ ਲਈਏ ਢੋਲ ਤੇ ਡਗਾ ਤੇ ਫਿਰ ਆਪਾਂ ਲਿਆਉਣੇ ਆ ਅਗਲੀ ਡੀਲ। ਕਿਉਂ ਸੌਖਾ ਵੱਜਦਾ ਢੋਲ?
2: ਬਿਲਕੁਲ ਲੱਗ ਗਿਆ ਢੋਲ ਤੇ ਡਗਾ ਬਾਈ ਜੀ।
1: ਆਉਣ ਜਬਰ
2: ਬਿਲਕੁਲ ਸਾਹਿਬ, ਡੀਲਾਂ ਨੇ ਡੀਲਾਂ ਜਿੱਦਾਂ ਆਪਾਂ ਕੱਲ੍ਹ ਗੱਲਬਾਤ ਕਰ ਰਹੇ ਸੀ, ਲੋਂਗ ਵੀਕਐਂਡ ਦੀ ਸੇਲ ਚੱਲ ਰਹੀ ਆ, ਭਰਮਾ ਹੰਗਾਰਾ ਪਰਿਵਾਰਾਂ ਦਾ ਮਰ ਰਿਹਾ, ਦੇਸ ਪ੍ਰਦੇਸ ਦੇ ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ ਸਾਡੇ ਕੋਲ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁਆਇਨ ਕਰ ਚੁੱਕੇ ਹੋ ਤਾਂ ਗੱਡੀਆਂ ਘੁਮਾ ਲਓ 294 ਵਰਕ ਡਰਾਈਵ ਦੇ ਵੱਲੋਂ। ਸੋ ਜਿਹੜੀ ਲੋਂਗ ਵੀਕਐਂਡ ਦੀ ਸੇਲ ਚੱਲ ਰਹੀ ਆ, ਲੋਸਟ ਪ੍ਰਾਈਜ਼ਾਂ ਮਿਲ ਰਹੀਆਂ, ਤੋਹਫੇ ਮਿਲ ਰਹੇ ਆ, ਡਿਸਕਾਊਂਟ ਮਿਲ ਰਹੇ ਆ। ਸੋ ਤੁਸੀਂ ਹਾਈ ਐਂਡ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਹਾਈਡ੍ਰੋਲਿਕ ਬੈਡਰੂਮ ਸੈੱਟਾਂ ਦੀ ਗੱਲਬਾਤ ਕਰ ਲਈਏ, ਜਾਂ ਸੋਫੇ ਸੈੱਟਾਂ ਦੀ ਗੱਲਬਾਤ ਕਰ ਲਈਏ, ਪਾਵਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ, ਸੋਫਾ ਕਮ ਬੈੱਡ ਮੈਟਰ ਚਾਹੀਦੇ ਨੇ, ਤਾਂ ਜ਼ਰੂਰ ਇੱਕ ਚੱਕਰ ਲਾਓ। ਲੋਂਗ ਵੀਕਐਂਡ ਦੀ ਸੇਲ ਚੱਲ ਰਹੀ ਆ, 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ ਦੇ ਉੱਪਰ ਲੋਸਟ ਪ੍ਰਾਈਜ਼ਾਂ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸਿੱਧੂ ਸਾਹਿਬ, ਡੀਲ ਬੈੱਡਰੂਮ ਸੈੱਟ ਦੀ ਹੋਣ ਲੱਗੀ ਆ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਰੈਸਰ ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਵਿਦ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, $2500 ਦੀ ਕੀਮਤ ਸੀ। ਲੋਂਗ ਵੀਕਐਂਡ ਸਪੈਸ਼ਲ, ਜਿੰਨੇ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚ ਜਾਣਗੇ, 999 ਦਾ 2500 ਵਾਲਾ ਸੋਫਾ ਸੈੱਟ, $2500 $1,000 ਦੇ ਵਿੱਚ, $999 ਦਾ ਮਿਲ ਰਿਹਾ ਅੱਜ। ਸੋ $1500 ਦੀ ਸੇਵਿੰਗ ਹੋ ਰਹੀ ਆ, 2500 ਵਾਲਾ ਬੈੱਡਰੂਮ ਸੈੱਟ 999 ਦਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਬਿਲਕੁਲ
1: ਫ੍ਰੀ,
2: ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਫਟਾਫਟ ਗੱਡੀਆਂ ਦਾ ਸਟੀਅਰਿੰਗ ਘੁਮਾ ਲਓ ਹੁਣ, 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਰਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੋਂਗ ਵੀਕਐਂਡ, ਲੋਂਗ ਵੀਕਐਂਡ, ਲੋਂਗ ਵੀਕਐਂਡ ਸੇਲ।
1: ਔਰ ਜੀ ਅੱਜ ਵੀ ਇਹ ਰਾਤ ਦੇ 10 ਵਜੇ ਤੱਕ ਖੁੱਲੇ ਨੇ, 294 ਅਸੀਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਦੇਸ਼ ਪ੍ਰਦੇਸ਼ ਦਾ, ਅੱਜ ਬ੍ਰਹਮਪੁਰ ਵਾਲੀ ਬ੍ਰਾਂਚ, 294 ਵਾਕਰ ਡਰਾਈਵ, ਗੇਟਵੇ ਤੇ ਕੁਈਨ ਦੇ ਨੇੜੇ। ਨੰਬਰ ਇੱਥੋਂ ਦਾ 905-302-9494, ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਨੰਬਰ 9053029494 ਹੈ। ਤੁਸੀਂ ਜੁੜੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦਾ, ਸਟੂਡੀਓ ਨੰਬਰ 905-564-4444, ਤੇ ਸਟੂਡੀਓ ਤੋਂ ਕੰਡਕਟ ਕਰ ਰਹੇ ਨੇ ਪ੍ਰੋਗਰਾਮ ਮਨਪ੍ਰੀਤ ਤੂਰ, ਤੇ ਮੈਂ ਪਹੁੰਚਿਆ ਤਾਂ ਆਪਣਾ ਹੋਸਟ ਰਜਿੰਦਰ ਸਿੰਘ ਸਿੱਧੂ ਸਿੱਧੂ ਵਾਲਾ, ਲਾਈਵ ਔਨ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ, ਜਿਹਾਂ 294 ਵਾਕਰ ਡਰਾਈਵ। ਆਓ ਸਾਨੂੰ ਮਿਲੋ, ਸਾਡੇ ਪਾਸ ਕਾਫੀ ਗਿਫਟ ਨੇ, ਗ੍ਰੈਂਡ ਫਰਨੀਚਰ ਪਾਸ ਤੋਂ ਵੀ ਤੇ ਸਾਤੇ ਕੋਲੇ ਵੀ ਕਾਫੀ ਗਿਫਟ ਤੁਹਾਡੇ ਵਾਸਤੇ ਨੇ, ਮਿਲ ਕੇ ਜਾਓ, ਬਸ ਤੁਹਾਨੂੰ ਗਿਫਟ ਅਸੀਂ ਬੈਗ ਫੜਾ ਦੇਣਾ, ਤੇ ਆਓ ਸਾਨੂੰ ਮਿਲੋ ਇੱਥੇ 294 ਵਾਕਰ ਡਰਾਈਵ ਤੇ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਜਾਓ, ਸਿੱਧੂ ਸਰ ਦੇ ਨਾਲ ਵੀ ਮੁਲਾਕਾਤ ਕਰੋ, ਤੇ ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਮੇਰੇ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ। 3239 ਹਾਂਜੀ, ਸਤਿ ਸ਼੍ਰੀ ਅਕਾਲ। 3239 ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
3: ਮੈਡਮ, ਮੈਨੂੰ ਨਾ ਨੰਬਰ ਚਾਹੀਦਾ ਸੀਗਾ, ਮੈਂ ਟਿਕਟ ਬਾਰੇ ਪੁੱਛਣਾ ਸੀਗਾ, ਲਾਈਕ ਚੀਪੈਸਟ ਜੇ ਆਪਾਂ ਨੂੰ ਮਿਲ ਜਾਵੇ ਇੰਡੀਆ ਦੇ ਇਥੋਂ ਦਿੱਲੀ ਤੋਂ, ਦਿੱਲੀ ਤੱਕ ਦੀ, ਟੋਰਾਂਟੋ ਤੋਂ।
0: ਅੱਛਾ, ਮੈਂ ਤੁਹਾਨੂੰ ਦੋ ਨੰਬਰਸ ਦੇ ਦਿੰਨੀ ਆ ਤੇ ਤੁਸੀਂ ਨੋਟ ਕਰ ਲਓ, 905
3: ਹਾਂਜੀ,
0: 588
3: 588
0: ਹਾਂਜੀ, 5100
3: 5100
0: ਹਾਂਜੀ
3: ਹਾਂਜੀ।
0: ਇਹ ਦਿਓਲ ਟਰੈਵਲਸ ਦਾ ਆ, ਤੁਸੀਂ ਆਲ ਲਿੰਕ ਟਰੈਵਲ ਤੇ ਵੀ ਕਰ ਲਓ, ਨੰਬਰ ਹੈ 905
3: ਹਾਂਜੀ,
0: 565
3: 565
0: ਹਾਂਜੀ, 8704
3: 8704
0: ਹਾਂਜੀ, ਇੱਕ ਨੰਬਰ ਹੋਰ ਲੈ ਲਓ ਚੱਲ,
3: ਹਾਂਜੀ ਦੱਸੋ ਜੀ,
0: 905
3: ਹਾਂਜੀ,
0: 239
3: 239
0: 7711
3: 7711
0: ਓਕੇ ਹਾਂਜੀ, ਇਹ ਕੋਮਲ ਟਰੈਵਲਸ ਨੇ, ਤੁਸੀਂ ਜਿੱਥੋਂ ਵੀ ਜਿਹੜੀ ਵੀ ਤੁਹਾਨੂੰ ਸੂਟੇਬਲ ਲੱਗਦੀ ਹੈ ਤੁਸੀਂ ਫਿਰ ਬੁੱਕ ਕਰਾ ਲਿਓ।
3: ਥੈਂਕ ਯੂ ਸੋ ਮਚ ਜੀ, ਹੈਵ ਅ ਗੁੱਡ
0: ਡੇ। ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਗੱਲਬਾਤ ਮੇਰੇ ਨਾਲ ਚੱਲਣਗੀਆਂ ਤੁਹਾਡੀਆਂ। ਤੇ ਮੇਰੇ ਨਾਲ ਇਸ ਸਮੇਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਜੁੜ ਚੁੱਕੇ ਨੇ। ਇਹਨਾਂ ਦੇ ਕੋਲ ਵੀ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਲਈ। ਸਪੈਕਸ ਐਕਸਪ੍ਰੈਸ ਤੁਸੀਂ ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਕਾਫੀ ਵਧੀਆ ਡੀਲਸ ਤੁਹਾਡੇ ਲਈ ਕੱਲ੍ਹ ਵੀ ਲਗਾਈਆਂ ਸੀ, ਅੱਜ ਫੇਰ ਲਗਾ ਚੁੱਕੇ ਨੇ ਸਪੈਕਸ ਐਕਸਪ੍ਰੈਸ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਸਭ ਤੋਂ ਪਹਿਲਾਂ ਧੰਨਵਾਦ ਜੀ, ਕੱਲ ਜਿਵੇਂ ਆਪਾਂ ਡੀਲ ਆਈ ਸੀ ਟੌਮ ਫੋਰਡ ਦੇ 50% ਆਫ ਪਹਿਲੇ 5 ਕਾਲਰ, ਸੋ ਬਹੁਤ ਸਾਰੀਆਂ ਕਾਲਾਂ ਆਈਆਂ। ਸੋ ਕਾਲਰ ਹਮੇਸ਼ਾ ਵੇਟ ਕਰਦੇ ਨੇ ਵੀ ਕੋਈ ਵਧੀਆ ਵਧੀਆ ਡੀਲ ਜਾਣ, ਤੇ ਅੱਜ ਵੀ ਬਹੁਤ ਵਧੀਆ ਡੀਲ ਲੈ ਕੇ ਆਏ ਹਾਂ ਅਸੀਂ ਆਪਣੇ ਸਰੋਤਿਆਂ ਵਾਸਤੇ। ਸੋ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੁੰਦਾ ਹੈ, ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਅਸੀਂ ਇੱਥੇ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਤੁਹਾਡੇ ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕੁਇਪਮੈਂਟ ਰੱਖੇ ਇਹਦੇ ਵਿੱਚ, ਜਿਹਦੇ ਵਿੱਚ ਆਮ ਤੌਰ ਤੇ ਤੁਸੀਂ ਜਾਣਦੇ ਹੋ ਤੇ ਸਲਿਟ ਲੈਂਪ ਤੇ ਏ ਆਰ ਮਿਲਦਾ। ਪਰ ਸਾਡੇ ਕੋਲ ਸਲਿਟ ਲੈਂਪ ਏ ਆਰ ਦੇ ਨਾਲ ਨਾਲ ਐਨ ਸੀ ਟੀ ਹੈ ਜੀ, ਰੈਟਨੋਗ੍ਰਾਫੀ ਹੈ, ਓ ਸੀ ਟੀ ਮਸ਼ੀਨ ਹੈ, ਟੋਪੋਗ੍ਰਾਫੀ ਮਸ਼ੀਨ ਹੈ, ਵਿਜੂਅਲ ਫੀਲਡ ਹੈ, ਇਹ ਸਾਰੀਆਂ ਮਸ਼ੀਨਾਂ ਅਸੀਂ ਇੱਕੋ ਛੱਤ ਥੱਲੇ ਰੱਖੀਆਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਡਿਵਾਈਸਿਸ ਦੇ ਨਾਲ ਆਪਣੀ ਅੱਖ ਦਾ ਹਰ ਇੱਕ ਹੀ ਕੋਨਾ ਚੈੱਕ ਕਰਵਾਉਣਾ ਚਾਹੁੰਦੇ ਨੇ, ਤੇ ਜਿਹੜੇ ਰਿਜ਼ਲਟ ਆਉਂਦੇ ਨੇ ਉਹ ਡਿਜੀਟਲ ਸਕਰੀਨ ਦੇ ਉੱਤੇ ਦੇਖਣਾ ਚਾਹੁੰਦੇ ਨੇ ਵੀ ਕਿੱਦਾਂ ਦੀ ਅੱਖ ਸਾਡੀ ਪਿੱਛੋਂ ਨਜ਼ਰ ਆਉਂਦੀ ਹੈ। ਤੇ ਜ਼ਰੂਰ ਇੱਦਾਂ ਦਾ ਐਗਜ਼ਾਮ ਕਰਾਓ। ਸਾਡਾ ਨੰਬਰ ਹੈ ਜੀ 905-460-88-88-905-460-88-88। ਜੀ ਗੱਲ ਕਰਾਂਗੇ ਗਲਾਸਿਸ ਦੀ, ਸੋ ਜਦੋਂ ਵੀ ਸਾਡੇ ਸਰੋਤੇ ਹੁੰਦੇ ਵੀ ਆਈ ਐਗਜ਼ਾਮ ਕਰਾ ਲਿਆ, ਸੋਚ ਹੁੰਦਾ ਕਿ ਵਧੀਆ ਬ੍ਰਾਂਡਿਡ ਫਰੇਮ ਸਾਨੂੰ ਮਿਲਣ ਤੇ ਬ੍ਰਾਂਡਿਡ ਸਨ ਗਲਾਸਿਸ ਸਾਨੂੰ ਮਿਲਣ। ਸੋ ਤੁਸੀਂ ਗੁੱਚੀ ਦੇ ਲੈਣੇ ਹੋਣ, ਪ੍ਰਾਡਾ, ਡੋਲਚੀ ਗਬਾਨਾ, ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨ ਗਲਾਸਿਸ ਕੈਰੀ ਕਰਦੇ ਹਾਂ। ਇਹਨਾਂ ਦੇ ਉੱਤੇ ਜੀ ਅੱਜ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਬਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਰੋਕੋਸ ਦੇ ਜਾਂ ਫਿਰ ਕੋਚ ਦੇ, ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਮਿਲ ਰਿਹਾ ਜੀ। ਤੇ ਜੇ ਤੁਸੀਂ ਲੈਣਾ ਚਾਹੁੰਦੇ ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ, ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਇਹਦੇ ਇਲਾਵਾ ਮਨਪ੍ਰੀਤ ਜੀ ਸਾਡੇ ਕੋਲ ਇੱਕ ਵੈਲਿਡ ਪੈਕੇਜ ਵੀ ਹੈ। ਵੈਲਿਡ ਪੈਕੇਜ ਉਹਨਾਂ ਸਰੋਤਿਆਂ ਵਾਸਤੇ ਜਿਹਨਾਂ ਕੋਲ ਜਾਂ ਤਾਂ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ। ਸੋ ਵੈਲਿਡ ਪੈਕੇਜ ਇੱਕ ਤਾਂ ਤੁਹਾਨੂੰ ਅਸੀਂ ਸਿਲੈਕਟਡ ਬ੍ਰਾਂਡਿਡ ਫਰੇਮ ਦੇ ਰਹੇ ਹਾਂ, ਇਹ $300 ਦੀ ਕੀਮਤ ਦਾ ਫਰੇਮ ਹੈ ਜੀ, ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਹੈ, ਇਹ ਵੀ ਪਾ ਕੇ ਦੇ ਰਹੇ ਹਾਂ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ ਹੈ ਜੀ 905-460-88-88-905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਤੇ ਇੱਕ ਸਪੈਸ਼ਲ ਡੀਲ ਕਿਉਂਕਿ ਲੌਂਗ ਵੀਕਐਂਡ ਹੈ ਦੇਸ਼ ਪ੍ਰਦੇਸ਼ ਦੇ ਸਰੋਤਾਂ ਵਾਸਤੇ, ਸੋ ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਉਹਨਾਂ ਨੂੰ ਅੱਜ ਅਸੀਂ ਟਿਫਨੀ ਦੇ ਬ੍ਰਾਂਡਿਡ ਫਰੇਮ ਲੈ ਲੈਣ ਜਾਂ ਟਿਫਨੀ ਦੇ ਬ੍ਰਾਂਡਿਡ ਸਨ ਗਲਾਸਿਸ ਫਲੈਟ 50% ਆਫ ਦੇ ਰਹੇ ਹਾਂ ਪਹਿਲੇ ਜਿਹੜੇ 5 ਕਾਲਰ ਕਾਲ ਕਰਨਗੇ। ਸੋ ਜੇ ਤੁਸੀਂ ਟਿਫਨੀ ਦੇ ਬ੍ਰਾਂਡਿਡ ਫਰੇਮ ਜਾਂ ਬ੍ਰਾਂਡਿਡ ਸਨ ਗਲਾਸਿਸ 50% ਆਫ ਲੈਣੇ ਆ ਤੇ ਹੁਣੇ ਕਾਲ ਕਰ ਲਓ 905-460-88-88-905-460-88-88। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਕਾਲ ਕਰੋ ਸਪੈਕਸ ਐਕਸਪ੍ਰੈਸ ਨੂੰ, ਨੰਬਰ ਹੈ 905-460-88-88-905-460-88-88 ਤੇ ਤੁਸੀਂ ਕਾਲ ਕਰ ਸਕਦੇ ਹੋ, ਸਪੈਕਸ ਐਕਸਪ੍ਰੈਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਤੇ ਨਾਲ ਨੇ ਹਰਚਰਨ ਗਰੇਵਾਲ ਜੀ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ।

0: ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿਚ ਵੇਖੋ। ਇਹ ਦਿਨ ਰੋਜ ਰੋਜ ਨੇ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
1: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰਾਂ ਚ ਪਏ ਹੋਏ।
2: ਆਪਾਂ ਇਹ ਕਰਦੇ ਆ ਫਿਰ ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆ।
0: ਦਿਨ ਰੋਜ ਰੋਜ ਨਹੀਂ ਆਉਣੇ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੈਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ ਰੋਜ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਸਿਟੀ ਆਫ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਮੈਂ ਦੇ ਦਿਆਂ। ਐਡਵਾਂਸ ਵੋਟਿੰਗ ਫੇਜ਼ 3 ਦੀ ਸਟਾਰਟ ਹੋ ਚੁੱਕੀ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀ ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਨੇ 2026 ਦੀਆਂ, ਇਹ ਵੈਸੇ ਤਾਂ 26 ਅਕਤੂਬਰ ਨੂੰ ਹੋ ਰਹੀਆਂ ਨੇ, ਮੰਡੇ ਵਾਲੇ ਦਿਨ। ਬਟ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਦਿਨ ਨਹੀਂ ਜਾ ਸਕੋਗੇ ਤਾਂ ਤੁਸੀਂ ਅੱਜ ਵੀ ਜਾ ਸਕਦੇ ਹੋ, ਕਿਉਂਕਿ ਕੱਲ੍ਹ ਤੋਂ ਇਹ ਵੋਟਿੰਗ ਸਟਾਰਟ ਹੋ ਚੁੱਕੀ ਹੈ ਐਡਵਾਂਸ ਵੋਟਿੰਗ। ਕੱਲ੍ਹ ਵੀ ਕਾਫੀ ਸਾਰੀਆਂ ਵੋਟਸ ਪਈਆਂ ਬ੍ਰੈਂਪਟਨ ਦੇ ਵਿੱਚ, ਤੇ ਤੁਸੀਂ ਅੱਜ ਵੀ ਜਾ ਸਕਦੇ ਹੋ, ਕੱਲ੍ਹ ਨੂੰ ਵੀ ਜਾ ਸਕਦੇ ਹੋ, ਤੇ ਉਸ ਤੋਂ ਬਾਅਦ ਫਿਰ 16 ਤੇ 17 ਤਰੀਕ, 9, 10, 11, 16 ਤੇ 17, ਇਹ 5 ਦਿਨ ਐਡਵਾਂਸ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਆਵਰਸ ਵੀਕ ਡੇਜ਼ ਦੇ ਵਿੱਚ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਨੇ, ਐਂਡ ਵੀਕਐਂਡਸ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ। ਮਤਲਬ ਜੇ ਅੱਜ ਜਾਣਾ ਹੋਵੇ ਤਾਂ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟਿੰਗ ਕਰਨ ਜਾ ਸਕਦੇ ਹੋ। ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਕੇ ਵੋਟਿੰਗ ਕਰ ਸਕਦੇ ਹੋ। ਆਪਣਾ ਜਿਹੜਾ ਵੋਟਰ ਨੋਟਿਸ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਲੈਟਰਸ ਆਈਆਂ ਨੇ ਵੋਟ ਦੇ ਰਿਗਾਰਡਿੰਗ, ਉਹ ਤੁਸੀਂ ਆਪਣਾ ਵੋਟਰ ਨੋਟਿਸ ਨਾਲ ਲੈ ਕੇ ਜਾਓ ਆਈਡੈਂਟੀਫਿਕੇਸ਼ਨ ਦੇ ਤੌਰ 'ਤੇ, ਅਤੇ ਜਿਹਦੇ ਵਿੱਚ ਤੁਹਾਡਾ ਨਾਮ ਅਤੇ ਐਡਰੈਸ ਵਗੈਰਾ ਉੱਤੇ ਲਿਖਿਆ ਹੋਏਗਾ। ਅਤੇ ਜੇਕਰ ਤੁਹਾਨੂੰ ਕੋਈ ਵੋਟਰ ਨੋਟਿਸ ਨਹੀਂ ਮਿਲਿਆ ਤਾਂ ਤੁਸੀਂ ਆਪਣੀ ਆਈਡੀ ਨਾਲ ਲੈ ਕੇ ਜਾਓ ਅਤੇ ਆਪਣੀ ਵੋਟਰ ਇਨਫੋਰਮੇਸ਼ਨ ਉੱਥੇ ਜਾ ਕੇ ਵੀ ਅਪਡੇਟ ਕਰਵਾ ਸਕਦੇ ਹੋ। ਅਤੇ ਵੋਟਿੰਗ ਦੇ ਲੋਕੇਸ਼ਨਸ, ਵੋਟਰ ਦੀ ਇਨਫੋਰਮੇਸ਼ਨ ਅਤੇ ਲਿਸਟ ਆਫ ਕੈਂਡੀਡੇਟਸ, ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ brampton.ca/brampton-votes। ਇਹ ਤੁਸੀਂ ਗੂਗਲ 'ਤੇ ਸਰਚ ਕਰੋ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ 'ਤੇ ਪਹੁੰਚੋਗੇ, ਉੱਥੇ ਤੁਸੀਂ ਪ੍ਰੋਪਰਲੀ ਇਨਫੋਰਮੇਸ਼ਨ ਪੂਰੀ ਲੈ ਸਕਦੇ ਹੋ ਵੋਟਿੰਗ ਦੇ ਰਿਗਾਰਡਿੰਗ। brampton.ca/brampton-votes 'ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਮੈਂ ਫਿਰ ਦੱਸਦਿਆਂ ਕਿ ਐਡਵਾਂਸ ਵੋਟਿੰਗ ਸਟਾਰਟ ਹੋ ਚੁੱਕੀ ਹੈ, ਕੱਲ੍ਹ ਵੀ ਵੋਟਸ ਪਈਆਂ ਕਾਫੀ ਸਾਰੀਆਂ ਅਤੇ ਅੱਜ ਵੀ ਪੈ ਰਹੀਆਂ ਨੇ ਸ਼ਾਮ ਦੇ 5 ਵਜੇ ਤੱਕ। ਕੱਲ੍ਹ ਨੂੰ ਵੀ ਜਾ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਉਸ ਤੋਂ ਬਾਅਦ 16 ਤੇ 17 ਤਰੀਕ ਨੂੰ ਵੀ ਐਡਵਾਂਸ ਵੋਟਿੰਗ ਪਏਗੀ, ਜ਼ਰੂਰ ਤੁਸੀਂ ਆਪਣੀ ਵੋਟ ਪਾਉਣ ਜਾਓ। ਅਤੇ ਨਾਲ ਹੀ ਆਪਾਂ ਚੱਲਦੇ ਹਾਂ ਹੁਣ ਇੱਕ ਵਾਰ ਫਿਰ ਤੋਂ ਨੈਕਸਟ ਲਿੰਕ ਦੇ ਲਈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਓ ਜੀ ਢੋਲ ਤੇ ਡਗਾ ਲਗਾ ਲਿਆ ਤੇ ਫਿਰ ਆਪਾਂ ਲਾਈਏ ਅਗਲਾ ਲਿੰਕ। ਜੀ ਸਭ
2: ਬਹੁਤ ਸ਼ੁਕਰੀਆ, ਧੰਨਵਾਦ ਸਤਿਸ਼੍ਰੀ ਅਕਾਲ ਸਾਹਿਬ। ਬਿਲਕੁਲ, ਢੋਲ ਤੇ ਡਗਾ ਲਾ ਤੇ ਡਗੇ ਤੇ ਡਗਾ ਹੁਣ ਲਾ ਕੇ ਵੱਡੀਆਂ ਦੇਣੀਆਂ ਪਰਿਵਾਰਾਂ ਨੂੰ। ਸੋ ਜਿੱਥੇ ਵੀ ਕਿਤੇ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਦੇ ਉੱਪਰ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ। ਘੁੰਮਾ ਕੇ ਦਰ ਪ੍ਰਾਈਜ਼ਾਂ ਦੇ ਨਾਲ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾ ਰਹੇ ਆ। ਸੋ ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਲੋ ਪ੍ਰਾਈਸ 'ਤੇ ਲੈਣਾ ਚਾਹੁੰਦੇ ਹੋ, ਭਾਈ ਬਿਲਕੁਲ ਸਹੀ ਸਮਾਂ ਅੱਜ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ 294 ਵੋਕਰ ਡਰਾਈਵ ਦੇ ਵੱਲ, 294 ਵੋਕਰ ਡਰਾਈਵ ਦੇ ਉੱਪਰ ਪਹੁੰਚ ਜਾਓ। ਤੁਹਾਨੂੰ ਬੈੱਡ ਸੈੱਟ ਚਾਹੀਦਾ, ਸੋਫਾ, ਡਾਇਨਿੰਗ, ਕੰਫਰਟੇਬਲ ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਆ, ਲੋ ਲੋ ਲੋ ਲੋ ਲੋ ਪ੍ਰਾਈਜ਼ਾਂ ਅਤੇ ਵੱਡੇ ਵੱਡੇ ਤੋਹਫੇ ਦਿੱਤੇ ਜਾ ਰਹੇ ਆ। ਅਤੇ ਨਾਲ ਦੀ ਨਾਲ ਸਭ ਸਭ ਹੁਣ ਡੀਲ ਆਉਣ ਲੱਗੀ ਆ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੁੱਲੀ ਲੋਡਡ, 3-seater ਸੋਫਾ, 2-seater ਰਫਲ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, 2-2 ਹਜ਼ਾਰ 2500 ਦਾ ਪਰਿਵਾਰ ਲੈਂਦੇ ਆਏ ਨੇ,

0: ਦੀਆਂ ਪੰਜ ਬ੍ਰਾਂਚਾਂ ਹੈਗੀਆਂ, ਛੇਵੀਂ ਹੈਗੀ ਆ ਏਅਰਪੋਰਟ ਦੇ ਵਿਲੀਅਮ ਤੇ। ਆਉਣ ਵਾਲੇ ਦਿਨਾਂ ਦੇ ਵਿੱਚ ਦੁਸਹਿਰੇ ਤੇ ਦੀਵਾਲੀ ਦੇ ਬਹੁਤ ਵੱਡਾ ਮਠਿਆਈ ਮੇਲਾ ਲੱਗੂਗਾ ਗਿੱਲ ਸਵੀਟ ਇੰਡਸਟਰੀ ਦੇ। ਉਹਦੀ ਪੂਰੀ ਜਾਣਕਾਰੀ ਆਪਾਂ ਦੇਸ਼ ਪ੍ਰਦੇਸ਼ ਵਿੱਚ ਦਿੰਦੇ ਆ ਰਹੇ ਹਾਂ, ਤੇ ਤੁਸੀਂ ਤਿਆਰੀਆਂ ਖਿੱਚ ਲਓ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਮਨਪ੍ਰੀਤ ਵਾਲੇ ਸਟੂਡੀਓ ਵਿੱਚ ਨੇ ਤੇ ਮੈਂ ਤੁਹਾਡੇ ਨਾਲ ਹੈਗਾ ਲਾਈਵ ਔਨ ਲੋਕੇਸ਼ਨ ਤੋਂ। ਜੀ ਮਨਪ੍ਰੀਤ
1: ਜੀ ਬਿਲਕੁਲ, ਤੇ ਜ਼ਰੂਰ ਪਹੁੰਚੋ ਤੁਸੀਂ ਵੀ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਜਾ ਕੇ ਸਿੱਧੂ ਸਿੱਧ ਦੇ ਨਾਲ ਵੀ ਮੁਲਾਕਾਤ ਕਰੋ ਤੇ ਨਾਲ ਦੀ ਨਾਲ ਆਪਣੇ ਫ੍ਰੀ ਗਿਫਟਸ ਵੀ ਲੈ ਕੇ ਆਓ ਹਰ ਪਰਚੇਜ਼ ਦੇ ਨਾਲ। ਤੇ ਲੋ ਫਿਰ ਲੈਣੇ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਸਟੇਸ਼ਨ ਆਈਡੀ ਲੈ ਕੇ ਵਾਪਸ ਆਵਾਂਗੇ। ਅਗਲਾ ਫਰਮਾਇਸ਼ੀ ਗਾਣਾ ਹਰਜੀਤ ਸਿੱਧੂ ਤੇ ਨਾਲ ਨੇ ਜੈਸਮੀਨ ਅਖਤਰ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟਰੈਵਲ ਐਂਡ ਟੂਰ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ

0: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਅੱਖਾਂ ਤੋਂ ਫਿਕਰਾਂ ਚ ਪਏ ਹੋਏ।
1: ਆਪਾਂ ਇਹ ਕਰਦੇ ਆ, ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆ।
0: ਸ਼ੁਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
2: ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਇੱਕ ਘੰਟਾ ਨਿਕਲ ਚੁੱਕਾ ਹੈ, ਦੋ ਘੰਟੇ ਦਾ ਤੁਹਾਡਾ ਸਾਡਾ ਸਾਥ ਹੋਰ ਹੈ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਏਬਲ ਟਰੱਕਿੰਗ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਓਨਰ ਓਪਰੇਟਰਸ ਦੇ ਲਈ ਐਂਡ ਕੰਪਨੀ ਡਰਾਈਵਰਸ ਵੀ ਇਹਨਾਂ ਨੂੰ ਚਾਹੀਦੇ ਨੇ US ਰਨਸ ਦੇ ਲਈ। ਜੇ ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰੋਸਿੰਗ ਐਕਸਪੀਰੀਅੰਸ ਹੈ ਅਤੇ ਤੁਹਾਡਾ ਕਲੀਨ ਐਬਸਟ੍ਰੈਕਟ ਹੈ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ। ਇਹ ਤੁਹਾਨੂੰ ਪੇ ਕਰਨਗੇ ਅਪ ਟੂ 75 ਸੈਂਟ ਪਲੱਸ SST ਕੰਪਨੀ ਡਰਾਈਵਰਸ ਨੂੰ ਅਤੇ ਅਪ ਟੂ $1.95 ਓਨਰ ਓਪਰੇਟਰਸ ਨੂੰ ਪੇ ਕਰਨਗੇ। ਐਕਸਟਰਾ ਪਿਕਅਪਸ ਐਂਡ ਡਰੋਪ ਆਫਸ ਸਾਰੇ ਪੇ ਕੀਤੇ ਜਾਣਗੇ ਅਤੇ ਨਾਲ ਹੀ ਇਹਨਾਂ ਨੂੰ ਸਿਟੀ ਡਰਾਈਵਰਸ ਦੀ ਵੀ ਲੋੜ ਹੈ ਲੋਕਲ ਪਿਕਅਪਸ ਐਂਡ ਡਰੋਪ ਆਫਸ ਦੇ ਲਈ। ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੋਣਾ ਚਾਹੀਦਾ ਅਤੇ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਵੀ ਤੁਹਾਨੂੰ ਕੰਮ ਮਿਲਣਾ ਆ ਇਹ ਸਾਰਾ ਲੋਕਲ ਕੰਮ ਹੋਏਗਾ ਅਤੇ ਇਸ ਲਈ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਲਾਜ਼ਮੀ ਹੈ। ਅਤੇ ਚਾਹੇ ਤੁਸੀਂ US ਰਨਸ ਦੇ ਲਈ ਕੰਮ ਦੇਖ ਰਹੇ ਹੋ, ਚਾਹੇ ਤੁਸੀਂ ਲੋਕਲ ਪਿਕਅਪਸ ਦੇ ਲਈ ਕੰਮ ਦੇਖ ਰਹੇ ਹੋ ਪਿਕਅਪ ਡਰੋਪ ਆਫ ਦੇ ਲਈ, ਤਾਂ ਤੁਸੀਂ ਮੋਹਿੰਦਰ ਗਰੇਵਾਲ ਜੀ ਦੇ ਨਾਲ ਗੱਲਬਾਤ ਕਰ ਲਓ। ਟਰੱਕ ਦਾ ਲਾਇਸੈਂਸ ਬਣਾਇਆ ਹੋਇਆ ਬਟ ਕੰਮ ਨਹੀਂ ਮਿਲ ਰਿਹਾ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਦਾ ਨੰਬਰ 905-838-4346 905-838-4346 ਤੇ ਜ਼ਰੂਰ ਕਾਲ ਕਰ ਸਕਦੇ ਹੋ ਮੋਹਿੰਦਰ ਗਰੇਵਾਲ ਜੀ ਨੂੰ। ਕੈਸਾ ਫਰਨੀਚਰ ਵਾਲਿਆਂ ਦੀ 28ਵੀਂ ਐਨੀਵਰਸਰੀ ਸੇਲ ਚੱਲ ਰਹੀ ਹੈ, ਇੱਥੇ ਤੁਸੀਂ ਜ਼ਰੂਰ ਪਹੁੰਚੋ। ਸੋਫਾ ਪਲੱਸ ਲਵ ਸੀਟ ਜਿਹੜੀ 100% ਲੈਦਰ ਦੀ ਹੈ, ਵੈਸੇ $6,500 ਦੀ ਰੈਗੂਲਰ ਪ੍ਰਾਈਸ ਹੈ, ਹੁਣ ਤੁਹਾਨੂੰ ਮਿਲ ਰਹੀ ਹੈ $3,500 ਦੇ ਵਿੱਚ। ਸੈਕਸ਼ਨਲ ਲੈਦਰ ਦੇ ਸੋਫੇ ਮਲਟੀਪਲ ਕਲਰ ਚੋਇਸਿਸ ਦੇ ਨਾਲ ਰੈਗੂਲਰ ਪ੍ਰਾਈਸ $7,900 ਦੀ, ਤੁਹਾਨੂੰ ਮਿਲੂਗਾ $3,500 ਦੇ ਵਿੱਚ। 3-piece ਫੈਬਰਿਕ ਦਾ ਸੋਫਾ ਸੈੱਟ ਜਿਹੜੇ ਰੈਗੂਲਰ ਪ੍ਰਾਈਸ $2,500 ਦੀ ਹੈ, ਹੁਣ ਤੁਹਾਨੂੰ $1,500 ਦੇ ਵਿੱਚ ਮਿਲੂਗਾ। ਸਾਰੇ ਸੋਫਾ ਸੈੱਟਸ ਬੈਡਰੂਮ ਸੈੱਟਸ ਕਸਟਮ ਮੇਡ ਨੇ, ਇਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਨੇ। ਤੁਸੀਂ ਜਾ ਕੇ ਫੈਕਟਰੀ ਦੇ ਵਿੱਚ ਫਰੇਮ ਐਂਡ ਫੋਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਅਤੇ 28ਵੀਂ ਐਨੀਵਰਸਰੀ ਸੇਲ ਤੁਹਾਡੇ ਲਈ ਲਗਾ ਚੁੱਕੇ ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਪਰਮਜੀਤ ਕੌਰ ਜੀ ਦੇ ਨਾਲ ਗੱਲਬਾਤ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਲਓ। 905-803-8056 905-803-8056 ਕੈਸਾ ਫਰਨੀਚਰ ਵਾਲਿਆਂ ਦਾ ਨੰਬਰ ਹੈ। ਅਤੇ ਲਓ ਫਿਰ ਨੈਕਸਟ ਗਾਣਾ ਆਪਾਂ ਸੁਣੀਏ ਫਟਾਫਟ, ਅਤੇ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਇਹ ਨੈਕਸਟ ਗਾਣਾ ਆ ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444 9556464-4444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਹੋਵੇ, ਜ਼ਰੂਰ ਕਾਲ ਕਰੋ 9055644-4444 ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਹੜੇ ਕਿ ਸਾਡੇ ਲਈ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਆਏ ਨੇ ਅਪਲਾਇੰਸਿਸ ਦੇ ਵਿੱਚ। ਤੁਸੀਂ ਵੀ ਜ਼ਰੂਰ ਪਹੁੰਚੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ। ਇਸ ਥੈਂਕਸਗਿਵਿੰਗ ਲੌਂਗ ਵੀਕਐਂਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ, ਦੋਨਾਂ ਲੋਕੇਸ਼ਨਸ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਅਤੇ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਅਤੇ ਪੂਰੀ ਇਨਫੋਰਮੇਸ਼ਨ ਲਵਾਂਗੇ ਮਨਜੀਤ ਗਿੱਲ ਜੀ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਥੈਂਕਸਗਿਵਿੰਗ ਲੌਂਗ ਵੀਕਐਂਡ ਦੀ ਸੇਲ ਦਾ ਫਾਇਦਾ ਚੱਕਣ ਲਈ ਅਪਲਾਇੰਸ ਜੰਕਸ਼ਨ ਤੇ ਪਹੁੰਚਣਾ। ਜੇ ਕੋਈ ਵੀ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਸਿੰਗਲ ਫਰਿੱਜ ਦੇ ਵਿੱਚ ਡੀਲ ਦੇਖ ਰਹੇ ਨੇ, 36 ਇੰਚ ਵਾਈਡ ਦਾ ਫਰੈਂਚ ਡੋ ਡਿਜ਼ਾਈਨ ਦਾ ਬੋਟਮ ਫਰੀਜ਼ਰ ਫਰਿੱਜ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 $1499 ਦੇ ਵਿੱਚ ਤੁਸੀਂ ਲਗਾ ਸਕਦੇ ਆ। ਜੇ ਸਿੰਗਲ ਸਟੋਵ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ ਗਲਾਸ ਟੋਪ ਦਾ ਸਟੇਨਲੈਸ ਸਟੀਲ ਕਲਰ ਦਾ ਕਨਵੈਕਸ਼ਨ ਤੇ ਏਅਰ ਫਰਾਈ ਵਾਲਾ ਸਟੋਵ ਹੈ ਜਿਹੜਾ ਕਿ $1100 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $799 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਲਗਾ ਸਕਦੇ ਆ। ਤੇ ਸਟੇਨਲੈਸ ਸਟੀਲ ਦੀ ਇਨਸਾਈਡ ਆਊਟਸਾਈਡ ਫੁੱਲੀ ਲੋਡਡ ਡਿਸ਼ ਵਾਸ਼ਰ $800 ਦੀ ਪ੍ਰਾਈਸ ਤੋਂ ਘਟਾ ਕੇ $499 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਅਲਟਰਾ ਲਾਰਜ ਕਪੈਸਿਟੀ ਦੇ ਵਿੱਚ ਹੈ, $2400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $1599 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਲੌਂਗ ਵੀਕਐਂਡ ਸੇਲ ਤੇ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਬਿਲਟ ਇਨ ਅਪਲਾਇੰਸ ਚ ਡੀਲ ਦੇਖ ਰਹੇ ਨੇ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ। ਟੀਵੀ ਸੈਕਸ਼ਨ ਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ $899 ਤੇ 85 ਇੰਚ $1099 ਚ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ, ਕੋਈ ਵੀ ਪ੍ਰਾਈਸ ਤੁਹਾਡੇ ਕੋਲ ਹੈ ਗਰੰਟਿਡ, ਹਰ ਪ੍ਰਾਈਸ ਨੂੰ 10% ਨਾਲ ਬੀਟ ਕੀਤਾ ਜਾਏਗਾ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ। ਮਨਜੀਤ ਗਿੱਲ ਜੀ ਨਾਲ ਤੁਹਾਡਾ ਸੰਪਰਕ ਹੋਏਗਾ 905-450-0054 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਜਾਣਕਾਰੀ ਦੇ ਦਿਆਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ, ਜਿਹੜੇ ਕਿ ਤੁਹਾਡੇ ਬੱਚਿਆਂ ਨੂੰ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ ਜਿੰਨੇ ਵੀ ਬੱਚੇ ਨੇ, ਸਪੈਸ਼ਲੀ ਜਿੰਨੇ ਵੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਕਮਜ਼ੋਰ ਨੇ ਤਾਂ ਉਹਨਾਂ ਨੂੰ ਕੋਚਿੰਗ ਦਿਵਾਓ। ਸਪੈਸ਼ਲ ਕੋਚਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਕੋਲੋਂ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚੋਂ ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਕਮਜ਼ੋਰ ਹੈ, ਪੜ੍ਹਾਈ ਤਾਂ ਬਹੁਤ ਕਰਦੇ ਨੇ ਬਟ ਫਿਰ ਵੀ ਮਾਰਕਸ ਉੱਥੇ ਕਿ ਸਟੱਕ ਨੇ, ਨਹੀਂ ਪ੍ਰੋਪਰ ਇਹਨਾਂ ਦੇ ਗ੍ਰੇਡਸ ਆ ਰਹੇ, ਤਾਂ ਆਪਣੇ ਚਾਈਲਡ ਦੀ ਫਰੀ ਇਵੈਲੂਏਸ਼ਨ ਕਰਵਾਓ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਨਾਲ ਗੱਲਬਾਤ ਕਰੋ। ਇਹ ਦੋਵੇਂ ਜਣੇ MSc, MPhil ਐਂਡ PhD ਡਿਗਰੀ ਹੋਲਡਰਸ ਨੇ, ਤੁਹਾਡੇ ਬੱਚਿਆਂ ਦੇ ਮੈਥ ਤੇ ਸਾਇੰਸ ਸਬਜੈਕਟਸ ਦੀਆਂ ਸਾਰੀਆਂ ਡਿਫੀਕਲਟੀਜ਼ ਨੂੰ ਓਵਰਕਮ ਕਰਾਉਣਗੇ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ। ਇਹਨਾਂ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਲਓ। ਜੇ ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਇਹ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਤਾਂ ਫਿਰ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ। ਤੁਸੀਂ ਗੱਲਬਾਤ ਕਰੋ, ਨੰਬਰ ਹੈ 416-568-9992, 416-568-9192। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਤੁਸੀਂ ਹਾਜ਼ਰੀ ਲਵਾਈ, ਬੜੀ ਖੁਸ਼ੀ ਹੋਈ। 8680 ਜੀ, ਸਤਿ ਸ਼੍ਰੀ ਅਕਾਲ। ਚਲੋ ਕੋਈ ਗੱਲ ਨੀ, ਖਾ ਪੀ ਵੀ ਲਿਓ ਤੇ ਨਾਲੇ ਸ਼ੋਪਿੰਗ ਕਰ ਲਿਓ ਜੀ। ਥੈਂਕ ਯੂ ਸੋ ਮਚ। ਤੇ ਉਹਨਾਂ ਦੀ ਲੋਕੇਸ਼ਨ ਥੋੜੀ ਨੇੜੇ ਨੇੜੇ ਆ, ਮਿਸਿਸ ਸਾਗਰ ਰੋਡ ਐਂਡ ਸਟੀਲਸ ਦੇ ਉੱਪਰ ਹੈਗੇ ਨੇ ਅਪਲਾਇੰਸ ਜੰਕਸ਼ਨ, ਤੇ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈਗੇ ਨੇ ਸਿੰਪਲੀ ਇੰਡੀਅਨ ਸਵੀਟਸ। ਤੇ ਜੇ ਹੁਣ ਤੁਸੀਂ ਉੱਧਰ ਜਾ ਰਹੇ ਹੋ ਨਾਲੇ ਸ਼ੋਪਿੰਗ ਕਰ ਲਓ ਤੇ ਨਾਲ ਦੀ ਨਾਲ ਆਪਣਾ ਖਾਣ ਪਕਵਾਨ ਪੂਰਾ ਪੇਟ ਭਰ ਕੇ ਜਾਓ। ਸਿੰਪਲੀ ਇੰਡੀਅਨ ਦੇ ਉੱਪਰ ਬਹੁਤ ਲਾਜਵਾਬ ਖਾਣੇ ਬਣ ਰਹੇ ਨੇ ਗਰਮਾ ਗਰਮ, ਜਾ ਕੇ ਤੁਸੀਂ ਆਪਣਾ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟ ਲਿਆਓ। ਤੇ ਲੋ ਫਿਰ ਟਾਈਮ ਹੋ ਗਿਆ, ਚੱਲੀਏ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਤੋਂ। ਤੁਸੀਂ ਜ਼ਰੂਰ ਪਹੁੰਚੋ, ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਚੱਲ ਰਿਹਾ, ਬਹੁਤ ਹੀ ਵਧੀਆ ਵਧੀਆ ਬਹੁਤ ਕਮਾਲ ਦੀਆਂ ਤੁਹਾਨੂੰ ਡੀਲਸ ਅੱਜ ਦਵਾ ਰਹੇ ਹਾਂ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਤੁਹਾਨੂੰ ਫ੍ਰੀ ਗਿਫਟਸ ਵੀ ਮਿਲ ਰਹੇ ਨੇ। ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਪਹੁੰਚੋ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਹੈ। ਕਿਉਂਕਿ ਆਪਾਂ ਜਾਣਦੇ ਹਾਂ ਕਿ ਮਿਊਂਸੀਪਲ ਚੋਣਾਂ ਹੋ ਰਹੀਆਂ ਤੇ ਅੱਜ ਵੀ ਐਡਵਾਂਸ ਪੋਲਿੰਗ ਸਾਰੇ ਪਾਸੇ ਹੈਗੀ ਆ
0: ਜੀ।
2: ਖਾਸ ਕਰਕੇ ਮੈਂ ਬ੍ਰੈਂਪਟਨ ਦਾ ਜ਼ਿਕਰ ਕਰਾਂਗਾ ਕਿਉਂਕਿ ਅਸੀਂ ਬ੍ਰੈਂਪਟਨ ਦੇ ਰੇਡੀਓ ਸਟੇਸ਼ਨ ਆਪਣਾ ਲਾਇਸੈਂਸ ਬੇਸਡ ਬ੍ਰੈਂਪਟਨ ਹੈਗਾ ਤੇ ਬ੍ਰੈਂਪਟਨ 'ਚ ਰਹਿੰਦੇ ਹਾਂ। ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਲੋਕ ਘਰੇ ਬੈਠੇ ਨੇ ਇਸ ਸਮੇਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਜਾ ਕੇ ਐਡਵਾਂਸ ਵਿੱਚ ਵੋਟਾਂ ਅੱਜ ਪਾ ਕੇ ਆਓ। ਕਿਸੇ ਵੀ ਕੈਂਡੀਡੇਟ ਨੂੰ ਜਿਹੜਾ ਪਾਉਣੀ ਹੈ ਤੁਸੀਂ ਆਪਣੇ ਮਨਪਸੰਦ ਨੂੰ, ਤੇ ਖਾਸ ਕਰਕੇ 9 ਤੇ 10 ਵਾਰਡ ਸਾਰੇ, 1, 2, 3 ਵਾਰਡ ਸਾਰੇ ਵਾਰਡਾਂ ਦੇ ਵਿੱਚ ਆਪਣੀਆਂ ਵੋਟਾਂ ਪਾਓ। ਕਿਉਂਕਿ ਮੈਨੂੰ ਪਤਾ ਮੰਡੇ 26 ਤਰੀਕ ਨੂੰ ਆਪਾਂ ਸਾਰੇ ਬਿਜ਼ੀ ਹੁੰਦੇ ਹਾਂ, ਕਈ ਵਾਰੀ ਕੰਮਾਂ 'ਤੇ ਹੁੰਦੇ ਹਾਂ, ਫਿਰ ਕਈ ਵਾਰੀ ਭੁੱਲ ਜਾਂਦੇ ਹਾਂ। ਤੋ ਨੇਕ ਕੰਮ ਕਰਨਾ ਪਹਿਲਾਂ ਹੀ ਕਰ ਲਓ ਐਡਵਾਂਸ ਦੇ ਵਿੱਚ, ਕਾਫੀ ਦਿਨ ਪੈਣੀਆਂ ਵੋਟਾਂ ਐਡਵਾਂਸ ਦੇ ਵਿੱਚ, ਅੱਜ ਪਾਇਆ ਉਹ ਤੇ ਤਾਂ ਬਹੁਤ ਵਧੀਆ ਸੋਨੇ ਦੇ ਸਾਜਿਆਂ ਦੀ ਗੱਲ ਆ ਤੇ ਬਾਅਦ ਦੇ ਵਿੱਚ ਪਾਰਕ ਹੋ ਜਾਓਗੇ। ਤੇ ਅੱਜ ਅਸੀਂ ਪਹੁੰਚੇ ਹੋਏ ਲਾਈਵ ਲੋਕੇਸ਼ਨ ਗ੍ਰੈਂਡ ਫਰਨੀਚਰ ਤੇ, ਤੇ ਗ੍ਰੈਂਡ ਫਰਨੀਚਰ ਨੇ ਇੰਨੇ ਵਧੀਆ ਵਧੀਆ ਨਵੇਂ ਸੋਫਾ ਸੈੱਟ ਮੰਗਾਏ ਨੇ, ਕਿਉਂਕਿ ਕੰਟੇਨਰ ਕਾਹਦੇ ਦੋ ਲੱਗੇ ਨੇ ਡਾਕ ਦੇ ਉੱਤੇ, ਤੇ ਨਵਾਂ ਨਵਾਂ ਫਰਨੀਚਰ ਨਿਕਲ ਰਿਹਾ ਸਾਰਾ ਤੁਹਾਡੇ ਲਈ। ਆ ਕੇ ਦੇਖੋ, ਬੜੇ ਅੱਛੇ ਮਾਹੌਲ ਦੇ ਵਿੱਚ ਲੋਕ ਅੱਜ ਆਏ ਹੋਏ ਨੇ ਸਾਰੇ ਛੁੱਟੀ ਵਰਗਾ ਮਾਹੌਲ ਕਰਕੇ, ਤੇ ਸ਼ੋਪਿੰਗ ਕਰ ਰਹੇ ਨੇ, ਬਹੁਤ ਟਾਈਮ ਲੈ ਰਹੇ ਨੇ, ਕਿਉਂਕਿ ਟਾਈਮ ਤਾਂ ਲੈਣਾ ਹੁੰਦਾ ਕਿਉਂਕਿ ਵੱਡੀ ਚੀਜ਼ ਖਰੀਦਣੀ ਹੁੰਦੀ ਆ, ਸੋਫਾ ਸੈੱਟ ਬੈਡਰੂਮ ਸੈੱਟ ਖਰੀਦਣਾ, ਤੇ ਥੋੜਾ ਟਾਈਮ ਤਾਂ ਲੱਗ ਜਾਂਦਾ। ਆਪਾਂ ਅਗਲੀ ਡੀਲ ਦਈਏ।
3: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਅੱਜ, ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ। ਅੱਜ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਪਰ ਫਸਟ ਕਮ ਫਸਟ ਸਰ ਵਾਲੀਆਂ ਡੀਲਾਂ ਸਰ ਰਾਤ ਦੇ 10 ਵਜੇ ਤੱਕ ਤੁਸੀਂ ਆ ਸਕਦੇ ਹੋ। 294 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋ। ਅੱਜ ਲੋ ਲੋ ਲੋ ਲੋ ਪ੍ਰਾਈਜ਼ਾਂ ਦੇ ਉੱਪਰ ਫਰਨੀਚਰ ਲੈ ਕੇ ਜਾਣਾ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੁਸੀਂ ਹਾਈ ਐਂਡ ਬੈਡਰੂਮ ਲੈਣੇ ਆ, ਰਿਕਲਾਈਨਰ ਲੈਣਾ ਚਾਹੁੰਦੇ ਆ, ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਪੇਟੀ ਵਾਲੇ ਬੈਡਰੂਮ ਸੈੱਟ ਚਾਹੀਦੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤਾਂ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ। ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ, 294 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ ਵਾਲੋ ਗੱਡੀਆਂ ਕਮਾ ਲਓ, ਕਿਉਂਕਿ ਤੋਹਫੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਫਰਨੀਚਰ ਦੇ ਉੱਪਰ, ਕਿਉਂਕਿ ਫਰਨੀਚਰ ਦੀ ਸੇਲ ਚੱਲ ਰਹੀ ਆ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਪੇਟੀ ਵਾਲਾ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ। ਫਲੋਰ ਦੀ ਪ੍ਰਾਈਜ਼ ਵੀ ਸੋਚਦਾ $1500 ਲੱਗੀ ਆ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਲੌਂਗ ਵੀਕਐਂਡ ਦੀ ਸੇਲ ਆ, $699 ਦਾ ਪੂਰਾ ਬੈਡਰੂਮ ਸੈੱਟ, ਕੁਈਨ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ,
2: ਬਹੁਤ ਵਧੀਆ
3: $699 ਦਾ ਪੂਰਾ ਬੈਡਰੂਮ ਸੈੱਟ।
2: ਔਰ ਮੈਂ ਇਹ ਵੀ ਦੇਖ ਰਿਹਾ ਕਿ ਬੱਚਿਆਂ ਨੇ ਜਾਂ ਯੂਨੀਵਰਸਿਟੀ ਵਾਲਿਆਂ ਨੇ ਕਦੇ ਕਿਸੇ ਲੈਣਾ
3: ਜੀ,
2: ਉਹਨਾਂ ਵਾਸਤੇ ਵੀ ਬੜਾ ਹੀ ਬਹੁਤ ਅੱਛਾ,
3: ਨਾਲੇ ਜਿਹੜਾ ਮਰਜ਼ੀ ਕਲਰ ਬਣਾ ਲਓ।
2: ਹਾਂਜੀ, ਕਲਰ ਜਿਹੜਾ ਮਰਜ਼ੀ
3: ਦੇ, ਨਾਲ
2: ਸੋ ਮੈਨੀ ਕਲਰ ਦੇ ਮੋਰੇ ਪਏ ਆ, ਫਟਾ ਪਿਆ ਪੂਰਾ ਕਲਰ ਦਾ,
3: ਬਿਲਕੁਲ ਜਿਹੜਾ ਮਰਜ਼ੀ ਰੰਗ ਬਣਾਓ,
2: ਰੈਡ ਲਗਾ ਲਵੋ, ਹਨੇ
3: ਆਮ ਬਲੈਕ, ਚੋਕਲੇਟ, ਕਲਾਊਡ, ਬਹੁਤ ਸਾਰੇ ਕਲਰ ਹੈ ਜੀ,
2: ਕਸਟਮ ਮੇਡ ਬਣਦਾ ਹੈ,
3: ਕਸਟਮ ਮੇਡ। ਸੋ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ $699 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ,
2: ਬੱਲੇ ਬੱਲੇ,
3: ਤੇ ਨਾਲ ਹੂਵਰ ਦਾ ਵੈਕਿਊਮ ਕਲੀਨਰ 250 ਦਾ ਉਹ ਵੀ ਬਿਲਕੁਲ ਫ੍ਰੀ ਕਿਉਂਕਿ ਲੌਂਗ ਵੀਕਐਂਡ ਦੀ ਸੇਲ ਆ ਇਹ ਬਾਰ ਬਾਰ ਨਹੀਂ ਹੈ ਪ੍ਰਾਈਜ਼ਾਂ ਮਿਲਣੀਆਂ ਸੋ ਜਿੱਥੇ ਵੀ ਕਿਤੇ ਆ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਆ ਚਾਹੇ ਬੈੱਡ ਲੈਣਾ ਸੋਫਾ ਲੈਣਾ ਡਾਇਨਿੰਗ ਟੇਬਲ ਲੈਣਾ ਕੋਫੀ ਟੇਬਲ ਲੈਣਾ ਤੇ ਅੱਜ ਲੋ ਪ੍ਰਾਈਜ਼ਾਂ ਮਿਲ ਰਹੀਆਂ ਤੇ ਵੱਡੇ ਵੱਡੇ ਤੋਹਫੇ ਮਿਲ ਰਹੇ ਆ ਹੁਣ ਤਾਂ ਫਟਾਫਟ ਗੱਡੀਆਂ ਨੂੰ ਸਟੀਅਰਿੰਗ ਨਾ ਲਓ ਤੇ ਪਹੁੰਚੋ 294 ਵਰਕ ਡਰਾਈਵ ਜੱਪੜ 294 ਵਰਕ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਰਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ
2: ਬਹੁਤ ਅੱਛੇ ਔਰ ਦੋਸਤੋ ਮੈਨੂੰ ਪਤਾ ਕਿ ਤੁਹਾਡਾ ਖਾਣ ਪੀਣ ਨੂੰ ਕੋਈ ਦਿਲ ਕਰਦਾ ਅਤੇ ਸ਼ਾਮ ਨੂੰ ਘਰ ਕੋਈ ਮਹਿਮਾਨ ਹੋਣਗੇ ਤਾਂ ਵੀ ਕੋਈ ਨਾ ਕੋਈ ਮੰਗਵਾਉਣਾ ਹੁੰਦਾ ਆਪਾਂ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਪੰਜਾਬੀ ਬਾਈ ਨੇਚਰ 'ਤੇ ਔਰ ਹਾਈਵੇ 10 ਅਤੇ ਆਪਣੇ ਬਵੇੜ 'ਤੇ ਔਰ ਪੰਜਾਬੀ ਬਾਈ ਨੇਚਰ ਜਿਹੜੀ ਇਹ ਬ੍ਰਾਂਚ ਆ ਬੜੇ ਸਪੈਸ਼ਲ ਗਾਏ ਨੇ ਇੱਕ ਤਾਂ ਮਹਾਰਾਜੀ ਥਾਲੀ ਜ਼ਰੂਰ ਖਾ ਕੇ ਦੇਖੋ ਇਹਨਾਂ ਦੀ
0: ਜੀ
2: ਸੈਫਰਨ ਵੈਜੀ ਬਿਰਿਆਨੀ ਖਾ ਕੇ ਦੇਖਿਓ ਅਤੇ ਟਿੱਕਾ ਰੈਪ ਵੀ ਮਿਲਦੇ ਨੇ ਸ਼ੀਕ ਕਬਾਬ ਵੀ ਮਿਲਦੇ ਨੇ ਇਹਨਾਂ ਦਾ ਨਾ ਇੱਕ ਮਨਪ੍ਰੀਤ ਇੱਕ ਕੁਲਚਾ ਹੈਗਾ
0: ਇਹਨੂੰ
2: ਕਹਿੰਦੇ ਆ PBN ਸਪੈਸ਼ਲ ਕੁਲਚਾ ਇਹ ਜ਼ਰੂਰ ਖਾ ਕੇ ਦੇਖਿਓ ਅਤੇ ਜ਼ਰੂਰ ਪਹੁੰਚੋ ਤੇ ਤੁਸੀਂ ਨੰਬਰ ਲੈ ਲਓ ਕੋਈ ਆਰਡਰ ਕਰਨਾ ਜਾਂਦੇ ਨੂੰ ਤੁਹਾਡੇ ਰੈਡੀ ਹੋਜੂਗਾ ਜਾਂ ਸ਼ਾਮ ਨੂੰ ਕੋਈ ਆਰਡਰ ਕਰਨਾ ਨਾਨ ਵੈਜ ਆਰਡਰ ਕਰਨਾ ਤਾਂ ਵੈਜੀਟੇਰੀਅਨ ਆਰਡਰ ਕਰਨਾ ਉਹ ਤੁਹਾਡੀ ਆਪਣੀ ਚੋਇਸ ਆ 905-793-5300 ਟੈਲੀਫੋਨ ਨੰਬਰ ਪੰਜਾਬੀ ਬਾਈ ਨੇਚਰ ਦੀ ਇਸ ਬ੍ਰਾਂਚ ਦਾ 9057935300 ਜੀ ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਪਰੋਂ ਤੇ ਜ਼ਰੂਰ ਤੁਸੀਂ ਵੀ ਜਾਓ ਤੇ ਆਪਣੇ ਲਈ ਬਹੁਤ ਹੀ ਮੈਕਸਿਮਮ ਫਾਇਦਾ ਕਰਵਾ ਕੇ ਆਓ ਫਰਨੀਚਰ ਦੀ ਕੋਈ ਵੀ ਆਈਟਮ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ ਲਓ ਫਿਰ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ @416-725-2551।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਹਾਫ ਟਾਈਮ ਪ੍ਰੋਗਰਾਮ ਦਾ ਹੋ ਚੁੱਕਿਆ ਤੇ ਹਾਫ ਟਾਈਮ ਹਜੇ ਹੋਰ ਬਾਕੀ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਇੰਜੋਏ ਕਰ ਰਹੇ ਹੋ ਆਪਣਾ ਲੌਂਗ ਵੀਕਐਂਡ ਨੂੰ ਤੇ ਉਮੀਦ ਹੈ ਕਿ ਸਾਰਿਆਂ ਨੇ ਬੜੀਆਂ ਤਿਆਰੀਆਂ ਵੀ ਖਿੱਚੀਆਂ ਹੋਣਗੀਆਂ। ਕਿਤੇ ਵੀ ਤੁਸੀਂ ਜਾ ਰਹੇ ਹੋ, ਕਿਤੇ ਬਾਹਰ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ ਤੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਕਈ ਵਾਰ ਆਪਣਾ ਨਾ ਗੱਲਾਂ 'ਚ ਧਿਆਨ ਹੋ ਜਾਂਦਾ ਤੇ ਆਪਾਂ ਨਾ ਕੋਈ ਐਗਜ਼ਿਟ ਮਿਸ ਕਰ ਜਾਂਦੇ। ਮੇਰੇ ਨਾਲ ਬੜੀ ਵਾਰ ਹੋਇਆ ਜਦੋਂ ਕਦੇ ਮੈਂ ਕਦੇ ਡਰਾਈਵ ਕਰਦੇ ਹੋਏ ਕਿਤੇ ਹਾਈਵੇ 'ਤੇ ਜਾ ਰਹੀ ਹੋਵਾਂ ਨਾ, ਸਪੈਸ਼ਲੀ ਜੇ ਟੋਰੋਂਟੋ ਵਾਲੀ ਸਾਈਡ ਕਿਤੇ ਜਾ ਰਹੇ ਹੋਈਏ, ਮੇਰੇ ਤੋਂ ਪੱਕਾ ਹੀ ਨਾ ਕਦੇ ਇੱਕ ਅੱਧਾ ਐਗਜ਼ਿਟ ਹੁੰਦਾ ਹੀ ਹੁੰਦਾ, ਜਾਂ ਸਕਿੱਪ ਹੋ ਜਾਂਦਾ ਜਾਂ ਮੈਂ ਰੋਂਗ ਐਗਜ਼ਿਟ ਲੈ ਲੈਂਦੀ ਹਾਂ, ਆਈ ਡੋਂਟ ਨੋ। ਬਟ ਜਿਹੜੇ ਰੈਗੂਲਰ ਡਰਾਈਵ ਕਰਦੇ ਨੇ ਉਹਨਾਂ ਨੂੰ ਤਾਂ ਫਿਰ ਸਾਰੇ ਰਸਤੇ ਯਾਦ ਹੋ ਜਾਂਦੇ ਨੇ। ਮੇਰੇ ਵਰਗੇ ਜਿਹੜਾ ਕਦੀ ਕਦੀ ਜਾਂਦਾ ਹੈ ਉਹਨਾਂ ਨੂੰ ਹੋ ਜਾਂਦਾ ਹੈ ਨਾ। ਅਤੇ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਜਿੱਥੇ ਕਿਤੇ ਵੀ ਤੁਸੀਂ ਪਹੁੰਚ ਰਹੇ ਹੋ ਆਪਣੀ ਮੰਜ਼ਿਲ ਤੱਕ ਆਰਾਮ ਨਾਲ ਇੰਜੋਏ ਕਰਦੇ ਹੋਏ ਡਰਾਈਵ ਕਰਦੇ ਹੋਏ ਜਾਓ। ਦੇਖੋ ਕਿੰਨਾ ਖੂਬਸੂਰਤ ਜਿਹਾ ਅੱਜ ਕੱਲ੍ਹ ਵੈਦਰ ਹੈ ਨਾ, ਫਾਲ ਕਲਰਸ ਹਰ ਜਗ੍ਹਾ ਨਜ਼ਰ ਆ ਰਹੇ ਨੇ, ਪੱਤੇ ਝੜ ਰਹੇ ਆ, ਸੋਹਣੀ ਸੋਹਣੀ ਹਵਾ ਚੱਲ ਰਹੀ ਆ, ਧੁੱਪ ਵੀ ਨਿਕਲੀ ਹੋਈ ਹੈ, ਬੱਦਲ ਵੀ ਹੋਏ ਹੋਏ ਨੇ, ਕਿੰਨਾ ਸੋਹਣਾ ਜਿਹਾ ਵੈਦਰ ਹੈ। ਹਰ ਵੈਦਰ ਨੂੰ ਤੁਸੀਂ ਇੰਜੋਏ ਕਰਦੇ ਹੋਏ ਜਾਓ ਅਤੇ ਅੱਜ ਕਿਤੇ ਬਾਹਰ ਜਾ ਰਹੇ ਹੋ ਲੌਂਗ ਵੀਕਐਂਡ 'ਤੇ ਤਾਂ ਸਪੈਸ਼ਲੀ ਕਿੰਨਾ ਸੋਹਣਾ ਵੈਦਰ ਹੈ ਅਤੇ ਇਹਨੂੰ ਪੂਰਾ ਇੰਜੋਏ ਕਰੋ, ਕਿਉਂਕਿ ਇਹ ਵਾਲੇ ਦਿਨ ਨੇ ਜਿਹੜੇ ਇਹ ਹੁਣ ਦੁਬਾਰਾ ਨਹੀਂ ਆਉਣੇ, ਇਹ ਤਾਂ ਹੁਣ ਲੰਘੀ ਜਾ ਰਿਹਾ ਟਾਈਮ। ਜਿਵੇਂ ਜਿਵੇਂ ਅੱਗੇ ਅੱਗੇ ਦਿਨ ਵੱਧਦੇ ਜਾ ਰਹੇ ਨੇ ਅਤੇ ਆਪਾਂ ਵਿੰਟਰ ਵੱਲ ਥੋੜ੍ਹਾ ਜਿਹਾ ਜਾ ਰਹੇ ਹਾਂ ਹੌਲੀ ਹੌਲੀ ਹੌਲੀ ਹੌਲੀ, ਅਤੇ ਹਰ ਮੌਸਮ ਨੂੰ ਇੰਜੋਏ ਕਰਦੇ ਹੋਏ ਅਤੇ ਹਰ ਦਿਨ ਨੂੰ ਮਾਣਦੇ ਹੋਏ ਆਪਣੀ ਲਾਈਫ ਨੂੰ ਸਪੈਂਡ ਕਰੋ। ਅਤੇ ਅਗਲੇ ਕਾਲਰ 8518 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪ੍ਰੀਤ, ਕੀ ਹਾਲ
0: ਹੈ? ਸਤਿ ਸ਼੍ਰੀ ਅਕਾਲ ਜੀ, ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਹੈ, ਮੈਂ ਕਾਲ ਕਾਫੀ ਵਾਰੀ ਕਰੀ, ਬੜੀ ਬਿਜ਼ੀ ਹਾਂ ਤੁਸੀਂ ਤਾਂ ਮੈਨੂੰ।
0: ਨਹੀਂ, ਮੈਂ ਕਾਲ ਤੁਹਾਡੀ, ਮੈਂ ਕਾਲ ਚੱਕੀ ਸੀਗੀ, ਮੈਂ ਪਹਿਲਾਂ ਮੈਂ ਚੁੱਕੀ ਤੇ ਤੁਸੀਂ ਨਾ ਇੱਕਦਮ ਉਦੋਂ ਹੀ ਕੱਟਿਆ ਗਿਆ। ਪਹਿਲਾਂ ਮੈਂ ਤੁਹਾਨੂੰ ਹੋਲਡ ਤੇ ਪਾਇਆ ਸੀ ਤੇ ਦੂਸਰੀ ਵਾਰ ਤਿੰਨ ਕਾਲਸ ਆ ਗਈਆਂ ਤੁਹਾਡੀਆਂ। ਹਾਂਜੀ,
1: ਵੋਟਰਾਂ ਵਾਲੇ ਤਾਂ ਬਾਹਲੇ ਬਿਜ਼ੀ, ਤੁਸੀਂ ਤਾਂ ਉਹਨਾਂ ਨੂੰ ਵੀ ਬਿਜ਼ੀ ਹੈ।
0: ਨਹੀਂ ਨਹੀਂ, ਇੰਨੀ ਵੀ ਨਹੀਂ ਹੈਗੀ। ਹੋਰ ਸੁਣਾਓ, ਕਿਵੇਂ ਹੋ?
1: ਜੋ ਕਰਦੇ ਹਾਂ ਜੇ ਜੋ ਕਰਨਾ ਲਾਈਫ ਹੈ ਜੀ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਕੀ ਕਰ ਰਹੇ ਹੋ ਅੱਜ? ਕੀ ਕਰ ਰਹੇ ਹੋ, ਕਿੱਧਰ ਜਾ ਰਹੇ ਹੋ?
1: ਆਲਮੋਸਟ ਜੋ ਐਸੇ ਜਾ ਚੁੱਕੇ।
0: ਅੱਛਾ ਅੱਛਾ, ਕਰ ਗਏ ਬਾਰਡਰ ਕ੍ਰੋਸ?
1: ਹਲੇ ਤਾਂ ਨਹੀਂ, ਦੇਖਦੇ ਹਾਂ ਟਰੰਪ।
0: ਠੀਕ ਹੈ ਠੀਕ ਹੈ,
1: ਜੋ ਕਰਦੇ।
0: ਹਾਂਜੀ
1: ਚਲੋ, ਮੇਰਾ ਵੀ ਇੱਕ ਗਾਣਾ ਲਾ ਦਿਓ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ।
0: ਹਾਂਜੀ,
1: ਚੋਇਸ ਹੁੰਦੀ ਹੈ।
0: ਹਾਂਜੀ, ਥੈਂਕ ਯੂ।
1: ਬਿਸਕੀ ਦੀ ਬੋਤਲ ਵਰਗੀ ਇੱਕ ਕੁੜੀ ਫਸਾ ਲਈਏ।
0: ਠੀਕ, ਕਿੱਧਰ ਪਹੁੰਚ ਗਏ ਤੁਸੀਂ ਅੱਜ? ਅੱਛਾ ਠੀਕ ਹੈ, ਕੋਈ ਗੱਲ ਨੀ, ਮੈਂ ਸੁਣਾਉਣੀ ਆ ਤੁਹਾਨੂੰ, ਬਸ ਥੋੜਾ ਜਿਹਾ ਟਾਈਮ ਦਿਓ ਮੈਨੂੰ। ਹਾਂਜੀ, ਕੋਈ ਨੀ, ਤੁਸੀਂ ਇੰਜੋਏ ਕਰਦੇ ਜਾਓ, ਮੈਂ ਤੁਹਾਡਾ ਗਾਣਾ ਸੁਣਾਉਣੀ ਆ ਬੜੀ ਜਲਦੀ, ਧਿਆਨ ਨਾਲ ਪਹੁੰਚੋ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 233 ਹੋ ਗਏ ਨੇ ਤੇ ਉਮੀਦ ਹੈ ਕਿ ਸਾਰੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਜੇਕਰ ਤੁਹਾਨੂੰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਰੀਫਾਈਨੈਂਸ ਜਾਂ ਪਰਚੇਸਿਸ ਦੀ ਲੋੜ ਹੈ, ਤੁਸੀਂ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਤਾਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਵੀ ਬਣਾਉਣੀ ਹੋਵੇ ਤਾਂ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਬਹੁਤ ਲੰਬਾ ਤਜਰਬਾ ਇਹਨਾਂ ਦਾ ਅਤੇ ਤੁਹਾਡੀ ਮੋਰਗੇਜ ਹਰ ਹਾਲ ਕਰਾ ਕੇ ਦੇਣਗੇ। 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਉੱਪਰ ਵੀ ਦਵਾ ਦਿੰਦੇ ਨੇ ਅਤੇ ਪ੍ਰਾਈਵੇਟ ਮੋਰਗੇਜਿਸ ਵੀ ਐਜ਼ ਸੂਨ ਐਜ਼ ਪੋਸੀਬਲ ਕਰਾ ਦੇਣਗੇ। ਨੰਬਰ ਤੁਸੀਂ ਨੋਟ ਕਰ ਲਓ, 6476402511, 6476042511, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ। ਅਗਲੇ ਕਾਲਰ 2258 ਜੀ, ਸਤਿ ਸ਼੍ਰੀ ਅਕਾਲ। 2258, ਸਤਿ ਸ਼੍ਰੀ ਅਕਾਲ ਜੀ।
2: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਠੀਕ ਹੈ, ਤੂੰ ਸੁਣਾ?
0: ਮੈਂ ਵੀ ਵਧੀਆ, ਕੀ ਕਰ ਰਹੇ ਹੋ?
2: ਮੇਰਾ ਮੈਸੇਜ ਨਹੀਂ ਦਿੰਦੇ ਕਿ ਤੁਸੀਂ ਉਹਨੂੰ?
0: ਮੈਂ ਮੈਸੇਜ ਦੇਤਾ, ਮੈਨੂੰ ਅੱਜ ਯਾਦ ਸੀਗਾ, ਪਹਿਲਾਂ ਹੀ ਮੈਸੇਜ ਮੈਂ ਤੁਹਾਡਾ ਦੇਤਾ ਆ। ਹਾਂਜੀ, ਆਪਣੇ ਕਾਲਰਸ ਯਾਦ ਨੇ ਤੇ ਤੁਸੀਂ ਵੀ ਯਾਦ ਕਰਦੇ ਹੋ, ਬੜੀ ਖੁਸ਼ੀ ਹੁੰਦੀ ਹੈ। ਹਾਂਜੀ ਹਾਂਜੀ,
2: ਇੱਕ ਮੇਰੀ ਰਿਕੁਐਸਟ ਹੈ, ਰਾਤ ਨੂੰ ਟੇਪ ਨਾ ਉਹੀ ਲੱਗੀ ਹੁੰਦੀ ਹੈ, ਹੋਰ ਚੇਂਜ ਕਰਦੇ ਕਰੋ ਪਲੀਜ਼।
0: ਕਿਹੜੀ ਵਾਲੀ?
2: 12 ਵਜੇ ਰਾਤ ਨੂੰ।
0: 12 ਵਜੇ ਕੋਈ ਗੱਲ ਨੀ, ਮੈਂ ਅੱਜ ਹੀ ਕਰ ਦਿੰਦੀ ਹਾਂ।
2: ਹਾਂ, ਪਤਾ ਕੀ, ਹਰ ਰੋਜ਼ ਉਹੀ ਲੱਗੀ ਹੁੰਦੀ ਹੈ ਤੇ ਥੋੜਾ ਜਿਹਾ ਚੇਂਜ ਵੀ ਹੋਣਾ ਚਾਹੀਦਾ।
0: ਨਹੀਂ ਨਹੀਂ, ਕੋਈ ਗੱਲ ਨਹੀਂ, ਅਸੀਂ ਵੈਸੇ ਵੀ ਸੋਚ ਰਹੇ ਸੀ ਸਾਰਾ ਅਪਡੇਟ ਕਰਨਾ ਆ ਤੇ ਆਹ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਕੁਝ ਨਵਾਂ ਹੀ ਮਿਲੂਗਾ ਹੁਣ। ਲਾਸਟ ਵੀਕ ਵੀ ਆਪਾਂ ਨੂੰ ਹੁਣ ਸਾਰਾ ਚੇਂਜ ਕਰ ਦੇਣਾ ਚਾਹੀਦਾ, ਟਾਈਮ ਹੋ ਗਿਆ।
2: ਨਾਲੇ ਤੂੰ ਮੈਨੂੰ ਗਾਣਾ ਨਹੀਂ ਸੁਣਾਇਆ ਉਹ, ਆਓ ਜੀ ਜੀ ਆਇਆਂ ਨੂੰ,
0: ਆਓ ਜੀ ਜੀ ਆਇਆਂ ਨੂੰ, ਹੈਨਾ। ਆਓ ਜੀ ਜੀ ਆਇਆਂ ਨੂੰ ਇਹ ਮੈਂ, ਤੁਸੀਂ ਦੋ ਗਾਣੇ ਦੱਸੇ ਸੀ, ਮੈਂ ਦੂਸਰਾ ਲਗਾਤਾ ਸੀ ਉਸ ਦਿਨ।
2: ਆਹੋ ਇੱਕ ਲਾਤਾ ਸੀ, ਦੂਜਾ ਨਹੀਂ ਸੀ ਲਾਇਆ।
0: ਚਲੋ ਅੱਜ ਲਗਾ ਦਿੰਨੀ ਆ ਮੈਂ।
2: ਚਲੋ ਠੀਕ ਆ ਪੁੱਤਰ, ਥੈਂਕ ਯੂ ਵੈਰੀ ਮਚ। ਚਲੋ
0: ਥੈਂਕ ਯੂ, ਤੁਸੀਂ ਕਾਲ ਕੀਤੀ, ਬੜੀ ਖੁਸ਼ੀ ਹੋਈ। ਤੇ 0073 ਸਤਿ ਸ਼੍ਰੀ ਅਕਾਲ ਜੀ।
3: ਮਨਪ੍ਰੀਤ ਕੌਰ ਜੀ ਸਤਿ ਸ੍ਰੀ ਅਕਾਲ, ਹੈਪੀ ਸੈਟਰਡੇ।
0: ਹਾਂਜੀ ਹੈਪੀ ਸੈਟਰਡੇ, ਕੀ ਹਾਲ ਹੈ ਤੁਹਾਡਾ?
3: ਪੂਰੇ ਬਾਗੋ ਬਾਗ ਜੀ, ਪੂਰੇ ਚੜ੍ਹਦੀ ਕਲਾ ਚ, ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀਗੇ ਜੀ।
0: ਹਾਂਜੀ,
3: ਕਾਫੀ ਚਿਰ ਹੋ ਗਿਆ, ਹਾਜ਼ਰੀ ਨੀ ਲੱਗੀ ਸੀ ਮੈਂ ਕਿਹਾ ਜੀ।
0: ਹਾਂਜੀ
3: ਹਾਜ਼ਰੀ ਲਵਾ। ਸਿੱਧੂ ਸਾਹਿਬ ਠੀਕ ਠਾਕ ਹੋਣੇ ਸੀ? ਠੀਕ ਆ ਜੀ।
0: ਹਾਂਜੀ ਹਾਂਜੀ, ਸਿੱਧੂ ਸਰ ਲਾਈਵ ਤੇ ਨੇ ਬਟ ਨਾਲ ਹੀ ਨੇ ਆਪਣੇ।
3: ਚਲੋ ਠੀਕ ਆ ਜੀ, ਹੈਪੀ ਸੈਟਰਡੇ, ਹੈਪੀ ਲੌਂਗ ਵੀਕਐਂਡ।
4: ਹਾਂ ਚੱਲਦੇ ਠੀਕ ਹੋ? ਕਮਿਆਂ ਨੇ
3: ਵਧੀਆ ਜੀ। ਸਿੱਧੂ ਸਾਹਿਬ, ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਹੈਪੀ ਸੈਟਰਡੇ, ਕੀ ਹਾਲ ਚਾਲ ਹੈ?
4: ਹੈਪੀ ਸੈਟਰਡੇ, ਮੇਰੀ ਡਿਊਟੀ ਲੱਗੀ ਹੋਈ ਹੈ, ਗ੍ਰੈਂਡ ਫਰਨੀਚਰ ਤੇ ਬੈਠੇ ਆ, 294 ਵਾਟਰ ਡਰਾਈਵ ਬ੍ਰੈਂਪਟਨ, ਲਾਈਵ ਚੱਲ ਰਿਹਾ।
3: ਬਹੁਤ ਅੱਛੀ ਬਾਤ, ਬਹੁਤ ਅੱਛੀ ਬਾਤ। ਸਿੱਧੂ ਸਾਹਿਬ ਦਿਹਾੜੀ ਲਾ ਰਹੇ ਆ ਤੁਸੀਂ, ਚੜ੍ਹਦੀ ਕਲਾ ਚ ਰਹੋ ਸੱਚੇ ਪਾਸੇ, ਤੇ ਮੈਡਮ ਦੀ ਫਰਮਾਇਸ਼ ਜ਼ਰੂਰੀ ਪੇਸ਼ ਕਰ ਦਿਓ, ਜੇ ਅਮਰੀਕਾ ਦਾ ਬਾਰਡਰ ਲਾਂਗੇ ਫਿਰ ਟਰੰਪ ਨੇ ਸੁਣ ਨਹੀਂ ਜਾਣਾ ਉਹਨਾਂ ਨੂੰ।
0: ਹਾਂਜੀ ਹਾਂਜੀ, ਨਹੀਂ ਨਹੀਂ ਮੈਂ ਲਗਾ ਰਹੀ ਹਾਂ
3: ਗਾਣਾ। ਮਤਲਬ ਮੈਨੂੰ ਤਾਂ ਕੋਈ ਗੱਲ ਨਹੀਂ ਹੈਗੀ, ਆਪਾਂ ਤਾਂ ਫਿਰ ਵੀ ਸੁਣ ਲਾਂਗੇ, ਅਗਲੇ ਸਾਲ ਸੁਣ ਲਾਂਗੇ ਜੇ ਅੱਜ ਕੱਲ੍ਹ ਨਾ ਮਾਰੀ ਆਊ, ਉਹਨਾਂ ਨੂੰ ਫਿਰ ਟਰੰਪ ਨੇ ਸੁਣ ਨਹੀਂ ਜਾਣਾ ਗਾ, ਕਿਉਂਕਿ ਉਧਰਲੇ ਪਾਸੇ ਪੰਜਾਬੀ ਨਾ ਚੱਲਣ ਟਰੰਪ।
0: ਹਾਂਜੀ ਹਾਂਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਇੱਕ ਕਾਲਰ ਮੇਰੇ ਨਾਲ ਹੋਰ ਨੇ, 9181 ਜੀ, ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
0: ਸਤਿ ਸ਼੍ਰੀ ਅਕਾਲ ਜੀ।
5: ਹਾਂ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ,
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਯਾਰ, ਕੀ ਹਾਲ ਚਾਲ ਨੇ, ਠੀਕ ਹੋ?
5: ਬਸ ਸੁਨਾਮ ਸਿੰਘ ਬੋਲਦਾ ਜੀ।
0: ਹਾਂਜੀ
4: ਹਾਂਜੀ,
5: ਮੈਂ ਕਿਹਾ ਉਹ ਪਹਿਲਾ ਗਾਣਾ ਮੇਰੇ ਖਿਆਲ ਜਮਲੇ ਜੀ ਦਾ।
0: ਹਾਂਜੀ ਹਾਂਜੀ, ਯਮਲਾ ਜੱਟ ਜੀ ਦਾ ਮੈਂ ਕੱਢ ਲਿਆ ਹੋਇਆ, ਸੁਣਾਉਂਦੀ ਹਾਂ ਬਸ ਮੈਂ ਬੜੀ ਜਲਦੀ।
5: ਉਹ ਇੱਕ ਉਹ ਲਾ ਲਓ, ਕਹਿੰਦੇ ਉਹ ਕਿਹੜਾ ਮੈਨੂੰ ਗਾਣਾ ਜਾਣੇ ਆ, ਕਹਿੰਦੇ ਮਤਲਬ ਤੂੰ ਕਾਹਦਾ ਲੰਬੜਦਾਰ ਵੀ ਦਰਵਾਜ਼ਾ ਹੈ ਨੀ,
0: ਤੂੰ ਕਾਹਦਾ, ਸੁਰਿੰਦਰ ਕੌਰ ਜੀ ਦਾ, ਹੈ ਨਾ?
5: ਹਾਂਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ,
5: ਬੜਾ ਸੋਹਣਾ ਜੀ।
0: ਠੀਕ ਹੈ, ਮੈਂ ਸੁਣਾਉਂਦੀ ਹਾਂ, ਬਸ ਥੋੜ੍ਹਾ ਟਾਈਮ ਦਿਓ ਮੈਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਬੜੀ ਜਲਦੀ ਮੈਂ ਤੁਹਾਡਾ ਗਾਣਾ ਵੀ ਸੁਣਾਉਂਦੀ ਹਾਂ। ਅਤੇ ਫਿਲਹਾਲ ਸਾਡਾ ਟਾਈਮ ਹੋ ਗਿਆ, ਚੱਲੀਏ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 'ਤੇ ਜਲ ਜੁੜਦੇ ਹਾਂ, ਅਤੇ ਆਪਾਂ ਲੈਂਦੇ ਹਾਂ ਨੈਕਸਟ ਡੀਲ। ਸੁੱਖ ਜੀ ਸਾਡੇ ਨਾਲ ਜੁੜੇ ਹੋਏ ਨੇ, ਅਤੇ ਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
4: ਮਿਹਰਬਾਨੀ, ਦੇਸ਼ ਪਰਦੇਸ ਨਾਲ ਜੁੜੇ
0: ਹੋਏ
4: ਜੀ, ਬੋਤਲ ਵਰਗੀ ਕੁੜੀ ਫਸਾ ਲਈ ਹੈ, ਦਿਲ ਦੇ ਬੋਝੇ ਵਿੱਚ ਪਾ ਲਈ, ਉਹਦਾ ਖਾਲੀ ਸੀ ਕਹਿੰਦੇ ਜਮਲਾ ਛੱਤਾ।
0: ਬੜੇ ਗਾਣੇ ਦੇ ਰੀਮਿਕਸ ਵੀ ਬੜੇ ਬਣੇ ਆ,
4: ਪਰ ਇਹ ਵੀ ਇਕੱਲੀ, ਹਾਂਜੀ ਹਾਂਜੀ, ਕੁੜੀ ਦੀ ਗੱਲ ਨਹੀਂ ਹੈਗੀ ਇਹ, ਉਹ ਕਿਸੇ ਕੁੜੀ ਵਾਸਤੇ ਨਹੀਂ ਗਾਇਆ
6: ਜੀ,
4: ਮੈਂ ਕਿਹਾ ਜਿਹੜੀ ਆਪਣੀ ਜਿੰਦ ਜਾਨ ਹੁੰਦੀ ਹੈ, ਰੂਹਾਨੀਅਤ ਹੁੰਦੀ ਜਿਹੜੀ
6: ਜੀ,
4: ਉਹਨੂੰ ਕੁੜੀ ਦਾ ਰੂਪ ਦਿੱਤਾ। ਚਲੋ ਉਹਨੂੰ ਗੀਤ ਲਗਾਵਾਂਗੇ ਤੇ ਆਪਾਂ ਦਈਏ ਆਪਣੀ ਡੀਲ।
7: ਬਿਲਕੁਲ ਸਿੱਧੂ ਸਾਹਿਬ, ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜੀ ਪਰਿਵਾਰਾਂ ਨੂੰ। ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਕੰਫਰਟੇਬਲ ਚਾਹੀਦਾ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖੋ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤਾਂ ਫਟਾਫਟ ਗੱਡੀਆਂ ਘੁਮਾ ਲਓ 294 ਵਾਕਰ ਡਰਾਈਵ ਦੇ ਉੱਪਰ, ਕਿਉਂਕਿ ਅੱਜ ਸਭ ਲੋ ਲੋ ਪ੍ਰਾਈਜ਼ਾਂ ਮਿਲ ਰਹੀਆਂ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਮਿਲ ਰਹੇ ਆ ਹਰੇਕ ਪਰਚੇ ਦੇ ਨਾਲ। ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਨਾਲ ਦੀ ਨਾਲ ਜੇ ਤੁਸੀਂ ਤੋਹਫੇ ਲੈਣੇ ਆ, ਡਿਸਕਾਊਂਟ ਲੈਣੇ ਆ, ਤਾਂ ਜ਼ਰੂਰ ਇੱਥੇ ਕਰਾਓ 294 ਵਾਕਰ ਡਰਾਈਵ ਦੇ ਉੱਪਰ। ਤੇ ਹੁਣ ਸਿਰਫ ਡੀਲ ਆਉਣ ਲੱਗੀ ਆ, ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਲੈਕਰ ਫਿਨਿਸ਼ ਦਾ, ਕਿੰਗ ਸਾਈਜ਼ ਦਾ ਬੈੱਡ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਪਲੈਟਫਾਰਮ ਬਣਿਆ ਹੋਇਆ ਜੀ, ਕਿੰਗ ਸਾਈਜ਼ ਦਾ ਬੈੱਡ ਆ, ਡਰੈਸਰ ਆ, ਮਿਰਰ ਆ, ਨਾਲ ਸਾਈਡ ਟੇਬਲ ਆ, ਮਿਟਰੀ ਸਟੈਂਪ ਲੱਗੀ ਹੋਈ ਆ, ਮੇਡ ਇਨ ਇਟਲੀ, ਇੱਕ ਕਿਹਾ ਨਾ ਤੁਸੀਂ ਇਟਲੀ ਵਾਲਾ ਬੈਡਰੂਮ ਸੈੱਟ ਲੈਣਾ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਇਟਾਲੀਅਨ ਬੈਡਰੂਮ ਸੈੱਟ, 3500 ਤਿੰਨ ਤਿੰਨ ਹਜ਼ਾਰ ਡਾਲਰ ਦਾ ਲੈਂਦੇ ਆ। ਲੌਂਗ ਵੀਕਐਂਡ ਸਪੈਸ਼ਲ, ਪੂਰਾ ਵਾਕਾ ਡਰਾਈਵੇ ਵੱਲੋਂ ਗੱਡੀਆਂ ਘੁਮਾ ਲਓ, ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਾ ਡਰਾਈਵ 294 ਵਾਕਾ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੈਟਰਡੇ ਸੰਡੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਲੋ ਲੋ ਪ੍ਰਾਈਜ਼ਾਂ ਫਰਨੀਚਰ ਦੇ ਉੱਪਰ ਲੈ ਕੇ ਹਾਈ ਐਂਡ ਫਰਨੀਚਰ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਾ ਡਰਾਈਵ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ।
6: ਓਕੇ, ਮਿਹਰਬਾਨੀ ਸੁੱਖ, ਅੱਗੇ ਜਾ ਕੇ ਹੋਰ ਲਿੰਕ ਲਾਵਾਂਗੇ। ਦੋਸਤੋ, ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਰਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ
0: ਜੀ।
6: ਮੈਂ ਦੱਸਦਿਆਂ ਕਿ ਸਿੰਪਲੀ ਇੰਡੀਅਨ ਸਵੀਟ ਦੇ ਰੈਸਟੋਰੈਂਟ ਵੱਲੋਂ ਸਾਨੂੰ ਖਾਸ ਕਰਕੇ ਹੁਣੇ ਫੋਨ ਕੀਤਾ ਗਿਆ ਉਹਨਾਂ ਵੱਲੋਂ। ਉਹ ਕਹਿੰਦੇ ਕਿ ਸਾਡੇ ਵੱਲੋਂ ਸਾਰੀ ਹੀ ਜਿੰਨੀ ਵੀ ਕਮਿਊਨਿਟੀ ਹੈਗੀ ਉਹਨਾਂ ਨੂੰ ਥੈਂਕਸ ਗਿਵਿੰਗ, ਜਿਹੜਾ ਵੀਕਐਂਡ ਹੈ ਲੌਂਗ, ਉਹਦੀਆਂ ਵਧਾਈਆਂ ਦਿਓ। ਬਹੁਤ ਸਾਰੇ ਲੋਕ ਬੜੇ ਵਧੀਆ ਪੱਧਰ ਤੇ ਬਣਾਉਂਦੇ ਨੇ, ਡਿਨਰ ਵਗੈਰਾ ਵੀ ਕਰਦੇ ਨੇ ਮੰਡੇ ਨੂੰ
0: ਜੀ।
6: ਤੇ ਉਹਨਾਂ ਦੱਸਿਆ ਕਿ ਸਾਡੀ ਜਿਹੜੀ ਬ੍ਰਾਂਚਾਂ ਨੇ ਉਹ ਇਸ ਲੌਂਗ ਵੀਕਐਂਡ ਤੇ ਦੂਰੋਂ ਦੇ ਤੁਸੀਂ ਆਉਣਾ 3 ਵਜੇ ਤੱਕ ਸਵੇਰ ਦੇ ਖੁੱਲੇ ਨੇ। ਪਹਿਲੀ ਲੋਕੇਸ਼ਨ ਹੈਗੀ ਹਾਈਵੇ 50 ਤੇ ਕੈਸਲ ਮੋੜ ਕਹਿ ਲਓ, 275 ਗਾਰਡਨ ਬੁੱਕ ਟ੍ਰੇਲ, 905-794-8811 ਟੈਲੀਫੋਨ ਨੰਬਰ ਕੋਈ ਵੀ ਆਰਡਰ ਕਰਨਾ
0: ਜੀ।
6: ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਸਹਿਰਾ ਮਨਾਵਾਂਗੇ ਇਹਨਾਂ ਦੇ ਨਾਲ। ਤੇ ਆਉਣ ਵਾਲੇ ਦਿਨਾਂ ਵਿੱਚ ਟੈਂਟ, ਬਹੁਤ ਵੱਡਾ ਟੈਂਟ ਮੇਲਾ, ਸਭ ਤੋਂ ਵੱਡਾ ਨੌਰਥ ਅਮਰਿਕ ਚ ਲਾਉਂਦੇ ਨੇ ਸਿੰਪਲੀ ਇਹਨਾਂ ਵਾਲੇ। ਤੇ ਟੈਂਟ ਮੇਲੇ ਦੇ ਵਿੱਚ ਦੀਵਾਲੀ ਦੇ ਵਿੱਚ ਬਹੁਤ ਵੱਡਾ ਟੈਂਟ ਸੇ ਲੱਗੇਗਾ। ਤੇ ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ ਸਿੰਪਲੀ ਇੰਡੀਅਨ ਦੀ 15 ਪੈਂਡਰ ਵੇ
0: ਜੀ,
6: ਬਵੇੜ ਤੇ ਚੰਕੂਸੀ, ਇਹ ਵੀ 3 ਵਜੇ ਤੇ ਖੁੱਲੇ ਨੇ। 905-840-2200 ਕੁਛ ਵੀ ਆਰਡਰ ਕਰਨਾ, 905-840-2200 ਬੈਠ ਕੇ ਵੀ ਡਾਇਨ ਕਰ ਸਕਦੇ ਹੋ। ਤੇ ਤੀਜੀ ਬ੍ਰਾਂਚ ਹੈਗੀ ਆ ਮਿਸਾਗਾ ਰੋਡ ਤੇ ਫਾਈਨੈਂਸ਼ੀਅਲ ਤੇ 85 ਮਾਊਂਟ ਪਿਲਰ, ਇਹਦੇ ਬਾਹਰ ਪੈਟੀਓ ਵੀ ਆ, ਉੱਥੇ ਉਹਨਾਂ ਨੇ ਤੁਹਾਡੇ ਵਾਸਤੇ ਚਾਟ ਪਾਪੜੀ ਗੋਲ ਗੱਪੇ ਬਾਹਰ ਲਗਾਏ ਹੋਏ ਨੇ, ਜਾਂ ਫਿਰ ਕੋਈ ਤੁਸੀਂ ਵੈਸੇ ਖਾਣਾ ਪੀਣਾ ਬਾਹਰ ਬਹਿ ਕੇ ਪੈਟੀਓ ਤੇ, ਉਹ ਹਾਲੇ ਖੁੱਲਾ ਹੈਗਾ ਪਰ ਜਦੋਂ ਹੀ ਜ਼ਿਆਦਾ ਵਿੰਟਰ ਹੋਏਗੀ ਬੰਦ ਹੋਊਗਾ। ਸਿੰਪਲੀ 85 ਮਾਊਂਟ ਪਿਲਰ ਦਾ ਨੰਬਰ ਹੈ 905-593-4400 ਕੁਛ ਵੀ ਆਰਡਰ ਕਰਨਾ ਤੇ ਬੈਠ ਕੇ ਵੀ ਡਾਇਨਿੰਗ ਕਰ ਸਕਦੇ ਹੋ।
0: ਆਉਣ
6: ਵਾਲੇ ਦਿਨਾਂ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਣੇ ਨੇ, ਟੈਂਟ ਮੇਲੇ ਲੱਗਣੇ ਨੇ ਸਿੰਪਲੀ ਇੰਡੀਅਨ ਤੇ ਦੀਵਾਲੀ ਤੇ ਦੁਸਹਿਰਾ, ਔਰ ਦੇਸ਼ ਪ੍ਰਦੇਸ ਤਾਂ ਹੋਏਗਾ ਹੀ ਹੋਗਾ ਨਾਲ ਇਹਨਾਂ ਦੇ
8: ਹਰਭਜਨ ਮਾਨ ਔਰ ਅਵਕਾਸ਼ ਮਾਨ।
9: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ, ਜਾਣਾ ਆਪਾਂ ਸਭ ਨੇ ਕਦੋਂ ਫਿਕਰਾਂ ਚ ਪਏ ਹੋਏ।
10: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ 2 ਪਲਾਟ ਲੈ ਲੈਂਦੇ ਆ।
8: ਦਿਨ ਰੋਜ ਰੋਜ ਨੇ ਆਉਣੇ, ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੇਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ ਰੋਜ ਨੇ ਆਉਣੇ, ਸਟਾਰ ਕਾਸਟਿੰਗ ਹਰਭਜਨ ਮਾਨ ਅਵਕਾਸ਼ ਮਾਨ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ।
0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਕੁਈਨਸਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਲਈ ਇੱਕ ਵਧੀਆ ਵਾਈਟ ਕਾਲਰ ਜੋਬ ਲੱਭ ਰਹੇ ਹੋ ਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। 905-872-0088 ਦੇ ਉੱਪਰ ਨਵੇਂ ਨਵੇਂ ਕੋਰਸਿਸ ਦੀ ਜਾਣਕਾਰੀ ਲੈ ਕੇ ਸਾਡੇ ਨਾਲ ਕੁਈਨਸਵੁੱਡ ਕਾਲਜ ਦੀ ਟੀਮ ਜੁੜੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਵੀ ਔਰ ਸਾਰੀ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਨੀਰੂ ਮੈਮ, ਕੀ ਹਾਲ ਹੈ ਤੁਹਾਡਾ?
11: ਬਿਲਕੁਲ ਵਧੀਆ ਹੈ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈ, ਬੜੀ ਅੱਛੀ ਅੱਛੀ ਡੀਲਸ ਦੱਸ ਰਹੇ ਹੋ ਤੁਸੀਂ।
0: ਹਾਂਜੀ ਬਿਲਕੁਲ, ਅੱਜ ਲਾਈਵ ਲੋਕੇਸ਼ਨ ਤੇ ਗਏ ਆ ਸਿੱਧੂ ਸਰ ਤੇ ਮੈਮ। ਕਿਹੜੇ ਕਿਹੜੇ ਨਵੇਂ ਕੋਰਸਿਸ ਸਾਡੇ ਕੋਲ ਸਟਾਰਟ ਹੋ ਰਹੇ ਨੇ, ਕੋਈ ਵੀਕਐਂਡਸ ਤੇ ਵੀ ਕੋਰਸਿਸ ਹੈਗੇ, ਉਹਨਾਂ ਬਾਰੇ ਵੀ ਜ਼ਰੂਰ ਦੱਸਿਓ ਪਲੀਜ਼।
11: ਜੀ ਮਨਪ੍ਰੀਤ, ਸਾਡਾ ਕਾਲਜ ਕੁਈਨਸਵੁੱਡ ਕਾਲਜ ਜਿਹੜਾ ਹੈ ਉਹ 7 ਡੇਜ਼ ਓਪਨ ਹੁੰਦਾ ਹੈ, ਸੋ ਕੋਰਸਿਸ ਵੀਕੈਂਡਸ ਤੇ ਵੀ ਹੁੰਦੇ ਨੇ।
0: ਹਾਂਜੀ,
11: ਔਰ ਕੁਈਨਸਵੁੱਡ ਕਾਲਜ ਹਰੇਕ ਏਜ ਦੇ ਲੋਕਾਂ ਵਾਸਤੇ ਹਰੇਕ ਲੈਵਲ ਦੇ ਕੋਰਸਿਸ ਆਫਰ ਕਰਦਾ ਹੈ, ਔਰ ਕੁਈਨਸਵੁੱਡ ਕਾਲਜ ਦੇ ਵਿੱਚ ਕੋਰਸਿਸ ਜਿਹੜੇ ਨੇ ਉਹ ਹਾਈਬ੍ਰਿਡ ਵੀ ਹੈਗੇ ਆ, ਆਨਲਾਈਨ ਕਲਾਸਿਸ ਵੀ ਹੈਗੀਆਂ, ਇਨ ਪਰਸਨ ਕੋਰਸਿਸ ਵੀ ਅਸੀਂ ਆਫਰ ਕਰ ਰਹੇ ਹਾਂ। ਔਰ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਹੈ ਉਹਨਾਂ ਵਾਸਤੇ ਵੀ ਸਾਡੇ ਕੋਲ ਕੋਰਸਿਸ ਹੈਗੇ ਆ, ਸ਼ਾਰਟ ਕੋਰਸਿਸ ਵੀ ਹੈਗੇ ਆ, ਔਰ 6 ਮੰਥਸ ਪ੍ਰੋਗਰਾਮਸ ਵੀ ਹੈਗੇ ਆ ਜਿਹਦੇ ਲਈ ਕਿ ਉਹਨਾਂ ਨੂੰ ਸਟੱਡੀ ਪਰਮਿਟ ਦੀ ਜ਼ਰੂਰਤ ਨਹੀਂ ਹੁੰਦੀ। ਸੋ ਸਭ ਤੋਂ ਪਹਿਲੇ ਗੱਲ ਕਰੀਏ ਹਾਈ ਡਿਮਾਂਡ ਪ੍ਰੋਗਰਾਮ ਸੀ ਜੋ ਕਿ ਹੈਲਥ ਕੇਅਰ ਸੈਕਟਰ ਦੇ ਵਿੱਚ ਹੈਗੇ ਨੇ, ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ ਦੇ ਪ੍ਰੋਗਰਾਮ ਸਾਡੇ ਸ਼ੁਰੂ ਹੋ ਰਹੇ ਨੇ। ਪਰਸਨਲ ਸਪੋਰਟ ਵਰਕਰ ਇੱਕ 6 ਮੰਥਸ ਦਾ ਐਸਾ ਪ੍ਰੋਗਰਾਮ ਹੈ ਜੋ ਕਿ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ, ਔਰ ਉਹਨਾਂ ਵਾਸਤੇ ਹੈ ਜੋ ਲੋਕ ਕਿ ਹੈਲਥ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ ਲੇਕਿਨ ਬੈਕਗ੍ਰਾਉਂਡ ਹੈਲਥ ਕੇਅਰ ਦੀ ਨਹੀਂ ਹੈ ਜਾਂ ਕੋਈ ਸਟੱਡੀ ਉਸ ਤੋਂ ਰਿਲੇਟਿਡ ਨਹੀਂ ਕੀਤੀ ਹੋਈ। ਸੋ ਇਹ 6 ਮੰਥਸ ਦਾ ਪ੍ਰੋਗਰਾਮ ਕਰਕੇ ਮਨਪ੍ਰੀਤ ਇੱਕ ਅੱਛੀ ਜੋਬ ਲੈ ਲੈਂਦੇ ਆ ਸਟੂਡੈਂਟਸ, ਔਰ ਵੈਲ ਪੇਡ ਜੋਬ ਹੁੰਦੀ ਹੈ, $22 ਤੋਂ $20 ਤੋਂ ਇਹ ਜੋਬ ਸ਼ੁਰੂ ਹੁੰਦੀ ਹੈ, $30 ਤੱਕ ਦੀ ਉਹਨਾਂ ਦੀ ਸੈਲਰੀ ਹੈਗੀ ਹੈ ਪਰ ਆਵਰ ਵੇਜਿਸ, ਜੋ ਕਿ ਕਿਸੇ ਵੀ ਹੋਰ ਕੋਰਸ ਨੂੰ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਨਹੀਂ ਮਿਲਦੇ, ਇਨੀਸ਼ੀਅਲੀ ਸਟਾਰਟ ਕਰਦੇ ਜਾਂਦੇ ਜੋਬ
0: ਜੀ।
11: ਔਰ ਇਹ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਇਹ ਹਾਈਬ੍ਰਿਡ ਪ੍ਰੋਗਰਾਮ ਹੈ, ਇਹਦੇ ਮਾਰਨਿੰਗ ਔਰ ਆਫਟਰਨੂਨ ਬੈਚਿਸ ਹੁੰਦੇ ਆ, ਇਨ ਪਰਸਨ ਕਲਾਸਿਸ ਵੀਕਐਂਡ ਤੇ ਹੁੰਦੀਆਂ। ਸੋ ਨਵੇਂ ਬੈਚ ਸ਼ੁਰੂ ਹੋ ਰਹੇ ਆ ਮਾਰਨਿੰਗ ਦੇ ਵੀ ਔਰ ਆਫਟਰਨੂਨ ਦੇ ਵੀ, ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਲਈ 6 ਮੰਥਸ ਦਾ ਪ੍ਰੋਗਰਾਮ ਹੈ। ਔਰ ਦੂਸਰਾ ਸਾਡਾ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ, ਇਹ ਸ਼ਾਰਟ ਕੋਰਸ ਹੈ, ਸੋ ਇਹ ਵੀਕਐਂਡ ਤੇ ਕਲਾਸਿਸ ਹੈਗੀਆਂ, ਵੀਕਡੇਜ ਈਵਨਿੰਗ ਦੇ ਵਿੱਚ ਵੀ ਹੈਗੀਆਂ ਨੇ। ਜਿਹੜਾ ਕਰੰਟ ਬੈਚ ਸ਼ੁਰੂ ਹੋ ਰਿਹਾ ਇਹ ਟਿਊਜ਼ਡੇ ਥਰਸਡੇ ਈਵਨਿੰਗ 6 to 9 ਕਲਾਸਿਸ ਹੈਗੀਆਂ ਨੇ, ਔਰ 20th ਅਕਟੂਬਰ ਤੋਂ ਇਹ ਕਲਾਸਿਸ ਸ਼ੁਰੂ ਹੋ ਰਹੀਆਂ। ਔਰ ਜੋ ਲੋਕ ਚਾਈਲਡ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ, ਬੱਚਿਆਂ ਨੂੰ ਸਪੋਰਟ ਕਰਦੇ ਆ ਜਾਂ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਖਾਸ ਕਰ ਉਹ ਲੇਡੀਜ਼ ਜਿਹੜੀਆਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਡਿਊ ਟੂ ਐਨੀ ਰੀਜ਼ਨ, ਘਰ ਬੈਠ ਕੇ ਐਕਟਿਵ ਰਹਿਣਾ ਚਾਹੁੰਦੀਆਂ ਜਾਂ ਫਿਰ ਕੋਈ ਫਾਈਨੈਂਸ਼ੀਅਲ ਸਪੋਰਟ ਕਰਨਾ ਚਾਹੁੰਦੀਆਂ ਫੈਮਿਲੀ ਨੂੰ, ਉਹਨਾਂ ਵਾਸਤੇ ਸਾਡਾ ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਸ਼ੁਰੂ ਹੋ ਰਿਹਾ ਹੈ। ਇਹ ਸ਼ਾਰਟ ਕੋਰਸ ਹੈ 2 ਮੰਥਸ ਦਾ, ਆਨਲਾਈਨ ਕਲਾਸਿਸ ਨੇ ਵੀਕੈਂਡਸ ਤੇ 24th ਅਕਟੂਬਰ ਤੋਂ ਸ਼ੁਰੂ ਹੋ ਰਹੇ ਨੇ। ਪਾਸਟ ਦੇ ਵਿੱਚ ਸਾਡੇ ਕਾਫੀ ਸਾਰੇ ਸਟੂਡੈਂਟਸ ਨੇ 2 ਮੰਥਸ ਦਾ ਕੋਰਸ ਕਰਕੇ ਘਰੋਂ ਆਪਣਾ ਡੇ ਕੇਅਰ ਸ਼ੁਰੂ ਕੀਤਾ ਹੋਇਆ, ਜਿਹਦੇ ਨਾਲ ਕਿ ਉਹ ਘਰ ਬੈਠ ਕੇ $3,000 to $5,000 ਮੰਥਲੀ ਕਮਾ ਰਹੇ ਨੇ। ਸੋ ਇੱਕ ਸ਼ਾਰਟ ਕੋਰਸ ਕਰਕੇ ਇੱਕ ਅੱਛੇ ਬਿਜ਼ਨਸ ਘਰ ਬੈਠ ਕੇ ਸ਼ੁਰੂ ਕਰ ਸਕਦੇ ਆ। ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਸ਼ੁਰੂ ਹੋਣ ਜਾ ਰਿਹਾ 24th ਅਕਟੂਬਰ ਤੋਂ। ਇਸ ਤੋਂ ਇਲਾਵਾ ਡਿਪਲੋਮਾ ਦੇ ਵਿੱਚ ਸਾਡੇ ਸ਼ੁਰੂ ਹੋ ਰਹੇ ਨੇ ਆਫਿਸ ਐਡਮਿਨਿਸਟ੍ਰੇਸ਼ਨ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ, ਕੰਪਿਊਟਰਾਈਜ਼ਡ ਅਕਾਊਂਟਿੰਗ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਔਰ ਸ਼ਾਰਟ ਕੋਰਸਿਸ ਦੇ ਵਿੱਚ ਡਾਟਾ ਐਂਟਰੀ, ਇੰਗਲਿਸ਼ ਸਪੀਕਿੰਗ, ਬੇਸਿਕ ਟੂ ਐਡਵਾਂਸ ਕੰਪਿਊਟਰ, ਔਰ ਬੁੱਕ ਕੀਪਿੰਗ ਦੇ ਕੋਰਸਿਸ ਨੇ, ਕੁਇਕ ਬੁੱਕਸ ਸੋਫਟਵੇਅਰ ਅਸੀਂ ਸਿਖਾ ਰਹੇ ਹਾਂ। ਐਂਡ ਇਸ ਤੋਂ ਇਲਾਵਾ ਪ੍ਰਿਪਰੇਸ਼ਨ ਦੇ ਵਿੱਚ ਸਾਡੇ ਆਈਲਟਸ, ਸੈਲਪੀ, ਪੀਟੀ ਦੇ ਕੋਰਸਿਸ ਅਸੀਂ ਆਫਰ ਕਰਦੇ ਹਾਂ, 1-on-1 ਕਲਾਸਿਸ। ਔਰ ਜੋ ਲੋਕ ਫ੍ਰੈਂਚ ਸਿੱਖਣਾ ਚਾਹੁੰਦੇ ਆ, ਬਾਇਲੈਂਗੁਅਲ ਹੋਣਾ ਚਾਹੁੰਦੇ ਆ, ਉਹਨਾਂ ਵਾਸਤੇ ਫ੍ਰੈਂਚ ਦੀ ਕਲਾਸਿਸ ਵੀ ਅਸੀਂ ਆਫਰ ਕਰਦੇ ਹਾਂ, ਆਨਲਾਈਨ ਕਲਾਸਿਸ ਵੀ ਨੇ, ਇਨ ਪਰਸਨ ਵੀ ਅਸੀਂ ਆਫਰ ਕਰ ਰਹੇ ਹਾਂ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਆ। ਫੋਨ ਨੰਬਰ ਹੈ 905-872-0088, 905-872-0088, ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ, ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ। ਔਰ ਮਨਪ੍ਰੀਤ, ਜਿਹੜੇ ਵੀ ਸਟੂਡੈਂਟਸ ਕੋਈ ਡਿਪਲੋਮਾ ਪ੍ਰੋਗਰਾਮ ਕਰਨਾ ਚਾਹੁੰਦੇ ਆ ਔਰ ਇੱਥੇ PR ਜਾਂ ਸਿਟੀਜ਼ਨ ਹੈਗੇ, ਔਰ ਉਹ ਕੋਈ ਫਾਈਨੈਂਸ਼ੀਅਲ ਹੈਲਪ ਉਹਨਾਂ ਨੂੰ ਕੋਈ ਚਾਹੀਦੀ ਹੈ, ਤਾਂ ਜੇ ਉਹ ਕੁਆਲੀਫਾਈ ਕਰਦੇ ਆ ਤਾਂ ਐਜੂਕੇਸ਼ਨ ਲੋਨ ਲਈ ਵੀ ਅਪਲਾਈ ਕਰ ਸਕਦੇ ਆ। ਉਹਦੀ ਵੀ ਜ਼ਿਆਦਾ ਜਾਣਕਾਰੀ ਲਈ ਸਾਨੂੰ ਆ ਕੇ ਮਿਲ ਸਕਦੇ ਆ ਜਾਂ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ।
0: ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੀ ਟੀਮ ਦੇ ਨਾਲ, ਨੰਬਰ ਹੈ 905-872-0088, 905-872-0088 ਤੇ ਤੁਸੀਂ ਕਾਲਸ ਕਰ ਸਕਦੇ ਹੋ, ਕੁਈਨਸਵੁੱਡ ਕਾਲਜ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
12: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਅਮਰੀਤ ਜੀ ਮੋਹਲੋ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
12: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
0: ਹਾਂਜੀ ਸਿੱਧੂ ਸਰ ਲਾਈਵ ਤੇ ਨੇ, ਬਿਜ਼ੀ ਨਾ ਹੋਣ।
13: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਨੋ ਜੀ ਦੇ ਜਾਨੋ, ਠੀਕ ਹੈ ਸਵਾਗਤ।
12: ਠੀਕ ਹੈ ਠੀਕ ਹੈ। ਮਨਪ੍ਰੀਤ ਜੀ, ਥੋੜਾ ਲੇਟ ਹੋਇਆ ਫੋਨ ਕਰਨ ਤੋਂ, ਗੁਰਦੁਆਰਾ ਸਾਹਿਬ ਗਏ ਸੀਗੇ।
0: ਨਹੀਂ ਨਹੀਂ ਕੋਈ ਗੱਲ ਨਹੀਂ, ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਦੇ ਵਿੱਚ ਮੈਂ ਬੜੀ ਕੋਸ਼ਿਸ਼ ਕੀਤੀ ਸਾਰੇ ਉਹ ਕਹਿ ਲਓ ਕਿ ਜਿਹੜੇ ਇਹਨਾਂ ਦੇ ਲਾਈਵ ਗਾਏ ਹੋਏ ਨੇ ਨਾ ਗਾਣੇ ਮੇ ਬੀ ਸਾਰੇ ਉਹੀ ਉਹੀ ਆ ਰਹੇ ਸੀ ਬਟ ਫਾਈਨਲੀ ਮੈਨੂੰ ਇੱਕ ਇਹਨਾਂ ਦੀ ਥੋੜ੍ਹੀ ਪ੍ਰੋਪਰ ਕਹਿ ਲਓ ਕਿ ਜਿਹਦੇ ਵਿੱਚ ਵੋਇਸ ਇੱਧਰ ਉੱਧਰ ਖਿੰਡਦੀ ਨਹੀਂ ਜਾਂ ਕਹਿ ਲਓ ਆਪਾਂ ਆਡੀਅੰਸ ਦੀ ਘੱਟ ਆਵਾਜ਼ ਆ ਰਹੀ ਆ ਤਾਂ ਫਿਰ ਮੈਨੂੰ ਫਾਈਨਲੀ ਇੱਕ ਗਾਣਾ ਮਿਲਿਆ ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
14: ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈਏ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਜਦ ਜੀ ਕਰਦਾ ਮੈਂ ਡੱਟ ਖੋਲ ਕੇ ਹਾੜਾ ਲਾ ਲੈਂਦਾ ਜਿਹਦੇ ਨਾਲ ਨਜ਼ਾਰਾ ਆਉਂਦਾ ਰਹੇ ਉਹ ਨੀਕੂ ਪਾ ਲੈਂਦਾ ਚੜੀਆਂ ਜੀ ਜਾਉਂਦਾ ਪਿਆਲ ਲਚਾਵੇ ਮੇਥਰੀ ਦੇ ਫੁੱਲ ਵੇਖ ਕੇ

ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਆਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਕਿੱਦਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 8581 8, ਹਾਂਜੀ ਸਤਿ ਸ਼੍ਰੀ ਅਕਾਲ।
1: ਤੁਹਾਡੇ ਬਾਈ ਜੀ ਦੇ ਹਮੇਸ਼ਾ ਹੀ ਬਹੁਤ ਵਧੀਆ ਵਧੀਆ ਹੁੰਦੇ ਆ, ਹੋਰ ਵੀ
0: ਹਾਂਜੀ ਹਾਂਜੀ
1: ਇਹਨਾਂ ਦੇ ਇਹ ਬੜਾ ਗਾਉਂਦੇ ਸੀ। ਕੱਲ ਮੈਂ ਕਿਹਾ ਗਾਉਣੇ ਕਾ, ਤੋਂ ਕਹਿੰਦੇ ਹੁਣ ਵੋਟਾਂ ਦਾ ਟਾਈਮ ਆ ਗਿਆ,
0: ਠੀਕ ਹੈ।
2: ਸ਼ੁਭਦੀਪ ਸਿੰਘ ਸਿੱਧੂ ਜਿੱਦਣ ਮਾਰਿਆ ਗਿਆ ਸੀ ਪੰਜਾਬ ਦੇ ਵਿੱਚ, ਅਮਰ ਤਾਂ ਉਦਣ ਹੀ ਹੋ ਗਿਆ ਸੀ ਪਹਿਲੇ ਦਿਨ, ਪਰ ਹੁਣ ਕਿਉਂ ਇੰਨਾ ਪਿਆਰ ਕਰਦੇ ਨੇ ਲੋਕ ਉਹਨਾਂ ਨੂੰ। ਜਿਹੜਾ ਉਹਨਾਂ ਦਾ ਹੋਲੋਗ੍ਰਾਮ ਸ਼ੋ ਕੱਲ ਹੋਇਆ, ਸ਼ੀਸ ਲਵਾ ਕੇ ਜਦੋਂ ਸਟੇਜ ਤੇ ਆਇਆ ਜੱਟ, ਹਾਪੀ ਮਾਰ ਕੇ ਫਿਰ ਜਿਉਂਦਾ ਹੋ ਗਿਆ ਹੈ। ਇਹ ਤਾਂ ਐਵੇਂ ਰੋਜ਼ ਆਉਂਦਾ ਹਨਾ, ਕਿ ਗੀਤ ਬਹੁਤ ਪਏ ਹਾਲੇ ਉਹਦੇ ਆਉਣ ਵਾਲੇ ਹਨਾ।
0: ਹਾਂਜੀ ਹਾਂਜੀ।
2: ਪਰ ਛੋਟੇ ਸਿੱਧੂ ਨੇ ਕਹਿੰਦੇ ਸਾਰਾ ਸ਼ੋ ਸਟੀਲ ਕਰ ਲਿਆ,
0: ਭਰਾ
2: ਥਾਪੀ ਮਾਰੀ ਉਹਨੇ, ਕਹਿੰਦੇ ਲੋਕਾਂ ਨੇ ਫਿਰ ਚੀਕਾਂ ਛੱਡੀਆਂ, ਕਿਆ ਬਾਤ ਆ। ਇੱਧਰ ਦੇਖੋ ਪੰਜਾਬੀ ਪੰਜਾਬੀ ਕੱਲ ਸਕੋਸ਼ੀ ਆਰੀਨਾ ਭਰਿਆ ਹੋਇਆ ਸੀ ਸੁੱਖ ਤੇ

0: ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਤੇ ਲੋਐਸਟ ਪ੍ਰਾਈਜ਼ਾਂ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣਗੀਆਂ। ਇਹ ਗੱਲਬਾਤ ਕਰ ਰਹੀ ਹੈ ਟੈਨ ਕਲਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਪੈਨਲ ਵੱਡੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਐਲ ਸ਼ੇਪ ਦੇ ਸੈਕਸ਼ਨ ਚਾਹੀਦੇ ਨੇ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤਾਂ ਲੋ ਪ੍ਰਾਈਜ਼ ਦੇ ਉੱਪਰ ਫਰਨੀਚਰ ਮਿਲ ਰਿਹਾ ਅੱਜ ਰਾਤ ਦੇ 10 ਵਜੇ ਤੱਕ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਵੱਲੋਂ ਗੱਡੀ ਘੁਮਾ ਲਓ ਕੁਈਨ ਐਂਡ ਗੇਟਵੇ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ ਦੇ ਉੱਪਰ ਤੇ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸਿੰਘ ਸਾਹਿਬ ਹੁਣ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਆਪਣੇ ਮਾਸਟਰ ਬੈਡਰੂਮ ਦੇ ਲਈ, ਵਾਈਟ ਕਲਰ ਦਾ ਲੈਕਚਰ ਫਿਨਿਸ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਕਿੰਗ ਸਾਈਜ਼ ਦਾ ਬੈੱਡ ਲੈਕਚਰ ਫਿਨਿਸ਼ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਉੱਪਰ ਫੱਟਾ ਲੱਗਾ ਹੋਇਆ ਜੀ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਲੈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਚਾਰ ਹਜ਼ਾਰ ਪੰਤਾਲੀ ਸੌ ਦਾ ਲੈਂਦੇ ਆਏ ਹੋ ਸਿਰਫ ₹1999 ਡਾਲਰ ਦਾ, $2000 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ
1: ਜੀ।
0: ਤੇ ਨਾਲ ਸੁਖ ਸਾਹਿਬ ਦੇਸ਼ ਪ੍ਰਦੇਸ਼ ਵੱਲੋਂ 50 ਇੰਚ ਦਾ ਟੀਵੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਸੋ ਇਹੋ ਜਿਹੀਆਂ ਡੀਲਾਂ। ਤੇ ਨਾਲ ਦੇ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ 6 ਚੇਅਰਾਂ ਦੇ ਨਾਲ ਸਿਰਫ $499 ਦਾ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ $499 ਦਾ, ਏਰੀਆ ਰੱਗ ਫ੍ਰੀ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ
1: ਫ੍ਰੀ,
0: ਸੋ ਇਹੋ ਜਿਹੀਆਂ ਕੜਾਕੇ ਕੱਢਵੀਆਂ ਡੀਲਾਂ ਮਿਲ ਰਹੀਆਂ। ਲੌਂਗ ਵੀਕਐਂਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਹੁੰਚੋ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਮੜ ਬਾਂਬੜ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਓਪਰੇਟਰ ਦੀ ਲੌਂਗ ਵੀਕਐਂਡ ਸੇਲ ਤੇ ਅੱਜ ਰਾਤ ਦੇ 10 ਵਜੇ ਤੱਕ ਓਪਨ।
2: ਮਿਹਰਬਾਨੀ ਔਰ ਮੜੀਆਂ ਤੇ ਦੀਵੇ ਜਗਦੇ ਜਿਹੜੇ ਅਮਰ ਹੋ ਜਾਂਦੇ ਨੇ, ਕਹਿੰਦਾ ਭਾਵਾ ਅਮਰ ਸਿੰਘ ਚਮਕੀਲਾ ਹੋ ਗਿਆ, ਅੱਜ ਵੀ ਲੋਕੀ ਉਹਨੂੰ ਯਾਦ ਕਰਦੇ ਆ ਆਪਣੇ ਦਿਲਾਂ ਦੇ ਵਿੱਚ ਜਿਹੜੇ ਕੁਛ ਕਰ ਜਾਂਦੇ ਨੇ ਸਿੰਗਰ ਜਿਹੜੇ ਹੈਗੇ ਨੇ। ਸ਼ੁਭਦੀਪ ਸਿੱਧੂ ਹੋਰ ਦੇ ਵੀ ਮੜੀਆਂ ਤੇ ਦੀਵੇ ਜਗਦੇ ਰਹਿਣੇ, ਇਸ ਤਰ੍ਹਾਂ ਹੀ ਹੋਲੋਗ੍ਰਾਮ ਹੋਰ ਵੀ ਬੜੇ ਆਉਣਗੇ, ਪਹਿਲਾ ਹੋਲੋਗ੍ਰਾਮ ਹੋਇਆ ਤੇ ਉਹਦੀਆਂ ਸਾਰਿਆਂ ਨੂੰ ਸ਼ੁਭ ਇਸ਼ਾਵਾਂ, ਤੇ ਬੜੀ ਜਲਦੀ ਸਟੇਸ਼ਨ ਆਈ ਡੀ ਵੀ ਆਉਣੀ ਆ, ਉਹ ਵੀ ਲਵਾਂਗੇ ਤੇ ਜੁੜੇ ਰਹੋ ਸਾਡੇ ਨਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ, ਠੀਕ ਸ਼ਾਮ ਦੇ 4 ਵਜੇ ਤੱਕ ਬੋਲਾ ਕਰਦਾ ਲਾਈਵ ਲੋਕੇਸ਼ਨ ਤੋਂ ਮੈਂ ਹਰ ਰੋਜ਼ ਆਉਂਦਾ ਰਹਾਂਗਾ ਤੇ ਨਾਲ ਦੀ ਨਾਲ ਤੁਹਾਡੇ ਲਈ ਅੱਗੇ ਜਾ ਕੇ ਹੋਰ ਵੀ ਆਪਾਂ ਕਾਫੀ ਡੀਲਾਂ ਦੇਣੀਆਂ ਨੇ, ਜੁੜੇ ਉਸ ਨਾਲ
3: ਜੀ। ਬਿਲਕੁਲ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ। ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ।
5: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਰਵਾਈ ਹੈ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
3: ਬਸ ਕਰੋ, ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
4: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
2: ਤੁਸੀਂ ਸੈਲਫ ਇੰਪਲੋਇਡ ਹੋ, ਫਸਟ ਮੌਰਗੇਜ, ਸੈਕਿੰਡ

0: ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
1: ਹੈਂ, ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
0: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
1: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ 1 ਘੰਟੇ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ, ਅਤੇ 3:05 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਲੌਂਗ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋ, ਪੂਰੀ ਤਿਆਰੀਆਂ 'ਚ ਹੋਵੋਗੇ। ਜੇ ਅੱਜ ਕਿਤੇ ਬਾਹਰ ਕਿਤੇ ਨਹੀਂ ਗਏ ਤਾਂ ਹੋਪਫੁਲੀ ਹੋ ਸਕਦਾ ਕਿ ਕੱਲ੍ਹ ਨੂੰ ਕੋਈ ਪਲੈਨਿੰਗ ਹੋਵੇ, ਤਾਂ ਜਿੱਥੇ ਕਿਤੇ ਵੀ ਜਾਣਾ ਹੋਵੇ, ਜੋ ਵੀ ਆਪਣੇ ਘਰਾਂ 'ਚ ਗੈਟ ਟੂਗੈਦਰਸ ਕਰ ਰਹੇ ਹੋ, ਤਾਂ ਪੂਰਾ ਇੰਜੋਏ ਕਰੋ। ਲੌਂਗ ਵੀਕਐਂਡ ਜਿਹੜਾ ਹੁਣ ਆਇਆ ਆ, ਤਾਂ ਇਹਨੂੰ ਪੂਰਾ ਇਸ ਟਾਈਮ ਨੂੰ ਯੂਟੀਲਾਈਜ਼ ਕਰੋ ਅਤੇ ਸਾਡੇ ਨਾਲ ਤੁਸੀਂ ਜੁੜ ਕੇ ਰਹੋ ਪੂਰੇ 4 ਵਜੇ ਤੱਕ। ਸਟੂਡੀਓ ਦਾ ਨੰਬਰ 1 ਹੈ 905-564-5444, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਜ਼ਰੂਰ ਕੰਟੈਕਟ ਕਰੋ, ਜਿਹੜੇ ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰਸ, ਵਿੰਟਰ ਟਾਇਰਸ, ਆਲ ਸੀਜ਼ਨ ਟਾਇਰਸ ਪ੍ਰੋਵਾਈਡ ਕਰਦੇ ਨੇ। ਪੁਰਾਣੇ ਟਾਇਰਸ ਨੂੰ ਚੇਂਜ ਕਰਾ ਸਕਦੇ ਹੋ, ਵੀਲ ਅਲਾਈਨਮੈਂਟ ਵੀ ਕਰਦੇ ਆ, ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦਾ ਆਇਲ ਚੇਂਜ ਕਰਾਉਣਾ ਆ, ਅਤੇ ਨਾਲ ਦੀ ਨਾਲ ਰਸਟ ਪ੍ਰੂਫਿੰਗ ਕਰਾਉਣ ਦੇ ਲਈ ਵੀ ਪਹੁੰਚੋ। ANJ ਆਟੋਮੋਟਿਵ ਰਿਪੇਅਰ 91 ਹਿਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ। ਨੰਬਰ ਤੁਸੀਂ ਨੋਟ ਕਰ ਲਓ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ ਵੀ ਸੰਪਰਕ ਕਰੋ। ਪ੍ਰੋਫੈਸ਼ਨਲ ਰੈਨੋਵੇਸ਼ਨ ਦੇ ਸਰਵਿਸਿਜ਼ ਤੁਹਾਨੂੰ ਦਿੰਦੇ ਨੇ GTA ਟੋਰਾਂਟੋ ਏਰੀਆ ਦੇ ਵਿੱਚ। ਬਾਥਰੂਮ ਰੈਨੋਵੇਟ ਕਰਾਉਣਾ ਹੋਵੇ, ਕਿਚਨ ਰੈਨੋਵੇਟ ਕਰਾਉਣਾ ਆ, ਬੇਸਮੈਂਟ ਦੀ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ, ਟਾਇਲਸ ਇੰਸਟਾਲ ਕਰਾਉਣੀਆਂ ਨੇ, ਫਲੋਰਿੰਗ ਪੂਰੀ ਦੀ ਪੂਰੀ ਚੇਂਜ ਕਰਾਉਣਾ ਚਾਹੁੰਦੇ ਹੋ, ਜਾਂ ਪੇਂਟਿੰਗ ਦਾ ਕੋਈ ਵੀ ਕੰਮ ਹੈ, ਫਰੇਮਿੰਗ ਐਂਡ ਡਰਾਈਵਾਲ ਦਾ ਕੰਮ ਵੀ ਕਰਦੇ ਨੇ। ਜੇ ਤੁਹਾਡੇ ਘਰਾਂ ਦੀ ਡੈੱਕ ਜਾਂ ਫੈਂਸ ਹੁਣ ਖਰਾਬ ਹੋ ਚੁੱਕੀ ਹੈ, ਰਿਪੇਅਰ ਦੀ ਲੋੜ ਹੈ ਜਾਂ ਚੇਂਜ ਕਰਾਉਣੀ ਹੋਵੇ, ਤੁਸੀਂ ਜ਼ਰੂਰ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ। 3-piece ਐਂਡ ਸਵੀਟ ਵਾਸ਼ਰੂਮ ਦੀ ਪ੍ਰਮੋਸ਼ਨ ਚੱਲ ਰਹੀ ਹੈ ਇਹਨਾਂ ਦੇ ਕੋਲ। $8,000 ਦੇ ਵਿੱਚ ਆਪਣੇ ਘਰਾਂ ਦੇ 3 ਵਾਸ਼ਰੂਮ ਤੁਸੀਂ ਆਪਣੇ ਰੈਨੋਵੇਟ ਕਰਾ ਸਕਦੇ ਹੋ। ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਨੰਬਰ ਹੈ 416-678-8100, 416-678-8100 ਦੇ ਉੱਪਰ ਕਾਲ ਹੋਏਗੀ। ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਗਲੇ ਕਾਲਰ ਜੁੜੇ ਨੇ 6270। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਮਨਪ੍ਰੀਤ ਗੱਲ ਕਰ ਰਹੇ, ਸਿੱਧੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
1: ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣਦਿਆ ਸੀਗਾ ਜੀ, ਮੈਂ ਉਬਰ ਡਰਾਈਵ ਕਰ ਰਿਹਾ ਵਾਂ, ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀਗਾ। ਤੁਸੀਂ ਉਹ ਗੱਲ ਕਰ ਰਹੇ ਸੀ ਵੀ ਹੁਣ ਫਾਲ ਵੈਦਰ ਆ ਰਿਹਾ ਹੈਗਾ, ਮੈਂ ਤੁਸੀਂ ਕਹਿ ਰਹੇ ਸੀ ਵੀ ਇਹ ਦਿਨ ਦੁਬਾਰਾ ਨੀ ਆਉਣੇ, ਮੈਂ ਕਿਹਾ ਤੁਸੀਂ ਇਹ ਕਹਿ ਦੇਣਾ ਸੀ ਇਹ ਦਿਨ ਰੋਜ਼ ਰੋਜ਼ ਨੀ ਆਉਣੇ।
0: ਬਿਲਕੁਲ ਉਹੀ ਗੱਲ ਹੋ ਗਈ, ਇਹ ਦਿਨ ਰੋਜ਼ ਰੋਜ਼ ਨੀ ਆਉਣੇ,
1: ਸੇਮ ਚੀਜ਼ ਹੀ ਆ। ਮੈਂ ਕਿਹਾ ਨਾਲ ਹੀ ਉਹ ਵੀ ਯਾਦ ਹੋ ਜਾਣਾ ਸੀਗਾ, ਇਹ ਦਿਨ ਰੋਜ਼ ਰੋਜ਼ ਨੀ ਆਉਣੇ ਜੀ। ਹੈ
0: ਬਿਲਕੁਲ ਸਹੀ ਗੱਲ ਹੈ।
1: ਅੱਛਾ, ਤੁਹਾਡਾ ਪ੍ਰੋਗਰਾਮ ਸੁਣੀ ਦਾ ਮੈਮ ਬਹੁਤ ਵਧੀਆ ਲੱਗਦਾ ਹੈਗਾ।
0: ਹਾਂਜੀ ਥੈਂਕ ਯੂ।
1: ਹਾਂਜੀ ਮੈਮ,
0: ਕਿੱਥੇ ਜਾ ਰਹੇ ਹੋ ਅੱਜ ਤੁਸੀਂ, ਡਰਾਈਵ ਕਰ ਰਹੇ ਹੋ ਕਿਤੇ? ਕਾਲ ਕੱਟ ਗਏ, ਚਲੋ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋ, ਬੜੀ ਖੁਸ਼ੀ ਹੋਈ ਜਾਣ ਕੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਵੋਗੇ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਫਟਾਫਟ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਸਾਡੀਆਂ ਹਜੇ ਘੰਟਾ ਹੋਰ ਚੱਲਣਗੀਆਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਸਾਰੇ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਨੇ। ਤੇ ਜੇਕਰ ਤੁਸੀਂ ਕਿਤੇ ਗਰੋਸਰੀ ਵਗੈਰਾ ਹਜੇ ਤੱਕ ਨਹੀਂ ਕੀਤੀ ਤਾਂ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਪਹੁੰਚੋ। ਇੰਡੀਅਨ ਫਰੂਟਲੈਂਡ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ, ਜਿਹੜੀ ਮਰਜ਼ੀ ਲੋਕੇਸ਼ਨ ਦੇ ਉੱਪਰ ਪਹੁੰਚੋ ਤੁਸੀਂ ਤੇ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਕੇ ਆਓ। ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਗਰੋਸਰੀ ਸਾਰੀਆਂ ਮਿਲਦੀਆਂ ਨੇ ਇਹਨਾਂ ਦੇ ਕੋਲ। ਬਰਾਡ ਦੇਸੀ ਘਿਓ 23.99 ਦੇ ਵਿੱਚ 1.8 ਕੇਜੀ ਵਾਲਾ ਬਾਕਸ ਲੈ ਕੇ ਆ ਸਕਦੇ ਹੋ। ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ 8.99 ਦੇ ਵਿੱਚ 10 ਪਾਉਂਡ ਵਾਲਾ ਬੈਗ ਹੈ। ਆਸ਼ੀਰਵਾਦ ਆਟਾ 11.99 ਦੇ ਵਿੱਚ ਲੈ ਕੇ ਆਓ 20 ਪਾਉਂਡ ਵਾਲਾ ਬੈਗ। ਇਸ ਤੋਂ ਇਲਾਵਾ ਤੁਸੀਂ ਬਰਾਡ ਦਹੀਂ 2% ਜਾਂ 3.25% ਵਾਲਾ 5.99 ਦੇ ਵਿੱਚ 1.8 ਕੇਜੀ। ਟਾਟਾ ਟੀ ਪ੍ਰੀਮੀਅਮ 8.99 ਦੇ ਵਿੱਚ 1 ਕੇਜੀ ਵਾਲਾ ਪੈਕ ਹੈ। ਅਤੇ ਬੰਸੀ ਸ਼ੱਕਰ 1.99 ਦੇ ਵਿੱਚ 2 ਪਾਉਂਡ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਐਕਸਾਈਟਿੰਗ ਪ੍ਰਾਈਸਿਸ ਨੇ। ਜੇ ਤੁਸੀਂ ਬ੍ਰਿਟਾਨੀਆ ਬੋਰਬਨ ਬਿਸਕਿਟਸ ਲੈ ਕੇ ਆਉਣਾ ਚਾਹੁੰਦੇ ਹੋ 179 ਦੇ ਵਿੱਚ 390 ਗ੍ਰਾਮ ਵਾਲਾ ਵੱਡਾ ਪੈਕ ਹੈ। ਬ੍ਰਿਟਾਨੀਆ ਸੂਜੀ ਰਸਕ 99 ਸੈਂਟ ਦੇ ਵਿੱਚ ਲੈ ਕੇ ਆਓ। ਹਲਦੀਰਾਮ ਸਨੈਕਸ 99 ਸੈਂਟਸ। ਅਤੇ ਕਾਫੀ ਸਾਰੀਆਂ ਪ੍ਰਾਈਸਿਸ ਹੋਰ ਵੀ ਨੇ। ਤੁਸੀਂ ਤਾਜ਼ੀਆਂ ਹਰੀਆਂ ਸਬਜ਼ੀਆਂ ਅਤੇ ਇਹਨਾਂ ਦੇ ਕੋਲੋਂ ਫਰੈਸ਼ ਫਰੂਟਸ ਲੈ ਕੇ ਆਓ। ਇੰਡੀਅਨ ਫਰੂਟਲੈਂਡ ਦੇ ਉੱਪਰ ਆਟਮ ਸੇਲ ਚੱਲ ਰਹੀ ਹੈ। ਥੋੜ੍ਹੀ ਜਿਹੀ ਮੈਂ ਤੁਹਾਨੂੰ ਖਾਣ ਪੀਣ ਦੇ ਬਾਰੇ ਵੀ ਲੈ ਚੱਲਾਂ। ਤੰਦੂਰੀ ਗ੍ਰਿਲ ਮੀਟ ਸ਼ੋਪ ਇਹਨਾਂ ਦਾ ਹੀ ਹਿੱਸਾ ਹੈ। ਇਹਨਾਂ ਦੀ ਹਰ ਬ੍ਰਾਂਚ ਦੇ ਉੱਪਰ ਲੋਕੇਟਡ ਹੈ। ਵੈਜੀ ਬਰਗਰ 3.99, ਵੈਜੀ ਨੂਡਲਸ 6.99, ਵੈਜੀ ਥਾਲੀ ਪੂਰੀ ਪ੍ਰੋਪਰ ਲੋਡਰ ਥਾਲੀ 4.99, ਸਟਫਡ ਕੁਲਚਾ ਖਾਣਾ ਹੋਵੇ ਜਿਵੇਂ ਰੇਹੜੀ ਵਾਲੇ ਕੁਲਚੇ ਹੁੰਦੇ ਨਾ 2.99 ਈਚ, ਆਲੂ ਕੁਲਚਾ 4.99, ਚਿਕਨ ਬਿਰਿਆਨੀ 6.99, ਵੈਜ ਬਿਰਿਆਨੀ 4.99, ਚਿਕਨ ਕਰੀ ਵਿਦ ਨਾਨ 9.99 ਦੇ ਵਿੱਚ ਖਾਓ, ਚਨਾ ਭਟੂਰਾ 3.99 ਦੇ ਵਿੱਚ, ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਵਾਲਾ ਗਲਫ ਕੇਮਬ੍ਰਿਜ ਐਂਡ ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਮਿਲੂਗਾ। ਅਤੇ ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਜ਼ਰੂਰ ਪਹੁੰਚੋ 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ, 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਬਰੈਂਪਟਨ ਦੇ ਵਿੱਚ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਚੌਥੀ ਲੋਕੇਸ਼ਨ 45 ਡਸਕ ਡਰਾਈਵ, ਅਤੇ ਪੰਜਵੀਂ ਲੋਕੇਸ਼ਨ 33 ਫੋਰਲੇ ਡਰਾਈਵ ਗਲਫ ਦੇ ਵਿੱਚ ਹੈ। ਛੇਵੀਂ ਲੋਕੇਸ਼ਨ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ, ਅਤੇ ਸੱਤਵੀਂ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਐਂਡ ਹਰ ਅੰਟਾਰੀਓ ਦੇ ਉੱਪਰ ਹੈ। ਅਤੇ ਸਾਰੀਆਂ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਨੇ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ 10 ਲਾਈਟ ਬੀਮ ਟੈਰਸ ਯੂਨਿਟ ਨੰਬਰ 17 and 18, ਮਿਸਿਸ ਆਗਾ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਹੈ। ਇੱਥੇ ਤੁਹਾਡੇ ਲਈ ਟੇਕ ਆਊਟ ਫੂਡ ਅਵੇਲੇਬਲ ਹੈ ਸੈਰੇਮਨੀ ਐਕਸਪ੍ਰੈਸ ਤੋਂ। ਇਹ ਵੀ ਇੰਡੀਅਨ ਫਰੂਟਲੈਂਡ ਦਾ ਹੀ ਹਿੱਸਾ ਆ। ਜ਼ਰੂਰ ਪਹੁੰਚੋ। ਅਤੇ 11 ਅਕਤੂਬਰ ਯਾਨੀ ਕੱਲ੍ਹ ਤੱਕ ਇਹ ਸੇਲ ਚੱਲ ਰਹੀ ਹੈ, ਆਟਮ ਸੇਲ, ਇਹਦਾ ਜ਼ਰੂਰ ਫਾਇਦਾ ਲਓ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਤੁਸੀਂ ਜਾ ਸਕਦੇ ਹੋ। ਅਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਅਤੇ ਤੁਹਾਨੂੰ ਦਵਾਉਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਅਗਲੀ ਡੀਲ। ਜੀ ਸਿੱਧੂ ਸਰ,
1: ਮਿਹਰਬਾਨੀ। ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਅੱਗੇ ਇੱਕ ਹੋਰ ਡੀਲ ਵਧੀ ਦਵਾਉਂਦੇ ਹਾਂ ਅਸੀਂ।
0: ਹਾਂਜੀ,
1: ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਪਹੁੰਚਿਆ ਹੋਇਆ 294 ਵਾਕਰ ਡਰਾਈਵ, ਗ੍ਰੈਂਡ ਫਰਨੀਚਰ ਦੀ ਜਿਹੜੀ ਸੈਕਿੰਡ ਬ੍ਰਾਂਚ ਦੇ ਵਿੱਚ ਬ੍ਰਾਂਚ ਆ, ਉੱਥੇ ਅੱਜ ਸੇਲ ਲੱਗੀ ਹੋਈ ਆ। ਲੌਂਗ ਵੀਕ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਆ ਜਿਹੜੀ ਮੰਡੇ ਤੱਕ ਚੱਲਣੀ ਆ, ਔਰ ਐਵਰੀ ਡੇ। ਅੱਜ ਵੀ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ ਸ਼ਨਿਚਰਵਾਰ ਨੂੰ, ਕੱਲ੍ਹ ਸੰਡੇ ਨੂੰ ਵੀ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ, ਅਤੇ ਮੰਡੇ ਵੀ ਰਾਤ ਦੇ 10 ਵਜੇ ਤੱਕ ਖੁੱਲ੍ਹਣਗੇ। ਅਤੇ ਪ੍ਰਾਈਸਾਂ ਤੁਹਾਨੂੰ ਜ਼ਬਰਦਸਤ ਦੇ ਰਹੇ ਹਾਂ ਅਸੀਂ ਲਾਈਵ ਲੋਕੇਸ਼ਨ 'ਤੇ ਆ ਕੇ। ਜੀ ਸੁੱਖ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ, ਪ੍ਰਾਈਜ਼ਾਂ ਲੋ ਮਿਲ ਰਹੀਆਂ ਨੇ, ਤੋਹਫੇ ਵੱਡੇ ਵੱਡੇ ਮਿਲ ਰਹੇ ਆ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਬਹੁਤ ਜ਼ਬਰਦਸਤ ਲੱਗੇ ਹੋਏ ਨੇ, ਪਾਵਰ ਰਿਕਲਾਈਨ, ਟਰਕੀ ਦੇ ਸੋਫਾ ਸੈੱਟ, ਬੈਡਰੂਮ ਸੈੱਟ ਦੀ ਗੱਲਬਾਤ ਕਰ ਰਹੀ ਹੈ, ਅਤੇ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਦੇ ਨਾਲ ਤੋਹਫੇ ਲਾਜ਼ਮੀ ਮਿਲਣੇ ਹੀ ਮਿਲਣੇ ਆ। 294 ਵਰਕਰ ਡਰਾਈਵ ਦੇ ਉੱਪਰ 294 ਵਰਕਰ ਡਰਾਈਵ ਵਾਲੀ ਲੋਕੇਸ਼ਨ 'ਤੇ ਪਹੁੰਚਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਐਲ ਸ਼ੇਪ ਦਾ ਸੋਫਾ, ਵੱਡੇ ਸਾਈਜ਼ ਦਾ, ਬਲੂ ਕਲਰ ਦਾ, 1, 2, 3 ਸੀਟਾਂ, ਫਿਰ ਕਾਰਨਰ, ਫਿਰ ਕੇਸ, 7-8 ਸੀਟ, ਵੱਡੇ ਸਾਈਜ਼ ਦਾ, ਐਲ ਸ਼ੇਪ ਦਾ ਸੈਕਸ਼ਨ, ਬਲੂ ਕਲਰ ਦਾ ਵੈਲਵਟ ਦੇ ਵਿੱਚ, ਜਿਹਦੀ ਰੈਗੂਲਰ ਕੀਮਤ 1500 ਸੀ, $599 ਦਾ, $699 ਦਾ, ਨਾਲ ਸਟੋਰੇਜ ਆਟੋਮੈਨ ਫ੍ਰੀ, ਸੀਡੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $99 ਦਾ, ਸਾਈਡਾਂ ਵਾਲੇ ਦੋਨੋਂ ਸਾਈਡਾਂ ਵਾਲੇ ਫ੍ਰੀ, ਸੀਡੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਤੇ ਉਹਦੀਆਂ ਕੜਾਕੇ ਕਾਢੀਆਂ ਡੀਲਾਂ ਮਿਲ ਰਹੀਆਂ। ਸੋ ਘੁਮਾ ਲਓ ਗੱਡੀਆਂ ਫਟਾਫਟ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ, ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ।
1: ਆਉਂਦੇ ਜਾਓ ਤੇ ਰਾਤ ਦੇ 10 ਵਜੇ ਤੱਕ ਔਰ ਮੈਂ ਸਮਝਦਾ ਕਿ ਜਿੰਨੇ ਵੀ ਇਹਨਾਂ ਦੇ ਸੇਲਸ ਪਰਸਨ ਨੇ ਸਾਰੇ ਤੁਹਾਨੂੰ ਬਹੁਤ ਅੱਛੇ ਢੰਗ ਨਾਲ ਡੀਲ ਕਰ ਰਹੇ ਨੇ ਔਰ ਬੜੇ ਅੱਛੇ ਢੰਗ ਨਾਲ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਨੇ ਤੇ ਤੁਸੀਂ ਉਹਨਾਂ ਦੇ ਖੁਸ਼ ਹੋ ਸਰਵਿਸ ਤੋਂ ਤੇ ਅੱਜ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ ਗ੍ਰੈਂਡ ਫਰਨੀਚਰ ਵਾਲੇ ਉਸ ਤੋਂ ਬਾਅਦ ਤੁਹਾਡੇ ਖਾਣ ਪੀਣ ਦਾ ਵੀ ਇੰਤਜ਼ਾਮ ਕਰਦੇ ਹਾਂ ਕਿਉਂਕਿ ਲੌਂਗ ਵੀਕਐਂਡ ਆ ਘਰੇ ਤਾਂ ਬਣਦਾ ਘੱਟ ਹੀ ਤੁਹਾਨੂੰ ਪਤਾ ਅੱਜ ਰਾਤ ਨੂੰ ਜੇ ਲੇਟ ਆਉਣਾ ਤੁਸੀਂ ਬੈਠ ਕੇ ਖਾਣਾ ਤਾਂ ਹਾਈਬ੍ਰਿਡ 10 ਤੇ ਬਵੇੜ ਤੇ ਇੱਕ ਪਾਸੇ ਪਟੀਨੋ ਦੂਜੇ ਪਾਸੇ ਵਾਲਮਾਰਟ ਵਿਚਾਲੇ ਨੇ ਪੰਜਾਬੀ ਵਾਏ ਨੇਚਰ ਵਾਲੇ ਇਹਨੂੰ ਕਹਿੰਦੇ ਕੁਆਰੀ ਐਜ ਜਿਹੜੀ ਬ੍ਰਾਂਚ ਹੈ 58 ਕੁਆਰੀ ਐਜ ਡਰਾਈਵ ਪੰਜਾਬੀ ਵਾਏ ਨੇਚਰ 905-793-5300 ਕੀ ਖਾ ਸਕਦੇ ਬੈਠ ਕੇ ਪਲੇਨ ਡੋਸਾ ਪਨੀਰ ਡੋਸਾ ਮਸਾਲਾ ਡੋਸਾ ਘਿਓ ਮਸਾਲਾ ਡੋਸਾ ਇਹ ਬੈਠ ਕੇ ਖਾ ਸਕਦੇ ਹੋ ਟੇਕ ਆਊਟ ਵੀ ਲਿਆ ਸਕਦੇ ਹੋ ਚਿਕਨ ਬਿਰਿਆਨੀ ਖਾਣੀ ਆ ਮੋਮੋਸ ਖਾਣੇ ਨੇ ਹਾਕਾ ਚਾਈਨੀਜ਼ ਖਾਣਾ ਮਹਾਰਾਜਾ ਥਾਲੀ ਵੈਜੀ ਜਾਂ ਨਾਨ ਵੈਜ ਪੀ ਬੀ ਐਨ ਸਪੈਸ਼ਲ ਚਨਾ ਕੁਲਚਾ ਟਿੱਕਾ ਰੈਪ ਪਰੌਂਠੇ ਖਾਣੇ ਆ ਹਲਵਾ ਪੂਰੀ ਖਾਣੀ ਆ ਚਾਟ ਪਾਪੜੀ ਖਾਣੀ ਆ ਹਾਂਜੀ ਪਾਣੀ ਪੂਰੀ ਲੈਣੀ ਆ ਗੋਲ ਗੱਪੇ ਖਾਣੇ ਗੱਲ ਕੀ ਤੁਸੀਂ ਕੁਛ ਵੀ ਰੱਖੋ ਫਿਰ ਪਹੁੰਚੋ ਪੰਜਾਬੀ ਵਾਈ ਦੇ ਚ 58 ਕੁਆਰੀ ਏਜ ਡਰਾਈਵ ਸ਼ਾਮ ਨੂੰ ਵੀ ਆਪਣੇ ਘਰੇ ਕੁਛ ਮੰਗਾਉਣਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਉਹਨਾਂ ਨੂੰ ਆਰਡਰ ਕਰ ਦੇਣਾ ਤੰਦੂਰੀ ਫਿਸ਼ ਵੀ ਇੱਥੇ ਬਣਦੀ ਆ
0: ਜੀ
1: ਤੇ ਨਾਲ ਜਿਹੜੀ ਹੈਗੀ ਆ ਹਾਂਜੀ ਤੇ ਤੁਸੀਂ ਆਪਣੇ ਫਰਾਈ ਫਿਸ਼ ਵੀ ਲੈ ਸਕਦੇ ਹੋ ਤੰਦੂਰੀ ਵੀ ਫਰਾਈ ਵੀ ਤੇ ਬੜੀ ਮਸਾਲੇਦਾਰ ਬਣਦੀ ਆ ਤੇ ਮੈਂ ਇਹ ਦੱਸਾਂ ਕਿ ਤੁਸੀਂ ਘਰ ਦੇ ਵਿੱਚ ਮਹਿਮਾਨ ਆਉਣੇ ਨੇ ਆਰਡਰ ਕਰ ਦੇਣਾ ਘੰਟਾ ਪਹਿਲਾਂ ਕਿ ਬਣਾ ਦਿਓ ਉਹ ਬਣਾ ਕੇ ਤੁਹਾਨੂੰ ਰੱਖ ਦੇਣਗੇ ਪੈਕ ਕਰਕੇ ਸਾਰਾ ਮੈਂ ਜਾ ਕੇ ਤੁਸੀਂ ਆਪਣੇ 20 ਬੰਦਿਆਂ ਦਾ 30 ਬੰਦਿਆਂ ਦਾ 10 ਬੰਦਿਆਂ ਦਾ ਕੇਟਰਿੰਗ ਕਰਾਉਣੀ ਆ ਘਰੇ ਉਹ ਫਿਰ ਆਪਣੇ ਆਪ ਚੱਕ ਲਿਆਇਓ ਮਤਲਬ ਥੋੜੀ ਜਿਹੀ ਵੱਡੀ ਕੇਟਰਿੰਗ ਹੁੰਦੀ ਹੈ ਤੇ ਫਿਰ ਉਹ ਡਿਲੀਵਰੀ ਵੀ ਕਰ ਦਿੰਦੇ ਆ ਛੋਟੀ ਡਿਲੀਵਰੀ ਤੁਸੀਂ ਆਪ ਚੱਕ ਕੇ ਲਿਆਇਓ ਪਰ ਦੂਰ ਨਹੀਂ ਧਾਤੋ ਹਾਈਬ੍ਰਿਡ 10 ਤੇ ਆਪਣੇ ਵੱਡਾ ਸਾਰਾ ਵਾਲਮਾਰਟ ਆ ਉਹ ਪਲਾਜ਼ੇ ਦੇ ਵਿੱਚ ਨੇ ਇਹ ਨੰਬਰ ਦੇ ਦਿਆਂ ਤੁਹਾਨੂੰ ਇਹਨਾਂ ਦੀ ਮੈਂ ਕਿਸੇ ਨੇ ਵੀ ਇਹਨਾਂ ਸੈਂਟਰਲ ਨੰਬਰ ਦਿੰਦਾ ਕਦੇ ਘਰ ਦੇ ਵਿੱਚ ਕਿਸੇ ਨੇ ਕੇਟਰਿੰਗ ਕਰਾਉਣੀ ਆ ਉਹਦੇ ਵਾਸਤੇ ਇੱਕ ਨੰਬਰ ਕੇਟਰਿੰਗ ਦਾ ਹੀ ਆ ਜਿੱਥੇ ਕਿ ਟਰੱਕ ਆਉਂਦੇ ਨੇ ਇਸ ਨੰਬਰ ਤੇ ਕਾਲ ਕਰਕੇ 416-937-2061 416-937-2061 ਤੁਹਾਡੇ ਨੇੜਲੀ ਬ੍ਰਾਂਚ ਤੋਂ ਟਰੱਕ ਆਊਗਾ ਪੰਜਾਬੀ ਵਾਏ ਨੇਚਰ ਜੀ ਮੰਤਰੀ
0: ਜੀ ਬਿਲਕੁਲ ਜ਼ਰੂਰ ਤੁਸੀਂ ਵੀ ਪਹੁੰਚੋ ਤੇ ਬਹੁਤ ਹੀ ਕਮਾਲ ਕਮਾਲ ਦੇ ਤੁਹਾਨੂੰ ਪਤਾ ਕਿ ਹੁਣ ਅੱਗੇ ਜਿਹੜੇ ਤਿਉਹਾਰ ਆ ਰਹੇ ਨੇ ਉਹਨਾਂ ਦੀ ਵੀ ਪੂਰੀ ਤਿਆਰੀ ਚੱਲ ਰਹੀ ਹੈ ਸਾਰੇ ਰੈਸਟੋਰੈਂਟਸ ਤੇ ਪੰਜਾਬੀ ਬਾਈ ਨੇਚਰ ਦੇ ਉੱਪਰ ਵੀ ਬਹੁਤ ਵੱਡਾ ਟੈਂਟ ਮੇਲਾ ਲੱਗੇਗਾ ਦੀਵਾਲੀ ਦੇ ਉੱਪਰ ਤੇ ਜ਼ਰੂਰ ਤੁਸੀਂ ਜਾਓ ਤੇ ਆਪਣੇ ਮਹਿਮਾਨਾਂ ਦੇ ਲਈ ਬਹੁਤ ਸੋਹਣੇ ਸੋਹਣੇ ਗਿਫਟ ਹੈਂਪਰਸ ਮਿਠਾਈਆਂ ਜ਼ਰੂਰ ਲੈਣ ਦੇ ਲਈ ਪਹੁੰਚੋ ਪੰਜਾਬੀ ਬਾਈ ਨੇਚਰ ਤੇ ਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ ਸੁਰਿੰਦਰ ਕੌਰ ਜੀ ਹਰਚਰਨ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿਚ ਵੇਖੋ। ਇਹ ਦਿਨ ਰੋਜ ਰੋਜ ਨੇ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
1: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰਾਂ ਚ ਪਈ ਹੋਈ।
2: ਆਪਾਂ ਇਹ ਕਰਦੇ ਆਂ, ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆਂ।
0: ਰੋਜ ਰੋਜ ਨੇ ਆਉਣੇ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੈਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ ਰੋਜ ਨੇ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।

0: ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਅਤੇ ਤੁਸੀਂ ਇਹਨਾਂ ਦੇ ਕੋਲ ਐਵਰੀ ਡੇ ਜਾ ਸਕਦੇ ਹੋ ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਵੈਸੇ ਵੀ ਲੌਂਗ ਵੀਕਐਂਡ ਦੀ ਛੁੱਟੀ ਹੋਈ ਹੈ, ਹੈ ਨਾ, ਬਟ ਤੁਸੀਂ ਇਹਨਾਂ ਦੇ ਕੋਲੋਂ ਬਾਕੀ 6 ਦੇ 6 ਦਿਨ ਜਾ ਕੇ ਟ੍ਰੀਟਮੈਂਟਸ ਲੈ ਸਕਦੇ ਹੋ। ਆਪਣਾ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ ਤੁਸੀਂ ਇਹਨਾਂ ਦੇ ਕੋਲ ਜਾ ਕੇ ਦਿਓ। ਥਰਡ ਸਕੈਨਿੰਗ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਨਗੇ। ਅਤੇ ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਟਿਊਜ਼ਡੇ ਤੋਂ ਫਰਾਈਡੇ ਤੱਕ। ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ। ਐਂਡ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਕੱਲ੍ਹ ਨੂੰ ਵੀ ਜਾ ਸਕਦੇ ਹੋ। ਮੰਡੇ ਵਾਲੇ ਦਿਨ ਇਹ ਕਲੋਜ਼ ਹੋਣਗੇ। ਜ਼ਰੂਰ ਪਹੁੰਚੋ ਤੁਸੀਂ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ। ਕਲੀਅਰ ਵਿਊ ਆਈ ਕੇਅਰ ਨੰਬਰ ਵੀ ਨੋਟ ਕਰੋ, 905-913-4545, 905-913-4545। ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਮਿਸਿਸਾਗਾ ਵਾਲਿਆਂ ਨੇ ਤੁਹਾਡੇ ਲਈ ਬਹੁਤ ਵਧੀਆ ਇਹ ਟਿਕਟਸ ਲਗਾਈਆਂ ਨੇ। ਫੈਬਰੀ ਵਿੱਚ ਜਾ ਕੇ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਤਾਂ ਤੁਸੀਂ ਰਿਟਰਨ ਟਿਕਟ ਦੀ ਇਹ ਪ੍ਰਾਈਸ ਹੈ $1450। ਇਹ ਤੁਸੀਂ ਬੁੱਕ ਕਰਵਾਓ, $1450 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ। 1-way ਟਿਕਟ ਲੈ ਕੇ ਜੇਕਰ ਕੋਈ ਆਉਣਾ ਚਾਹੁੰਦਾ ਇੰਡੀਆ ਤੋਂ ਇੱਥੇ ਦਿੱਲੀ ਤੋਂ ਟੋਰੋਂਟੋ, ਤਾਂ $790 ਦੀ 1-way ਟਿਕਟ ਵੀ ਤੁਸੀਂ ਕਰਵਾਓ, $790 ਦੀ। ਅਤੇ ਜੇਕਰ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ, ਮੈਕਸੀਕੋ ਜਾਣਾ, ਦੁਬਈ ਜਾਣਾ ਜਾਂ ਕਿਸੇ ਵੀ ਆਈਲੈਂਡ ਘੁੰਮਣ ਫਿਰਨ ਜਾਣਾ ਹੋਵੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਬੈਸਟ ਵਕੇਸ਼ਨ ਪੈਕੇਜਸ ਬਣਵਾ ਕੇ ਲੈ ਕੇ ਜਾਓ। ਬਹੁਤ ਹੀ ਕਮਾਲ ਦੀਆਂ ਡੀਲਸ ਬਣਾਉਂਦੇ ਨੇ ਆਲ ਲਿੰਕ ਟਰੈਵਲ। ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 905-565-8704, 905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਆਲ ਲਿੰਕ ਟਰੈਵਲ, ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਗਲੇ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮੁਹੰਮਦ ਰਫੀ ਦਾ ਗਾਣਾ ਸੁਣਾ ਦੋਗੇ ਜੀ?
0: ਹਾਂਜੀ ਦੱਸੋ।
1: ਚਾਂਦ ਮੇਰਾ ਦਿਲ ਚਾਂਦਨੀ ਹੋ ਤੁਮ,
0: ਚਾਂਦ ਮੇਰਾ ਦਿਲ ਚਾਂਦਨੀ ਹੋ ਤੁਮ, ਹੈ ਨਾ, ਇਹੀ ਵਾਲਾ
1: ਜੀ? ਬਿਲਕੁਲ ਜੀ, ਬਿਲਕੁਲ।
0: ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜਾ ਟਾਈਮ ਦਿਓ। ਹਾਂਜੀ, ਬੜਾ ਪਿਆਰਾ, ਬੜਾ ਖੂਬਸੂਰਤ ਜਿਹਾ ਗਾਣਾ ਹੈ ਇਹ। ਮੈਂ ਤਾਂ ਖੁਦ ਬੜੇ ਟਾਈਮ ਬਾਅਦ ਇਹ ਗਾਣਾ ਸੁਣਨਾ, ਫਿਰ ਆਪਾਂ ਪਹਿਲਾਂ ਇਹੀ ਗਾਣਾ ਸੁਣਦੇ ਹਾਂ। ਹਿੰਦੀ ਗਾਣਾ ਵੈਸੇ ਵੀ ਆਪਾਂ ਆਈ ਥਿੰਕ ਇੱਕ ਅੱਧਾ ਹੀ ਸੁਣਾਇਆ ਪ੍ਰੋਗਰਾਮ ਦੇ ਵਿੱਚ, ਅਤੇ ਆਪਾਂ ਸੁਣਦੇ ਹਾਂ ਫਿਰ ਇਹੀ ਗਾਣਾ ਪਹਿਲਾਂ। ਬੜਾ ਪਿਆਰਾ, ਬਹੁਤ ਸੋਹਣਾ ਗਾਣਾ ਮੁਹੰਮਦ ਰਫੀ ਜੀ ਦਾ ਗਾਇਆ ਹੋਇਆ। ਲਓ ਫਿਰ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ, ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਸਾਰੇਗਾਮਾ.com ਸੇ

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ ਤੇ ਅੱਧਾ ਘੰਟਾ ਸਾਡੇ ਕੋਲ ਹੋਰ ਹੈ ਤੇ ਨਾਲ ਦੀ ਨਾਲ ਹੀ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਲੌਂਗ ਵੀਕਐਂਡ ਨੂੰ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇਕਰ ਤੁਸੀਂ ਹਜੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ, ਸੁਣਾਉਣਾ ਵੀ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਜ਼ਰੂਰ ਕਾਲ ਕਰੋ 905-564-6444 ਦੇ ਉੱਪਰ। ਤੇ ਲਓ ਫਿਰ ਚੱਲੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਸਿੱਧੂਸਰ ਪਹੁੰਚੇ ਹੋਏ ਨੇ, ਬੜੇ ਕਮਾਲ ਦੀਆਂ ਤੁਹਾਨੂੰ ਡੀਲਸ ਦਵਾ ਰਹੇ ਆ ਸੁੱਖ ਜੀ, ਬਹੁਤ ਹੀ ਕਮਾਲ ਕਮਾਲ ਦੀਆਂ ਡੀਲਸ ਦੇ ਨਾਲ ਨਾਲ ਬੜੇ ਵਧੀਆ ਵਧੀਆ ਵੱਡੇ ਵੱਡੇ ਤੋਹਫੇ ਵੀ ਤੁਹਾਨੂੰ ਮਿਲ ਰਹੇ ਨੇ। ਆਪਾਂ ਚੱਲਦੇ ਹਾਂ ਇੱਕ ਕਾਲਰ ਨਾਲ ਗੱਲ ਕਰ ਲਈਏ। 1122 ਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ।
0: ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬਿਲਕੁਲ, ਸਾਰੇ ਵਿੱਚ ਹੀ ਕਨੈਕਟਡ ਹੀ ਨੇ। ਹਾਂਜੀ
1: ਹਾਂਜੀ, ਗਾਣਾ ਸੁਣਨਾ ਸੀ ਜੀ।
0: ਹਾਂਜੀ ਦੱਸੋ।
1: ਫਿਰ ਗੱਲ ਵਿੱਚ ਬਾਹਾਂ ਪਾਉਣ ਨੂੰ ਮੇਰਾ ਜੀ ਕਰਦਾ ਸੀਗਾ ਚਮਕੀਲੇ ਦਾ।
0: ਠੀਕ ਹੈ, ਮੈਨੂੰ ਥੋੜੇ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਓਕੇ ਓਕੇ, ਥੈਂਕ ਯੂ।
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਚਮਕੀਲਾ ਜੀ ਦਾ ਅੱਜ ਵੈਸੇ ਵੀ ਪਹਿਲਾ ਗਾਣਾ ਮੇਰੇ ਖਿਆਲ 'ਚ ਆਇਆ ਹੈ ਨਾ, ਅਤੇ ਸੁਣਾਉਂਦੇ ਹਾਂ ਆਪਾਂ ਬੜੀ ਜਲਦੀ। ਬਟ ਫਿਲਹਾਲ ਨੈਕਸਟ ਡੀਲ ਲਈਏ ਆਪਾਂ ਸੁੱਖ ਜੀ, ਬੜੇ ਕਹਿ ਲਓ ਕਿ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਬੈਠੇ ਹੋਏ ਨੇ, ਅਤੇ ਸਿੱਧੂ ਸਰ ਅੱਜ ਉਹਨਾਂ ਤੋਂ ਜਿੰਨੀ ਹੋ ਸਕਦਾ ਕਿ ਵਧੀਆ ਵਧੀਆ ਵੱਡੀਆਂ ਵੱਡੀਆਂ ਡੀਲਸ ਤੁਹਾਨੂੰ ਦਵਾ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਲੈਂਦੇ ਆਪਾਂ ਨੈਕਸਟ ਡੀਲ ਗ੍ਰੈਂਡ ਹੋਮ ਫਰਨੀਚਰ ਤੋਂ ਜੀ। ਸਿੱਧੂ ਸਰ
2: ਸੁਰਿੰਦਰ ਚੰਦਾਰਾ ਦਾ ਬੜਾ ਪਿਆਰਾ ਗੀਤ ਆ, ਮੜੀਆਂ ਤੇ ਦੀਵੇ ਜਗਦੇ ਲੋਕੀ ਨਾਲ ਲੈਂਦੇ ਨੇ, ਜਿਹੜੇ ਅਮਰ ਹੋ ਜਾਂਦੇ ਉਹਨਾਂ ਦੀ ਨਾਂ ਲੈਂਦੇ ਨੇ। ਤੋ ਕੋਈ ਬੰਦਾ ਵੀ ਕਿਸੇ ਵੀ ਫੀਲਡ 'ਚ ਹੋਵੇ, ਚਾਹੇ ਉਹ ਕੋਈ ਫੌਜ ਦੇ ਵਿੱਚ ਆ, ਕੋਈ ਕੁਰਬਾਨੀ ਕਰਦਾ ਦੇਸ਼ ਦੀ ਖਾਤਰ, ਚਾਹੇ ਕੋਈ ਗਾਇਕ ਆ ਵੱਡੇ ਕੰਮ ਕਰਦਾ, ਤਾਂ ਉਹਨਾਂ ਨੂੰ ਲੋਕੀ ਯਾਦ ਰੱਖਦੇ ਆ, ਦੀਵੇ ਵੀ ਜਗਦੇ ਆ ਮੜੀਆਂ ਤੇ। ਅਮਰਸਨ ਚਮੀਲਾ ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਅੱਜ ਆਪਾਂ ਲਾਇਆ ਨਹੀਂ ਸੀ ਗੀਤ ਨਾ,
0: ਹਾਂਜੀ
2: ਤੇ ਸੁਣਾਵਾਂਗੇ ਅੱਗੇ ਜਾ ਕੇ, ਪਰ ਪਹਿਲਾਂ ਡੀਲ ਲੈ ਲਈ ਪਿਆਰੀ ਜੀ।
3: ਬਿਲਕੁਲ ਸਾਹਿਬ, ਡੀਲਾਂ ਤੇ ਅੱਜ ਹਰੇਕ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਕੰਫਰਟੇਬਲ ਦੇਖ ਰਹੇ ਹੋ, ਅੱਜ ਲੌਂਗ ਵੀਕਐਂਡ ਦੇ ਉੱਪਰ ਹਰੇਕ ਤੁਸੀਂ ਜਿਹੜੀ ਚੀਜ਼ ਲੈਣੀ ਆ ਲੋ ਪ੍ਰਾਈਜ਼ਾਂ ਮਿਲ ਰਹੀਆਂ ਲੌਂਗ ਵੀਕਐਂਡ ਦੇ ਕਰਕੇ, ਕਿਉਂਕਿ ਇਹ 4 ਦਿਨ ਦੀ ਸੇਲ ਸੀ, ਫਰਾਈਡੇ ਸੈਟਰਡੇ ਸੰਡੇ ਦੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੰਡੇ ਤੱਕ ਤੁਹਾਡੇ ਲਈ ਅਸੀਂ ਓਪਨ ਹੋਵਾਂਗੇ, ਲੋ ਪ੍ਰਾਈਜ਼ਾਂ ਲੈ ਕੇ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਵੱਲ, ਜਿੱਥੇ ਵੀ ਕਿਤੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 294 ਵਾਕਰ ਡਰਾਈਵ ਦੇ ਉੱਪਰ ਅੱਜ ਫਰਨੀਚਰ ਦੀ ਸੇਲ ਲੱਗੀ ਹੋਈ ਹੈ, ਰਾਤ ਦੇ 10 ਵਜੇ ਤੱਕ ਲੋ ਪ੍ਰਾਈਜ਼ਾਂ ਮਿਲ ਰਹੀਆਂ ਤੇ ਵੱਡੇ ਵੱਡੇ ਤੋਹਫੇ ਮਿਲ ਰਹੇ ਹਾਂ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚਣਾ, ਤੇ ਸਿੱਧੂ ਸਾਹਿਬ ਇੱਕ ਡੀਲ ਕੁਈਨ ਸਾਈਜ਼ ਦਾ ਬੈੱਡ ਜਿਹਨਾਂ ਪਰਿਵਾਰਾਂ ਨੇ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਇਕੱਲਾ ਬੈੱਡ ਵੀ 600-700 ਡਾਲਰ ਦਾ ਆਉਂਦਾ, ਲੌਂਗ ਵੀਕਐਂਡ ਸਪੈਸ਼ਲ 299 ਦਾ, ਕੁਈਨ ਸਾਈਜ਼ ਦਾ ਬੈੱਡ 299 ਦਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ। ਸੋ ਕੁਈਨ ਸਾਈਜ਼ ਦਾ ਬੈੱਡ 299 ਦਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ। ਡਾਇਨਿੰਗ ਟੇਬਲ ਦੀ ਗੱਲਬਾਤ ਕਰੀਏ, ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰ ਦੇ ਨਾਲ ਸਿਰਫ 399 ਦਾ ਮਿਲ ਰਿਹਾ ਅੱਜ, 399 ਡਾਲਰ ਦਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲ ਰਿਹਾ। ਸੋ ਲੋ ਲੋ ਪ੍ਰਾਈਜ਼ਾਂ ਮਿਲ ਰਹੀਆਂ ਲੌਂਗ ਵੀਕਐਂਡ ਦੀ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਸੋ ਜੇ ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣੀ ਸਾਨੂੰ ਕਾਲ ਵੀ ਕਰ ਸਕਦੇ ਹੋ, 905-394-9494 ਜਾਂ ਪਹੁੰਚ ਸਕਦੇ ਹੋ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ।
2: ਕੀ ਬਾਤ ਹੈ, ਬਹੁਤ ਵਧੀਆ, ਤੇ ਅਸੀਂ ਤੁਹਾਡੇ ਜੁੜੇ ਹੋਏ ਹਾਂ ਦੋਸਤੋ, ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਹੈਗੇ ਹਾਂ
0: ਜੀ,
2: ਤੇ ਤੁਹਾਡੇ ਨਾਲ ਡੀਲਾਂ ਤੇ ਡੀਲਾਂ ਦੇਵਾਂਗੇ ਹੋਰ, ਤੇ ਚਲਦੇ ਵਾਪਸ ਸਟੂਡੀਓ ਮਨਪ੍ਰੀਤ ਦੇ ਪਾਸ ਜੀ।
0: ਬਿਲਕੁਲ, ਤੇ ਜ਼ਰੂਰ ਤੁਸੀਂ ਪਹੁੰਚੋ, ਤੇ ਨੰਬਰ ਤੁਸੀਂ ਜ਼ਰੂਰ ਨੋਟ ਕਰੋ ਗ੍ਰੈਂਡ ਹੋਮ ਫਰਨੀਚਰ ਦਾ, 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਜਾਣਾ, 905-302-9994, 905-302-9494 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ। ਅਗਲੇ ਕਾਲਰ 4267 ਜੀ, ਸਤਿ ਸ਼੍ਰੀ ਅਕਾਲ।
4: ਸਤਿ
0: ਸ਼੍ਰੀ ਅਕਾਲ ਜੀ, ਮੇਰਾ ਕੱਲ ਵੀ
4: ਗਾਣਾ ਰਹਿ ਗਿਆ ਸੀ,
0: ਕੱਲ ਤਾਂ ਨੀ ਤੁਸੀਂ ਦੱਸਿਆ, ਮੇਰੇ ਖਿਆਲ ਚ ਪਹਿਲਾਂ ਕਿਹਾ ਹੋਣਾ ਕਦੇ
4: ਦੱਸਿਆ ਸੀਗਾ। ਤੁਹਾਨੂੰ ਸ਼ੇਅਰ ਸੁਣਾਵਾਂ ਇੱਕ?
0: ਹਾਂਜੀ ਹਾਂਜੀ ਸੁਣਾਓ।
4: ਲਿਖਿਆ ਕਿ ਅਬ ਕਿਸੀ ਸੇ ਦਿਲ ਲਗਾਨੇ ਕਾ ਮਨ ਨਹੀਂ ਕਰਤਾ, ਪੁਰਾਣੇ ਦਰਦ ਕੋ ਫਿਰ ਜਗਾਨੇ ਕਾ ਮਨ ਨਹੀਂ ਕਰਤਾ, ਬਹੁਤ ਕਰੀਬ ਸੇ ਦੇਖਾ ਹੈ ਹਮਨੇ ਅਪਨੋ ਕੋ ਬਦਲਤੇ, ਅਬ ਕਿਸੀ ਸੇ अब किसी को अपना बनाने का मन नहीं
0: करता। क्या बात है देखो है ना, जे कोई जे इदा कदी हो जाए है ना किसी दे नाल, ता देख लो बंदे दा ना यकीन ही उठ जांदा ना रिलेशनशिप्स तो।
4: ओ एक छोटा जिहा शेर है कहिंदा, जो इतने दुश्मन जो मेरी जान के हैं, इतने इनमें आधे तो खानदान के।
0: ओहो क्या बात है, रिश्तेदार कहंदे पहला मूहरे खड़े हुंदे ना ਤੁਹਾਡੇ ਵੀ, ਜੇ ਕੋਈ ਏਦਾਂ ਦਾ ਕੁਛ ਹੋ ਜਾਏ, ਕੋਈ ਗੱਲ ਗੁਲ ਬਣਾ ਲਵੇ ਪਹਿਲਾਂ ਰਿਸ਼ਤੇਦਾਰ, ਫਿਰ ਉਹ ਕਹਿ ਦੋ ਕਿ ਹੱਲਾਸ਼ੇਰੀ ਦੇਣ ਨੂੰ ਮੂਹਰੇ ਖੜੇ ਹੁੰਦੇ ਆ ਕਈ ਤਾਂ ਹਨਾ।
4: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ।
0: ਚਲੋ ਐਨੀਵੇਜ਼ ਮੈਂ ਤੁਹਾਡਾ ਗਾਣਾ ਸੁਣਾਉਂਦੀ ਹਾਂ ਬੜੀ ਜਲਦੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਪੂਰੇ 4 ਵਜੇ ਤੱਕ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਹੈ ਤੇ ਜ਼ਰੂਰ ਤੁਸੀਂ ਪਹੁੰਚੋ ਇਹਨਾਂ ਦੇ ਕੋਲ। 275 ਗਾਰਡਨ ਬੁੱਕ ਟ੍ਰੇਲ, ਗਾਰਡਨ ਬੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ। 85 ਮੌਂਟਪੇਲੀਅਰ ਸਟਰੀਟ, ਮਿਸੀ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ। ਤਿੰਨੋਂ ਲੋਕੇਸ਼ਨ ਰਾਤ ਦੇ 3 ਵਜੇ ਤੱਕ ਓਪਨ ਰਹਿੰਦੀਆਂ ਨੇ ਤੇ ਜ਼ਰੂਰ ਪਹੁੰਚੋ। ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਤੁਸੀਂ ਜਾ ਕੇ ਖਾਓ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ। ਹੁਣ ਦੀਵਾਲੀ ਸੀਜ਼ਨ ਚੱਲ ਰਿਹਾ ਤਾਂ ਆਪਣੇ ਮਹਿਮਾਨਾਂ ਦੇ ਲਈ ਵੀ ਤੁਸੀਂ ਇਹਨਾਂ ਦੇ ਕੋਲੋਂ ਬਹੁਤ ਵਧੀਆ ਵਧੀਆ ਗਿਫਟ ਹੈਂਪਰਸ ਲੈ ਕੇ ਆ ਸਕਦੇ ਹੋ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਵਧੀਆ ਟੈਂਟ ਮੇਲੇ ਵੀ ਲੱਗਣਗੇ ਦੀਵਾਲੀ ਦੇ ਮੌਕੇ ਤੇ। ਜ਼ਰੂਰ ਤੁਸੀਂ ਬੈਠੋ, ਡਾਈਨ ਇਨ ਕਰੋ ਤੇ ਟੇਕ ਆਊਟਸ ਵੀ ਅਵੇਲੇਬਲ ਨੇ। 1177 ਜੀ, ਸਤਿ ਸ਼੍ਰੀ ਅਕਾਲ।
4: ਹਾਲ
0: ਚਾਲ ਵਾਲੀਆਂ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਲਵਾਂ ਮੈਂ।
5: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
6: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ, ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਕਦੋਂ ਫਿਕਰਾਂ ਚ ਪਏ ਹੋਏ।
7: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆਂ।
5: ਰੋਜ਼ ਰੋਜ਼ ਨਹੀਂ ਆਉਣੇ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੇਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
0: ਬੜੀ ਕਮਾਲ ਦੀ ਮੂਵੀ ਰਿਲੀਜ਼ ਹੋ ਚੁੱਕੀ ਹੈ ਆਲਰੇਡੀ ਕੱਲ੍ਹ। ਇਹ ਦਿਨ ਰੋਜ਼ ਨਹੀਂ ਆਉਣੇ ਅਤੇ ਸਾਰੇ ਜਣੇ ਜਾ ਕੇ ਜ਼ਰੂਰ ਦੇਖੋ ਇਸ ਲੌਂਗ ਵੀਕਐਂਡ ਦੇ ਉੱਪਰ, ਕਿਉਂਕਿ ਲੌਂਗ ਵੀਕਐਂਡ ਹੀ ਹੁੰਦੇ ਨੇ ਜਾਂ ਹੈ ਨਾ ਜਿਨ੍ਹਾਂ ਦੀ ਇੱਕ ਇੱਕ ਛੁੱਟੀਆਂ ਹੋਣ ਜਾਂ ਜਿਨ੍ਹਾਂ ਦੇ ਕੋਲ ਈਵਨ 2 ਛੁੱਟੀਆਂ ਵੀ ਹੋਣ। ਕਈ ਵਾਰ ਪਲੈਨਿੰਗ ਤੁਸੀਂ ਨੋਰਮਲੀ ਨਹੀਂ ਕਰ ਪਾਉਂਦੇ ਫੈਮਲੀ ਦੇ ਨਾਲ, ਤਾਂ ਲੌਂਗ ਵੀਕਐਂਡ ਦੇ ਉੱਪਰ ਆਪਣੇ ਫੈਮਲੀ ਦੇ ਨਾਲ ਬਾਹਰ ਅੰਦਰ ਜ਼ਰੂਰ ਜਾਓ। ਅਤੇ ਕਿਤੇ ਵੀ ਤੁਸੀਂ ਪਲੈਨਿੰਗ ਕਰ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ, ਜੇ ਦੂਰ ਦੂਰ ਕਿਤੇ ਜਾਣਾ ਹੋਵੇ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਅਤੇ ਜੇ ਆਲਰੇਡੀ ਤੁਸੀਂ ਔਨ ਦਾ ਵੇ ਹੈਗੇ ਹੋ ਤਾਂ ਫਿਰ ਤਾਂ ਪੂਰਾ ਇੰਜੋਏ ਕਰਦੇ ਹੋਏ, ਮੌਸਮ ਨੂੰ ਇੰਜੋਏ ਕਰਦੇ ਹੋਏ, ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪੂਰਾ ਟਾਈਮ ਸਪੈਂਡ ਕਰਦੇ ਹੋਏ ਪਹੁੰਚੋ ਆਪਣੀ ਮੰਜ਼ਿਲਾਂ ਤੇ। ਤੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਲਓ ਫਿਰ ਨੈਕਸਟ ਗਾਣਾ ਆਪਾਂ ਸੁਣੀਏ ਤੇ ਇੰਜੋਏ ਕਰੋ ਇੱਕ ਗਾਣਾ। ਚਲੋ ਮੈਂ ਇਹਨਾਂ ਦਾ ਪਹਿਲਾਂ ਲਗਾ ਦਵਾਂ, ਛੋਟਾ ਜਿਹਾ ਗਾਣਾ ਆ ਤੇ ਤੁਸੀਂ ਵੀ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ

0: ஃபாஸ்ட் செகண்ட் மோர்கேஜ் ரீஃபைனான்ஸ் கிரமோனா சொன்னோம் தட்டு சிவி அப்படி கட்டி மூலம் 1200 டெரி ரோட் ஈஸ்ட் யூனிட் 22 மிசிசாகா 416-804-2015
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ਡ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ਏ&ਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
2: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ 15 ਕੁ ਮਿੰਟ ਦਾ ਹੋਰ ਹੈ। ਗਿਲਜ਼ ਸਵੀਟ ਫੈਕਟਰੀ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਇਹਨਾਂ ਦੇ ਕੋਲੋਂ ਤੁਸੀਂ ਲਾਈਵ ਕੇਟਰਿੰਗ ਕਰਵਾਓ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਇਹਨਾਂ ਦੇ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ ਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਜਿਹੜੀਆਂ ਤੁਸੀਂ ਲੈ ਕੇ ਆ ਸਕਦੇ ਹੋ। ਦੀਵਾਲੀ ਦੇ ਮੌਕੇ ਦੇ ਉੱਪਰ ਪੂਰੀ ਇਹਨਾਂ ਨੇ ਤਿਆਰੀ ਕਰ ਲਈ ਹੈ ਤੇ ਤੁਸੀਂ ਇਹਨਾਂ ਦੇ ਕੋਲ ਜ਼ਰੂਰ ਪਹੁੰਚਣਾ। ਬਹੁਤ ਹੀ ਲਾਜਵਾਬ ਸ਼ੁੱਧ ਖੋਏ ਦੀਆਂ ਮਿਠਾਈਆਂ ਜ਼ਰੂਰ ਲੈ ਕੇ ਆਉਣੀਆਂ। ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾਓ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਲਈ। 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ ਤੇ ਤੁਹਾਨੂੰ ਇਹ ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਤੇ ਤੁਹਾਨੂੰ ਇੱਥੋਂ ਸਰਵ ਕਰਦੇ ਨੇ। ਨੰਬਰ ਹੈ 905-799-2616, 905-799-2616। ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੱਲੀ ਟੈਂਟ ਸਰਵਿਸਿਜ਼ ਨੂੰ ਵੀ ਜ਼ਰੂਰ ਯਾਦ ਰੱਖੋ। ਜੇ ਤੁਸੀਂ ਇਹਨਾਂ ਦੇ ਕੋਲੋਂ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ, ਇਹਨਾਂ ਦੇ ਕੋਲੋਂ ਟੈਂਟ ਲਓ। 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ। ਤੁਸੀਂ ਇਹਨਾਂ ਦੇ ਕੋਲੋਂ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ A to Z ਸਾਰਾ ਸਮਾਨ ਮਿਲਦਾ ਆ ਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ। ਬੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਲਗਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ ਤੇ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ ਤੇ ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲੈ ਕੇ ਆਉਂਦੇ ਨੇ। ਮੌਸਮ ਕੋਈ ਵੀ ਹੋਵੇ, ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਪੂਰਾ ਬੈਂਕਟ ਹਾਲ ਵਾਂਗੂ ਤੁਹਾਡੇ ਘਰਾਂ ਦੇ ਬਾਹਰ ਟੈਂਟ ਲਗਾ ਦੇਣਗੇ ਤੇ ਨੰਬਰ ਨੋਟ ਕਰ ਲਓ 647-999-2569, 647-999-2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਇਸ ਤੋਂ ਪਹਿਲਾਂ ਕਿ ਆਪਾਂ ਲਾਸਟ ਲਿੰਕ ਦੇ ਲਈ ਚੱਲੀਏ ਗ੍ਰੈਂਡਮ ਫਰਨੀਚਰ, ਇੱਕ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ ਅਫਸ਼ਾਂ ਕੈਸਰ ਦੀ ਆਵਾਜ਼ 'ਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰਿਹਾ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਜੁੜਦੇ ਹਾਂ ਤੇ ਤੁਸੀਂ ਵੀ ਆਪਣੇ ਘਰਾਂ ਦੇ ਲਈ ਕੋਈ ਵੀ ਫਰਨੀਚਰ ਦੀ ਆਈਟਮ ਲੈ ਕੇ ਆਉਣੀ ਹੋਵੇ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਰਾਤ ਦੇ 10 ਵਜੇ ਤੱਕ ਇਹ ਓਪਨ ਨੇ ਤੁਹਾਡੇ ਲਈ ਤੇ ਚੱਲਦੇ ਹਾਂ ਆਪਾਂ ਲਾਸਟ ਡੀਲ ਲਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜੀ ਸਿੱਧੂ ਸਰ
1: ਮਿਹਰਬਾਨੀ ਔਰ ਲਾਸਟ ਡੀਲ ਦੇ ਰਹੇ ਹਾਂ ਆਪਾਂ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਲੇਕਿਨ ਖੁੱਲ੍ਹੇ ਨੇ ਸੋਮਵਾਰ ਤੱਕ ਰਾਤ ਦੇ 10 ਵਜੇ ਤੱਕ ਅੱਜ ਵੀ ਰਾਤ ਦੇ 10 ਵਜੇ ਤੱਕ ਕੱਲ੍ਹ ਸੰਡੇ ਨੂੰ ਵੀ ਅਤੇ ਮੰਡੇ ਨੂੰ ਵੀ 10 ਵਜੇ ਤੱਕ ਖੁੱਲ੍ਹਣਗੇ
0: ਅਤੇ
1: ਤੁਸੀਂ ਆਓ ਆ ਕੇ ਹੌਲੀ ਹੌਲੀ ਇੱਥੇ ਫਾਇਦਾ ਉਠਾਓ ਅਤੇ ਲੈਂਦੇ ਹਾਂ ਲਾਸਟ ਡੀਲ ਆਪਾਂ ਸਭ ਤੋਂ।
2: ਜੀ ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਅੱਜ ਰਾਤ ਦੇ 10 ਵਜੇ ਤੱਕ ਪਰਿਵਾਰਾਂ ਲਈ ਓਪਨ ਆ ਨਿਊ ਫਰਨੀਚਰ ਲੈ ਕੇ ਜਿਹਦੇ ਵਿੱਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ ਪੈਨਲ ਵਾਲੇ ਬਹੁਤ ਸੋਹਣੇ ਬੈਡਰੂਮ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ। ਜੇ ਗੱਲਬਾਤ ਟਰਕੀ ਦੇ ਸੋਫਾ ਸੈੱਟ ਦੀ ਗੱਲ ਕਰੀਏ 15-20 ਸੈੱਟ ਉਹ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ। ਈਵਨ ਅੱਜ ਕਸਟਮਾਈਜ਼ ਸੋਫਾ ਸੈੱਟ ਦੇ ਉੱਪਰ ਵੀ ਵੱਡੇ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਆ। ਤੇ ਜੇ ਗੱਲਬਾਤ ਆਪਾਂ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਕਰੀਏ ਬਹੁਤ ਸਾਰੀ ਇਨਵੈਂਟਰੀ ਜਿਹੜੀ ਅੱਜ ਲੋਅ ਪ੍ਰਾਈਸ ਦੇ ਉੱਪਰ ਲੱਗੀ ਹੋਈ ਆ ਲਾਈਵ ਲੋਕੇਸ਼ਨ ਦੇ ਕਰਕੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਲੋਅ ਪ੍ਰਾਈਸ ਦੇ ਉੱਪਰ ਤੇ ਹਰੇਕ ਪਰਚੇਜ ਨਾਲ ਤੋਹਫਾ ਅੱਜ ਰਾਤ ਦੇ 10 ਵਜੇ ਤੱਕ ਤੁਹਾਨੂੰ ਦੇ ਰਹੇ ਹਾਂ 294 ਵਰਕਰ ਡਰਾਈਵ ਦੇ ਉੱਪਰ 294 ਵਰਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੇ ਨਾਲ ਦੇ ਨਾਲ ਸਾਹਿਬ ਹੁਣ ਰੀਕੈਪ ਕਰ ਰਹੇ ਹਾਂ ਸਾਰੀਆਂ ਡੀਲਾਂ ਦਾ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਪਲੈਟਫਾਰਮ ਵਾਲਾ 299 ਦਾ ਮਿਲੂਗਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਗੱਲਬਾਤ ਕਰੀਏ ਸੋਫਾ ਕਮ ਬੈੱਡ ਦੀ, ਐਲ ਸ਼ੇਪ ਦਾ ਸੋਫਾ ਕਮ ਬੈੱਡ ਜਿਹੜਾ ਸੋਫਾ ਹੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ, ਸਿਰਫ 399 ਦਾ ਮਿਲਣਾ ਸੋਫਾ ਕਮ ਬੈੱਡ। ਤੇ ਨਾਲ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਡਾਇਨਿੰਗ ਟੇਬਲ ਦੀ ਗੱਲਬਾਤ ਕਰੀਏ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਸਿਰਫ 399 ਦਾ ਦਿੱਤਾ ਜਾ ਰਿਹਾ ਅੱਜ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ 399 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਰਾਤ ਦੇ 10 ਵਜੇ ਤੱਕ ਅਸੀਂ ਅੱਜ ਓਪਨ ਹੈ, ਧਮਾਕੇਦਾਰ ਪ੍ਰਾਈਜ਼ਾਂ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਜੇ ਕਿ ਟੀਵੀ ਮਾਈਕ੍ਰੋਵੇਵ ਏਅਰਪੋਰਟ ਸਮਾਰਟ ਵਾਚ ਬਹੁਤ ਸਾਰੇ ਤੋਹਫੇ ਜਿਹੜੇ ਅੱਜ ਦਿੱਤੇ ਜਾ ਰਹੇ ਆ। ਸੋ ਤੁਸੀਂ ਜ਼ਰੂਰ ਇੱਕ ਚੱਕਰ ਲਾਓ ਅੱਜ ਰਾਤ ਦੇ 10 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕੈਂਡ ਸੇਲ।
1: ਮਿਹਰਬਾਨੀ ਸੁੱਖ, ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਤੁਹਾਡੇ ਖਾਣ ਪੀਣ ਦਾ ਬੰਦੋਬਸਤ ਕਰ ਦਈਏ ਲੌਂਗ ਵੀਕੈਂਡ ਤੇ, ਜਦੋਂ ਵੀ ਤੁਹਾਨੂੰ ਲੋੜ ਹੈ 10 ਬੰਦਿਆਂ ਦੀ, 5 ਬੰਦਿਆਂ ਦੀ, 20 ਬੰਦਿਆਂ ਦੀ ਕੇਟਿੰਗ ਕਰਾਉਣੀ ਹੈ ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ 905-794-3111 ਔਰ ਸਿੰਪਲੀ ਇੰਡੀਅਨ 15 ਫੈਂਡਰਵੇ ਚੰਕੂਜ਼ੀ ਬਵੇੜ 905-840-2200, ਸਿੰਪਲੀ ਇੰਡੀਅਨ 85 ਮੌਂਟਪਿਲਰ ਫਰਨੈਂਸ਼ੋ ਮਿਸਟਰ ਗਰੋਡ 905-593-4400 ਤੇ ਇਹ ਖੁੱਲ੍ਹੇ ਨੇ ਸਵੇਰ ਦੇ 3 ਵਜੇ ਤੱਕ ਲੌਂਗ ਵੀਕਐਂਡ ਤੇ। ਦੂਰ ਦੁਰਾਡੇ ਕਿਤੇ ਆਉਣਾ ਤਾਂ ਫਿਰ ਸਿੰਪਲੀ ਇੰਡੀਅਨ ਦਾ ਨਾਮ ਯਾਦ ਰੱਖੋ, ਜਿਹਦੇ ਕਿ ਸਵੇਰ ਦੇ 3 ਵਜੇ ਤੱਕ ਡਾਇਨਿੰਗ ਤੁਸੀਂ ਕਰ ਸਕਦੇ ਹੋ, ਡਾਇਨ ਬਹਿ ਕੇ ਖਾ ਸਕਦੇ ਹੋ। ਤੇ ਇਹ ਬਹੁਤ ਸੋਹਣਾ ਵੈਦਰ ਹੈਗਾ, ਇਹਨੂੰ ਮਾਣੋ ਤੇ ਮੈਂ ਇੱਥੇ ਸਾਈਨ ਅਪ ਕਰਾਂਗਾ। ਜਾਂਦੇ ਵਕਤ ਮੁਸ਼ਕਿਲ ਆਉਂਦੇ ਰਹੋ ਦੇ ਲਾਂ ਵਸਦਾ, ਇਸ ਲੌਂਗ ਵੀਕਐਂਡ ਨੂੰ ਮਾਣੋ। ਮਨ ਭਾਈ ਤੁਸੀਂ ਵੀ ਲੌਂਗ ਵੀਕਐਂਡ ਕਰੋ, ਇੰਜੋਏ ਤੇ ਆਪਣੀ ਮੁਲਾਕਾਤ ਹੁੰਦੀ ਹੈ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ ਸੁਣਨ ਵਾਸਤੇ ਦੇਸ਼ ਪ੍ਰਦੇਸ਼ ਨੂੰ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਅੱਜ ਰਾਤ ਦੇ 10 ਵਜੇ ਤੱਕ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ, ਬਹੁਤ ਵਧੀਆ ਡੀਲਸ ਲੱਗੀਆਂ ਨੇ ਤੇ ਇਹ ਡੀਲਸ ਤੁਹਾਨੂੰ ਮੰਡੇ ਤੱਕ ਮਿਲਣਗੀਆਂ। ਤੇ ਤੁਸੀਂ ਮੰਡੇ ਤੱਕ ਜਦੋਂ ਮਰਜ਼ੀ ਜਾਓ ਗ੍ਰੈਂਡ ਹੋਮ ਫਰਨੀਚਰ ਤੇ ਮੈਕਸੀਮਮ ਫਾਇਦਾ ਕਰਕੇ ਆਓ ਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਜਦੋਂ ਵੀ ਜਾਂਦੇ ਹੋ ਵਧੀਆ ਡੀਲ ਤੁਹਾਨੂੰ ਬਣਾ ਕੇ ਦੇਣਗੇ। ਤੇ ਲਾਸਟ ਵਿੱਚ ਮੈਂ ਤੁਹਾਨੂੰ ਜਾਂਦਿਆਂ ਦੇ ਦੱਸਦੇ ਹਾਂ ਕਿ ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਹੁਣ ਤੁਹਾਡੇ ਰਿਨਿਊਅਲ ਆ ਰਹੀ ਹੈ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਫਟਾਫਟ ਗੱਲਬਾਤ ਕਰ ਲਓ। ਸਹੀ ਕਵਰੇਜ ਤੁਹਾਡੀ ਹੋਵੇ ਇਹ ਬਹੁਤ ਲਾਜ਼ਮੀ ਹੈ, ਕਿਉਂਕਿ ਕਈ ਵਾਰ ਆਪਾਂ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਲੈ ਲੈਂਦੇ ਹਾਂ। ਤੇ ਸਹੀ ਕਵਰੇਜ, ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਆਟੋ ਇੰਸ਼ੋਰੈਂਸ ਹੋਵੇ, ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਤੁਹਾਡੀ ਬਿਜ਼ਨਸ ਦੀ ਇੰਸ਼ੋਰੈਂਸ ਹੈ, ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। 289-952-9532, 299-952-9532 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਲੌਂਗ ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਹੋਵੇ, ਹਰ ਦਿਨ ਸਾਰਿਆਂ ਦੇ ਲਈ ਬੜੀ ਖੁਸ਼ੀਆਂ ਭਰਿਆ ਹੋਵੇ, ਇਹੀ ਅਸੀਂ ਹਮੇਸ਼ਾ ਦੁਆ ਕਰਦੇ ਹਾਂ। ਤੇ ਉਮੀਦ ਹੈ ਕਿ ਤੁਸੀਂ ਅੱਜ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਤੇ ਲੌਂਗ ਵੀਕਐਂਡ, ਥੈਂਕਸਗਿਵਿੰਗ ਲੌਂਗ ਵੀਕਐਂਡ ਆਪਣੀ ਫੈਮਿਲੀ, ਆਪਣੇ ਪੇਰੈਂਟਸ, ਆਪਣੇ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪੂਰਾ ਇੰਜੋਏ ਕਰੋ ਅਤੇ ਹਰ ਦਿਨ ਨੂੰ ਹਰ ਪਲ ਨੂੰ ਮਾਣੋ। ਫਾਲ ਸੀਜ਼ਨ ਹੈਗਾ ਆ ਅਤੇ ਬਹੁਤ ਸੋਹਣਾ ਵੈਦਰ ਹੈ, ਬਹੁਤ ਸੋਹਣੇ ਸੋਹਣੇ ਦਿਨ ਨੇ, ਹਰ ਦਿਨ ਨੂੰ ਇੰਜੋਏ ਕਰੋ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਅਤੇ ਛੁੱਟੀਆਂ ਤੋਂ ਬਾਅਦ ਹੁਣ ਗੱਲਬਾਤ ਕਰਾਂਗੇ ਅਤੇ

0: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
1: This is AM 530

0: आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। लॉन्ग वीकेंड है, लॉन्ग वीकेंड ते जिहड़े भी तुसीं आपदे काम कार करने हैं, मिलना गिलना जो भी करना वधिया करियो। कल हरभजन मान की मूवी रिलीज हुई है, उन्होंने भी मुबारकां। उन्हां दा बेटे ने बहुत सोहना रोल किया, अवकाश मान होरां ने। उन्होंने गाना भी तुहानूं अगे चल के सुणाउंदे हां। लेकिन साडे स्टूडियो च ब्रैम्पटन टीवी एंड अपलायंसेस तों सुल्तान जी जुड़े हुए ने। सुल्तान जी, वेलकम टू द शो।
1: थैंक यू वेरी मच जी, बहुत बहुत शुक्रिया।
0: की हाल चाल महाराज?
1: बिल्कुल उपर वाले का शुक्र,
0: उपर वाले का शुक्र ही चाहिए। अच्छा, ਆਪਾਂ ਲੌਂਗ ਵੀਕਐਂਡ ਹੈ
1: ਜੀ,
0: ਐਸੀਆਂ ਪ੍ਰਾਈਜ਼ ਦੇਣੀਆਂ ਸਾਡੇ ਲਿਸਨਰ ਨੂੰ
1: ਜੀ,
0: ਇਹ ਵੀ ਯਾਦ ਰੱਖਣਾ ਵੀ ਲੌਂਗ ਵੀਕਐਂਡ ਤੇ ਸੁਲਤਾਨ ਦੇ ਦੇਵ ਨੇ ਰਲ ਕੇ ਬਹੁਤ ਵਧੀਆ ਪ੍ਰਾਈਜ਼ ਦਿੱਤੀਆਂ।
1: ਔਰ
0: ਆਪਾਂ ਸ਼ੁਰੂ ਕਰੀਏ ਟੈਲੀਵਿਜ਼ਨ ਤੋਂ
1: ਜੀ। ਮੈਂ ਉਹੀ ਕਹਿਣ ਲੱਗਾ ਸੀ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਨਵੀਂ ਸਕਰੀਨ ਇੰਟਰੋਡਿਊਸ ਕੀਤੀ ਜਾਂਦੀ ਹੈ, ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਜਾਂਦੀ ਹੈ, ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਹਮੇਸ਼ਾ ਆਪਣੇ ਕਸਟਮਰਸ ਨੂੰ ਬਿਗ ਸਕਰੀਨ ਟੀਵੀਆਂ ਦੇ ਵਿੱਚ ਤੇ ਨਵੀਂ ਟੈਕਨੋਲੋਜੀ ਦੇ ਵਿੱਚ ਡਿਸਕਾਊਂਟ ਲੈ ਕੇ ਦਿੰਦਾ ਜੀ। ਤੇ ਜਦੋਂ ਤੁਸੀਂ ਕਿਹਾ ਪਹਿਲੇ ਸ਼ੁਰੂ ਕਰੀਏ ਟੀਵੀਜ਼ ਤੋਂ, ਇਸ ਕਰਕੇ ਟੀਵੀ ਤੋਂ ਅੱਜ ਜ਼ਰੂਰੀ ਹੈ ਸ਼ੁਰੂ ਕਰਨਾ, ਕਿਉਂਕਿ 100 ਇੰਚ ਦਾ ਟੀਵੀ ਆ ਗਿਆ
0: ਮੇਰੇ ਕੋਲ ਨੇ ਆਉਣਾ ਕੱਲ ਨੂੰ, ਅੱਜ ਲੱਗਣਾ ਚਾਹੀਦਾ 100 ਇੰਚ ਦਾ ਘਰੇ, ਪਤਾ ਹੋਵੇ ਨਾ
1: ਬਿਲਕੁਲ।
0: ਉਹਨਾਂ ਨੇ 98 ਦਾ ਲਾਇਆ, ਮੈਂ 100 ਦਾ ਲਾਉਣਾ।
1: ਤੁਸੀਂ ਦੇਖੋ ਦੇਵ ਭਾਜੀ, ਮੈਂ 10 ਟੀਵੀ ਆਰਡਰ ਕੀਤੇ ਸੀ, ਸਿਰਫ 2 ਰਿਲੀਜ਼ ਹੋਏ ਆ।
0: ਅੱਛਾ,
1: $4500 ਦਾ ਟੀਵੀ ਆ, ਬਟ ਵੋਲੀਅਮ ਰੀਬੇਟ ਡਿਸਕਾਊਂਟ ਪਾ ਕੇ 29.99 ਚ ਸਿਰਫ ਮਿਲ ਜਾਣਾ।
0: ਲਓ ਜੀ, 29.99 ਚ 100 ਇੰਚ ਦਾ ਟੈਲੀਵਿਜ਼ਨ ਤੁਸੀਂ ਲਾਉਣਾ ਆਪਣੇ ਘਰੇ, ਰਾਈਟ ਵੇ ਫੋਨ ਕਰ ਲਓ ਬ੍ਰੈਮਟਨ ਟੀਵੀ ਅਪਲਾਈਸਿਸ ਤੇ, ਨਾਮ ਅਤਾ ਪਤਾ ਲਿਖਾ ਦਿਓ, ਥੋੜੇ ਬਹੁਤੇ ਉੱਥੇ ਜਾ ਕੇ ਪੈਸੇ ਡਿਪੋਜ਼ਿਟ ਕਰਾ ਦਿਓ, ਡਿਲੀਵਰੀ ਤੁਹਾਡੇ ਘਰੇ ਹੋ ਜਾਏਗੀ ਐਂਡ ਟਾਈਮ ਸਿਰ ਹੋ ਗਈ, ਡੱਬਾ ਬੰਦ।
1: ਬਿਲਕੁਲ ਲੇਟੈਸਟ ਮਾਡਲ ਬਿਗ ਸਕਰੀਨ ਟੀਵੀ ਸੋਨੀ ਨੇ ਬ੍ਰਾਵੀਆ 3 ਲਾਂਚ ਕੀਤਾ ਜੀ। ਸੋਨੀ ਬ੍ਰਾਵੀਆ 3 ਸਾਡੇ ਐਸੇ ਸ਼ੌਕੀਨ ਕਸਟਮਰ, ਸ਼ੌਕੀਨ ਭੈਣ ਭਰਾ ਜਿਹੜੇ ਸ਼ੌਕ ਨਾਲ ਚਾਹੁੰਦੇ ਕਿ ਪਹਿਲਾ ਟੀਵੀ ਸਾਡੇ ਘਰ ਆਵੇ,
0: ਤੇ
1: ਅੱਜ ਗਰੰਟੀ ਹੈ ਕਿ ਪਹਿਲਾ ਟੀਵੀ ਤੁਹਾਡੇ ਘਰ ਹੀ ਜਾਏਗਾ। ਜੇ ਤੁਸੀਂ ਅੱਜ ਬੁੱਕ ਕਰਦੇ ਹੋ, ਕੱਲ ਨੂੰ ਡਿਲੀਵਰੀ ਹੋ ਜਾਣੀ।
0: ਤੁਸੀਂ ਇਹ ਦੇਖੋ ਆਪਣੇ ਇੱਥੇ ਕਿੰਨੇ ਘਰ ਹੋਣਗੇ, ਬ੍ਰੈਮਟਨ ਮਿਸਾਗਾ ਆਲੇ ਦੁਆਲੇ ਰਲਾ ਕੇ
1: ਜੀ,
0: ਫੀਲ ਚ ਜਾਂ ਇਸ ਤੋਂ ਬਾਹਰ ਵੀ, ਕਿਸੇ ਦੇ ਘਰੇ 100 ਇੰਚ ਟੈਲੀਵਿਜ਼ਨ ਨਹੀਂ ਹੈ?
1: ਨਹੀਂ, ਬਿਲਕੁਲ ਗਰੰਟਿਡ ਨਹੀਂ ਹੈ। ਮੈਕਸੀਮਮ ਜੇ ਹੈ ਤੇ 98 ਇੰਚ ਹੈ।
0: 98 ਇੰਚ ਆ, 100 ਇੰਚ ਟੈਲੀਵਿਜ਼ਨ ਬ੍ਰੈਮਟਨ ਟੀਵੀ ਐਂਡ ਅਪਲਾਈਸ ਤੇ ਮਿਲੇਗਾ। ਅੱਜ ਚਲੇ ਜਾਓ, ਕੱਲ ਨੂੰ ਡਿਲੀਵਰ ਕਰਾ ਲਓ, ਪਰਸੋਂ ਨੂੰ ਕਰਾ ਲਓ, ਚੌਥੇ ਕਰਾ ਲਓ, ਜਿੱਦਣ ਤੁਹਾਡਾ ਦਿਲ ਲੱਗਦਾ ਅੱਜ ਜਾ ਕੇ ਡਿਪੋਜ਼ਿਟ ਦੇ ਕੇ ਆਪਦਾ ਕੰਮ ਕਰਾ ਲਓ।
1: 905-450-2828 ਨੰਬਰ ਹੈ। ਸੋਨੀ ਬ੍ਰਾਵੀਆ 3 ਮਾਡਲ ਹੈ, ਲੇਟੈਸਟ ਲਾਂਚ ਕੀਤਾ ਗਿਆ 100 ਇੰਚ ਦਾ। ਇਹਦੇ 'ਚ 120 Hz ਹੈ ਜੀ, ਗੇਮਿੰਗ ਮੋਡ ਵਾਸਤੇ 5.1 ਚੈਨਲ ਦੀ ਇਨਪੁੱਟ ਲਾਂਚ ਕੀਤੀ ਗਈ, ਜਿਹੜੀ ਕਿ PS5 ਦੀ 5.1 ਚੈਨਲ ਦੀ ਇਨਪੁੱਟ ਹੈ। ਸੋ ਡੈਫੀਨੇਟਲੀ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਜੇ ਤੁਸੀਂ 100 ਇੰਚ ਟੀਵੀ ਆਪਣੇ ਘਰ ਲਿਜਾਣਾ ਚਾਹੁੰਦੇ ਹੋ, ਤੇ ਅੱਜ ਤੁਹਾਨੂੰ ਮਿਲੇਗਾ $29.99 ਦਾ। ਇਹਦੀ $4500 ਪ੍ਰਾਈਸ ਸੀਗੀ, ਚੈੱਕ ਕਰ ਲੈਣਾ, ਸਰਚ ਕਰ ਲੈਣਾ, ਗੂਗਲ ਸਰਚ ਕਰ ਲੈਣਾ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਸਰਚ ਕਰ ਲੈਣਾ, ਪਰ ਵਾਕ ਇਨ ਕਸਟਮਰ ਨੂੰ $29.99 ਦਾ ਸੀ ਦੇਵਾਂਗੇ। 905-450-2828 ਤੇ $29.99 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ। ਜਦੋਂ ਬਿਗ ਸਕਰੀਨ ਦੀ ਗੱਲ ਆਉਂਦੀ ਹੈ, ਜਦੋਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ, ਤੇ ਫਿਰ ਸੈਮਸੰਗ ਵੀ ਸਾਡੇ ਕੋਲ ਇਸ ਟਾਈਮ ਮਿੰਨੀ LED ਦੇ ਨਾਲ ਅਵੇਲੇਬਲ ਹੈ। ਮਿੰਨੀ LED ਇਹ ਵੀ ਲੇਟੈਸਟ ਟੈਕਨੋਲੋਜੀ ਲਾਂਚ ਕੀਤੀ ਗਈ ਹੈ ਜੀ। ਮਿੰਨੀ LED ਵੀ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ $85 $1800 ਵਾਲਾ ਸਿਰਫ $11.99 ਦਾ ਮਿਲੇਗਾ, ਤੇ $11.99 ਵੀ 6 ਮਹੀਨੇ 'ਚ ਪੇ ਕਰਨਾ। 75 ਇੰਚ ਸੈਮਸੰਗ ਦੀ ਗੱਲ ਕਰੀਏ, $10.99 ਦਾ ਸੀਗਾ $1100, ਪਰ ਅੱਜ ਤੁਹਾਨੂੰ $7.99 ਦਾ ਮਿਲੇਗਾ, ਤੇ $7.99 ਵੀ 6 ਮਹੀਨੇ 'ਚ ਪੇ ਕਰਨਾ।
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ, 6 ਮਹੀਨੇ 'ਚ ਤੁਸੀਂ ਪੇ ਕਰ ਸਕਦੇ ਹੋ। 65 ਇੰਚ ਦੀ ਗੱਲ ਕਰੀਏ, $5.99 'ਚ ਮਿਲਣਾ, ਤੇ $5.99 'ਚ ਵੀ ਕੋਈ ਇੰਟਰਸਟ ਨਹੀਂ ਹੈ, ਬਿਨਾਂ ਵਿਆਜ ਤੋਂ ਤੁਹਾਨੂੰ ਇਹ ਟੀਵੀ ਤੁਹਾਡੇ ਘਰ ਡਿਲੀਵਰ ਹੋ ਸਕਦੇ ਆ। 55 ਇੰਚ ਤਾਂ $3.99 ਦਾ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ। ਮਿਸ ਨਾ ਕਰ ਜਾਣਾ, 32 ਇੰਚ ਤੋਂ ਲੱਗ ਕੇ 100 ਇੰਚ ਤੱਕ ਸੋਨੀ ਜਾਂ ਸੈਮਸੰਗ, ਐਨੀ ਬ੍ਰੈਂਡ ਤੁਹਾਨੂੰ ਚਾਹੀਦੇ ਆ, ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ 'ਤੇ ਮਿਲਣਗੇ। $300 to $400 ਜਾਂ $400 to $500 ਦੀ ਸੇਵਿੰਗ ਹੈ, ਪਰ 100-inch ਟੀਵੀ ਤੇ ਸਿੱਧਾ ਹੀ $1500 ਦੀ ਸੇਵਿੰਗ ਹੈ. 29.99 905-450-2888 905-450-2828 ਜੀ.
0: ਸੁਲਤਾਨ ਜੀ, ਕੈਨ ਯੂ ਇਮੇਜਿਨ ਜਿਹੜੇ ਸਾਡੇ ਸੱਜਣ 100-inch ਦਾ ਟੈਲੀਵਿਜ਼ਨ ਲੈ ਕੇ ਜਾਣਗੇ,
1: ਬਿਲਕੁਲ
0: ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਟਿਕਟੋਕ ਤੇ ਵੀਡੀਓ ਬਣਾ ਕੇ ਭੇਜਣ ਲਿਆ ਵੀ 100-inch ਆ ਗਿਆ.
1: ਬਿਲਕੁਲ
0: 100-inch ਹੈ ਹੀ ਨਹੀਂ,
1: ਹੈ ਨਹੀਂ,
0: ਸੁਣਿਆ ਹੀ ਨਹੀਂ ਹੈ. ਦੁਕਾਨਾਂ ਦੇ ਵਿੱਚ ਨਹੀਂ ਮਿਲਣਾ ਤੁਹਾਨੂੰ ਛੇਤੀ ਕਿਤੇ
1: ਜੀ,
0: ਇੱਕੋ ਜਗ੍ਹਾ ਮਿਲਣਾ ਬ੍ਰੈਂਪਟਨ ਟੀਵੀ ਅਪਲਾਇੰਸ ਤੇ 905-450-2888. ਹਰਭਜਨ ਮਾਨ ਅਤੇ ਉਸਦੀ ਬੇਟੇ ਦੀ ਜਿਹੜੀ ਮੂਵੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ, ਉਹਦੇ ਵਿੱਚੋਂ ਆ ਗੀਤ ਤੁਹਾਡੇ ਲਈ ਹਾਜ਼ਰ ਹੈ.

0: ਤਾਂ ਜੀ ਗੀਤ ਕਿੰਨਾ ਵਧੀਆ
1: ਕਮਾਲ ਦਾ ਜੀ, ਆਉਣ ਵਾਲੇ ਦਿਨ ਬਹੁਤ ਅੱਛੀ।
0: ਹਾਂ ਆਉਣ ਵਾਲੇ ਦਿਨਾਂ ਚ ਹਰ ਵਿਆਹ ਸ਼ਾਦੀ ਦੀ ਪਾਰਟੀ ਚ ਲੈ ਕਰੂ।
1: ਬਿਲਕੁਲ, ਆ ਗੀਤ ਤਾਂ ਜਿਹੜਾ ਵਿਆਹਾਂ ਦਾ ਗੀਤ ਬਣ ਜਾਣਾ, ਵਿਆਹ ਦਾ ਗੀਤ ਚੱਲਣਾ।
0: ਅੱਛਾ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ। 100 ਇੰਚ ਦਾ ਟੈਲੀਵਿਜ਼ਨ
1: ਜੀ
0: ਕਿੰਨੇ ਦਾ ਦੱਸਿਆ ਸੀ?
1: ਸਿਰਫ 29.99 ਦਾ।
0: ਸੋ 29.99 ਦਾ 100 ਇੰਚ ਟੈਲੀਵਿਜ਼ਨ ਸੋਨੀ ਦਾ,
1: ਸੋਨੀ ਬਰਾਵੀਆ 3 ਹੈ ਜੀ, ਲੇਟੈਸਟ ਮਾਡਲ ਹੈ, ਟੋਪ ਆਫ ਦਾ ਲਾਈਨ, ਫਸਟ ਟਾਈਮ ਲਾਂਚ ਹੋਇਆ। $4500 ਇਹਦੀ ਪ੍ਰਾਈਸ, ਲਾਂਚਿੰਗ ਪ੍ਰਾਈਸ ਹੈ, ਲੇਕਿਨ 29.99 ਦਾ ਤੁਹਾਨੂੰ ਦੇ ਰਹੇ ਹਾਂ। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ 905-450-2828 ਨੰਬਰ ਹੈ। ਅਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਕਿ ਜਦੋਂ ਤੁਸੀਂ ਇਹ ਟੀਵੀ ਬਾਏ ਕਰਨਾ, ਅਗਰ ਅੱਜ ਫਾਈਨਲ ਕਰਦੇ ਹੋ, ਕੱਲ ਹੀ ਡਿਲੀਵਰ ਹੋ ਜਾਣਾ। 905-450-2828 905-450-2828 ਜੀ।
0: ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ।
1: ਗ੍ਰੈਂਡ ਫਰਨੀਚਰ ਤੇ ਲੋਐਸਟ ਪ੍ਰਾਈਸ ਅਨਾਊਂਸ ਕੀਤੀਆਂ ਗਈਆਂ। ਗ੍ਰੈਂਡ ਫਰਨੀਚਰ ਵਾਲਿਆਂ ਨੇ ਕਿਹਾ ਜੀ ਕਿ ਇਹ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ ਤੇ ਤੁਹਾਨੂੰ ਜਿਹੜੀਆਂ ਪ੍ਰਾਈਸਿਸ ਦੇ ਰਹੇ ਹਾਂ, ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲਣੀਆਂ, ਨਾ ਇਹ ਪ੍ਰਾਈਸਿਸ ਰਿਪੀਟ ਹੋਣੀਆਂ। ਇਹ ਵਨ ਸ਼ੋਟ ਡੀਲ ਦਾ ਮਤਲਬ ਇਹ ਹੁੰਦਾ ਹੈ ਕਿ ਅੱਜ ਇਸ ਵੀਕਐਂਡ ਤੇ, ਲੌਂਗ ਵੀਕਐਂਡ ਤੇ ਹੀ ਤੁਹਾਨੂੰ ਇਹ ਡੀਲਸ ਦਿੱਤੀਆਂ ਜਾ ਰਹੀਆਂ, ਕਿਉਂਕਿ ਗ੍ਰੈਂਡ ਫਰਨੀਚਰ ਓਪਨ ਵੀ ਅੱਜ ਰਾਤ 10 ਵਜੇ ਤੱਕ ਹੈ। ਸੋ ਆ ਜਾਓ ਗ੍ਰੈਂਡ ਫਰਨੀਚਰ ਤੋਂ, ਡੀਲਾਂ ਚੱਕ ਲਓ। ਡੀਲਾਂ ਦਾ ਡਾਲਾ ਖੁੱਲ ਗਿਆ ਤੇ ਡੀਲਾਂ ਦੀ ਡੀਲ ਮਿਲ ਗਈ ਹੈ। ਸੁੱਖ ਹੋਣੀ ਔਨ ਏਅਰ ਸਾਡੇ ਨਾਲ ਹੈ। ਸੁੱਖ ਜੀ, ਵੈਲਕਮ ਟੂ ਦ ਪ੍ਰੋਗਰਾਮ। ਭੁੱਲ ਨਾ ਜਾਣਾ, ਕਾਲ ਕਰ ਲੈਣਾ ਰਾਈਟ ਵੇ ਤੇ ਡੀਲਾਂ ਨੂੰ ਲੌਕ ਕਰ ਲੈਣਾ, ਡੀਲਾਂ ਨੂੰ ਵਿਜ਼ਿਟ ਕਰ ਲੈਣਾ। 1-2-4 ਡੀਲ ਨਹੀਂ ਹੈ, ਡੀਲ ਪੇ ਡੀਲ ਹੀ ਮਿਲਣੀ ਹੈ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਜੀ। ਅਤੇ ਜਦੋਂ ਆਪਾਂ ਡੀਲ ਦੀ ਗੱਲ ਕਰਦੇ ਹਾਂ, ਫਿਰ ਕੋਈ 1-2-4-5 ਡੀਲਾਂ ਨਹੀਂ ਹੈ। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ 100 ਇੰਚ ਦਾ ਟੀ ਵੀ $4500 ਵਾਲਾ $29.99 'ਚ ਮਿਲ ਰਿਹਾ, $1500 ਸੇਵ ਕਰਨੇ ਹੈ। ਅਤੇ ਟੀ ਵੀ ਵੀ ਉਹ ਹੈ ਜਿਹੜਾ ਜਸਟ ਲੇਟੈਸਟ ਲਾਂਚ ਕੀਤਾ ਗਿਆ, ਸੋਨੀ ਬਰੇਵਿਆ 3। ਅਤੇ ਜੇ ਤੁਸੀਂ ਲੈਣਾ ਹੈ 85 ਇੰਚ ਸੈਮਸੰਗ ਦਾ ਮਿੰਨੀ ਐੱਲ ਈ ਡੀ ਦੇ ਨਾਲ, $11.99 'ਚ ਮਿਲਣਾ। ਅਤੇ ਜਦੋਂ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਤੁਸੀਂ ਵਾਸ਼ਰ ਲੈਣਾ, $5.99 ਦਾ ਮਿਲਣਾ। ਜਦੋਂ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਤੁਸੀਂ ਫਰਿੱਜ ਲੈਣਾ, $8.99 ਦਾ ਮਿਲਣਾ। ਜਦੋਂ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਤੁਸੀਂ ਭਾਂਡੇ ਧੋਣ ਵਾਲੀ ਮਸ਼ੀਨ ਜਿਹਨੂੰ ਕਹਿ ਦਿੰਦੇ ਆਪਾਂ, ਡਿਸ਼ ਵਾਸ਼ਰ ਲੈਣਾ, $4.99 ਦਾ ਮਿਲਣਾ। ਅਤੇ ਉਦੋਂ ਤੁਹਾਨੂੰ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦੇ ਅੰਦਰ ਬੈੱਲ ਕੈਨੇਡਾ ਦਾ ਵਾਇਰਲੈਸ ਲੈਂਡ ਬੈੱਲ ਕੈਨੇਡਾ ਦਾ ਬੂਥ ਮਿਲਣਾ। ਬੈੱਲ ਕੈਨੇਡਾ ਦੇ ਇਸ ਬੂਥ ਦੇ ਵਿੱਚ ਸਿਰਫ ਡੀਲ ਕਿੰਨੇ ਦੀ ਮਿਲਣੀ ਹੈ? $35 ਦੀ। ਆ ਜ਼ਰਾ ਧਿਆਨ ਨਾਲ ਸੁਣ ਲੈਣਾ, $35 ਦੀ ਡੀਲ ਮਿਲ ਰਹੀ ਹੈ ਇਸ ਟਾਈਮ, ਉਹ ਵੀ ਬੈੱਲ ਦੀ। ਕਿੱਥੇ? ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਅੰਦਰ ਵਾਇਰਲੈਸ ਲੈਂਡ 905-639-9494। ਵੈਲਕਮ ਟੂ ਦਾ ਪ੍ਰੋਗਰਾਮ ਜੀ, ਜ਼ਰਾ ਡੀਲਾਂ ਦੱਸੋ। ਮੈਨੂੰ ਪਤਾ ਕਿ ਬੈੱਲ ਕੋਲ ਬਹੁਤ ਸਾਰੀਆਂ ਡੀਲਾਂ, ਪਰ ਆਈਫੋਨ 18 ਪ੍ਰੋ ਦੇ ਉੱਪਰ ਜਿਹੜੀ ਡੀਲ ਆ ਉਹ ਵੀ ਇੱਕ ਜ਼ਰੂਰ ਸ਼ੇਅਰ ਕਰੋ। ਅਤੇ ਜਿਹੜੀ ਡੀਲ ਇੱਕ ਜਾਂਦੀ ਹੈਗੀ ਜੀ ਸਾਡੇ ਲੋਜਿਸਟਿਕ ਦੇ ਵਿੱਚ US ਕੈਨੇਡਾ ਵਾਲੇ ਪਾਸੇ, ਪੂਰਾ US ਐਂਡ ਮੈਕਸੀਕੋ ਕਵਰ ਹੁੰਦਾ, ਇੱਕ ਉਹ ਵੀ ਡੀਲ ਜ਼ਰੂਰ ਦੱਸੋ।
2: ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਔਰ ਸਾਰੇ ਤੁਹਾਡੀ ਟੀਮ ਨੂੰ ਗੁੱਡ ਆਫਟਰਨੂਨ ਔਰ ਅਸਲਾਮ ਅਲੈਕੁਮ। ਔਰ ਮੈਂ ਦੱਸਣਾ ਚਾਹਾਂਗਾ, ਤੁਸੀਂ ਕਾਫੀ ਚੀਜ਼ਾਂ ਤੇ ਮੈਂਸ਼ਨ ਕਰ ਦਿੱਤੀਆਂ ਨੇ, ਇਹਦੇ ਵਿੱਚ ਵਨ ਬਾਈ ਵਨ ਮੈਂ 2-3 ਚੀਜ਼ਾਂ ਮੈਂਸ਼ਨ ਕਰਾਂਗਾ ਜਿਹਦੀ ਕਿ ਕਾਫੀ ਅੱਛੀ ਪ੍ਰਮੋਸ਼ਨਸ ਨੇ, ਜਿਹਦੇ ਵਿੱਚ ਆਈਫੋਨ 18 ਪ੍ਰੋ ਜਿਹੜਾ ਵਾ ਇਸ ਟਾਈਮ 37 ਵਿੱਚ ਮਿਲ ਰਿਹਾ ਵਾ, ਸਿਰਫ ਉਸ 37 ਚ, ਔਰ ਸਟਿਲ ਸਾਡੇ ਕੋਲ ਸਟਾਕ ਆ ਰਿਹਾ ਵਾ ਇਸ ਟਾਈਮ। ਸਾਡੇ ਕੋਲ ਬਰਗੰਡੀ ਕਲਰ ਵਿੱਚ ਵੀ ਆ ਚੁੱਕਿਆ ਵਾ, ਪਹਿਲੇ ਸਾਡੇ ਕੋਲ ਹੈ ਸਨ ਬਲੂ ਔਰ ਬਲੈਕ, ਔਰ ਬਰਗੰਡੀ ਵੀ ਐਡ ਹੋ ਚੁੱਕਿਆ ਵਾ। ਅਗਰ ਤੁਸੀਂ ਬਰਗੰਡੀ ਜਾਂ ਬਲੂ ਜਾਂ ਬਲੈਕ ਲੈਣਾ ਵਾ ਪ੍ਰੋ ਦੇ ਵਿੱਚ, ਤੇ ਉਹ ਤੁਹਾਨੂੰ ਰਾਈਟ ਵੇ ਔਨ ਦਾ ਸਪਾਟ ਮਿਲ ਜਾਵੇਗਾ। ਔਰ ਇਹਦੇ ਨਾਲ ਨਾਲ ਸਾਡੇ ਕੋਲ ਜਿਹੜੀ $35 ਦੀ ਡੀਲ ਆ ਉਹਦੇ ਵਿੱਚ ਕੈਨੇਡਾ US ਦੀ ਰੋਮਿੰਗ ਵੀ ਇੰਕਲੂਡਿਡ ਆ। ਔਰ ਜਿਹੜੀ ਤੁਸੀਂ ਇੰਟਰਨੈਸ਼ਨਲ ਪਲਾਨ ਨੇ ਸੁਲਤਾਨ ਬਾਈ, ਉਹ ਸਾਡੇ ਕੋਲ ਪੂਰਾ ਵਰਲਡ ਹੀ ਅਨਲਿਮਿਟਿਡ ਆ, ਜਿਹਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਕੰਟਰੀ, ਤਕਰੀਬਨ 85 ਕੰਟਰੀਜ਼ ਨੇ ਉਹਦੇ ਵਿੱਚ, ਯੂਰਪ, ਪਾਕਿਸਤਾਨ, ਇੰਡੀਆ, ਸਾਰੇ ਕੰਟਰੀ ਇੰਕਲੂਡ ਹੋ ਜਾਂਦੇ ਨੇ। ਉਹ ਸਿਰਫ ਔਰ ਸਿਰਫ $65 ਤੁਸੀਂ ਦਿਓ, ਉਹਦੀ ਪ੍ਰਾਈਸ ਗਰੰਟੀ ਆ 5 ਸਾਲ ਦੀ। ਤੁਸੀਂ ਅੱਜ ਪਲਾਨ ਲਓਗੇ ਉਹਦੀ ਕਦੀ ਪ੍ਰਾਈਸ ਨਹੀਂ ਵਧੇਗੀ, ਅਨਲੈਸ ਤੁਸੀਂ ਨਹੀਂ ਚੇਂਜ ਕਰਦੇ। ਤੇ ਉਹਦੇ ਵਿੱਚ ਅਨਲਿਮਿਟਿਡ ਡੇਟਾ ਵਾ, ਮੋਸਟਲੀ ਪ੍ਰਮੋਸ਼ਨ ਜਿਹੜੀਆਂ ਉਹਦੇ ਵਿੱਚ 100 GB ਜਾਂ 50 GB ਤੋਂ ਬਾਅਦ ਅਨਲਿਮਿਟਿਡ ਹੁੰਦਾ। ਇਹਦਾ ਮਤਲਬ ਜਿਹੜਾ ਸਾਡਾ 65 ਵਾਲਾ ਪਲਾਨ ਆ ਇਹ ਅਨਲਿਮਿਟਿਡ ਆ, ਜਿੰਨਾ ਮਰਜ਼ੀ ਫਾਸਟ ਸਪੀਡ ਤੁਸੀਂ ਯੂਜ਼ ਕਰੋ।
1: ਅੱਛਾ, ਇੱਕ ਚੀਜ਼ ਮੈਨੂੰ ਕਲੀਅਰ ਕਰਨਾ ਜੀ ਸਾਡੇ ਲਿਸਨਰ ਵਾਸਤੇ ਵੀ, ਜਿਹੜਾ ਤੁਸੀਂ ਕਿਹਾ 85 ਕੰਟਰੀ ਇੰਕਲੂਡਿਡ ਹੈ, ਔਰ 85 ਕੰਟਰੀ ਮੀਨਸ ਤੁਸੀਂ ਜਿਹੜੇ ਮਰਜ਼ੀ ਮੁਲਕ 'ਚ ਜਾ ਕੇ ਤੁਸੀਂ ਜਦੋਂ ਮਰਜ਼ੀ ਉੱਥੇ ਵਿਜ਼ਿਟ ਕਰੋ, ਜਦੋਂ ਮਰਜ਼ੀ ਆਓ ਜਾਓ, ਤੁਹਾਨੂੰ ਕੋਈ ਰੋਮਿੰਗ ਚਾਰਜਿਸ ਨਹੀਂ ਹੈ।
2: ਕੋਈ ਰੋਮਿੰਗ ਨਹੀਂ, 85 ਕੰਟਰੀ ਦਾ ਜੋ ਤੁਸੀਂ ਐਕਟੀਵੇਟ ਕਰਦੇ, ਜੇ ਤੁਹਾਨੂੰ ਉਹ 85 ਕੰਟਰੀਜ਼ ਦੀ ਤੁਹਾਨੂੰ ਲਿਸਟ ਵੀ ਨਾਲ ਪ੍ਰੋਵਾਈਡ ਕਰਨੇ, ਈਮੇਲ 'ਚ ਵੀ ਆ ਜਾਂਦੀ ਆ, ਪ੍ਰਿੰਟ ਆਊਟ ਵੀ ਲੈ ਸਕਦੇ। ਜੋ ਤੁਸੀਂ ਯੂਰਪ ਪੂਰਾ ਇੰਕਲੂਡ ਆ, ਆਸਟ੍ਰੇਲੀਆ, ਅਮੈਰੀਕਾ, ਮੈਕਸੀਕੋ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸ਼੍ਰੀਲੰਕਾ, ਸਾਰਾ ਕੁਛ ਇਹਦੇ 'ਚ।
1: ਇਹਦੇ ਵਿੱਚ ਵੀ ਆਈਫੋਨ 18 ਪ੍ਰੋ ਮਿਲ ਜਾਏਗਾ ਇਸ ਡੀਲ ਨਾਲ?
2: ਹਾਂਜੀ, ਇਹ 65 ਦਾ ਜਿਹੜਾ ਵਿਦਆਊਟ ਫੋਨ ਮਿਲਦਾ ਵਾ ਪਲਾਨ। ਅਗਰ ਤੁਸੀਂ ਫੋਨ ਇਹਦੇ ਵਿੱਚ ਵੀ ਐਡ ਕਰਨਾ ਚਾਹੁੰਦੇ ਤੇ ਪ੍ਰਾਈਸ ਥੋੜੀ ਡਿਫਰੈਂਟ ਹੋ ਜਾਂਦੀ ਆ,
1: ਠੀਕ ਹੈ,
2: ਲੇਕਿਨ ਲੈ ਸਕਦੇ ਜੀ ਇਹਦੇ ਵਿੱਚ ਵੀ ਤੁਸੀਂ।
1: ਸੋ ਇਸ ਡੀਲ ਦੇ ਵਿੱਚ ਵੀ ਆਈਫੋਨ 18 ਪ੍ਰੋ ਮਿਲ ਸਕਦਾ, ਇਸ ਡੀਲ ਦੇ ਨਾਲ ਵੀ ਆਈਫੋਨ ਪ੍ਰੋ 18 ਪ੍ਰੋ ਜਿਹੜਾ ਰਾਈਟ ਵੇ ਅਵੇਲੇਬਲ ਹੈ। ਮੇਨ ਚੀਜ਼ ਇਹ ਹੈ, ਤੁਸੀਂ ਜਿੱਥੇ ਮਰਜ਼ੀ ਚੈੱਕ ਕਰ ਲਓ, ਬਰਗੰਡੀ ਕਲਰ ਨਹੀਂ ਮਿਲਦਾ ਕਿਤੇ ਵੀ, ਇਹਨਾਂ ਕੋਲ ਬਰਗੰਡੀ ਕਲਰ ਵੀ ਇਸ ਟਾਈਮ ਅਵੇਲੇਬਲ ਹੈ, ਬਲੈਕ ਕਲਰ ਵੀ ਅਵੇਲੇਬਲ ਹੈ, ਬਲੂ ਕਲਰ ਵੀ ਅਵੇਲੇਬਲ ਹੈ। ਅਤੇ ਹਰ ਡੀਲ ਦੇ ਨਾਲ ਆਈਫੋਨ ਪ੍ਰੋ ਮਿਲੇਗਾ ਤੁਹਾਨੂੰ 18, ਲੇਕਿਨ ਆਈਫੋਨ 18 ਪ੍ਰੋ ਦੀ ਫਿਰ ਪ੍ਰਾਈਸ ਡਿਫਰੈਂਸ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ $35 ਦੀ ਡੀਲ ਹੈ ਉਹ ਵੀ ਬਿਨਾਂ ਫੋਨ ਤੋਂ ਹੈ, ਪਰ ਵਿਦ ਫੋਨ ਲੈਣਾ ਤਾਂ ਥੋੜ੍ਹਾ ਜਿਹਾ ਡਿਫਰੈਂਸ ਆ ਜਾਏਗਾ। ਜਿਹੜੀ $65 ਦੀ ਡੀਲ ਹੈ ਉਹ ਵੀ ਬਿਨਾਂ ਫੋਨ ਤੋਂ ਹੈ, ਜਿਹਦੇ 'ਚ 85 ਕੰਟਰੀ ਜਿਹੜੇ ਆ ਤੁਹਾਡੇ ਲਈ ਬਿਲਕੁਲ ਫਰੀ ਹੈ। ਇੱਕ ਵਾਰੀ ਬਸ ਤੁਸੀਂ $85 ਮਹੀਨਾ ਦੇਣਾ, ਜਿਹੜੇ ਮਰਜ਼ੀ ਮੁਲਕ 'ਚ ਤੁਸੀਂ ਟਰੈਵਲ ਕਰੋ, ਕੋਈ ਰੋਮਿੰਗ ਚਾਰਜਿਸ ਨਹੀਂ ਹੈ। ਲਿਸਟ ਤੁਹਾਨੂੰ ਪੂਰੇ ਕੰਟਰੀਆਂ ਦੀ ਮਿਲੇਗੀ। ਫਿਰ ਉਹਨਾਂ ਨੇ ਦੱਸਿਆ ਜੀ ਕਿ ਸਾਡੇ ਕੋਲ ਆਈਫੋਨ 18 ਪ੍ਰੋ ਜੇ ਬਿਲਕੁਲ ਬ੍ਰੈਂਡ ਨਿਊ ਤੁਸੀਂ ਅਕਾਊਂਟ ਲੈਣਾ, ਉਹ ਕਿੰਨੇ ਦਾ, ਕਿਹੜੀ ਡੀਲ ਦੇ ਨਾਲ ਅਵੇਲੇਬਲ ਹੈ ਜੀ?
2: ਜੀ ਸੁਲਤਾਨ ਭਾਈ, ਉਹ ਤੁਹਾਨੂੰ $50 ਦਾ ਪਲਾਨ ਮਿਲੇਗਾ ਤੇ 37 ਦਾ, ਯਾਨੀ ਟੋਟਲ ਤੁਹਾਨੂੰ 87 ਪੇ ਕਰਨੇ ਪੈਣਗੇ ਮੰਥਲੀ, ਜਿਹਦੇ ਵਿੱਚ ਤੁਹਾਨੂੰ ਅਨਲਿਮਿਟਿਡ ਡਾਟਾ ਤੇ ਆਈਫੋਨ
1: 60 ਡਾਲਰ ਦੇ ਪਲਾਨ ਦੇ ਨਾਲ ਆਈਫੋਨ 18 ਪ੍ਰੋ ਅਵੇਲੇਬਲ ਹੈ ਰਾਈਟ ਵੇ, ਜਿਹਦੇ 'ਚ $35 ਤੁਸੀਂ ਕਹਿ ਰਹੇ ਹੋ ਫੋਨ ਦੇ ਐਡ ਹੋਣਗੇ, ਤੇ $85 ਮਹੀਨਾ ਬਣੇਗਾ।
2: 87
1: ਡਨ ਹੋ ਗਿਆ ਜੀ। ਮੇਨ ਚੀਜ਼ ਤਾਂ ਡੀਲਾਂ ਮਿਲਣੀਆਂ ਚਾਹੀਦੀਆਂ, ਮੇਨ ਚੀਜ਼ ਇਹ ਆ ਕਿ ਫੋਨ ਰਾਈਟ ਵੇ ਅਵੇਲੇਬਲ ਹੋਣੇ ਚਾਹੀਦੇ ਆ। ਕੋਈ ਐਸੀ ਐਡਵਰਟਾਈਜ਼ਮੈਂਟ ਨਹੀਂ ਅਸੀਂ ਕਰਾਂਗੇ ਜਿਹਦੇ 'ਚ ਅੱਜ ਐਡ ਕਰ ਦਿਓ ਜੀ ਅਤੇ ਫਿਰ ਬੁਕਿੰਗ ਕਰਾਓ ਜੀ ਅਤੇ ਫਿਰ ਉਸ ਤੋਂ ਬਾਅਦ ਮਿਲੇਗਾ। ਅੱਜ ਤੁਹਾਨੂੰ ਬਿਲਕੁਲ ਹਾਜ਼ਰ ਸਟਾਕ ਮਿਲ ਰਿਹਾ, ਰਾਈਟ ਵੇ ਲੈਣਾ ਰਾਈਟ ਵੇ ਪਿੱਕ ਕਰ ਲਓ। ਪਰ ਨਾਮ ਅਤੇ ਨੰਬਰ ਹੁਣੇ ਫੋਨ ਕਰਕੇ ਆਪਣਾ ਨਾਮ ਅਤੇ ਨੰਬਰ ਦੇ ਦਿਓ 905-639-9494 905-639-9494 ਕਾਲ ਕਰ ਲੈਣਾ ਜੇ ਆਈਫੋਨ 18 ਪ੍ਰੋ ਚਾਹੀਦਾ, ਹੁਣੇ ਮਿਲ ਜਾਏਗਾ, ਬਰਗੰਡੀ ਕਲਰ 'ਚ ਵੀ ਮਿਲ ਜਾਏਗਾ। 9056399494

0: ਦੱਸਦਾ ਹਾਂ ਜੀ, ਲੌਂਡਰੀ ਵਾਲੇ ਸੈਕਸ਼ਨ ਚ ਚੱਲੋ
1: ਜੀ,
0: ਕੋਈ ਖਾਸੋ ਖਾਸ ਪ੍ਰਾਈਸ ਜੋ ਲੌਂਗ ਵੀਕਐਂਡ ਤੇ
1: 32 ਪੇਅਰ ਆਫ ਵਾਸ਼ਰ ਡਰਾਇਰ ਭਾਜੀ ਡਿਸਪਲੇ ਤੇ ਆ। ਸੋ ਸਾਡੇ ਕਸਟਮਰ ਆਉਣਗੇ, ਸਿਲੈਕਟ ਕਰਨਗੇ ਉਹਨਾਂ ਦਾ ਲੌਂਡਰੀ ਰੂਮ ਹੈ ਕਿਸ ਤਰ੍ਹਾਂ, ਸਾਈਡ ਬਾਈ ਸਾਈਡ ਰੱਖਣਾ ਉਹਨਾਂ ਨੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ ਹੈ ਉਹਨਾਂ ਨੇ, ਜਾਂ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ। ਜਿਹੜਾ ਵੀ ਵਾਸ਼ਰ ਡਰਾਇਰ ਤੁਸੀਂ ਸਿਲੈਕਟ ਕਰੋਗੇ, ਲੋਐਸਟ ਪ੍ਰਾਈਸ ਗਰੰਟੀ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅਲਟਰਾ ਲਾਰਜ ਕਪੈਸਿਟੀ ਦਾ, 6.1 ਕਿਊਬਿਕ ਫੁੱਟ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਅਤੇ 8.0 ਕਿਊਬਿਕ ਫੁੱਟ ਦਾ ਅਲਟਰਾ ਲਾਰਜ ਕਪੈਸਿਟੀ ਦਾ ਤੁਹਾਨੂੰ ਡਰਾਇਰ ਮਿਲੇਗਾ, ਜਿਹਦੇ 'ਚ ਕਿੰਗ ਸਾਈਜ਼ ਕੰਫਰਟਰ ਐਂਡ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਅੱਜ $2200 ਤੋਂ $1499 ਦਾ $700 ਤੁਸੀਂ ਗਰੰਟਿਡ ਅਲਟਰਾ ਲਾਰਜ ਕਪੈਸਿਟੀ ਦੇ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰਨਾ, ਜਿਹਦੇ 'ਚ ਕਿੰਗ ਸਾਈਜ਼ ਬਲੈਂਕਟ, ਕਿੰਗ ਸਾਈਜ਼ ਕੰਫਰਟਰ ਤੁਸੀਂ ਈਜ਼ੀਲੀ ਵਾਸ਼ ਕਰ ਸਕਦੇ ਹੋ। ਲੇਟੈਸਟ ਟੈਕਨੋਲੋਜੀ ਹੈ, ਲੇਟੈਸਟ ਫਰੀ ਹੋਮ ਡਿਲੀਵਰੀ ਹੈ, ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ ਜੀ। 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਮਿਸ ਨਾ ਕਰਨਾ। ਲੌਂਡਰੀ ਕੋਈ ਵੀ ਲੈਣੀ ਹੋਵੇ ਤੁਸੀਂ, ਈਵਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਫਰੈਸ਼ ਵੈਂਟ ਸਿਸਟਮ। ਹੁਣ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਕੀ ਹੈ ਜੀ? ਅਲਟਰਾ ਫਰੈਸ਼ ਵੈਂਟ ਸਿਸਟਮ ਗਰੰਟੀ ਕਰਦਾ ਤੁਹਾਡੀ ਲੌਂਡਰੀ ਨੂੰ ਰੀਫਰੈਸ਼ ਰੱਖਣ ਦਾ। ਏਅਰ ਸਰਕੂਲੇਸ਼ਨ ਹੈ ਇਹਦੇ ਵਿੱਚ, ਏਅਰ ਸਰਕੂਲੇਟ ਕਰਦੀ ਹੈ ਡਿਊਰਿੰਗ ਦ ਲੌਂਡਰੀ, ਤੁਹਾਡੀ ਲੌਂਡਰੀ ਫਰੈਸ਼ ਰਹਿੰਦੀ ਹੈ। ਸੈਕੰਡਲੀ ਇਹਦੇ ਵਿੱਚ ਜਿਹੜਾ ਜੀ ਮਾਈਕਰੋਬੋਨ ਰਬੜ ਟੈਕਨੋਲੋਜੀ ਹੈ, ਮਾਈਕਰੋਬੋਨ ਰਬੜ ਟੈਕਨੋਲੋਜੀ ਗਰੰਟੀ ਕਰਦੀ ਹੈ 99.9 ਬੈਕਟੀਰੀਆ ਫਰੀ। ਸੋ ਜਿਹੜੇ ਐਜ਼ਮਾ ਦੇ ਪ੍ਰੋਬਲਮ ਹੁੰਦੇ ਆ, ਤੁਹਾਨੂੰ ਲੌਂਡਰੀ ਪ੍ਰੋਪਰ ਨਹੀਂ ਹੋ ਰਹੀ ਹੈ, 99.9 ਬੈਕਟੀਰੀਆ ਫਰੀ ਲੌਂਡਰੀ ਹੈ ਇਹਦੇ 'ਚ, ਔਰ 10 ਈਅਰਸ ਮੋਲਡ ਨਾ ਲੱਗਣ ਦੀ ਗਰੰਟੀ ਹੈ। ਜਿੱਦਾਂ ਰਬੜ ਨੂੰ ਮੋਲਡ ਲੱਗ ਜਾਂਦਾ, ਇਹਦੀ 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ ਗਰੰਟੀ ਹੈ, ਇਹਦੀ ਰਬੜ ਨੂੰ ਕਦੀ ਮੋਲਡ ਨਹੀਂ ਲੱਗੇਗਾ। ਪਲੱਸ ਇਹਦੇ 'ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, ਵਾਈਫਾਈ ਟੈਕਨੋਲੋਜੀ ਦੇ ਨਾਲ ਹੈ, ਵਾਈਫਾਈ ਆਪਰੇਟ ਕਰ ਸਕਦੇ ਹੋ। ਅਤੇ ਸਮਾਰਟ ਡਿਸਪੈਂਸਰ ਕੀ ਕਰਦਾ, ਜਿੱਦਾਂ ਕਾਰ ਦਾ ਟੈਂਕ ਤੁਸੀਂ ਇੱਕ ਵਾਰੀ ਫਿਲਅਪ ਕਰ ਲੈਂਦੇ ਹੋ ਅਤੇ ਸਰਟਨ ਕਿਲੋਮੀਟਰਸ ਤੁਸੀਂ ਚਲਾਉਂਦੇ ਹੋ, ਇੱਦਾਂ ਇਹ ਵੀ ਜਿਹੜਾ ਸਮਾਰਟ ਡਿਸਪੈਂਸਰ ਹੈ ਇਹਨੂੰ ਡਿਟਰਜਨ ਨਾਲ ਇੱਕ ਵਾਰੀ ਫਿਲਅਪ ਕਰ ਲੈਣਾ, ਅਤੇ 40 ਲੋਡਸ ਵਾਸਤੇ ਤੁਹਾਨੂੰ ਦੁਬਾਰਾ ਡਿਟਰਜਨ ਲੋਡ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਸਲੈਕਟ ਕਰਕੇ ਪਲੇ ਕਰ ਦੇਣਾ। ਹਾਂਜੀ, AI ਟੈਕਨੋਲੋਜੀ ਦੇ ਨਾਲ ਇਹ ਬਣਾਈ ਗਈ ਹੈ, AI ਟੈਕਨੋਲੋਜੀ ਨੇ ਹੀ ਸਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜਨ ਦੀ ਲੋੜ ਹੈ, AI ਟੈਕਨੋਲੋਜੀ ਨੇ ਹੀ ਸਲੈਕਟ ਕਰਨਾ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਨੇ ਹੀ ਸਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਡਿਟਰਜਨ ਐਂਡ ਐਨਰਜੀ ਸੇਵਰਸ 'ਚ ਆ ਜਾਂਦਾ। ਸੋ ਸੇਵਿੰਗ ਸੇਵਿੰਗ ਸੇਵਿੰਗ ਸਿਰਫ ਬਾਇੰਗ ਟਾਈਮ ਹੀ ਨਹੀਂ, ਤੁਸੀਂ $2600 ਤੋਂ ਇਹ $2199 ਦਾ ਲੈਣਾ, ਬਲਕਿ ਤੁਹਾਨੂੰ ਜਿੰਨੀ ਦੇਰ ਤੱਕ 10-12 ਸਾਲ ਇਹਨੂੰ ਯੂਜ਼ ਕਰਨਾ, ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜਨ ਸੇਵਿੰਗ ਮਿਲਣੀ ਹੈ। 905-450-2828 ਨੰਬਰ ਹੈ ਜੀ, 905-450-2828। ਕੱਲਾ ਫਰਿੱਜ ਵੀ ਚਾਹੀਦਾ ਹੋਵੇ, 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰਿੱਜ ਹੈ, $2200 ਵਾਲਾ, $1499 ਦਾ,
0: $2200 ਤੋਂ $1499 ਦਾ ਫੁੱਲ ਸਾਈਜ਼ ਦਾ ਫਰਿੱਜ,
1: $700 ਦੀ ਸੇਵਿੰਗ ਜੀ,
0: ਬਹੁਤ ਵੱਡੀ ਸੇਵਿੰਗ ਹੈ ਜੀ।
1: 905-450-2828, 905-450-2828 ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਕਿਉਂਕਿ ਲੌਂਗ ਵੀਕਐਂਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨਹੀਂ ਚਾਹੁੰਦਾ ਕਿ ਤੁਸੀਂ 100 ਇੰਚ ਦਾ ਟੀਵੀ ਅੱਜ ਮਿਸ ਕਰ ਜਾਓ। 100 ਇੰਚ ਦਾ ਸੋਨੀ ਟੀਵੀ ਤੁਹਾਨੂੰ ਦੇ ਰਹੇ ਹਾਂ, ਸੋਨੀ ਬ੍ਰਾਵੀਆ 3, ਸਿਰਫ 29.99 ਦਾ, ਗਰੰਟਿਡ ਪ੍ਰਾਈਸ ਮੈਚ ਗਰੰਟੀ ਹੈ, ਮਨੀ ਬੈਕ ਗਰੰਟੀ ਦੇ ਨਾਲ, ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 30 ਦਿਨ ਵੀ ਤੁਹਾਨੂੰ ਅਗਰ ਕੋਈ ਪ੍ਰਾਈਸ 29.99 ਤੋਂ ਘੱਟ ਮਿਲੇਗੀ, ਪ੍ਰਾਈਸ ਮੈਚ ਕਰਕੇ ਦਿੱਤੀ ਜਾਏਗੀ, ਜਦਕਿ ਇੱਦਾਂ ਹੋਣਾ ਹੀ ਨਹੀਂ, ਕਿਉਂਕਿ ਗੂਗਲ ਸਰਚ ਕਰਕੇ ਦੇਖ ਲਓ ਇਹਦੀ ਕਿਤੇ 4500, ਕਿਤੇ 4000, ਕਿਤੇ 3500 ਦਾ ਲੱਗਾ। 905-450-2828, ਬਹੁਤ ਲਿਮਿਟਿਡ ਇਨਵੈਂਟਰੀ ਹੈ, ਬਹੁਤ ਲਿਮਿਟਿਡ ਇਨਵੈਂਟਰੀ ਹੈ। ਰਾਈਟ ਵੇ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਅਤੇ ਨਾਲ ਦੀ ਨਾਲ ਯਾਦ ਰੱਖਣਾ ਕਿ ਤੁਹਾਨੂੰ ਅੱਜ ਆਈਫੋਨ 18 ਪ੍ਰੋ ਬਰਗੰਡੀ ਕਲਰ 'ਚ ਵੀ ਦਿੱਤਾ ਜਾ ਰਿਹਾ, ਉਹ ਵੀ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ। ਬੈੱਲ ਕੈਨੇਡਾ ਦਾ ਜਿਹੜਾ ਵਾਇਰਲੈਸ ਲੈਂਡ ਹੈ ਉਹਨੂੰ ਕਾਲ ਕਰਕੇ ਆਪਣਾ ਬਰਗੰਡੀ ਕਲਰ ਦਾ ਆਈਫੋਨ 18 ਪ੍ਰੋ ਹੋਲਡ ਕਰਾ ਲੈਣਾ। $50 ਦੀ ਡੀਲ ਦੇ ਨਾਲ ਇਹ ਫੋਨ ਮਿਲ ਰਿਹਾ। 905-639-9494, 905-639-9494। ਅਤੇ ਜਦੋਂ ਇਹੋ ਜਿਹੀਆਂ ਡੀਲਾਂ ਮਿਲਣ, ਜਦੋਂ ਲੌਂਗ ਵੀਕਐਂਡ ਦੀ ਗੱਲ ਹੋਵੇ, ਜਦੋਂ ਡੀਲ ਪੇ ਡੀਲ ਠਾ ਡੀਲ, ਡੀਲ ਪੇ ਡੀਲ ਠਾ ਡੀਲ, ਅਤੇ ਡੀਲ ਅਤੇ ਡੀਲ ਦੇ ਡਾਲੇ ਖੁੱਲ੍ਹ ਜਾਣ, ਅਤੇ ਫਿਰ ਖੁੱਲ੍ਹਦੇ ਕਿੱਥੇ ਹੈ ਜੀ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ, ਕਿਉਂਕਿ ਗ੍ਰੈਂਡ ਫਰਨੀਚਰ 'ਤੇ ਹੀ ਗ੍ਰੈਂਡ ਡੀਲਾਂ ਮਿਲਣੀਆਂ। ਸੁਖਵੀਰ ਜੀ ਆ ਗਏ ਨੇ ਅਤੇ ਗ੍ਰੈਂਡ ਡੀਲਸ ਦੇ ਨਾਲ ਗ੍ਰੈਂਡ ਡੀਲਾਂ ਤੁਹਾਡੇ ਨਾਲ ਸ਼ੇਅਰ ਕਰਨਗੇ। ਮਿਸ ਨਾ ਕਰਨਾ, ਐਕਸਕਲੂਸਿਵ ਡੀਲ ਦਿੱਤੀਆਂ ਜਾ ਰਹੀਆਂ। ਐਕਸਕਲੂਸਿਵ ਦਾ ਮਤਲਬ ਹੈ ਦੁਬਾਰਾ ਰਿਪੀਟ ਨਹੀਂ ਹੋਣੀਆਂ, ਵਨ ਸ਼ੋਟ ਡੀਲ ਮਿਲਣੀ ਹੈ ਇਹ। ਸੁਖ ਜੀ ਲੰਘ ਆਓ ਅਤੇ ਦਿਓ ਫਿਰ ਅੱਜ ਡੀਲ 'ਤੇ ਡੀਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਲੌਂਗ ਵੀਕਐਂਡ ਦੀਆਂ ਡੀਲਾਂ ਦੇ ਰਹੇ ਹਾਂ, ਕੜਾਕੇ ਕੜਵੀਂ ਅੱਜ ਪ੍ਰਾਈਜ਼ਾਂ ਮਿਲ ਰਹੀਆਂ ਸੁਲਤਾਨ ਜੀ। ਪਹਿਲਾਂ ਤਾਂ ਮੈਂ ਆਪਣੇ ਸਾਰੇ ਵਪਾਰਾਂ ਨੂੰ ਦੱਸ ਦਵਾਂ ਵੀ ਅੱਜ ਅਸੀਂ ਰਾਤ ਦੇ 10 ਵਜੇ ਤੱਕ ਜੀ ਹਾਂ ਸ਼ਾਰਪ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਲੋ ਲੋ ਲੋ ਪ੍ਰਾਈਜ਼ਾਂ ਲੈ ਕੇ ਲੌਂਗ ਵੀਕਐਂਡ ਦੇ ਉੱਪਰ, ਤੇ ਹਰੇਕ ਪਰਚੇਜ ਦੇ ਨਾਲ ਅੱਜ ਤੋਹਫਾ ਦਿੱਤਾ ਜਾ ਰਿਹਾ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਦੇ ਵੱਲੋਂ ਪਰਿਵਾਰਾਂ ਨੇ ਪਹੁੰਚਣਾ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਤੁਸੀਂ ਅੱਜ ਵੀ ਰਾਤ ਦੇ 10 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਅੱਜ ਰਾਤ ਦੇ 10 ਵਜੇ ਤੱਕ ਲੋ ਲੋ ਪ੍ਰਾਈਜ਼ ਦਿੱਤੀਆਂ ਜਾ ਰਹੀਆਂ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਦਿੱਤਾ ਜਾ ਰਿਹਾ 294 ਵੋਕਰ ਡਰਾਈਵ ਦੇ ਉੱਪਰ। ਤੇ ਹੁਣ ਡੀਲ ਦੇਣ ਲੱਗੇ ਆ ਭਾਜੀ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੁਲਤਾਨ ਜੀ ਪੂਰਾ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1500 ਸੀ, ਲੌਂਗ ਵੀਕਐਂਡ ਸਪੈਸ਼ਲ ਇਕੱਲਾ ਬੈੱਡ ਨਹੀਂ ਪੂਰਾ ਬੈਡਰੂਮ ਸੈੱਟ, ਕੁਈਨ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ, $599 ਦਾ, $599 ਦੇ ਵਿੱਚ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ ਕੁਈਨ ਸਾਈਜ਼ ਦਾ ਮਿਲੂਗਾ। ਤੇ ਰਾਤ ਦੇ 10 ਵਜੇ ਤੱਕ ਜਿੰਨੇ ਵੀ ਪਰਿਵਾਰ ਆਉਣਗੇ ਕੁਈਨ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ ਦਿੱਤਾ ਜਾਊਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾ ਰਿਹਾ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੌਂਗ ਵੀਕਐਂਡ ਦੀਆਂ ਡੀਲਾਂ ਲੈ ਕੇ, ਤੇ ਨਾਲ ਦੀ ਨਾਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ। ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ $999 ਸੀ, ਅੱਜ ਸਿਰਫ $399 ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ $399 ਦਾ ਮਿਲੂਗਾ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਦੇ ਮਿਲ ਰਹੀਆਂ, ਨਾਲ ਤੋਹਫੇ ਮਿਲ ਰਹੇ ਆ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਲੌਂਗ ਵੀਕਐਂਡ, ਲੌਂਗ ਵੀਕਐਂਡ।
0: ਤੇ ਇੱਕ ਐਲ ਸ਼ੇਪ ਸੋਫੇ ਦੀ ਪ੍ਰਾਈਸ ਦੇ ਦੇਣਾ, ਐਲ ਸ਼ੇਪ ਸੋਫਾ ਜਿਹੜਾ ਉਹ ਵੀ ਕਿਸੇ ਕਸਟਮਰ ਦਾ ਉਹਨਾਂ ਨੂੰ ਬਹੁਤ ਜ਼ਰੂਰੀ ਚਾਹੀਦਾ, ਡਿਲੀਵਰੀ ਵੀ ਉਹਨਾਂ ਨੂੰ ਕੱਲ੍ਹ ਹੀ ਚਾਹੀਦੀ ਹੈ। ਐਲ ਸ਼ੇਪ ਸੋਫੇ ਦੀ ਪ੍ਰਾਈਸ ਦਿਓ ਅਤੇ ਨਾਲ ਫੋਨ ਨੰਬਰ ਜ਼ਰੂਰ ਦੇਣਾ।
1: ਡਨ ਸੁਲਤਾਨ ਜੀ, ਐਲ ਸ਼ੇਪ ਦਾ ਸੈਕਸ਼ਨਲ, 1, 2, 3 ਸੀਟਾਂ ਬਣੀਆਂ ਹੋਣਗੀਆਂ ਜੀ, ਫਿਰ ਕਾਰਨਰ ਹੋਊਗਾ, ਫਿਰ ਚੇਜ਼ ਬਣੀ ਹੋਊਗੀ, ਬਲੂ ਕਲਰ ਦਾ ਵੈਲਵਟ ਦਾ,
0: ਵੈਰੀ ਗੁੱਡ
1: ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, 6 ਤੋਂ 7 ਸੀਟਰ ਆਪਾਂ ਜਿਹਨੂੰ ਕਹਿ ਰਹੇ ਹਾਂ, 3 ਸੀਟਾਂ ਕਾਰਨਰ ਚੇਸ, ਸੋ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, ਜਿਹਦੀ ਰੈਗੂਲਰ ਕੀਮਤ $1200 ਸੀ ਸੁਲਤਾਨ ਜੀ, ਬਲੂ ਕਲਰ ਦਾ ਵੈਲਵਟ ਦਾ, ਅੱਜ ਸਪੈਸ਼ਲ ਤੇ ਲੱਗਾ ਹੋਇਆ ਲੌਂਗ ਵੀਕਐਂਡ ਦਾ, ਰਾਤ ਦੇ 10 ਵਜੇ ਤੱਕ ਤੁਸੀਂ ਪਹੁੰਚ ਸਕਦੇ ਹੋ। 905-302-9494-905-302-9494-905-302-9494-905-302-9494-905-302-9494-905-305-302-9494-905-305-302-9494-905-305-302-9494-905-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305-305

0: ਤਿੰਨ ਪੈਗ ਲਾ ਕੇ 100 ਇੰਚ ਦੇ ਟੈਲੀਵਿਜ਼ਨ ਤੇ ਮੂਵੀ ਦੇਖਣੀ ਆ, ਫੋਟੋਆਂ ਦੇਖਣੀਆਂ, ਗੇਮ ਦੇਖਣੀਆਂ ਸੁਲਤਾਨ ਜੀ, 100 ਇੰਚ
1: ਬਿਲਕੁਲ, 100 ਇੰਚ, 100 ਇੰਚ, 100 ਇੰਚ, ਉਹ ਵੀ ਸੋਨੀ ਬ੍ਰੇਵੀਆ ਮਾਡਲ, ਉਹ ਵੀ 2026 ਦਾ ਲੇਟੈਸਟ, ਜਸਟ ਲਾਂਚ ਕੀਤਾ ਗਿਆ ਅਤੇ ਮਿਲ ਵੀ ਰਿਹਾ ਅੱਜ $4,500 ਤੋਂ $29.99 ਦਾ, ਅਤੇ $29.99 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸ਼ੌਕੀਨ ਕਸਟਮਰ ਦਾ ਸ਼ੌਕ ਦੇ ਨਾਲ ਜੇ ਟੀ ਵੀ ਲੈਣਾ ਅਤੇ 100 ਇੰਚ ਟੀ ਵੀ ਤੁਸੀਂ ਅੱਜ ਜਾਂ ਕੱਲ੍ਹ ਜਾਂ ਇਸੇ ਵੀਕਐਂਡ 'ਤੇ ਆਪਣੇ ਘਰ ਡਿਲੀਵਰ ਕਰਾ ਸਕਦੇ ਹੋ ਜੀ। 905-450-2828 ਨੰਬਰ ਹੈ, ਪਹੁੰਚਣਾ ਹੈ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ। ਔਰ ਖਾਸ ਤੌਰ 'ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹ ਮਿਸ ਨਾ ਕਰਨ, ਕਿਉਂਕਿ ਇਕੱਲੇ 100 ਇੰਚ ਦੇ ਟੀ ਵੀ 'ਤੇ ਹੀ ਨਹੀਂ ਤੁਸੀਂ $1,500 ਸੇਵ ਕਰਨਾ, ਬਲਕਿ ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਹੈ, 40% ਤੁਸੀਂ ਸੇਵ ਕਰਨਾ ਬਿਲਟ ਇਨ ਕਿਚਨ 'ਤੇ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਅਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ, 40%, 40% ਮੈਕਸੀਮਮ ਡਿਸਕਾਊਂਟ ਹੈ ਅਪਲਾਈਸਿਸ ਇੰਡਸਟਰੀ ਦਾ ਜਿਹੜਾ ਤੁਹਾਨੂੰ ਲੈ ਕੇ ਦੇ ਰਹੇ ਹਾਂ। ਇਸੇ ਲਈ ਇਹ $12,000 ਵਾਲਾ ਬਿਲਟ ਇਨ ਕਿਚਨ ਸਿਰਫ $6,900 'ਚ ਮਿਲੇਗਾ। ਜੇ ਇਹਦੇ ਨਾਲ ਤੁਸੀਂ 42 ਜਾਂ 48 ਇੰਚ ਦਾ ਬਿਲਟ ਇਨ ਕਿਚਨ ਲੈਣਾ ਅਤੇ 42 ਜਾਂ 48 ਇੰਚ ਦਾ ਫਰਿੱਜ ਲੱਗੇਗਾ, ਬਿਲਟ ਇਨ ਕੁੱਕਟੋਪ ਹੋਏਗਾ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਅਤੇ 42 ਜਾਂ 48 ਇੰਚ ਦਾ ਫਰਿੱਜ ਤੁਸੀਂ ਸਿਲੈਕਟ ਕਰ ਸਕਦੇ ਹੋ। ਇਹ ਵੀ $27,000 ਵਾਲਾ ਸਿਰਫ $18,900 'ਚ 40% ਡਿਸਕਾਊਂਟ ਦੇ ਨਾਲ ਬਿਲਟ ਇਨ ਕਿਚਨ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ। ਬੁੱਕ ਕਰਨਾ ਹੈ ਬੁੱਕ ਕਰ ਲਓ, ਤਦ ਵੀ 10% ਡਿਪੋਜ਼ਿਟ ਦੇ ਕੇ ਬੁਕਿੰਗ ਹੋ ਜਾਏਗੀ ਅਤੇ ਜਿਹੜਾ 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ ਤੁਹਾਡੇ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ। 905-450-2828 ਨੰਬਰ ਹੈ। ਸਿੰਗਲ ਪੀਸ ਫਰਿੱਜ ਚਾਹੀਦਾ
0: ਜੀ,
1: ਫੁੱਲ ਸਾਈਜ਼ ਦਾ 36 ਇੰਚ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ, $2,200 ਤੋਂ $14.99
0: ਦਾ ਮਿਲਦਾ ਮਹਾਰਾਜ।
1: ਤੇ ਜੇ 33 ਇੰਚ ਦਾ ਫਰਿੱਜ ਲੈਣਾ ਜੀ ਸਿਰਫ ਔਰ ਸਿਰਫ $13.99 ਦਾ,
0: ਗੁੱਡ ਪ੍ਰਾਈਸ।
1: ਤੇ ਜੇ 30 ਇੰਚ ਦਾ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਸਿਰਫ $8.99
0: ਦਾ, $8.99 ਦਾ
1: ਇਹਦੀ ਟੈਰਿਫ ਲੱਗੀ ਪ੍ਰਾਈਸ $1,100 ਹੈ ਜੀ,
0: ਠੀਕ ਹੈ,
1: ਪਰ $8.99 'ਚ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਅਵੇਲੇਬਲ ਹੈ। ਅੱਜ ਬਾਏ ਕਰੋਗੇ 48 ਆਵਰ 'ਚ ਡਿਲੀਵਰੀ ਸਕੈਜੂਅਲ ਹੋ ਜਾਏਗੀ, ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਜਦੋਂ 100 ਇੰਚ ਦੀ ਗੱਲ ਕਰਦੇ ਹਾਂ ਫਿਰ 85 ਇੰਚ ਵੀ ਦੱਸਣਾ ਜ਼ਰੂਰੀ ਹੈ, ਕਿਉਂਕਿ ਸੈਮਸੰਗ ਦਾ 85 ਇੰਚ ਮਿੰਨੀ LED ਦੇ ਨਾਲ ਹੈ ਜਿਹੜਾ ਤੁਹਾਨੂੰ ਦੇ ਰਹੇ ਸਿਰਫ $11.99 ਦਾ, ਸੈਮਸੰਗ ਦਾ ਦੇ ਰਹੇ ਜੀ 75 ਇੰਚ ਸਿਰਫ $7.99 ਦਾ, ਸੈਮਸੰਗ ਦਾ ਮਿਲੇਗਾ 65 ਇੰਚ ਸਿਰਫ $5.99 ਦਾ ਅਤੇ 55 ਇੰਚ ਸਿਰਫ $3.99 ਦਾ। ਕਿੱਥੋਂ? ਵਨ ਐਂਡ ਓਨਲੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਅਤੇ ਬ੍ਰੈਂਪਟਨ ਟੀ ਵੀ ਐਪ, ਬ੍ਰੈਂਪਟਨ ਟੀ ਵੀ APP, ਬ੍ਰੈਂਪਟਨ ਟੀ ਵੀ ਐਪ, ਸਾਡਾ ਟਿਕਟੋਕ ਅਕਾਊਂਟ ਹੈ ਇਹਨੂੰ ਫੋਲੋ ਕਰਨਾ, ਕਿਉਂਕਿ ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਹੈ ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ ਅਤੇ ਲੱਕੀ ਡਰੋਅ 'ਚ ਤੁਹਾਨੂੰ ਲੈਪਟੋਪ ਵਿਨ ਕਰੋਗੇ ਤੁਸੀਂ, ਲੈਪਟੋਪ ਲੱਕੀ ਡਰੋਅ 'ਚ ਵਿਨ ਕਰਨਾ ਅਤੇ ਬ੍ਰੈਂਪਟਨ ਟੀ ਵੀ ਐਪ ਸਾਡਾ ਟਿਕਟੋਕ ਅਕਾਊਂਟ ਫੋਲੋ ਕਰ ਲਓ। 905-450-2828 ਨੰਬਰ ਹੈ, 905-450-2828 ਜੀ।
0: I am Dev Tatla and you are not. Yeah. Jasmine.

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਜੀ। ਉਹਦੀ ਰੀਜ਼ਨ ਇਹ ਹੈ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਜਿੱਥੇ ਅੱਜ ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ $1100 ਦਾ ਮਿਲ ਰਿਹਾ, ਸਿਰਫ $1099 ਪੇਅਰ, ਵਾਸ਼ਰ ਡਰਾਇਰ ਦੋਨੋਂ $1099 'ਚ ਹੈ। ਉੱਦਾਂ ਇਹਦੀ $1700 ਪ੍ਰਾਈਸ ਸੀਗੀ, $600 ਤੁਸੀਂ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰਨਾ। ਕੱਲਾ ਵਾਸ਼ਰ ਚਾਹੀਦਾ ਸਿੰਗਲ ਪੀਸ, $599 ਦਾ ਮਿਲ ਜਾਏਗਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ, $799 ਦਾ ਮਿਲ ਜਾਏਗਾ। ਸਿੰਗਲ ਪੀਸ ਡਿਸ਼ ਵਾਸ਼ਰ ਚਾਹੀਦਾ, $499 ਦੀ ਮਿਲ ਜਾਏਗੀ। ਮਿਲਣੀ ਕਿੱਥੋਂ ਹੈ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਅਤੇ ਜਦੋਂ ਤੁਸੀਂ ਸਿੰਗਲ ਪੀਸ ਜਾਂ ਡੀਲ ਦੀ ਗੱਲ ਕਰਨੀ ਹੈ ਤਾਂ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਹਾਨੂੰ ਵਾਇਰਲੈਸ ਲੈਂਡ ਮਿਲਣਾ। ਵਾਇਰਲੈਸ ਲੈਂਡ ਬੈੱਲ ਕੈਨੇਡਾ ਦੇ ਆਥੋਰਾਈਜ਼ ਡੀਲਰ ਹੈ, ਬੈੱਲ ਕੈਨੇਡਾ ਦੀਆਂ ਡੀਲਾਂ ਉਹਨਾਂ ਕੋਲ ਹੈ ਇਸ ਟਾਈਮ, ਪਰ ਇੰਨੀਆਂ ਲੋਅ ਡੀਲਸ ਕਿ ਤੁਸੀਂ ਬਲੀਵ ਹੀ ਨਹੀਂ ਕਰਨਾ। ਕਲੀਅਰ ਕ੍ਰਿਸਟਲ ਨੈਟਵਰਕ ਬੈੱਲ ਦਾ ਤੁਹਾਨੂੰ ਮਿਲੇਗਾ, ਜਿੱਥੇ ਤੁਹਾਨੂੰ ਅੱਜ ਦਿੱਤਾ ਜਾ ਰਿਹਾ $35 'ਚ ਅਨਲਿਮਿਟਿਡ ਡਾਟਾ, $35 'ਚ ਅਨਲਿਮਿਟਿਡ ਡਾਟਾ ਦੇ ਨਾਲ ਡੀਲ ਮਿਲ ਰਹੀ ਹੈ। ਜੇ ਤੁਸੀਂ iPhone 18 ਪ੍ਰੋ ਲੈਣਾ ਤਾਂ ਰਾਈਟ ਵੇ ਅਵੇਲੇਬਲ ਆ, ਅੱਜ ਕਾਲ ਕਰੋ ਅੱਜ ਹੀ ਫੋਨ ਮਿਲ ਜਾਏਗਾ। $50 ਦੀ ਡੀਲ ਦੇ ਨਾਲ ਇਹ ਫੋਨ ਮਿਲਣਾ ਤੁਹਾਨੂੰ, 905-639-9494, 905-639-9494, 905-639-9494। ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਦੱਸ ਦੇਣਾ ਕਿ ਲੌਂਗ ਵੀਕੈਂਡ 'ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਜ਼ਰੂਰ ਚੱਕਰ ਲਾ ਲੈਣ, ਕਿਉਂਕਿ ਵਾਇਰਲੈਸ ਲੈਂਡ 'ਤੇ ਬੈੱਲ ਕੈਨੇਡਾ ਦੀਆਂ ਡੀਲਾਂ ਵੀ ਮਿਲ ਰਹੀਆਂ। ਆਈਫੋਨ 18 ਪ੍ਰੋ ਚਾਹੇ ਬਰਗੰਡੀ ਕਲਰ ਲੈ ਲਓ, ਬਲੈਕ ਕਲਰ ਲੈ ਲਓ, ਬਲੂ ਕਲਰ ਲੈ ਲਓ, ਰਾਈਟ ਵੇ ਇਨ ਸਟੋਕ ਮਿਲ ਰਿਹਾ। 100 ਇੰਚ ਦਾ ਟੀਵੀ ਲੈਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ, ਰਾਈਟ ਵੇ ਅਵੇਲੇਬਲ ਹੈ। ਤੇ ਮਿਲਣਾ ਵੀ ਕਿੰਨੇ ਦਾ? $4500 ਵਾਲਾ, $29.99
1: 100 ਇੰਚ
0: ਸੋਨੀ ਬ੍ਰੇਵੀਆ ਮਾਡਲ,
1: ਠੀਕ ਹੈ,
0: 905-450-2828।
1: ਲਓ ਜੀ, ਸਾਡੇ ਨਾਲ ਰਾਜੀ ਲਾਈਨ ਤੇ ਨੇ। ਰਾਜੀ, ਵੈਲਕਮ ਟੂ ਦ ਸ਼ੋ।
2: ਸਤਿ ਸ਼੍ਰੀ ਅਕਾਲ ਜੀ, ਰੇਸ ਜੀ, ਸੁਲਤਾਨ ਜੀ, ਥੈਂਕ ਯੂ ਜੀ, ਸਾਰੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
1: ਜਿਵੇਂ ਸੁਲਤਾਨ ਉਹਨਾਂ ਨੇ ਆਖਿਆ, ਜੇ ਕੋਈ ਬੰਦਾ ਮੌਰਗੇ ਲਈ ਬੈਠਾ, ਚਾਹੇ ਫਸਟ ਹੈ ਚਾਹੇ ਸੈਕਿੰਡ ਹੈ, ਜੋ ਵੀ ਚੱਕਰ ਹੈ, ਤੇ ਅਜੇ ਪੈਸੇ ਚੜੇ ਹੋਏ ਆ ਸਿਰ ਤੇ, ਉਧਰੋਂ ਕੀ ਆ ਜਿਹੜੇ ਬਿੱਲ ਬੁੱਲ ਨੇ ਉਹਦੇ 25-25% ਵਿਆਜ ਦੇਈ ਜਾਂਦੇ, ਕਾਰਡ ਚੜਾਏ ਹੋਏ ਆ, ਲਾਈਨ ਆਫ ਕ੍ਰੈਡਿਟ ਚੜਾਈ ਆ, ਪਤਾ ਨੀ ਕੀ ਕੁਝ ਚੜਾਈ ਫਿਰਦੇ ਆ ਸਿਰ ਤੇ, ਜਿਹੜਾ ਭਾਰ ਹੈ ਬਹੁਤ ਵੱਡਾ, ਇਹਨੂੰ ਹਲਕਾ ਕਿਵੇਂ ਕਰੋਗੇ?
2: ਜੀ ਬਿਲਕੁਲ, ਤੁਸੀਂ ਜਿਹੜੀ ਸਟ੍ਰੈਸ ਆ ਉਹ ਮੈਨੂੰ ਦੇ ਦੇਣੀ ਆ, ਤੇ ਮੈਂ ਜਿਹੜਾ ਤੁਹਾਡਾ ਭਾਰ ਆ ਉਹ ਹਲਕਾ ਕਰ ਦੇਣਾ ਆ।
1: ਵੈਰੀ ਗੁੱਡ।
2: ਸੋ ਜੇ ਤੁਸੀਂ ਈਵਨ ਤੁਸੀਂ ਪੈਨਸ਼ਨ ਤੇ ਵੀ ਹੋ, ਤੁਹਾਡੇ ਕੋਲ ਇਨਕਮ ਵੀ ਨਹੀਂ ਹੈਗੀ, ਤੁਹਾਡੇ ਕੋਲ ਕਰਜ਼ੇ ਜਿਹੜੇ ਸਿਰ ਤੇ ਚੜੇ ਆ, ਤੇ ਤੁਹਾਡੀ ਏਜ ਜਿਹੜੀ 55+ ਹੈਗੀ ਆ, ਤੁਹਾਡੇ ਘਰ ਵਿੱਚ ਐਕੁਇਟੀ ਹੈਗੀ ਆ, ਬਟ ਤੁਸੀਂ ਕ੍ਰੈਡਿਟ ਕਾਰਡਸ, ਲਾਈਨ ਆਫ ਕ੍ਰੈਡਿਟਸ, ਜਾਂ ਤੁਸੀਂ ਕਿਸੇ ਦੇਣਾ ਲੈਣਾ, ਜਾਂ ਆਪਣੇ ਬੱਚਿਆਂ ਦੀ ਤੁਸੀਂ ਹੈਲਪ ਕਰਨੀ ਆ, ਤੁਸੀਂ ਪੈਨਸ਼ਨ ਤੇ ਹੋ ਤੇ ਤੁਸੀਂ ਮੌਰਗੇਜ ਸੋਚਦੇ ਹੋ ਨਹੀਂ ਲੈ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ, ਔਰ ਉਸ ਸਿਨੈਰੀਓ ਨੂੰ ਤੁਹਾਡੇ ਨਾਲ ਬੈਠ ਕੇ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰ ਸਕਦੀ ਹਾਂ। ਦੇਵ ਜੀ, ਮੇਰਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਵਾਰੀ ਆਪਣਾ ਫਾਈਨੈਂਸ਼ੀਅਲ ਚੈੱਕਅਪ ਮੇਰੇ ਕੋਲੇ ਜ਼ਰੂਰ ਕਰਾਓ, ਜਿਵੇਂ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਨਾ ਆਪਣਾ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ, ਤੇ ਤੁਸੀਂ ਮੇਰੇ ਕੋਲੇ ਆਓ ਤੇ ਮੈਂ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰਕੇ ਤੁਹਾਨੂੰ ਸੋਲੂਸ਼ਨ ਦੇ ਸਕਦੀ ਹਾਂ ਕਿ ਤੁਹਾਡੇ ਕੇਸ ਦੇ ਵਿੱਚ ਕੀ ਹੋ ਸਕਦਾ, ਤੇ ਤੁਹਾਡੀ ਜਿਹੜੀ ਮੰਥਲੀ ਇਨਕਮ ਹੈ ਉਹਦੇ ਨਾਲ ਆਪਾਂ ਕਿਵੇਂ ਕਵਰ ਕੀਤਾ ਜਾ ਸਕਦਾ, ਤੁਹਾਡਾ ਕੈਸ਼ ਫਲੋ ਐਵਰੀ ਮੰਥ ਕਿਵੇਂ ਮੈਂ ਇਨਕਰੀਜ਼ ਕਰ ਸਕਦੀ ਹਾਂ।
1: ਵੈਰੀ ਗੁੱਡ, ਵੈਰੀ ਗੁੱਡ।
0: ਤੇ ਇਹਦੇ ਵਿੱਚ ਰਾਜਪੈਨ ਮੈਨੂੰ ਇਹ ਵੀ ਇੱਕ ਗੱਲ ਦੱਸੋ ਕਿ ਕਈ ਕਸਟਮਰ ਐਸੇ ਆ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਨੂੰ ਮੌਰਗੇਜ ਦੀ ਲੋੜ ਹੈ, ਸੱਜੇ ਖੱਬਿਓਂ ਕੰਮ ਨਹੀਂ ਹੋ ਰਿਹਾ, ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰੋਗੇ?
2: ਬਿਲਕੁਲ ਹੈਲਪ ਕਰ ਸਕਦੀ ਹਾਂ, ਮੇਰੇ ਕੋਲੇ ਬਹੁਤ ਸਾਰੇ ਲੈਂਡਰਸ ਨੇ, ਔਰ ਮੈਂ ਇਹ ਸੋਚਦੀ ਹਾਂ ਜੇ ਤੁਹਾਡੇ ਕੋਲੇ ਕੋਈ ਪ੍ਰੋਬਲਮ ਹੈ ਤੇ ਮੇਰੇ ਕੋਲੇ ਸੋਲੂਸ਼ਨ ਹੈ।
0: ਵੈਰੀ ਗੁੱਡ।
2: ਇਹ ਬਿਲੀਵ ਹੈਗਾ ਕਿਉਂਕਿ ਮੈਂ ਫਾਈਨੈਂਸ਼ੀਅਲ ਇੰਡਸਟਰੀ ਤੋਂ ਆਈ ਹਾਂ, ਮੈਨੂੰ 27 ਸਾਲ ਹੋ ਗਏ ਇਸੇ ਕੰਮ ਦੇ ਵਿੱਚ, ਔਰ ਮੇਰਾ ਪ੍ਰੋਫੈਸ਼ਨ ਵੀ ਇਹ ਹੈ, ਔਰ ਮੇਰਾ ਐਕਚੁਲੀ ਮੇਰੇ ਜਿਹੜਾ ਹੈਗਾ ਕਹਿੰਦੇ ਨੇ ਕਿ ਦਿਲੋਂ ਇਹੀ ਕੰਮ ਕਰਨਾ ਆਉਂਦਾ ਤਾਂ ਇਹੀ ਕਰ ਸਕਦੀ ਹਾਂ, ਤੇ ਜੇ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਮੇਰੇ ਕੋਲੇ ਆਓਗੇ ਤੇ ਮੈਂ ਤੁਹਾਨੂੰ ਸੋਲੂਸ਼ਨ ਲੈ ਕੇ ਦਊਂਗੀ, ਇਹ ਵਾਅਦਾ ਹੈ ਮੇਰਾ।
0: ਲਓ ਜੀ, ਕੋਈ ਵੀ ਮੌਰਗੇਜ ਕਰਾਉਣੀ ਹੈ, ਕਿਸੇ ਵੀ ਕਿਸਮ ਦੀ ਮੌਰਗੇਜ ਆ, ਇੱਕ ਵਾਰੀ ਤੁਸੀਂ ਕੰਟੈਕਟ ਕਰ ਲੈਣਾ, 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ, ਔਰ ਤੁਹਾਨੂੰ ਬੈਸਟ ਬੈਸਟ ਬੈਸਟ ਡੀਲ ਤੇ ਬੈਸਟ ਰੇਟ ਲੈ ਕੇ ਦੇਣਗੇ। 416-662-6625651, 416-662-5651, 662-5651 मिस ना कर जाना जे किसी भी किस्म की प्रॉब्लम च इस टाइम चल रहे हो मॉर्गेज कित नहीं हो रही और तुहानू कोई ऐसी पेमेंटा का लेन देन का कोई प्रॉब्लम आ रहा जिस तरह राज भैन ने दसिया कि तुसी अगर फाइनैंशियल सैटअप भी अपना करोगे तो तुहानू तुहाडी एक्विटी दे विच भी अगर घर दे विच एक्विटी होएगी तो ऐसा सैटअप करके देंगे कि तुहाडी जिंदगी बिल्कुल ईजी हो जाएगी। 416-662-5651
1: जे फर्ज करो मैं मकान लिया होया शॉर्टफॉल आ गया बिल्डर कहंदा जी 2 लाख प्राइस घट गई अप्रेजर आला कहंदा आ हो गया ओ हो गया ये प्रॉब्लम बहुत ने इहदा भी सलूशन कढ सकदे हो
2: बिल्कुल कढ सकदी आ सलूशन देव जी एक ए हुंदा है कि जदों आपां इस प्रोफेशन दे विच नहीं हैगे ना आपां अपने तरीके नाल उस प्रॉब्लम नूं सोचणा आ सो तेरे कोले ओ ट्रिक्स हैगी आ टिप्स हैगी आ जिहदे नाल मैं ओवरऑल थोड़ी सिचुएशन देख के समझ के थोनू दस सकदी आ कि इत्थे ग्रे एरिया आपां इत्थे मतलब कि इस एरिया दे विच थोड़ी हैल्प कर सकदे आ राइट सो ओ ਜਿਹੜਾ ਕੰਮ ਕਹਿੰਦੇ ਹੁੰਦੇ ਨਾ ਜਿਹਦਾ ਕੰਮ ਤਾਂ ਉਹਨੂੰ ਹੀ ਸਾਜੇ ਬਸ ਫਿਰ ਉਹ ਜਿਹੜਾ ਹੈਗਾ ਮੈਂ ਉਸ ਏਰੀਏ ਦੇ ਵਿੱਚ ਇਹਨੂੰ ਐਕਸਪਰਟ ਹੈਗੀ ਆ ਸੋ ਇਨਸਟੈਡ ਕਿ ਤੁਸੀਂ ਆਪਣੇ ਤਰੀਕੇ ਨਾਲ ਸੋਚੋ ਕਿ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ ਤੁਸੀਂ ਮੇ ਬੀ ਸੋਚਦੇ ਹੋਵੋਗੇ ਇਹਦਾ ਕੋਈ ਸਲੂਸ਼ਨ ਨਹੀਂ ਹੈਗਾ ਔਰ ਜੇ ਮੇਰੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤੇ ਉਸ ਚੀਜ਼ ਦਾ ਸਲੂਸ਼ਨ ਹੈਗਾ ਆ
1: ਸੋ ਪ੍ਰੋਬਲਮ ਕੋਈ ਵੀ ਹੋਵੇ ਸਲੂਸ਼ਨ ਰਾਜ ਜੀ ਕੋਲੇ ਆ ਰਾਜ ਹੋਰਾਂ ਨੂੰ ਫੋਨ ਕਰ ਲਓ ਫੋਨ ਕਰੋਗੇ ਤਾਂ ਗੱਲ ਕਰੋਗੇ ਤਾਂ ਹੱਲ ਨਿਕਲੇਗਾ ਘਰੇ ਬੈਠੇ ਰਹੋ ਕੁਛ ਨੀ ਹੋਣਾ ਕਿਸੇ ਨੇ ਆਗੇ ਚਾਹ ਨੀ ਪੁੱਛਣੀ ਕਿਸੇ ਨੇ ਆਗੇ ਰੋਟੀ ਨੀ ਦੇਣੀ
2: ਬਿਲਕੁਲ ਸਿਰਫ ਤੁਸੀਂ ਪਹਿਲਾ ਪੈਰ ਚੁੱਕਣਾ ਆ ਸੋ ਇੱਕ ਹੋਰ ਗੱਲ ਇਸੇ ਪੁਆਇੰਟ ਤੇ ਜੇ ਤੁਹਾਡੀ ਮੌਰਗੇਜ ਬਹੁਤ ਵਧੀਆ ਮਤਲਬ ਇੰਟਰਸਟ ਰੇਟ ਤੇ ਵੱਡੀ ਬੈਂਕ ਕੋਲੇ ਹੈਗੀ ਆ ਤੇ ਫਿਰ ਵੀ ਤੁਸੀਂ ਮੇਰੇ ਕੋਲੇ ਆ ਸਕਦੇ ਆ ਮੈਂ ਤੁਹਾਡੀ ਬਾਕੀ ਸਿਚੁਏਸ਼ਨ ਐਗਜ਼ਾਮਪਲ ਆਪਾਂ ਮੌਰਗੇਜ ਤੁਹਾਡੀ ਉੱਥੇ ਹੀ ਰੱਖ ਕੇ ਜਿਹੜਾ
1: ਸਾਰਾ ਕੁਛ ਹੋ ਜਾਏਗਾ ਲੇਕਿਨ ਤੁਹਾਨੂੰ ਰਾਜ ਨੂੰ ਫੋਨ ਕਰਨਾ ਪਏਗਾ ਰਾਜ ਹੋਰਾਂ ਦਾ ਨੰਬਰ ਨੋਟ ਕਰ ਲਓ 416-662-5651
0: ਕਿਸੇ ਵੀ ਕਿਸਮ ਦੀ ਮੌਰਗੇਜ ਦੀ ਤੁਹਾਨੂੰ ਕੋਈ ਵੀ ਸਲੂਸ਼ਨ ਚਾਹੀਦੀ ਹੈ ਕਿਸੇ ਵੀ ਕਿਸਮ ਦਾ ਮੌਰਗੇਜ ਦਾ ਤੁਹਾਡੇ ਕੋਲ ਸਟ੍ਰੈਸ ਚੱਲ ਰਿਹਾ ਤਾਂ ਤੁਸੀਂ ਰਾਜ ਭੈਣ ਨੂੰ ਕਾਲ ਕਰ ਲੈਣਾ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਸਲੂਸ਼ਨ ਹੈ ਕੋਈ ਇੱਕ ਸਲੂਸ਼ਨ ਨਹੀਂ ਹੈ ਬਹੁਤ ਸਾਰੇ ਸਲੂਸ਼ਨ ਹੈ ਪਰ ਤੁਹਾਡਾ ਸਟ੍ਰੈਸ ਦੂਰ ਹੋ ਜਾਏਗਾ ਉਹਦੀ ਰੀਜ਼ਨ ਇਹ ਹੈ ਕਿ ਉਹਨਾਂ ਦਾ 25 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਜਿਹੜਾ ਕਿ ਤੁਹਾਨੂੰ ਉਹ ਤੁਹਾਡੇ ਤੇ ਇਸ ਟਾਈਮ ਤੁਹਾਡੇ ਨੂੰ ਅਗਰ ਕੋਈ ਔਖਾ ਟਾਈਮ ਆਇਆ ਹੋਇਆ ਤੇ ਉਹਨੂੰ ਉਹ ਸੋਲੂਸ਼ਨ ਨੂੰ ਤੁਹਾਡੇ ਤੇ ਇੰਪਲੀਮੈਂਟ ਕਰ ਸਕਦੇ ਆ ਜੀ 416-662-5651 416-662-5651
1: ਸਾਡੇ ਨਾਲ ਇਸ ਸਮੇਂ ਗ੍ਰੈਂਡ ਫਰਨੀਚਰ ਸੁਖ ਸਾਹਿਬ ਜੁੜ ਚੁੱਕੇ ਨੇ ਜਨਾਬ
3: ਧੰਨਵਾਦ ਦੇ ਭਾਜੀ ਬਿਲਕੁਲ ਅੱਜ ਲਾਈਵ ਅਪਡੇਟ ਦੇ ਰਹੇ ਹਾਂ ਜੀ ਲੌਂਗ ਵੀਕਐਂਡ ਸੇਲ ਦੀ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਹੁਣ ਵੀ ਇੱਕ ਪਰਿਵਾਰ ਕੈਂਬਰੇਜ ਸਾਡੇ ਕੋਲ ਪਹੁੰਚਿਆ ਹੋਇਆ ਬੈਡਰੂਮ ਸੈੱਟ ਦੀ ਬਾਇੰਗ ਕਰ ਰਹੇ ਨੇ ਸੋ ਲੌਂਗ ਵੀਕਐਂਡ ਦੀਆਂ ਜਿਹੜੀਆਂ ਸੇਲਾਂ ਦਾ ਤੁਹਾਨੂੰ ਆਗਾਜ਼ ਤੁਹਾਨੂੰ ਕਰ ਰਹੇ ਹਾਂ ਸੋ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੋਐਸਟ ਪ੍ਰਾਈਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਲੌਂਗ ਵੀਕਐਂਡ ਦੇ ਉੱਪਰ ਗੱਲਬਾਤ ਬੈਡਰੂਮ ਸੈੱਟ ਦੀ ਕਰ ਲਈਏ ਸੋਫੇ ਸੈੱਟ ਦੀ ਡਾਇਨਿੰਗ ਟੇਬਲ ਕੌਫੀ ਟੇਬਲ ਦੀ ਤਾਂ ਲੋਅ ਪ੍ਰਾਈਸਾਂ 'ਚ ਮਿਲ ਰਹੀਆਂ ਹਰੇਕ ਪਰਚੇ ਦੇ ਨਾਲ ਅੱਜ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ ਸੋ ਇੱਕ ਡੀਲ ਦੇਣ ਲੱਗੇ ਹਾਂ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦੇ ਬੈੱਡ ਦੀ ਗੱਲਬਾਤ ਆਪਾਂ ਕਰ ਰਹੀਏ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ 2000 2500 ਡਾਲਰ ਦਾ ਲੈਂਦੇ ਆਏ ਹੋ ਲੌਂਗ ਵੀਕਐਂਡ ਸਪੈਸ਼ਲ 999 ਦਾ ਪੂਰਾ ਬੈਡਰੂਮ ਸੈੱਟ 999 ਦਾ ਸੋਲਿਡ ਵੁੱਡ ਦਾ ਦਿੱਤਾ ਜਾ ਰਿਹਾ ਰਾਤ ਦੇ 10 ਵਜੇ ਤੱਕ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਮਿਲਣਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ 999 ਦਾ 1000 ਡਾਲਰ ਦਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਤੁਹਾਨੂੰ ਫ੍ਰੀ ਦਿੱਤਾ ਜਾਣਾ ਤੇ ਜੇ ਗੱਲਬਾਤ ਕਰੀਏ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ 499 ਦਾ ਇਕੱਲਾ ਟੇਬਲ ਨਹੀਂ ਰੀਅਲ ਮਾਰਬਲ ਦਾ ਟੇਬਲ 6 ਚੇਅਰਾਂ ਦੇ ਨਾਲ 499 ਦਾ ਦਿੱਤਾ ਜਾ ਰਿਹਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀਆਂ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਸੋ ਜ਼ਰੂਰ ਇੱਕ ਚੱਕਰ ਲਾ ਕੇ ਜਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਸਾਈਜ਼ ਮੈਟਰਸ ਦੀ ਗੱਲਬਾਤ ਕਰ ਲਈਏ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਸਿਰਫ 99 ਡਾਲਰ ਦਾ ਕੁਈਨ ਸਾਈਜ਼ ਦਾ ਮੈਟਰਸ 99 ਡਾਲਰ ਦੇ ਵਿੱਚ ਦਿੱਤਾ ਜਾ ਰਿਹਾ ਤੇ ਪ੍ਰੈਸ਼ਰ ਕੁੱਕਰ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਗਿਫਟ ਮਿਲਣਾ ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਲੌਂਗ ਵੀਕਐਂਡ ਉੱਪਰ ਲੋ ਲੋ ਲੋ ਪ੍ਰਾਈਜ਼ਾਂ ਮਿਲ ਰਹੀਆਂ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਅਪਾਰਟਮੈਂਟ, ਕੁਈਨ ਵਾਲੇ ਅਪਾਰਟਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਜੀ। ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
1: ਥੈਂਕ ਯੂ ਸਰ।

0: ਅਸੀਂ ਘਰ ਲੈਨੇ ਆ, ਸਭ ਤੋਂ ਜਿਹੜਾ ਵੱਡਾ ਫੈਸਲਾ ਹੁੰਦਾ ਉਹ ਹੁੰਦਾ ਕਿਚਨ ਦਾ। ਕਿਚਨ ਚ ਫਰਿੱਜ ਕਿਹੋ ਜਿਹਾ ਹੋਵੇ, ਸਟੋਵ ਕਿਹੋ ਜਿਹਾ ਹੋਵੇ, ਉਹ ਮਾਈਕ੍ਰੋਵੇਵ ਜੇ ਵਾਲਾ ਜਿਹੜਾ ਹੈ ਜਾਂ ਓਵਨ ਹੋਵੇ ਉਹ ਕਿਸ ਤਰ੍ਹਾਂ ਦਾ ਹੋਵੇ,
1: ਬਿਲਕੁਲ
0: ਉਹਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾਓ।
1: ਵਾਲ ਓਵਨ ਚ ਤਾਂ ਭਾਜੀ ਇਹ ਹੈ ਕਿ ਹੁਣ ਜਿਹੜਾ ਲੇਟੈਸਟ ਨਵੀਂ ਟੈਕਨੋਲੋਜੀ ਆਈ ਹੈ ਵਾਲ ਓਵਨ ਦੇ ਵਿੱਚ, ਤੁਹਾਨੂੰ ਪਤਾ ਕਿ ਵੁੱਡ ਕਿਹੜਾ ਸੀ ਪੀਜ਼ਾ ਬਣਾਉਣ ਵਾਲਾ ਜਿਹੜਾ ਜੀ,
0: ਪੀਜ਼ਾ ਜਿਹੜਾ
1: ਵੁੱਡ ਓਵਨ ਪੀਜ਼ਾ,
0: ਵੁੱਡ ਓਵਨ ਵਾਲਾ।
1: ਹਾਂ, ਸੋ ਇਹ ਬਹੁਤ ਸਾਰੀਆਂ ਟੈਕਨੋਲੋਜੀ ਜਿਹੜੀਆਂ ਇਹਦੇ ਵਿੱਚ ਆ ਗਈਆਂ ਹੈ। ਅਗਰ ਤੁਸੀਂ ਕੋਈ ਵੀ ਬਿਲਟ ਇਨ ਕਿਚਨ ਲੈਣਾ, ਇੱਕ ਵਾਰੀ ਸ਼ੋਰੂਮ 'ਤੇ ਵਿਜ਼ਿਟ ਕਰੋ, ਤੁਹਾਨੂੰ ਡੈਫੀਨੇਟਲੀ ਇਹਦੇ ਵਿੱਚ ਬਹੁਤ ਸਾਰੀ ਡਿਫਰੈਂਟ ਡਿਫਰੈਂਟ ਵਰਾਇਟੀ ਮਿਲੇਗੀ। ਖਾਸ ਤੌਰ 'ਤੇ ਜਿਹੜੇ ਕਸਟਮਰ ਪੀਜ਼ਾ ਦੇ ਸ਼ੌਕੀਨ ਹੈ, ਅਤੇ ਇਹ 3 ਮਿੰਟ 'ਚ ਪੀਜ਼ਾ ਬਣਾਉਂਦਾ ਜੀ, ਸਟੋਨ ਬੇਕਡ ਪੀਜ਼ਾ। ਸਟੋਨ ਬੇਕਡ ਪੀਜ਼ਾ, ਸਟੋਨ ਇੱਕ ਵਾਰੀ ਵਾਰਮ ਹੋ ਜਾਂਦਾ, ਉਸ ਤੋਂ ਬਾਅਦ 3 ਮਿੰਟਸ 'ਚ ਤੁਹਾਡਾ ਪੀਜ਼ਾ ਤਿਆਰ ਹੋ ਜਾਂਦਾ। 30 ਪੀਜ਼ੇ ਬਣਾਉਣੇ ਹੋਣ ਤੁਸੀਂ, ਅਤੇ ਤੁਸੀਂ ਸਿਰਫ 10 ਪੀਜ਼ੇ ਬਣਾਉਣੇ ਹੋਣ, 30 ਮਿੰਟ 'ਚ ਬਣ ਜਾਂਦੇ ਆ। ਸੋ ਅਗਰ ਤੁਸੀਂ 3 ਮਿੰਟ 'ਚ ਪੀਜ਼ਾ ਬਣਾਉਣਾ, ਏਅਰ ਫਰਾਇਰ ਬਿਲਟ ਇਨ ਹੈ, ਏਅਰ ਫਰਾਇਰ ਕੁਕਿੰਗ ਦੇ ਨਾਲ ਹੈ, ਬੈਸਟ ਸਟੋਨ ਬੇਕ ਪੀਜ਼ਾ ਤੁਹਾਨੂੰ ਇਹ ਔਫਰ ਕੀਤਾ ਜਾ ਰਿਹਾ ਨਵਾਂ, ਬਿਲਕੁਲ ਇਸ ਟਾਈਮ ਮਿਲੇਗਾ ਤੁਹਾਨੂੰ ਕਿੱਥੇ, ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ, ਜਿੱਥੇ ਤੁਹਾਨੂੰ ਇਕੱਲਾ ਸਟੋਵ ਲੈਣਾ ਵਿਦ ਸਟੋਨ ਬੇਕਡ ਪੀਜ਼ਾ $2500 ਵਾਲਾ, ਓਨਲੀ 1799 'ਚ ਸਪੈਸ਼ਲ ਪ੍ਰਾਈਸ 'ਤੇ ਅਸੀਂ ਦੇ ਰਹੇ ਹਾਂ। ਸੋ ਨਵੀਂ ਟੈਕਨੋਲੋਜੀ ਲੈਣੀ ਹੋਵੇ, ਨਵੇਂ ਮਾਡਲਸ ਲੈਣੇ ਹੋਣ, ਅਤੇ ਇੱਕ ਵਾਰੀ ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਜਾਣਾ ਬਣਦਾ। ਤੁਸੀਂ ਕਿਚਨ ਦੀ ਗੱਲ ਕੀਤੀ ਤੇ ਭਾਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਕਿਚਨ ਜਿਹੜੇ ਕਸਟਮਰ ਹੈ ਰੈਨੋਵੇਟ ਵੀ ਕਰਦੇ ਆ ਜੀ ਆਪਣੇ ਘਰਾਂ ਨੂੰ, ਉਦੋਂ ਵੀ ਕਿਚਨ ਦੀ ਇੱਕ ਕੁਆਲਿਟੀ ਮੇਨਟੇਨ ਕਰਨਾ ਚਾਹੁੰਦੇ ਆ, ਅਤੇ ਜਦੋਂ ਕਿਚਨ ਦੀ ਕੁਆਲਿਟੀ ਮੇਨਟੇਨ ਕਰਨੀ ਹੈ, ਫਿਰ ਓਬਵੀਅਸਲੀ ਬਿਲਟ ਇਨ ਕਿਚਨ ਲੱਗੇਗਾ, ਅਤੇ ਤੁਹਾਡੀ ਕੁਆਲਿਟੀ ਮੇਨਟੇਨ ਹੋਏਗੀ, ਜਿਹਦੇ 'ਚ ਬੋਸ਼ ਜਰਮਨ ਬ੍ਰੈਂਡ ਹੈ। ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਕਿ ਤੁਸੀਂ ਬੋਸ਼ ਜਰਮਨ ਬ੍ਰੈਂਡ 'ਤੇ ਫੋਕਸ ਕਰੋ, ਚੈੱਕ ਕਰੋ, ਦੇਖੋ, 0 ਕੰਪਲੇਂਟ ਦੇ ਨਾਲ ਬੋਸ਼ ਤੁਹਾਨੂੰ ਬਿਲਟ ਇਨ ਕਿਚਨ ਦੇ ਵਿੱਚ 40% ਦਾ ਡਿਸਕਾਊਂਟ ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਦੇ ਰਿਹਾ। ਜੇ ਤੁਸੀਂ ਕੈਫੇ ਸੀਰੀਜ਼ ਲੈਣੀ ਹੈ, ਫਰਿਜਡੇਅਰ ਪ੍ਰੋਫੈਸ਼ਨਲ ਸੀਰੀਜ਼ ਲੈਣੀ ਹੈ, ਜਾਂ ਫਰਿਜਡੇਅਰ ਗੈਲਰੀ ਸੀਰੀਜ਼ ਲੈਣੀ ਹੈ, ਤਦ ਵੀ ਤੁਹਾਨੂੰ 40-40% ਦਾ ਡਿਸਕਾਊਂਟ ਮਿਲੇਗਾ ਵਿਦ ਡਿਫਰੈਂਟ ਡਿਫਰੈਂਟ ਫੀਚਰਸ। ਜਦੋਂ ਕਿਚਨ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਅਸੀਂ ਕਾਊਂਟਰ ਟੌਪ ਕਿਚਨ ਅਪਲਾਈਸਿਸ ਵੀ ਇਸ ਟਾਈਮ ਔਫਰ ਕਰ ਰਹੇ ਹਾਂ, ਕਿਉਂਕਿ ਨਿੰਜਾ ਜਿਹੜਾ ਹੈ ਜੀ, ਨਿੰਜਾ ਦੀ ਡੀਲਰਸ਼ਿਪ ਲਈ ਹੈ, ਨਿੰਜਾ ਦਾ ਜੂਸਰ ਵਿਦ ਪਲਪ ਐਂਡ ਵਿਦਆਊਟ ਪਲਪ ਦੋਨੋਂ ਅਟੈਚਮੈਂਟਸ ਆਉਣਗੀਆਂ, ਸਿਰਫ 199 ਦਾ ਮਿਲਣਾ, ਸਿਰਫ 199
0: ਤਾਜ਼ਾ ਜੂਸ ਬਣਾਓ, ਫਰੈਸ਼ ਜੂਸ ਬਣਾਓ,
1: ਬਿਲਕੁਲ ਰਾਈਟ ਵੇ। ਮੈਂ ਕਹਿੰਦਾ ਸਟਰੋਂਗਲੀ ਰਿਕਮੈਂਡਡ ਹੈ ਤੁਸੀਂ ਘਰ ਲਿਜਾ ਕੇ ਨਿੰਜਾ ਦਾ ਜੂਸਰ ਰੱਖੋ 199 ਚ, ਔਰ ਡੇਲੀ ਚਾਹੇ ਤੁਸੀਂ ਕੈਰਟਸ ਦਾ, ਗਾਜਰਾਂ ਦਾ ਜੂਸ ਕੱਢਣਾ, ਠੀਕ ਹੈ ਜੀ, ਚਾਹੇ ਤੁਸੀਂ ਚਿਕੰਦਰ ਦਾ ਜੂਸ ਲੈਣਾ,
0: ਸੰਤਰੇ ਹੋਏ, ਐਗਜੈਕਟਲੀ ਮਸਮੀਆਂ ਹੋਈਆਂ, ਜਿਹੜਾ ਮਰਜ਼ੀ ਕੱਢੋ, ਜਿਹੜਾ ਤੁਹਾਨੂੰ ਪਸੰਦ ਹੈ, ਸਿਰਫ $199 ਚ ਲਿਆ ਕੇ ਰੱਖ ਲਓ, ਸਵੇਰੇ ਉਹਦੇ ਚ ਪਾਓ ਸੰਤਰੇ ਜੇ ਜੂਸ ਬਾਰ,
1: ਬਿਲਕੁਲ। ਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਨੂੰ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਦੇ ਰਿਹਾ। ਨਿੰਜਾ ਦਾ ਏਅਰ ਫਰਾਇਰ ਲੈਣਾ, ਉਹ ਵੀ 299 ਚ ਮਿਲ ਜਾਏਗਾ, ਉਹ ਵੀ ਸਾਡੇ ਕੋਲ ਸਪੈਸ਼ਲ ਪ੍ਰਾਈਸ 'ਤੇ ਹੈ। ਜ਼ਰੂਰ ਵਿਜ਼ਿਟ ਕਰਨਾ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 9054502828। ਤੇ ਲਾਂਡਰੀ ਸੈਕਸ਼ਨ ਨੂੰ ਤਾਂ ਬਿਲਕੁਲ ਮਿਸ ਨਾ ਕਰਨਾ
0: ਜੀ,
1: ਕਿਉਂਕਿ ਬਹੁਤ ਸਾਰੇ ਅਸੀਂ ਇਸ ਟਾਈਮ, ਕੱਲ੍ਹ ਵੀ ਸਾਡੀਆਂ ਡਿਲੀਵਰੀਆਂ ਜੀ ਵੈਲੈਂਡ ਏਰੀਆ 'ਚ ਗਈਆਂ ਸੀ, ਸਟੋਨੀ ਕ੍ਰੀਕ ਵੈਲੈਂਡ ਏਰੀਆ 'ਚ। ਸਾਨੂੰ ਇਹ ਐਕਸਪੀਰੀਅੰਸ ਹੋ ਰਿਹਾ ਕਿ ਬਹੁਤ ਸਾਰੇ ਬਿਲਡਰ ਨੇ ਲਾਂਡਰੀ ਰੂਮ ਐਸੇ ਬਣਾਏ ਆ ਜਿਨ੍ਹਾਂ 'ਚ ਸਟੈਕ ਹੁੰਦੀ ਹੈ ਵਾਸ਼ਰ ਡਰਾਇਰ,
0: ਸਾਈਡ ਬਾਈ ਸਾਈਡ ਨਹੀਂ ਰੱਖ,
1: ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਹੀ ਨਹੀਂ ਹੈ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ, ਸਿਰਫ 1499 ਦਾ ਮਿਲ ਜਾਣਾ, $2200 ਵਾਲਾ ਵਾਸ਼ਰ ਐਂਡ ਡਰਾਇਰ 1499 'ਚ ਲੈ ਕੇ $700 ਤੁਸੀਂ ਸੇਵ ਕਰ ਲੈਣਾ, ਅਤੇ 1499 ਪੇ ਵੀ 6 ਮਹੀਨੇ 'ਚ ਕਰਨਾ, 905-450-2828। ਤੇ ਫਿਰ ਜਾਂਦੇ ਜਾਂਦੇ ਯਾਦ ਕਰਾ ਦਈਏ ਕਿ ਟੀਵੀ ਲੈਣਾ ਨਾ ਭੁੱਲਣਾ, ਉਹ ਵੀ ਸੋਨੀ ਬ੍ਰੇਵੀਆ ਮਾਡਲ,
0: ਉਹ ਵੀ ਸਰ ਤੁਸੀਂ ਪਹਿਲੇ ਬੰਦੇ ਹੋਵੋਗੇ ਜਿਨ੍ਹਾਂ ਨੇ ਘਰੇ

OLED, OLED TV 10 inch ਦਾ Sony Bravia 5, Bravia 6, ਸਾਡੇ ਕੋਲ OLED TV 10 inch ਦਾ Bravia 6 ਪਹੁੰਚਿਆ, ਜਿਹੜਾ ਕਿ best and top of the line

0: ਡਿਸਕਾਊਂਟ ਹੈ, $5,000 ਵਾਲਾ ਪੈਕੇਜ ਜਿਹਦੇ 'ਚ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਡਿਸ਼ਵਾਸ਼ਰ ਹੈ, $29.99 ਦਾ, 905-450-2828, 905-450-2828, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, 905-450-2828 ਜੀ।
1: ਉੱਪਰ ਵਾਲੇ ਦਾ ਦੁਆ ਕਰਨ ਵਾਲੇ ਫਿਰ ਮਿਲਾਂਗੇ, ਡੇਵ ਟਾਵਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: AM530.ca. This is AM530, CHLO AM, an Evanoff communications station, serving Brampton, Mississauga, Toronto, the GTA, and the world at AM530.ca.
1: Canada सरकार अपराध विरुद्ध सख्ती वरत रही है, ताजा तुसी मोहल्ले विच सुरक्षित रहो। बार बार अपराध करने वाले दी जमानत ते सख्ती, जिस नाल तुसी घर विच सुरक्षित रहो। ड्रग्स अते बंदूकां दी तस्करी रोकण लई सख्त सरहदी पहरा, जिस नाल तुहाडा भाईचारा रहे सुरक्षित। ठगी अते साइबर क्राइम ते सख्ती, जिस नाल तुहाडा पैसा रहे सुरक्षित। असी कैनेडा नूं सुरक्षित बनाउण लई अपराध विरुद्ध सख्ती वरत रहे हां। canada.ca/surakhit-canada ते होर जानो। कैनेडा सरकार वल्लों इक सुनेहा। कैनेडा सरकार जमानत अते सजा दे कानूनां विच सख्ती लिया रही है। हिंसक अते बार बार अपराध करन वालियां नूं भाईचारे तों दूर रखण लई सिस्टम विच सुधार, तां जो तुसी घर विच सुरक्षित रहो। canada.ca/surakhit-canada ते होर जानो। कैनेडा सरकार वल्लों इक सुनेहा।
2: संसार दे कोने कोने विच वसदे पंजाबियां तक विरसे दी खुशबू पहुंचाउंदा इह है वतनो दूर रेडियो। This is वतनो दूर रेडियो।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ, ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
2: This is ਵਤਨੋਂ ਦੂਰ ਰੇਡੀਓ।

are strictly that of the participants and they do not in any ways reflect the views, ideas and opinions of Radio Gold. Good afternoon, good evening, Saturday, October 3rd, first program, October da leke tuhade layi hazir ho gaye ha aaj. 17 ਡਿਗਰੀ ਟੈਂਪਰੇਚਰ ਦੇ ਨਾਲ ਖੂਬਸੂਰਤ ਜਿਹਾ ਦਿਨ ਅਕਤੂਬਰ ਦੇ ਵਿੱਚ ਇੰਨਾ ਖੂਬਸੂਰਤ ਦਿਨ ਦੇਖਣ ਨੂੰ ਮਿਲੇ ਫਿਰ ਕਿਸੇ ਚੀਜ਼ ਦੀ ਕੰਪਲੇਂਟ ਕਿਉਂ ਕਰਨੀ ਹੈ ਵਟ ਅ ਬਿਊਟੀਫੁਲ ਡੇ ਟੂਡੇ ਆਊਟਸਾਈਡ ਥੋੜੇ ਦਿਨ ਰਹਿ ਗਏ ਹੈ ਅਭੀ ਅਕਤੂਬਰ ਹੁਣੇ ਸਟਾਰਟ ਹੋ ਚੁੱਕਿਆ ਹੈ ਫਿਰ ਉਸ ਤੋਂ ਬਾਅਦ ਅਸੀਂ ਵੀ ਆਰ ਮੂਵਿੰਗ ਟੂਵਰਡਸ ਵਿੰਟਰ ਲੇਕਿਨ ਇਹ ਖੂਬਸੂਰਤ ਜਿਹੇ ਦਿਨ ਨੂੰ ਤੁਸੀਂ ਇੰਜੋਏ ਕਰੋ ਕੱਲ੍ਹ ਵੀ ਬਹੁਤ ਹੀ ਪਿਆਰਾ ਜਿਹਾ ਬਟ ਕਲਾਉਡੀ ਡੇ ਹੈ ਬਟ ਟੈਂਪਰੇਚਰ ਇਜ਼ ਇਨ ਡਬਲ ਡਿਜਿਟ ਸੋ ਨੋ ਕੰਪਲੇਂਟਸ ਕੰਪਲੇਂਟ ਵੈਸੇ ਵੀ ਕਰਨੀ ਨਹੀਂ ਚਾਹੀਦੀ ਜੋ ਕੁਛ ਹੈ ਜਦੋਂ ਅਸੀਂ ਉਸ ਬਾਰੇ ਬੈਠ ਕੇ ਲਿਖੀਏ ਕਿ ਸਾਡੇ ਕੋਲ ਕੀ ਹੈ ਫਿਰ ਮੈਨੂੰ ਲੱਗਦਾ ਕਿ ਕੰਪਲੇਂਟ ਕਰਨ ਦੀ ਕੋਈ ਵੀ ਗੁੰਜਾਇਸ਼ ਬਾਕੀ ਨਹੀਂ ਬਚਦੀ ਪ੍ਰੋਗਰਾਮ ਸੁਣਦੇ ਰਹੋ 5 ਤੋਂ ਲੈ ਕੇ 6 ਵਜੇ ਤੱਕ ਸਾਡਾ ਤੁਹਾਡਾ ਸਾਥ ਰੇਡੀਓ ਗੋਲਡ ਦੇ ਉੱਪਰ ਸਟੂਡੀਓਜ਼ ਦੇ ਨੰਬਰ 4162337368 ਐਂਡ ਮਾਈ ਨੰਬਰ ਇਜ਼ 4169106000 ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੋਜ਼ਿਟਿਵ ਥਾਟ ਦੇ ਨਾਲ ਕਹਿੰਦੇ ਕਿ ਤੁਸੀਂ ਕਿੰਨੇ ਵੀ ਪੜ੍ਹੇ ਲਿਖੇ ਹੋ ਜਾਓ ਕਿੰਨੇ ਵੀ ਸਿੱਖਿਅਤ ਹੋ ਜਾਓ ਲੇਕਿਨ ਰੱਬ ਨੂੰ ਭੁੱਲਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਾਲ ਕਰਮ ਦੇਖਦਾ ਤੁਹਾਡੀ ਡਿਗਰੀ ਨਹੀਂ ਹਮੇਸ਼ਾ ਉਸ ਉੱਪਰ ਵਾਲੇ ਦਾ ਸ਼ੁਕਰਾਨਾ ਕਰੋ ਹਮੇਸ਼ਾ ਉਸ ਉੱਪਰ ਵਾਲੇ ਨੂੰ ਗ੍ਰੇਟਫੁਲ ਰਹੋ ਗ੍ਰੈਟੀਟਿਊਡ ਕਰਦੇ ਰਹੋ ਜ਼ਿੰਦਗੀ 'ਚ ਜੋ ਕੁਛ ਵੀ ਹੋ ਰਿਹਾ ਜਸਟ ਬੀ ਗ੍ਰੇਟਫੁਲ ਸਬਰ ਨਾਲ ਜਦੋਂ ਤੁਸੀਂ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹੋ ਤਾਂ ਜ਼ਿੰਦਗੀ ਆਟੋਮੈਟਿਕਲੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਗੀਤ ਸੰਗੀਤ ਹੋਏਗਾ ਰੀਅਲ ਅਸਟੇਟ ਦੀ ਮਾਰਕੀਟ ਅਪਡੇਟ ਹੋਏਗੀ ਮੌਰਗੇਜ ਦੀ ਕੁਛ ਇਨਫੋਰਮੇਸ਼ਨ ਹੋਏਗੀ ਸਪੋਂਸਰਸ ਮੈਸੇਜਿਸ ਔਰ ਅੱਜ ਫੇਸਬੁੱਕ ਲਾਈਵ ਕਰਾਂਗੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਸੋਨਮ ਰਸਪ੍ਰੀਤ ਦੇ ਨਾਮ ਤੇ ਯੂ ਕੈਨ ਗੋ ਲਾਸਟ ਵੀਕ ਮੈਂ ਇੱਕ ਕੁਐਸਚਨ ਪੁੱਛਿਆ ਸੀ ਐਸਟ੍ਰੋਲੋਜੀਕਲੀ ਕਿ ਮਨੀ ਬੰਦ ਦੀਆਂ ਲਾਈਨਸ ਤੁਹਾਡੇ ਹੱਥ ਤੇ ਤੁਹਾਡੇ ਬਾਜੂ ਦੇ ਨਾਲ ਤਿੰਨ ਲਾਈਨਸ ਜਿਸ ਦੇ ਹੱਥ ਵਿੱਚ ਨੇ ਉਹ ਪਲੀਜ਼ ਕਾਲ ਕਰੋ ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਲਾਈਨਸ ਹੁੰਦੀਆਂ ਨੇ ਬਟ ਆਈ ਗੋਟ ਮੈਨੀ ਕਾਲਸ ਪਰ ਕਿਸੇ ਦੇ ਵੀ ਹੱਥ ਵਿੱਚ ਉਹ ਲਾਈਨ ਨਹੀਂ ਸੀ ਵਿੱਚ ਵੀ ਵਰ ਟਾਕਿੰਗ ਅਬਾਊਟ ਤੇ ਮੈਂ ਅੱਜ ਲਾਈਵ ਜਾ ਕੇ ਆਈਲ ਟੈਲ ਯੂ ਕਿ ਉਹ ਲਾਈਨਸ ਕਿੱਦਾਂ ਹੋਣੀਆਂ ਚਾਹੀਦੀਆਂ ਨੇ ਫਿਰ ਤੁਸੀਂ ਆਪਣੇ ਆਪਣੇ ਹੈਂਡਸ ਚੈੱਕ ਕਰਨਾ ਔਰ ਫਿਰ ਅੱਜ ਡਿਸਕਸ ਕਰਾਂਗੇ ਕਿ ਜੇਕਰ ਤੁਹਾਡੇ ਹੱਥ ਵਿੱਚ ਕਿਸੇ ਦੇ ਵੀ ਹੱਥ ਵਿੱਚ ਦਿਲ ਹੈ ਤੇ ਉਹਦਾ ਕੀ ਮਤਲਬ ਹੁੰਦਾ ਹੈ ਤੇ ਜੇਕਰ ਤੁਹਾਡੇ ਹੱਥ ਵਿੱਚ ਦਿਲ ਹੈਗੇ ਹੈ ਤਾਂ ਤੁਸੀਂ ਪਲੀਜ਼ ਕਾਲ ਜ਼ਰੂਰ ਕਰਨਾ ਮੈਨੂੰ 4169106000 ਤੇ ਦੈਨ ਆਫਟਰ ਦਾ ਪ੍ਰੋਗਰਾਮ ਵਿਲ ਡਿਸਕਸ ਅਬਾਊਟ ਦੈਟ ਕਾਫੀ ਲੋਕਾਂ ਦੇ ਮੈਨੂੰ ਕਾਲਸ ਵੀ ਆਈਆਂ ਨੈਕਸਟ ਵੀਕ ਵੀ ਆਰ ਮੀਟਿੰਗ ਐਜ ਵੈਲ ਤੇ ਜੇਕਰ ਤੁਸੀਂ ਵੀ ਕੁਛ ਜਾਣਨਾ ਚਾਹੁੰਦੇ ਹੋ ਤਾਂ ਬਿਲਕੁਲ ਯੂ ਕੈਨ ਕਾਲ ਮੀ 4169106000 ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਚਲੋ ਜੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੀ ਤਰਫ ਚੱਲਦੇ ਹਾਂ ਔਰ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਇੱਦਾਂ ਹੀ ਅੱਗੇ ਚਲਾਉਂਦੇ ਰਹਾਂਗੇ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ 4169106000 ਪ੍ਰੋਗਰਾਮ ਆਪ ਸੁਣ ਰਹੇ ਹੈ ਰੇਡੀਓ ਗੋਲਡ ਸ਼ਾਈਨ ਵਿਦ ਸੋਨਮ ਕੀਪ ਲਿਸਨਿੰਗ ਐਂਡ ਕੀਪ ਸਮਾਈਲਿੰਗ ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ

0: जीटीए की रियल एस्टेट मार्केट में स्वागत है आपका। अगर आपको लग रहा है कि टोरंटो का रियल एस्टेट मार्केट अभी भी बस गिर रहा है तो जरा नंबर्स को ध्यान से देखिए, क्योंकि कहानी थोड़ी बदल रही है। अगस्त में जीटीए में करीब 5,057 होम्स सोल्ड हुए, जबकि नई लिस्टिंग्स पिछले साल की तुलना में। रियल एस्टेट मार्केट अपडेट में सोनम की तरफ से स्वागत है आपका। घर खरीदते समय हम सब एक नंबर देखते हैं, प्राइस, लेकिन असली सवाल है इस प्राइस के पीछे छिपे हुए कॉस्ट कितने हैं। आज बात करते हैं हिडन कॉस्ट की। न्यू कंस्ट्रक्शन हमेशा ऑल इंक्लूसिव नहीं होता। ट्रेप के मुताबिक गवर्नमेंट इम्पोज टैक्सेस, फीस और चार्जेस नई हाउसिंग की टोटल कॉस्ट का लगभग 32-36% तक हिस्सा बना सकते हैं। इनमें डेवलपमेंट चार्जेस एक बड़ा कंपोनेंट है। डेवलपर्स इन चार्जेस को अक्सर परचेज प्राइस या क्लोजिंग एडजस्टमेंट के जरिए बायर तक पास करते हैं। एंड डिड यू नो, कुछ नए हाउस एग्रीमेंट्स में डेवलपिंग चार्जेस और दूसरे एडजस्टमेंट्स बायर की फाइनल क्लोजिंग कॉस्ट को काफी बदल सकते हैं। ट्रेब ने हाल ही में डेवलपमेंट चार्जेस डिस्क्लोजर को ज्यादा ट्रांसपेरेंट बनाने की जरूरत पर बात की है। मतलब एग्रीमेंट साइन करने से पहले एडजस्टमेंट्स और क्लोजिंग कॉस्ट को समझना बहुत जरूरी है। कॉन्ट्रो बायर्स के लिए हिडन फैक्ट। कॉन्ट्रो मार्केट में बायर्स को चॉइसेस मिल रही हैं, लेकिन परचेज प्राइस देकर फैसला लेना सही है। ट्रेब के क्वार्टर 2 2026 डेटा में जीटीए कॉन्डो सेल्स पिछले साल से 8.8% ऊपर थी, जबकि नई कॉन्डो लिस्टिंग्स 19% नीचे रही। एवरेज कॉन्डो प्राइस फिर भी ईयर ओवर ईयर नीचे था। सेलर्स के लिए, अगर आप घर बेचने वाले हैं तो सिर्फ मेरे पड़ोसी का घर इतने में बिका वाली कैलकुलेशन मत कीजिए। आज बायर पहले से ज्यादा इन्फॉर्मेशन लेकर आता है, इसलिए आज की मार्केट में वैल्यू एक्सप्लेन करना उतना ही इम्पोर्टेंट है जितना प्राइस सेट करना। घर खरीदते समय सिर्फ प्राइस मत देखिए। प्राइस प्लस क्लोजिंग कॉस्ट प्लस फ्यूचर कॉस्ट इज इक्वल टू रियल कॉस्ट। अब बात करते हैं उस चीज की जिसके बिना आजकल ज्यादातर बायर्स का रियल एस्टेट प्लान पूरा नहीं होता, मॉर्गेज। बहुत से बायर्स सबसे पहले पूछते हैं आज मॉर्गेज रेट क्या चल रहा है, लेकिन असली सवाल सिर्फ रेट नहीं है, किस रेट पे क्वालिफाई होते हैं, मंथली पेमेंट, अमोर्टाइजेशन और टोटल इंटरेस्ट कितना पे करना है, क्योंकि छोटा सा डिफरेंस बड़ी मॉर्गेज में काफी पैसा बना सकता है। कई बायर्स ये मानते हैं कि बैंक ने उन्हें सर्टेन अमाउंट के लिए प्री अप्रूव कर दिया है तो उतना ही घर खरीदना चाहिए। बिल्कुल नहीं, प्री अप्रूवल बॉरोइंग कैपेसिटी बनाता है, लेकिन जरूरी नहीं कंफर्टेबल बजट को रिप्रेजेंट करें। और आपको प्रिंसिपल के साथ कितना इंटरेस्ट देना है ये भी देखना जरूरी है। एक स्मार्ट बायर रेट कितना है नहीं देखता, वो पूछेगा बॉरोइंग कॉस्ट क्या है, प्री पेमेंट प्रिविलेजेस क्या है, जल्दी मॉर्गेज ब्रेक पे पेनल्टी कितनी हो सकती है और रेट। घर सिर्फ चार दीवारें नहीं होता, सही जानकारी के साथ उठाया गया एक छोटा सा कदम कल की एक बड़ी उपलब्धि बन सकता है। सो प्लान अकॉर्डिंगली। सुनते रहें रेडियो गोल्ड। आप सुन रहे हैं रेडियो गोल्ड। फॉर एनी प्रमोशंस टू ग्रो योर बिजनेस, स्पॉन्सरशिप और एनी अदर इन्फॉर्मेशन कॉल 416-910-6000 416-910-6000 और यू कैन ईमेल radiogold01@gmail.com। कीप लिसनिंग एंड कीप स्माइलिंग। वंस अगेन वेलकम टू द प्रोग्राम। स्वागत है थोड़ा रेडियो गोल्ड दे विच। और चलो जी लेके चलते हैं, रियल एस्टेट दी न्यूज अपडेट हो गई है। हम थोड़ी जी रियल एस्टेट इनकम्प्लीट है विदाउट मॉर्गेज। और नासिर जी साढ़े नाल है ओवर द फोन, स्वागत करते हैं। नासिर जी थोड़ा स्वागत है, हाउ आर यू?
1: बहुत शुक्रिया सनम जी, रेडियो प्रोग्राम सुन, नमस्ते, सत श्री अकाल, अस्सलाम वालेकुम।
0: वेलकम जी। और नासिर जी, न्यूज चल रही सी रियल एस्टेट दी, उस न्यू रियल एस्टेट इज इनकम्प्लीट विदाउट मॉर्गेज। और मॉर्गेज दे विच बहुत सारे क्वेश्चंस हुंदे हैं अजकल, बहुत सारियां चीजां ने जिहड़ियां तुहानूं करनियां पैंदियां टू क्वालिफाई। सो वट यू थिंक कि जे किसी बायर ने, कोई समवन इज लुकिंग फॉर अ हाउस होम टू बाय, तो केड़े केड़े चीजां दा ध्यान रखना चाहिए स्टार्टिंग दे विच टू गैट द मॉर्गेज अप्रूव?
1: देखिए जी, दो तीन तरह के लैंडर है, और पहला जरा ए लैंडर होंगे, उन्हों की रिक्वायरमेंट एक ही होंगी भी 700+ बीकन स्कोर होना चाहिए।
0: ओके,
1: बी लैंडर दे आर फ्लैक्सीबल ऑलवेज, दे डोंट केयर अबाउट स्कोर, वो वेखते हैं इक्विटी किनी तुम पाना चाहते हो, डाउन पेमेंट कि पाना चाहते हो। यह सारी चीजों का ध्यान रखना बड़ा जरूरी होंगे। और मैं ऑलवेज ओनर कहना हूं भी अपना तुम चाहते हो तरक्की करनी है इस कंट्री च, सुनो जी इको आ रहा है, बैक आ रहा है काफी ना।
0: ओके, हाँ जी, हाँ जी नासिर जी
1: जी, तुसी अगर चाहते हो इतना चाहते हो तो बहुत जरूरी है अपना क्रेडिट बचा के रखो, ਔਰ ਤੁਹਾਨੂੰ ਰੇਟਸ ਵੀ ਚੰਗੇ ਮਿਲਣਗੇ, ਤੁਹਾਨੂੰ ਹਰ ਚੀਜ਼ ਦਾ ਧਿਆਨ ਅਸੀਂ ਰੱਖਦੇ ਹਾਂ ਕਿਉਂਕਿ ਸਾਡਾ 27 ਸਾਲ ਦਾ ਐਕਸਪੀਰੀਅੰਸ ਹੈ, 27 ਸਾਲਾਂ 'ਚ ਅਸੀਂ ਬਹੁਤ ਕੁਝ ਸਿੱਖਿਆ, ਅਸੀਂ ਕੋਸ਼ਿਸ਼ ਕਰਨੇ ਜੋ ਜੋ ਸਿੱਖਿਆ ਆਪਣੇ ਕਲਾਇੰਟਸ ਨੂੰ ਫਾਇਦਾ ਪਹੁੰਚਾਈਏ। ਔਰ ਮੋਰਗੇਜ ਵਾਸਤੇ ਬਹੁਤ ਜ਼ਰੂਰੀ ਹੈ, ਅਗਰ ਤੁਸੀਂ ਚੰਗਾ ਰੇਟ ਲੈਣਾ, ਮੈਂ 5% ਦੇ ਨਾਲ ਵੀ 5 ਲੱਖ ਤੱਕ ਤੁਸੀਂ ਕਾਰ ਬਾਏ ਕਰਨਾ, ਸਿਰਫ 5% ਡਾਊਨ ਪੇਮੈਂਟ ਦੇ ਨਾਲ ਤੁਹਾਨੂੰ ਕਾਰ ਮਿਲ ਸਕਦਾ, ਸਿਰਫ ਉਹ ਸਿਰਫ ਤੁਹਾਨੂੰ ਆਪਣਾ ਕ੍ਰੈਡਿਟ ਬਚਾ ਕੇ ਰੱਖਣਾ ਪੈਣਾ, ਕ੍ਰੈਡਿਟ ਬਚਾਓਗੇ ਤੇ ਤੁਹਾਨੂੰ ਬੜੀ ਆਸਾਨੀ ਨਾਲ ਅਸੀਂ ਮੋਰਗੇਜ ਦਵਾ ਸਕਦੇ ਹਾਂ। ਤੇ ਇਸ ਵਾਸਤੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰੋ 6477 7419000। ਉਹਦੇ ਨਾਲ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ, ਮੈਂ ਆਲਵੇਜ਼ ਕਹਿੰਦਾ ਬਿਜ਼ਨਸ ਲਾਜ਼ਮੀ ਸਟਾਰਟ ਕਰਨਾ ਚਾਹੀਦਾ, ਥੋੜੇ ਜਿਹੇ ਪੈਸੇ ਨਾਲ ਤੁਸੀਂ ਰਿਸਕ ਜ਼ਰੂਰ ਲਵੋ, ਕਿਉਂਕਿ ਥੋੜੀ ਜਿਹੀ ਸੇਵਿੰਗ ਕਿਧਰੇ ਪਈ ਹੈ, ਤੁਸੀਂ ਉਹਦੇ ਨਾਲ ਤੁਸੀਂ ਬਿਜ਼ਨਸ ਸਟਾਰਟ ਕਰ ਸਕਦੇ ਹੋ। ਅਗਰ ਤੁਹਾਡੇ ਕੋਲ 20-25% ਡਾਊਨ ਹੈਗਾ ਤੇ ਬਾਕੀ ਜਿਹੜਾ ਅਸੀਂ ਸਾਰੇ ਸਾਰਾ ਤੁਹਾਨੂੰ ਅਸੀਂ ਲੋਨ ਦਵਾ ਸਕਦੇ ਹਾਂ, ਇੱਕ ਬਹੁਤ ਵਧੀਆ ਪ੍ਰੋਗਰਾਮ ਹੈ, 5 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ। ਕੋਈ ਵੀ ਤੁਸੀਂ ਗਰੋਸਰੀ ਸਟੋਰ ਖੋਲਣਾ, ਕੋਈ ਵੀ ਤੁਸੀਂ ਡਾਲਰ ਸਟੋਰ ਖੋਲਣਾ, ਕੋਈ ਤੁਸੀਂ ਇੰਡਸਟਰੀ ਲਗਾਉਣੀ ਹੈ, ਮਸ਼ੀਨ ਬਾਏ ਕਰਨੀ ਹੈ, ਲੇਜ਼ਰ ਮਸ਼ੀਨ ਬਾਏ ਕਰਨੀ, ਕਿਸੇ ਤਰ੍ਹਾਂ ਦੀ ਤੁਸੀਂ ਮਸ਼ੀਨਾਂ ਵਗੈਰਾ ਬਾਏ ਕਰਨੀ ਹੈ, ਤੇ ਉਹਦੇ ਵਾਸਤੇ 5 ਲੱਖ ਤੱਕ ਤੁਹਾਨੂੰ ਬੜੇ ਆਸਾਨੀ ਨਾਲ ਲੋਨ ਮਿਲ ਸਕਦਾ। ਤੇ ਕੋਈ ਜਾਣਕਾਰੀ ਚਾਹੀਦੀ ਕਾਲ ਕਰੋ 6477 7419000 ਤੇ ਕਾਲ ਕਰ ਸਕਦੇ ਹੋ। ਤੇ ਉਹਦੇ ਨਾਲ ਨਾਲ ਤੁਸੀਂ ਅਗਰ ਚਾਹੁੰਦੇ ਹੋ, ਤੁਸੀਂ ਆਲਰੇਡੀ ਬਿਜ਼ਨਸ ਜਦੋਂ ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਤੁਹਾਨੂੰ ਅਸੀਂ 50,000 ਤੋਂ ਲੈ ਕੇ 2 ਮਿਲੀਅਨ ਤੱਕ, ਸਾਨੂੰ ਜੀ ਇੱਥੇ ਰਿਕੋ ਆ ਰਿਹਾ ਕਾਫੀ ਜੀ, 50,000 ਤੋਂ ਲੈ ਕੇ ਹਾਂਜੀ 2 ਮਿਲੀਅਨ ਤੱਕ ਅਸੀਂ ਤੁਹਾਨੂੰ ਬੜੀ ਆਸਾਨੀ ਨਾਲ, ਵਿੱਚ ਆਵਾਜ਼ ਵਾਪਸ ਆ ਰਹੀ ਹੈ, ਸਮਥਿੰਗ ਰੋਂਗ ਆਈ ਥਿੰਕ ਆ ਰਿਹਾ ਜੀ।
2: ਹਾਂਜੀ ਹਾਂਜੀ ਨਾਸਰ ਜੀ, ਟ੍ਰਾਈ ਨਾਓ
1: ਨਾ। ਅੱਛਾ, 50,000 ਤੋਂ ਲੈ ਕੇ ਤੁਹਾਨੂੰ 2 ਮਿਲੀਅਨ ਤੱਕ, ਹਾਂਜੀ ਬੈਟਰ ਹੋਣ, 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਲੈਨੋ ਕ੍ਰੈਡਿਟ ਮਿਲ ਸਕਦੀ ਹੈ। ਅਗਰ ਤੁਸੀਂ ਬਿਜ਼ਨਸ ਲੈਨੋ ਕ੍ਰੈਡਿਟ ਦੀ ਗੱਲ ਕਰ ਰਹੇ ਹਾਂ, ਅਗਰ ਤੁਸੀਂ ਕ੍ਰੈਡਿਟ ਸਹੀ ਹੈ ਔਰ ਕੋਈ ਇਸ ਤਰ੍ਹਾਂ ਦੇ ਬਿਜ਼ਨਸ ਹੈਗਾ ਜਿੱਥੇ ਤੁਹਾਨੂੰ ਕ੍ਰੈਡਿਟ ਤੇ ਤੁਹਾਨੂੰ ਸਮਾਨ ਦੇਣਾ ਪੈਂਦਾ, ਜੈਸੇ ਕੋਈ ਵੀ ਪਾਰਟਸ ਤੁਸੀਂ ਦਿੰਦੇ ਹੋ ਮਹੀਨੇ ਬਾਅਦ 30 ਡੇਜ਼ ਜਾਂ 60 ਡੇਜ਼ ਬਾਅਦ ਤੁਹਾਨੂੰ ਵਾਪਸ ਪੇਮੈਂਟਸ ਆਉਂਦੀਆਂ ਨਾ, ਤੇ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ 50,000 ਤੋਂ ਲੈ ਕੇ 2 ਮਿਲੀਅਨ ਤੱਕ ਲੈਨੋ ਕ੍ਰੈਡਿਟ ਦਵਾ ਸਕਦੇ ਹਾਂ। ਤੇ ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕਾਲ ਕਰੋ 6477 7419000 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਸੀਂ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਬਾਏ ਕਰਨੀ ਕਿਸੇ ਤਰ੍ਹਾਂ ਦੀ, ਹੋਟਲ ਮੋਟਲ ਗੈਸ ਸਟੇਸ਼ਨ ਜਾਂ ਫਰਨੀਚਰ ਲੈਣੀ ਹੈ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਏ ਕਰਨਾ, ਤੇ ਅਸੀਂ 27 ਸਾਲਾਂ ਦਾ ਐਕਸਪੀਰੀਅੰਸ, ਅਸੀਂ ਮੋਰਗੇਜ ਕਰ ਰਹੇ ਹਾਂ, ਕਮਰਸ਼ੀਅਲ ਹਰ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਕਰ ਰਹੇ ਹਾਂ, ਤੇ ਉਹਦੇ ਵਾਸਤੇ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 6477 7419000 ਜੀ। ਸੋਨਾ ਜੀ
2: ਬਿਲਕੁਲ, ਨਾਸਰ ਜੀ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਨਾਸਰ ਜੀ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਗੈਟ ਯੂਰ ਮੋਰਗੇਜ ਡਨ ਬਿਫੋਰ ਲੁਕਿੰਗ ਫਾਰ ਅ ਹਾਊਸ, ਕਿਉਂਕਿ ਘਰ ਲੱਭਣ ਤੋਂ ਪਹਿਲੇ ਮੋਰਗੇਜ ਦਾ ਪ੍ਰੀ ਅਪਰੂਵ ਹੋਣਾ ਬਹੁਤ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ, ਤਾਂ ਕਿ ਕਿਸੇ ਦਾ ਵੀ ਨਾ ਬਾਇਰ ਦਾ ਨਾ ਸੈਲਰ ਦਾ ਔਰ ਨਾ ਹੀ ਰਿਐਲਟਰ ਦਾ ਟਾਈਮ ਜਿਹੜਾ ਹੈ ਉਹ ਵੇਸਟ ਹੋਵੇ। ਤਾਂ ਮੋਰਗੇਜ ਤੁਹਾਡੀ ਪ੍ਰੀ ਅਪਰੂਵਡ ਹੈ ਤਾਂ ਤੁਹਾਨੂੰ ਈਜ਼ੀਲੀ ਕੋਈ ਵੀ ਘਰ, ਅੱਜ ਕੱਲ੍ਹ ਤਾਂ ਇਟਸ ਅ ਵੈਰੀ ਗੁੱਡ ਟਾਈਮ ਟੂ ਬਾਏ ਅ ਹਾਊਸ, ਅਤੇ ਘਰ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਿਲ ਨਾ ਆਏ ਜਾਂ ਫਿਰ ਤੁਸੀਂ ਬਿਹਾਈਂਡ ਨਾ ਹੋ ਜਾਓ ਆਪਣੀ ਮੋਰਗੇਜ ਨੂੰ ਪਹਿਲੇ ਪ੍ਰੀ ਅਪਰੂਵ ਕਰਵਾ ਕੇ ਰੱਖੋ। ਨਾਸਰ ਜੀ ਐਨੀਥਿੰਗ ਐਲਸ, ਅਦਰਵਾਈਜ਼ ਆਈਲ ਕਾਲ ਯੂ ਆਫਟਰ 5-10 ਮਿੰਟਸ ਅਗੇਨ।
1: ਜੀ ਬਿਲਕੁਲ, ਮੈਂ ਜਾਂਦੇ ਜਾਂਦੇ ਵੀ ਦੱਸਦਾ ਜਾਵਾਂ ਵੀ ਬਹੁਤ ਸਾਰੇ ਸਾਡੇ ਕੋਲ ਡਿਫਰੈਂਟ ਫਰੈਂਚਾਈਜ਼ ਆਏ ਨੇ, ਪੀਜ਼ਾ ਆਏ ਨੇ ਜਾਂ ਇਸ ਤਰ੍ਹਾਂ ਦੇ ਕਾਫੀ ਬਿਜ਼ਨਸ ਆਏ ਨੇ, ਤੇ ਤੁਸੀਂ ਚਾਹੁੰਦੇ ਹੋ ਅਗਰ ਕੋਈ ਵੀ ਅੱਛਾ ਤੁਸੀਂ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ 6477 7419000। ਤੁਸੀਂ ਈਵਨ ਗੈਸ ਸਟੇਸ਼ਨ ਬਾਏ ਕਰਨਾ, ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਬਾਇੰਗ ਕਰਨੀ ਹੈ, ਉਹਦੇ ਉਹ ਸਾਡੇ ਉਸ ਫਰੈਂਚਾਈਜ਼ ਬਹੁਤ ਜ਼ਿਆਦਾ ਆਈ ਹੈ ਸਾਡੇ ਕੋਲ, ਤੇ ਉਹਦੇ ਵਾਸਤੇ ਤੁਸੀਂ ਕਾਲ ਕਰੋ 6477 7419000 ਜੀ।
2: ਬਿਲਕੁਲ ਨਾਸਰ ਜੀ, ਬਹੁਤ ਬਹੁਤ ਸ਼ੁਕਰੀਆ ਔਰ ਫਿਰ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ ਜੀ, ਸ਼ੁਕਰੀਆ। 416-910-6000 ਨੰਬਰ ਹੈ ਔਰ 416-233-7368 ਸਟੂਡੀਓਜ਼ ਦੇ ਨੰਬਰ ਹੈ।

0: जो कैसी हो? How's your son doing?
1: निशा पूछ मत, सारा दिन कंप्यूटर टीवी फोन पर लगा रहता है, आंखें तो खराब होंगी ही, होमवर्क के टाइम बैटरी गुल।
0: मैं समझ गई, उसे चाहिए प्रिस्क्रिप्शन वाले स्मार्ट ग्लासेस फ्रॉम क्लियर ऑप्टिकल।
2: शी इज राइट, चाहे बच्चे हों या बड़े, वेयर स्मार्ट ग्लासेस एवरी डे। ये प्रिस्क्रिप्शन स्मार्ट ग्लासेस आपके खराब होते विजन को स्टेबलाइज करे बिना किसी भी स्ट्रेस एंड फटीग ऑन योर आईज। विजिट 8005 फाइनेंशियल ड्राइव ब्रैम्पटन, 905-457-3232, क्लियर ऑप्टिकल बाय वरुण कैंडा।
3: लीडर गोल्ड में आपका स्वागत है और चले आपको लेकर चलते हैं क्लियर ऑप्टिकल, और वरुण जी हमारे साथ हैं। वरुण जी वेलकम, कैसे हैं आप?
4: बहुत बहुत अच्छे, थैंक यू सो मच सोनम जी, आपका बहुत धन्यवाद मुझे प्रोग्राम पे लेने का।
3: यू वेलकम जी। और चले, क्लियर ऑप्टिकल के बारे में बहुत बार हम सुनते रहते हैं, लेकिन जो हमारे नए लिसनर्स हैं उनके बारे में थोड़ी सी इन्फॉर्मेशन दें, क्लियर ऑप्टिकल क्या क्या सर्विसेज प्रोवाइड करता है एंड व्हाट इज द लोकेशन?
4: हाँ जी सोनम जी, क्लियर ऑप्टिकल है ये ब्रैम्पटन में स्टील्स एंड फाइनेंशियल एरिया में, हमारी दूसरी लोकेशन भी है जॉर्ज टाउन में,
5: एंड हमारा
4: जो मेन बिजनेस है आपको दुनिया के तमाम अच्छे से अच्छे फ्रेम्स देना आई ग्लासेस के, सो ब्रांड नेम फ्रेम्स, आई एग्जामिनेशन भी करते हैं हम, एंड आपकी कोई ग्लासेस की रिपेयर करनी है या आपने अपने फ्रेम में ही लेंसेज डलवाने हैं, हमारे पास पूरा ए टू जेड सिस्टम है।
3: क्लियर ऑप्टिकल फाइनेंशियल एंड स्टील्स के कॉर्नर पे बहुत ही खूबसूरत स्टोर है, आप भी वहां पे जाकर जरूर आएं और एक चक्कर जरूर लगाएं एंड यू विल सी द डिफरेंस विद क्लियर ऑप्टिकल। वरुण जी जाने से पहले अपना नंबर दे दें एक बार फिर से।
4: सोनम जी हमारा नंबर है 905-457-3232, एंड सोनम जी एक बहुत ही जरूरी बात है मैंने आप हमारे लिसनर्स को बतानी है कि हमारे पास स्मार्ट क्लासेस की पूरी रेंज है, जो स्मार्ट क्लासेस जिनमें ब्लूटूथ टेक्नोलॉजी है, कैमरास हैं, माइक्स हैं, और सबसे इम्पोर्टेंट फंक्शन AI, आजकल AI के जमाने में आप अपनी ग्लासेस में भी इस चीज को एंजॉय कर सकते हो।
3: वंडरफुल, क्लियर ऑप्टिकल स्टील्स एंड फाइनेंशियल, थैंक यू वरुण जी, शुक्रिया।
4: शुक्रिया।
3: वंस अगेन वेलकम टू द प्रोग्राम, स्वागत है थोड़ा रेडियो गोल्ड दे विच 5 to 6, 5:30 रेडियो गोल्ड तुसी सुनदे हो। ओके, लास्ट वीक आई आस्क्ड अ क्वेश्चन कि जेकर थोड़े हैंड और आर्म दे विचकार जेड़ा ज्वाइंट हुंदा है, जेकर उत्थे तीन लाइन्स ने तो ऐदा दे लोग बहुत घट हुंदे है, और ऐदा दे लोग योगी या महान संत जेड़े हुंदे है उन्हां दे हाथ विच ए तीन लाइन्स हुंदियां ने। आई गॉट मैनी मैसेजेस एंड कॉल्स लास्ट वीक, लास्ट सैटरडे जदों ये क्वेश्चन पूछा सी, बट तुसी जेड़ी मैं फेसबुक लाइव हाँ, तुसी जाके देख भी सकते हो, सोनम रसप्रीत दे नाम ते फेसबुक ID है मेरा। जिहड़ी इह लाइन है जिहड़ी सानू साडे हैंड नू और साडे बाजू नू कनैक्ट करदी है, उत्थे इक लाइन हुंदी है, असीं उस लाइन नू काउंट नहीं करना। उस तो इलावा जेकर तुहाडे हथ विच 1, 2 and 3, यू कैन सी ऑन फेसबुक लाइव आई एम देयर, ਇਹ ਇੱਦਾਂ ਦੀਆਂ ਤਿੰਨ ਲਾਈਨਸ ਜੇਕਰ ਤੁਹਾਡੇ ਹੱਥ ਵਿੱਚ ਹੈਗੀਆਂ ਨੇ ਤਾਂ ਪਲੀਜ਼ ਗਿਵ ਮੀ ਅ ਕਾਲ 416-910-6000, ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਇਹ ਲਾਈਨਸ ਹੁੰਦੀਆਂ ਨੇ। ਜਿਹੜੇ ਮਹਾਨ ਯੋਗੀ ਜਾਂ ਸੰਤ ਹੁੰਦੇ ਨੇ ਮੋਸਟਲੀ ਇੱਕ ਲਾਈਨ ਜਾਂ ਫਿਰ ਮੈਕਸੀਮਮ 2 ਲਾਈਨਸ ਆਮ ਹਰ ਇਨਸਾਨ ਦੇ ਹੱਥ ਵਿੱਚ ਹੁੰਦੀਆਂ, ਬਟ ਤਿੰਨ ਲਾਈਨਸ ਦਾ ਹੋਣਾ ਇਟਸ ਵੈਰੀ ਗੁੱਡ ਸਾਈਨ। ਓਕੇ, ਨਾਓ ਵਿਲ ਟਾਕ ਅਬਾਊਟ ਤਿਲ ਜਿਹਦੇ ਬਾਰੇ ਮੈਂ ਗੱਲ ਕੀਤੀ ਸੀ। ਜੇਕਰ ਤੁਹਾਡੇ ਇੱਥੇ ਥੰਮ ਦੇ ਨੀਚੇ, ਜਿਹੜਾ ਥੰਮ ਦੇ ਨੀਚੇ ਮਾਊਂਟ ਹੁੰਦਾ ਜਿਹਨੂੰ ਵੀਨਸ ਮਾਊਂਟ ਕਿਹਾ ਜਾਂਦਾ, ਥੰਮ ਦੇ ਨੀਚੇ ਜੇਕਰ ਤੁਹਾਡੇ ਇੱਥੇ ਤਿਲ ਹੈ ਕਿਸੇ ਦੇ ਵੀ, ਉਹ ਵੀ ਕਾਲ ਕਰਕੇ ਜ਼ਰੂਰ ਦੱਸਣਾ 416-910-6000 'ਤੇ। ਜੇਕਰ ਤੁਸੀਂ ਲੈਫਟ ਰਾਈਟ ਹੈਂਡਿਡ ਹੋ ਔਰ ਤੁਹਾਡੇ ਰਾਈਟ ਹੈਂਡ ਦੇ ਵਿੱਚ ਤੁਹਾਡੇ ਥੰਮ ਦੇ ਨੀਚੇ ਤਿਲ ਹੈ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ, ਤੁਹਾਨੂੰ ਕਿਸੇ ਵੀ ਏਜ ਵਿੱਚ ਜਾ ਕੇ ਕਿਡਨੀ ਸਟੋਨਸ ਹੋ ਸਕਦੇ ਹਨ। ਜੇਕਰ ਲੈਫਟ ਹੈਂਡ ਵਿੱਚ ਜੇ ਤੁਸੀਂ ਰਾਈਟ ਹੈਂਡਿਡ ਹੋ ਔਰ ਲੈਫਟ ਹੈਂਡ ਵਿੱਚ ਕਿਸੇ ਵੀ ਤੁਹਾਡੇ ਥੰਮ ਦੇ ਨੀਚੇ ਕਿਸੇ ਦੇ ਵੀ ਤਿਲ ਹੈ, ਤਾਂ ਉਹਨਾਂ ਦੇ ਪੇਰੈਂਟਸ ਨੂੰ ਕਿਡਨੀ ਸਟੋਨਸ ਜ਼ਰੂਰ ਹੋਏ ਹੋਣਗੇ, ਪਲੀਜ਼ ਫੋਨ ਕਰਕੇ ਜ਼ਰੂਰ ਦੱਸਣਾ। ਔਰ ਇੱਦਾਂ ਦੇ ਲੋਕ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਬਹੁਤ ਕਨੈਕਟਿਡ ਹੁੰਦੇ ਆ, ਮਿਡਲ ਏਜ ਵਿੱਚ ਜਾ ਕੇ ਸਪੈਸ਼ਲੀ ਸਿਨੇਮਾ ਦੇ ਨਾਲ, ਥੀਏਟਰ ਦੇ ਨਾਲ ਜਾਂ ਫਿਰ ਕਿਸੇ ਤਰ੍ਹਾਂ ਦਾ ਰੈਸਟੋਰੈਂਟ, ਦੀਸ ਪੀਪਲ ਵਾਂਟ ਟੂ ਓਪਨ। ਪਲੱਸ ਕਿਡਨੀ ਦੇ ਵਿੱਚ ਸਟੋਨ ਹੋਣਾ ਇਟਸ 100% ਸ਼ੋਰ। ਜੇਕਰ ਤਿਲ ਹੈ ਤੁਹਾਡੇ ਅੰਗੂਠੇ ਥੰਮ ਦੇ ਨੀਚੇ ਵੱਲ ਹੈ ਜਿਹੜਾ ਸਾਡਾ ਮਾਊਂਟ ਹੈ, ਉੱਥੇ ਜੇ ਤੁਹਾਡੇ ਤਿਲ ਹੈਗਾ ਤਾਂ ਕਿਡਨੀ ਸਟੋਨਸ ਦਾ ਤੁਸੀਂ ਧਿਆਨ ਰੱਖਣਾ। ਔਰ ਲਾਸਟ ਟਾਈਮ, ਔਰ ਜੇਕਰ ਤੁਹਾਡੀ ਥੰਮ ਤੋਂ ਨੈਕਸਟ ਜਿਹੜੀ ਫਿੰਗਰ ਹੁੰਦੀ ਹੈ ਇੰਡੈਕਸ ਫਿੰਗਰ ਜਿਹਨੂੰ ਅਸੀਂ ਕਹਿੰਦੇ ਹਾਂ, ਜੇਕਰ ਉੱਥੇ ਤਿਲ ਹੈ ਇਸ ਜਗ੍ਹਾ 'ਤੇ ਜਾਂ ਇਸ ਜਗ੍ਹਾ 'ਤੇ, ਤਾਂ ਉਹ ਲੋਕ ਦੈਟ ਇਜ਼ ਜੁਪੀਟਰ ਫਿੰਗਰ, ਔਰ ਜੁਪੀਟਰ ਹਮੇਸ਼ਾ ਇੱਕ ਐਸਾ ਪਲੈਨਟ ਹੈ ਜਿਹੜਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਔਰ ਇੱਦਾਂ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਸਨਮਾਨ ਬਹੁਤ ਮਿਲਦਾ, ਇੱਕ ਅੱਛਾ ਰੁਤਬਾ ਇਹ ਲੋਕ ਹਾਸਿਲ ਕਰਦੇ ਹੈ ਸਮਾਜ ਦੇ ਵਿੱਚ। ਜੇਕਰ ਤੁਹਾਡੇ ਜੁਪੀਟਰ ਦੇ ਨੀਚੇ ਤਿਲ ਹੈ, ਇੰਡੈਕਸ ਫਿੰਗਰ ਦੇ ਨੀਚੇ ਤਿਲ ਹੈ, ਤਾਂ ਦੱਸਣਾ, ਕਿਉਂਕਿ ਇੱਦਾਂ ਦੇ ਲੋਕਾਂ ਨੂੰ ਸਮਾਜ ਵਿੱਚ ਬਹੁਤ ਸਨਮਾਨ ਔਰ ਪਿਆਰ ਮਿਲਦਾ, ਔਰ ਇੱਦਾਂ ਦੇ ਲੋਕ ਧਨੀ ਵੀ ਹੁੰਦੇ ਆ, ਪੈਸੇ ਵਾਲੇ ਹੁੰਦੇ ਆ ਇੱਦਾਂ ਦੇ ਲੋਕ, ਜੇਕਰ ਤੁਹਾਡੀ ਇੰਡੈਕਸ ਫਿੰਗਰ ਦੇ ਨੀਚੇ ਕਿਤੇ ਤਿਲ ਹੈਗਾ। ਔਰ ਲਾਸਟ ਟਾਈਮ ਮੈਂ ਆਪਾਂ ਡਿਸਕਸ ਕੀਤਾ ਸੀ ਕਿ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰਨ ਲਈ, ਚੰਦਰਮਾ ਨੂੰ ਸਟਰੋਂਗ ਕਰਨ ਲਈ ਆਪਣੇ ਪਿੱਲੋ ਦੇ ਨੀਚੇ ਤੁਸੀਂ ਚਾਂਦੀ ਦਾ ਇੱਕ ਸਿੱਕਾ ਰੱਖਣਾ। ਟਿਊਜ਼ਡੇ ਦੇ ਦਿਨ ਜੇਕਰ ਤੁਸੀਂ, ਟਿਊਜ਼ਡੇ ਹੈ ਮੰਗਲਵਾਰ, ਮੰਗਲ ਦਾ ਦਿਨ, ਮੰਗਲ ਨੂੰ ਇੱਕ ਬਹੁਤ ਹੀ ਫਿਊਰੀਅਸ ਔਰ ਗੁੱਸੇ ਵਾਲਾ ਔਰ ਕਰੇਜ ਵਾਲਾ ਪਲੈਨਟ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਮੰਗਲ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ, ਆਪਣੇ ਅੰਦਰ ਕਰੇਜ ਲੈ ਕੇ ਆਉਣਾ ਚਾਹੁੰਦੇ ਹੋ, ਔਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਸ ਕੰਮ ਨੂੰ ਪੂਰਾ ਮੈਂ ਕਰ ਸਕਾਂ, ਉਹ ਪਾਵਰ ਉਹ ਤੁਹਾਡੇ ਅੰਦਰ ਆ ਸਕੇ, ਤਾਂ ਮਸੂਰ ਦਾਲ ਅਸੀਂ ਖਾਂਦੇ ਹਾਂ ਹਰ ਰੋਜ਼ ਆਪਣੇ ਖਾਣੇ ਦੇ ਵਿੱਚ। ਮਸੂਰ ਦਾਲ ਨੂੰ ਇੱਕ ਕਿਸੇ ਵੀ ਛੋਟੇ ਜਿਹੇ ਕੱਪੜੇ ਵਿੱਚ ਬੰਨ੍ਹ ਕੇ ਤੁਸੀਂ ਆਪਣੇ ਪਿੱਲੋ ਨੀਚੇ ਰੱਖਦੇ ਹੋ, ਤਾਂ ਉਹਦੇ ਨਾਲ ਇਹ ਸਿਰਫ ਇੱਕ ਸਮਾਲ ਰੈਮੇਡੀਜ਼ ਨੇ, ਇਹਦੇ ਨਾਲ ਜ਼ਿੰਦਗੀ ਬਿਲਕੁਲ ਚੇਂਜ ਨਹੀਂ ਹੁੰਦੀ, ਪਰ ਤੁਹਾਡੇ ਪਲੈਨਟਸ ਸਟਰੋਂਗ ਹੋ ਜਾਂਦੇ ਹਨ, ਤੁਹਾਡੇ ਅੰਦਰ ਪਾਵਰ ਇਨਕਰੀਜ਼ ਹੋ ਜਾਂਦੀ ਹੈ ਟੂ ਫਾਈਟ ਵਿਦ ਦਾ ਪ੍ਰੋਬਲਮਸ ਐਂਡ ਹੈਂਡਲ ਦਾ ਸਿਚੁਏਸ਼ਨ। ਮਸੂਰ ਦਾਲ ਨੂੰ ਟਿਊਜ਼ਡੇ ਦੇ ਦਿਨ ਤੁਸੀਂ ਆਪਣੇ ਪਿੱਲੋ ਨੀਚੇ ਰੱਖਦੇ ਹੋ, ਤਾਂ ਤੁਹਾਡੇ ਅੰਦਰ ਕਰੇਜ ਇਨਕਰੀਜ਼ ਹੁੰਦਾ ਹੈ, ਤੁਹਾਡੇ ਅੰਦਰ ਪਾਵਰ ਇਨਕਰੀਜ਼ ਹੁੰਦੀ ਹੈ। ਵੈਨਸਡੇ ਵੈਨ ਯੂ ਡੂ ਦ ਸੇਮ ਥਿੰਗ, ਵੈਨਸਡੇ ਨੂੰ, ਵੈਨਸਡੇ ਇਜ਼ ਮਰਕਰੀ ਡੇ, ਮਰਕਰੀ ਇਜ਼ ਗ੍ਰੀਨ ਐਂਡ ਹਰੀ ਇਲਾਇਚੀ ਨੂੰ ਮਰਕਰੀ ਦੇ ਨਾਲ ਜੋੜਿਆ ਜਾਂਦਾ ਹੈ। ਵੈਨਸਡੇ ਦੇ ਦਿਨ ਮਰਕਰੀ ਦੇ ਲਈ, ਮਰਕਰੀ ਕੀ ਹੈ, ਤੁਹਾਡੀ ਕਮਿਊਨੀਕੇਸ਼ਨ, ਤੁਹਾਡੀ ਕਲੈਰਿਟੀ, ਤੁਹਾਡੀ ਬੁੱਧੀ, ਆਪਣੀ ਬੁੱਧੀ ਨੂੰ, ਆਪਣੀ ਸਮਝ ਨੂੰ ਇੰਪਰੂਵ ਕਰਨ ਲਈ ਤੁਸੀਂ ਆਪਣੇ ਪਿੱਲੋ ਦੇ ਅੰਦਰ ਰਾਤੀ ਸੌਣ ਤੋਂ ਪਹਿਲਾਂ ਇਲਾਇਚੀਆਂ ਰੱਖ ਕੇ ਸੌਂਗੇ, ਤਾਂ ਤੁਹਾਡੀ ਪਲੈਨਟ ਨੂੰ ਆਟੋਮੈਟਿਕਲੀ ਪਾਵਰ ਮਿਲੇਗੀ, ਔਰ ਤੁਹਾਡੇ ਪਲੈਨਟ ਇਨਕਰੀਜ਼ ਹੋਣਗੇ, ਤੁਹਾਡੇ ਪਲੈਨਟ ਇਨਕਰੀਜ਼ ਹੋਣਗੇ, ਤਾਂ ਉਸ ਪਲੈਨਟ ਦੇ ਨਾਲ ਜੁੜੀ ਹੋਈ ਤੁਹਾਡੀ ਬਾਡੀ ਦੀ ਜਿਹੜੀ ਵੀ ਚੀਜ਼ ਹੋਏਗੀ ਆਟੋਮੈਟਿਕਲੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਸਵੇਰੇ ਉੱਠ ਕੇ ਤੁਸੀਂ ਇਹਨੂੰ ਕੋਸ਼ਿਸ਼ ਕਰੋ ਕਿ ਕਿਸੇ ਨੇਚਰ ਦੇ ਵਿੱਚ, ਪਲਾਂਟ ਦੇ ਵਿੱਚ ਬਾਹਰ ਜਾ ਕੇ ਆਪਣੇ ਘਰ ਤੋਂ ਇਹਨੂੰ ਤੁਸੀਂ ਥਰੋ ਕਰ ਸਕਦੇ ਹੋ। ਐਵਰੀ ਵੀਕ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਪਲੈਨਟਸ ਆਟੋਮੈਟਿਕਲੀ ਇਨਕਰੀਜ਼ ਹੋਣੇ ਸ਼ੁਰੂ ਹੋ ਜਾਣਗੇ। ਐਸਟ੍ਰੋਲੋਜੀ ਕੋਈ ਜਾਦੂ ਨਹੀਂ ਹੈ, ਇਟਸ ਨਾ ਹੀ ਇਹ ਸੁਪਰਸਟੀਸ਼ੀਅਸ ਥਿੰਗ ਹੈ, ਇਟਸ ਲਾਈਕ ਅ ਸਾਇੰਸ ਜਿਹੜੀ ਤੁਹਾਨੂੰ ਤੁਹਾਡੇ ਆਉਣ ਵਾਲੇ, ਇਟਸ ਲਾਈਕ ਅ GPS ਕਿ ਤੁਸੀਂ GPS 'ਤੇ ਗੱਡੀ ਚਲਾ ਰਹੇ ਹੋ, ਔਰ ਤੁਹਾਨੂੰ GPS ਤੁਹਾਡਾ ਦੱਸ ਰਿਹਾ ਕਿ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਜਾਂ ਅੱਗੇ ਸੜਕ ਜਿਹੜੀ ਹੈ, ਰੋਡ ਹੈ ਉਹ ਖਰਾਬ ਹੈ, ਤੁਸੀਂ ਆਪਣਾ ਰਸਤਾ ਬਦਲ ਸਕਦੇ ਹੋ ਜਾਂ ਆਪਣੀ ਕਾਰ ਨੂੰ ਸਲੋ ਕਰ ਲਓ। ਦੈਟਸ ਦਾ ਓਨਲੀ ਥਿੰਗ, ਦੈਟਸ ਦਾ ਸੇਮ ਵੇ ਇਸ ਐਸਟ੍ਰੋਲੋਜੀ, ਤੁਹਾਨੂੰ ਤੁਹਾਡੇ ਆਉਣ ਵਾਲੇ ਟਾਈਮ ਤੋਂ ਪਹਿਲੇ ਤੁਹਾਨੂੰ ਆਗਾਹ ਕਰਨ ਲਈ, ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਐਸਟ੍ਰੋਲੋਜੀ ਇਜ਼ ਦਾ ਓਨਲੀ ਸਟੱਡੀ ਵਿਚ ਕੈਨ ਟੈਲ ਯੂ ਕਿ ਤੁਹਾਡਾ ਆਉਣ ਵਾਲਾ ਫਿਊਚਰ ਇੰਨਾ ਅੱਛਾ ਆ ਰਿਹਾ ਜਾਂ ਤੁਹਾਡੀ ਜ਼ਿੰਦਗੀ 'ਚ ਆਹ ਵਾਲਾ ਪਾਰਟ ਜਿਹੜਾ ਇਹ ਥੋੜ੍ਹਾ ਮੁਸ਼ਕਿਲ ਵਾਲਾ ਹੋਏਗਾ, ਤੁਸੀਂ ਪੇਸ਼ੈਂਸ ਨਾਲ ਇਹਨੂੰ ਨਿਕਾਲਣਾ ਜਾਂ ਇੰਪਰੂਵ ਕਰ ਸਕਦੇ ਹੋ, ਆਪਣੇ ਆਪ ਨੂੰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹੋ, ਦੈਟ ਇਜ਼ ਐਸਟ੍ਰੋ ਸਾਇੰਸ। ਐਸਟ੍ਰੋਲੋਜੀ ਦੇ ਜ਼ਰੀਏ ਅਸੀਂ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਨੂੰ ਕਰਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ। ਹਾਂ, ਇੱਦਾਂ ਕਦੇ ਨਹੀਂ ਹੁੰਦਾ ਕਿ ਤੁਸੀਂ ਕੋਈ ਰੈਮੇਡੀ ਕਰ ਲਈ ਔਰ ਤੁਹਾਡੀ ਜ਼ਿੰਦਗੀ ਬਿਲਕੁਲ ਚੇਂਜ ਹੋ ਜਾਏਗੀ, ਥਿੰਗਸ ਡਜ਼ਨਟ ਵਰਕ ਲਾਈਕ ਦੈਟ। ਜਿੱਦਾਂ ਜਿੱਦਾਂ ਪਲੈਨਟਸ ਘੁੰਮਦੇ ਰਹਿਣਗੇ ਉਦੋਂ ਉਦੋਂ ਸਾਡੀ ਜ਼ਿੰਦਗੀ 'ਤੇ ਇਫੈਕਟ ਕਰਦੇ ਰਹਿਣਗੇ। ਰੈਮੇਡੀਜ਼ ਪਲੈਨਟਸ ਨੂੰ ਸਟਰੋਂਗ ਕਰਨ ਲਈ ਹੁੰਦੀਆਂ ਨੇ, ਜ਼ਿੰਦਗੀ ਕਦੇ ਨਹੀਂ ਬਦਲਦੀ। ਜੇ ਕਿਸੇ ਦਾ ਐਕਸੀਡੈਂਟ ਲਿਖਿਆ ਹੋਇਆ ਕਿ ਉਹਦਾ ਐਕਸੀਡੈਂਟ ਹੋਣਾ ਹੈ, ਤਾਂ ਉਹ ਐਕਸੀਡੈਂਟ ਜ਼ਰੂਰ ਹੋਏਗਾ। ਲੇਕਿਨ ਜੇ ਤੁਸੀਂ ਸਪਿਰਿਚੁਅਲੀ ਇਨਕਲਾਈਨਡ ਹੋ, ਤੁਸੀਂ ਰਿਲੀਜੀਅਸ ਹੋ, ਤੁਸੀਂ ਆਪਣੇ ਪਲੈਨਟਸ ਨੂੰ ਸਟਰੋਂਗ ਕੀਤਾ ਹੋਇਆ, ਐਕਸੀਡੈਂਟ ਤਾਂ ਜ਼ਰੂਰ ਹੋਏਗਾ, ਲੇਕਿਨ ਉਹਦਾ ਜਿਹੜਾ ਅਸਰ ਹੋਏਗਾ ਉਹ ਘੱਟ ਜਾਏਗਾ। ਉਹ ਹੀ ਐਸਟ੍ਰੋਲੋਜੀ ਦੱਸਦੀ ਹੈ, ਐਂਡ ਦੈਟਸ ਦਾ ਵੇ ਆਫ ਲਰਨਿੰਗ ਅਬਾਊਟ ਯੂਅਰ ਲਾਈਫ। ਹੋਰ ਕੋਈ ਵੀ ਕੁਸ਼ਚਨ ਹੈ ਤੁਹਾਡੇ, 416-910-6000 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਚਲੋ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੀ ਤਰਫ ਚੱਲਦੇ ਹਾਂ, ਔਰ ਉਸ ਤੋਂ ਬਾਅਦ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। 416-910-6000। ਲਾਸਟ ਵੀਕ ਮੈਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥਾਂ ਦੀਆਂ ਪਿਕਚਰਸ ਭੇਜੀਆਂ ਸੀਗੀਆਂ, ਕਾਫੀ ਦੇ ਪਿਕਚਰਸ ਕਲੀਅਰ ਨਹੀਂ ਸੀਗੀਆਂ, ਬਟ ਇੱਕ ਦੋ ਲੋਕਾਂ ਨੇ ਮੈਨੂੰ ਪਿਕਚਰਸ ਭੇਜੀਆਂ ਸੀ, ਮੈਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀਗਾ। ਪਿਕਚਰ ਤਾਂ ਮੈਨੂੰ ਕਲੀਅਰ ਨਹੀਂ ਸੀ, ਪਰ ਉਹਦੇ ਹੱਥਾਂ ਦੀਆਂ ਲਕੀਰਾਂ ਦੱਸ ਰਹੀਆਂ ਸੀ ਕਿ ਉਹਦੇ ਲਾਈਫ ਵਿੱਚ ਕਾਫੀ ਪ੍ਰੋਬਲਮਸ ਚੱਲ ਰਹੀਆਂ ਨੇ। ਸੋ ਆਪਣੇ ਹੱਥਾਂ ਦੀਆਂ ਲਕੀਰਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਰਸਤਿਆਂ ਨੂੰ ਵੀ ਬਿਹਤਰ ਬਣਾ ਸਕਦੇ ਹਾਂ। ਉਹਦੇ ਬਾਰੇ ਜਾਣਕਾਰੀ ਆਉਣ ਵਾਲੇ ਪ੍ਰੋਗਰਾਮ ਵਿੱਚ ਸ਼ੇਅਰ ਕਰਦੇ ਰਹਾਂਗੇ। ਔਰ ਰੇਡੀਓ ਗੋਲਡ ਦੇ ਕਿਸੇ ਵੀ ਪਲੈਟਫਾਰਮ 'ਤੇ ਜਾ ਕੇ ਯੂ ਕੈਨ ਗੈਟ ਸੋ ਮੈਨੀ ਵੀਡੀਓਜ਼, ਜਿੱਥੇ ਤੁਸੀਂ ਪੋਜ਼ਿਟਿਵ ਹੋ ਸਕਦੇ ਹੋ, ਵੀਡੀਓਜ਼ ਨੂੰ ਦੇਖ ਕੇ ਤੁਸੀਂ ਆਪਣੀ ਲਾਈਫ ਬਾਰੇ ਜਾਣਕਾਰੀ ਲੈ ਸਕਦੇ ਹੋ, ਔਰ ਛੋਟੇ ਛੋਟੇ ਰਿਚੁਅਲਸ ਕਰਕੇ ਔਰ ਛੋਟੇ ਛੋਟੇ ਰੈਮੇਡੀਜ਼ ਕਰਕੇ, ਤੁਹਾਡੇ ਕਿਚਨ ਦੇ ਵਿੱਚ ਸਾਰੀ ਰੈਮੇਡੀਜ਼ ਹੁੰਦੀਆਂ ਨੇ, ਤੁਸੀਂ ਆਪਣੀ ਲਾਈਫ ਨੂੰ ਬਿਹਤਰ ਬਣਾ ਸਕਦੇ ਹੋ। सो सुनते रहो रेडियो गोल्ड।

0: My Cafe and Cuisine 1310 Dundas Street East Mississauga Khalis aur lazzat se bharpoor khane watan ki yaad dila dein teekhe aur tez masale har pheeke pan ko mita dein Lahori goat and chicken kadahi Shinwari chicken and goat kadahi Sikh kebab Rishmi kebab Paye Nihari Haleem biryani Shawarma pizza aur bahut kuch sirf Open My Cafe and Cuisine par 416-526-6800 416-526-6800
1: Once again, welcome to the program. Chalo ji, open mic cafe. Thonu leke chalde hain Nasir ji ek baar fir to sade naal hai. Nasir ji, swagat hai.
2: Bahut shukriya Sonam ji, open mic cafe wale thonu pata hai bhi ho kende ne bhi maza nahi aayega te pasina dena. Aisa wajah gal ki ho sakdi hai tusi pahunchna kithe Dixie and Dundas de bilkul corner te. Aur agar tusi waqai chahunde ho Lahori taste aur tusi Lahori taste hun pata apni Punjabi community bahut enjoy kardi hai. Chicken kadai, goat kadai, ya chicken kebab, agar tusi khana chahunde ho te tuhanu pahunchna pahega Dixie and Dundas de corner te open my cafe and cuisine aur 1310 Dundas Street East of the address hega aur koi jankari leni hai tusi call kar sakde ho 416-526-6800 te call kar sakde ho.
1: Nasir ji, ki special hoega is weekend te open mic cafe?
2: Ji, do din te breakfast hunda hai. Vi subah 10 to leke 3 baje tak oh breakfast chalda rehnda hai aur buffet hunda hai. Oh sirf 1999 ich 14 dishan jinne ji mutton paye hunde ne, nihari hundi hai, phir unde ch halwa puri hundi hai, lahori channe hunde ne, oh sari cheezan hundi hai na aur tusi waqai chahunde ho ve enjoy karna aur ਤੁਸੀਂ ਲਾਹੌਰੀ ਟੇਸਟ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਔਰ ਚੰਗਾ ਬ੍ਰੇਕਫਾਸਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਓਪਨ ਮਾਈ ਕੈਫੇ ਐਂਡ ਕੁਜ਼ੀਨ ਜਾਣਾ ਪਏਗਾ ਹੁਣ ਦੇਖੋ ਹਲਵਾ ਪੂਰੀ ਅਗਰ ਤੁਸੀਂ ਖਾਣ ਜਾਓ ਤਾਂ $12 ਦਾ ਹਲਵਾ ਪੂਰੀ ਸਿਰਫ ਮਿਲਦੀ ਹੈ ਦੋ ਪੂੜੀਆਂ ਤੇ ਬਾਕੀ ਹਲਵਾ ਤੇ ਚਣੇ ਇਹ ਤੁਹਾਨੂੰ 14 ਐਟਮਾਂ ਜਿਹਦੇ ਮਟਨ ਪਾਏ ਮੈਂ ਤੁਹਾਨੂੰ ਦੱਸਿਆ ਹੈ ਤਾਂ ਹਲਵਾ ਪੂਰੀ ਦੱਸੀ ਲਾਹੌਰੀ ਚਣੇ ਦੱਸੇ ਨੇ ਫਿਰ ਆਲੂ ਗੋਸ਼ਤ ਦੱਸਿਆ ਔਰ ਨਾਨ ਕੁਲਚਾ ਹਲਵਾ ਇਹ ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ ਔਰ ਚਾਹੇ ਨਾਲ ਹੈਗੀ ਹੈ ਤੁਸੀਂ ਅਗਰ ਜਾ ਕੇ ਟਰਾਈ ਕਰੋਗੇ $20 ਚ ਲੱਭਦਾ ਕੀ ਅੱਜ ਕੱਲ ਮੈਂ ਕਿਸੇ ਜਗ੍ਹਾ ਤੇ ਪਿਛਲੇ ਵੀਕ ਗਿਆ ਖੁਦ ਉਹ $23 ਦੇ ਚ ਇੰਨੇ ਦੇ ਰਾਈਸ ਤੇ ਇੱਕ ਪੀਸ ਚਿਕਨ ਦਾ
1: ਹਾਂ ਬਿਲਕੁਲ
2: ਤੇ ਉਹ $23 ਉਹਨਾਂ ਨੇ ਚਾਰਜ ਕਰ ਲਿੱਤੇ ਇਹ ਅਗਰ ਤੁਸੀਂ ਚਾਹੁੰਦੇ ਹੋ ਵੀ ਚੰਗਾ ਫੂਡ 14 ਐਟਮਾਂ ਦੇ ਨਾਲ ਖਾਣਾ ਹੈ ਇਹ ਤੁਹਾਨੂੰ ਓਪਨ ਮਾਈ ਕੈਫੇ ਐਂਡ ਕੁਜ਼ੀਨ ਪਹੁੰਚਣਾ ਪੈਣਾ ਔਰ ਜਾਣਕਾਰੀ ਕੋਈ ਵੀ ਕਾਲ ਤੁਸੀਂ ਕਰ 6800 ਤੇ ਕਾਲ ਕਰ ਸਕਦੇ ਹੋ ਔਰ ਉਹਦੇ ਨਾਲ ਨਾਲ ਸੁਣੋ ਜੀ ਉਹ ਕਹਿੰਦੇ ਨੇ ਵੀ ਮਜ਼ਾ ਨਹੀਂ ਆਏਗਾ ਤੇ ਪੈਸੇ ਨਹੀਂ ਲੈਣੇ
1: ਇਹ ਦੇਖੋ ਦਿਸ ਇਜ਼ ਆਪਣੇ ਕੰਮ ਦੇ ਉੱਪਰ ਜੇਕਰ ਕੰਫੀਡੈਂਸ ਹੋਵੇ ਤਾਂ ਹੀ ਤੁਸੀਂ ਇਹ ਗੱਲ ਕਹਿ ਸਕਦੇ ਹੋ
2: ਜੀ ਬਿਲਕੁਲ ਇਸ ਤਰ੍ਹਾਂ ਔਰ ਫਿਰ ਉਹਦੇ ਨਾਲ ਇੱਕ ਉਹਨਾਂ ਨੇ ਬਣਾਇਆ ਇੱਕ ਇਵੈਂਟ ਹਾਲ ਬਣਾਤਾ ਹੈ ਔਰ ਇਵੈਂਟ ਹਾਲ ਚ 150 ਬੰਦੇ ਤੱਕ ਗੈਦਰਿੰਗ ਹੋ ਸਕਦੀ ਹੈ ਔਰ ਉਹ ਸਿਰਫ 24.99 ਚ ਉਹਨਾਂ ਨੇ ਪਰ ਹੈਡ ਰੱਖਿਆ 20 ਐਟਮਾਂ ਦੇ ਨਾਲ ਤੁਸੀਂ ਆਪਣੀ ਪਾਰਟੀ ਛੋਟੀ ਮੋਟੀ ਪਾਰਟੀ ਕਰ ਸਕਦੇ ਹੋ ਬਰਥਡੇ ਪਾਰਟੀ ਜਾਂ ਕੋਈ ਮੰਗਣੀ ਕਰਨੀ ਹੈ ਕੋਈ ਵੀ ਗੈਦਰਿੰਗ ਕਰਨੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ 150 ਬੰਦੇ ਤੱਕ ਤੁਸੀਂ ਇਨਵਾਈਟ ਕਰ ਸਕਦੇ ਹੋ ਸਿਰਫ $25 ਚ ਸਿਰਫ $25 ਚ ਤੁਸੀਂ 20 ਐਟਮਾਂ ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਦੇਖੋ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਐਨੀ ਰੀਜ਼ਨ ਪ੍ਰਾਈਸ ਔਰ ਤੁਸੀਂ ਫੂਡ ਫਿਰ ਉਹ ਗਰੰਟੀ ਦਿੰਦੇ ਪਏ ਤੁਹਾਨੂੰ ਮਜ਼ਾ ਆਏਗਾ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਨੰਬਰ ਫਿਰ ਇੱਕ ਵਾਰੀ 416-526-6800 ਤੇ ਕਾਲ ਕਰ ਸਕਦੇ ਹੋ ਅਗਰ ਤੁਸੀਂ ਸੀਖ ਕਬਾਬ ਖਾਣੇ ਨਾ ਉਹ ਵੀ ਟਰਾਈ ਕਰੋ ਉੱਥੇ ਜਾ ਕੇ ਤੁਸੀਂ ਚਾਹੁੰਦੇ ਹੋ ਗੋਟ ਕੜਾਈ ਖਾਣੀ ਹੈ ਕੜਾਈ ਲਾਹੌਰੀ ਟੇਸਟ ਕੜਾਈ ਉੱਥੇ ਜਾ ਕੇ ਲਾਜ਼ਮੀ ਟਰਾਈ ਕਰੋ ਲਾਹੌਰੀ ਚਨੇ ਖਾਣੇ ਨਾ ਉਹ ਵੀ ਲਾਜ਼ਮੀ ਟਰਾਈ ਕਰੋ ਬਿਰਿਆਨੀ ਟਰਾਈ ਕਰਨੀ ਹੈ ਉਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਫਿਰ ਵੀਲ ਪਲਾਓ ਜਾਂ ਤੁਸੀਂ ਚਿਕਨ ਪਲਾਓ ਖਾਣਾ ਉਹ ਵੀ ਟਰਾਈ ਕਰ ਸਕਦੇ ਹੋ ਇਹ ਸਾਰੀ ਸਾਰੀ ਚੀਜ਼ਾਂ ਜਿਹੜੀ ਮੈਂ ਦੱਸ ਰਿਹਾ ਲਾਹੌਰੀ ਟੇਸਟ ਹੈ ਉਹ ਲਾਹੌਰੀ ਟੇਸਟ ਜਿਹੜਾ ਉਹ ਬਹੁਤ ਸਾਰੇ ਪੰਜਾਬੀ ਲੋਕ ਵੀ ਲੋਕ ਪਸੰਦ ਕਰਦੇ ਨੇ ਉੱਠ ਜਾਂਦੇ ਨੇ ਵਾਕਈ ਜਿਹੜਾ ਪਾਕਿਸਤਾਨ ਮੀਟ ਪੱਕਦਾ ਉਹ ਟੇਸਟ ਹੁੰਦਾ ਪਾਕਿਸਤਾਨੀ ਟੇਸਟ ਬੈਸਟ ਟੇਸਟ ਹੀ ਰਹਿ ਜਾਂਦਾ ਤੇ ਇਸੇ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਐਂਡ ਕੁਜ਼ੀਨ 416-526-6800 ਤੇ ਕਾਲ ਕਰ ਸਕਦੇ ਹੋ ਔਰ ਉਹਦੇ ਨਾਲ ਨਾਲ ਵੀਕਐਂਡ ਤੇ ਜਿਵੇਂ ਮੈਂ ਦੱਸਿਆ ਉਹਨਾਂ ਦਾ ਬ੍ਰੇਕਫਾਸਟ ਹੁੰਦਾ ਦੋ ਦਿਨ ਸੈਚਰਡੇ ਐਂਡ ਸੰਡੇ ਔਰ ਸਵੇਰ 10 ਤੋਂ ਲੈ ਕੇ 3 ਵਜੇ ਤੱਕ ਬ੍ਰੇਕਫਾਸਟ ਚੱਲਦਾ ਰਹਿੰਦਾ $19.99 ਚ ਤੁਸੀਂ ਇਹ ਕਹਿ ਲਓ 14 ਐਟਮਾਂ ਦੇ ਨਾਲ ਤੁਸੀਂ ਬ੍ਰੇਕਫਾਸਟ ਵੀ ਇੰਜੋਏ ਕਰ ਸਕਦੇ ਹੋ ਆਪਣੀ ਫੈਮਿਲੀ ਲੈ ਕੇ ਜਾਓ ਬੱਚਿਆਂ ਨੂੰ ਵੀ ਤੁਸੀਂ ਉਹ ਟੇਸਟ ਕਰਾਓ ਉਹ ਵੀ ਤੁਹਾਨੂੰ ਐਪਰੀਸ਼ੀਏਟ ਕਰਨਗੇ ਬਹੁਤ ਸਾਰੇ ਲੋਕ ਦੀ ਕਾਲਾ ਫੀਡਬੈਕ ਦੇਖੋ ਅਸੀਂ ਆਲਵੇਜ ਜਦੋਂ ਵੀ ਕੋਈ ਕਿਸੇ ਸਪੋਂਸਰ ਨੂੰ ਕਰੀਦਾ ਸਪੋਰਟ ਕਰੀਦਾ ਤੇ ਫਿਰ ਅਸੀਂ ਮੇਕ ਸ਼ੋਰ ਕਰੀਦਾ ਉਹਦਾ ਫੀਡਬੈਕ ਲਾਜ਼ਮੀ ਲੈਂਦੇ ਹਾਂ ਤੇ ਅਸੀਂ ਫੀਡਬੈਕ ਲੈਂਦੇ ਰਹਿੰਦੇ ਹਾਂ। ਸਾਨੂੰ ਬਹੁਤ ਜ਼ਿਆਦਾ ਲੋਕਾਂ ਨੇ ਐਪਰੀਸ਼ੀਏਟ ਕੀਤਾ, ਕਹਿੰਦੇ ਤੁਸੀਂ ਇਹ ਲੋਕੇਸ਼ਨ ਦਾ ਦੱਸ ਕੇ ਬੜਾ ਚੰਗਾ ਕੀਤਾ, ਤੁਸੀਂ ਪਹੁੰਚਣਾ ਕਿੱਥੇ? ਓਪਨ ਮਾਈਕ ਕੈਫੇ ਐਂਡ ਕੁਜ਼ੀਨ ਮਿਸੀਸਾਗਾ ਚ ਪੈਂਦਾ, ਡਿਕਸੀ ਐਂਡ ਡਿੰਡਾਸ, ਡਿਕਸੀ ਐਂਡ ਡਿੰਡਾਸ ਦੇ ਬਿਲਕੁਲ ਕੋਰਨਰ ਤੇ ਹੈਗਾ। ਔਰ ਸੁਬਹਾ ਵੀਕਐਂਡ ਤੇ ਸੁਬਹਾ 10 ਤੋਂ ਲੈ ਕੇ ਰਾਤੀ 11 ਵਜੇ ਤੱਕ, ਔਰ ਵੀਕਡੇ ਚ 12 ਤੋਂ ਲੈ ਕੇ ਰਾਤੀ 10 ਵਜੇ ਤੱਕ ਚੱਲਦਾ। ਤੇ ਇਸ ਵਾਸਤੇ 416-526-6800 ਕਬਾਬ ਤੁਸੀਂ ਟਰਾਈ ਕਰੋ, ਮੈਂ ਖੁਦ ਜਾ ਕੇ ਟਰਾਈ ਕੀਤੇ ਨੇ ਕਈ ਵਾਰੀ ਚਿਕਨ ਕਬਾਬ, ਉਹ ਇਹੋ ਜਿਹਾ ਕਬਾਬ ਤੁਸੀਂ ਵੇਖਿਆ ਵੀ ਨੀ ਹੋਣਾ, ਖਾਧਾ ਤਾਂ ਬੜੀ ਦੂਰ ਦੀ ਗੱਲ, ਔਰ ਵੇਖਣ ਚ ਵੀ ਇੰਨਾ ਖੂਬਸੂਰਤ ਲੱਗਦਾ, ਵਾਕਈ ਲੱਗਦਾ ਕਬਾਬ, ਔਰ ਹੈਵੀ ਡਿਊਟੀ ਕਬਾਬ ਹੈ, ਛੋਟਾ ਨੀ ਹੁੰਦਾ, ਆਮ ਸਾਈਜ਼ ਨੀ ਹੁੰਦਾ, ਉਹ ਬੜਾ ਸਪੈਸ਼ਲ ਸਾਈਜ਼ ਹੁੰਦਾ ਕਬਾਬ ਦਾ, ਚਿਕਨ ਕਬਾਬ। ਔਰ ਵੈਜੀਟੇਰੀਅਨ ਲੋਕਾਂ ਵਾਸਤੇ ਵੀ ਬਹੁਤ ਚੀਜ਼ਾਂ ਹੈਗੀਆਂ ਨੇ, ਉਹਦੇ ਚ ਪਾਲਕ ਪਨੀਰ ਹੈਗਾ, ਲਾਹੌਰੀ ਚਨੇ ਹੈਗੇ ਨੇ, ਬਹੁਤ ਸਾਰੀ ਚੀਜ਼ਾਂ ਹੈਗੀਆਂ, ਦਾਲ ਹੈਗੀ, ਇਵਨ ਦਾਲ ਵੀ ਖਾਓਗੇ ਨਾ ਉਹਦੇ ਤੁਹਾਨੂੰ ਬਹੁਤ ਮਜ਼ਾ ਆਏਗਾ। 416-526-6800 ਤੇ ਕਾਲ ਕਰ ਸਕਦੇ ਜੀ।
1: ਜੀ ਬਹੁਤ ਸ਼ੁਕਰੀਆ ਨਾਸਿਰ ਜੀ, ਥੈਂਕ ਯੂ ਸੋ ਮਚ, ਔਰ ਫਿਰ ਕੋਸ਼ਿਸ਼ ਹੋਏਗੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ। ਹੈਵ ਅ ਗੁੱਡ ਡੇ, ਬਾਏ ਬਾਏ,
2: ਥੈਂਕ ਯੂ।

0: ਵਾਂਸ ਅਗੇਨ ਵੈਲਕਮ ਟੂ ਦਾ ਪ੍ਰੋਗਰਾਮ, ਸਵਾਗਤ ਹੈ ਤੁਹਾਡਾ ਰੇਡੀਓ ਗੋਲਡ ਵਿੱਚ। ਔਰ ਚਲੋ ਜੀ, ਥੋੜ੍ਹਾ ਜਿਹਾ ਸ਼ਾਮ ਦਾ ਟਾਈਮ ਹੈ, ਇਵਨਿੰਗ ਦੇ ਵਿੱਚ ਚਾਹ ਹੋ ਜਾਏ, ਔਰ ਸਪੈਸ਼ਲੀ ਵੀਕਐਂਡ ਦੇ ਉੱਪਰ ਚਾਹ ਦੇ ਨਾਲ ਸਮੋਸੇ ਪਕੌੜੇ ਖਾਣ ਦਾ ਅਲੱਗ ਹੀ ਮਜ਼ਾ ਹੁੰਦਾ, ਔਰ ਫਰੈਸ਼ ਸਵੀਟਸ ਤੁਹਾਨੂੰ ਮਿਲ ਜਾਣ ਤੇ ਫਿਰ ਸੋਨੇ ਤੇ ਸੁਹਾਗਾ। ਲੈ ਕੇ ਚੱਲਦੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਔਰ ਹਰਪਾਲ ਜੀ ਸਾਡੇ ਨਾਲ ਹੈ। ਹਰਪਾਲ ਜੀ, ਸਵਾਗਤ ਹੈ ਤੁਹਾਡਾ।
1: ਉਸ ਤੋਂ ਤਾਂ ਮੇਰਾ ਵੀ ਦਿਲ ਕੀਤਾ ਵੀ ਜਾ ਕੇ ਪਹਿਲਾਂ ਗੱਲਬਾਤ ਮਕਾਉਣ ਤੋਂ ਬਾਅਦ ਪਹਿਲਾਂ ਚਾਹ ਦਾ ਕੱਪੇ ਪੀਤਾ ਜਾਵੇ, ਮਠਿਆਈ ਦੇ ਨਾਲ ਸਮੋਸੇ ਖਾਦੇ ਜਾਣ। ਪਹਿਲਾਂ ਤਾਂ ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਟੀਮ ਦੇ ਮੈਂਬਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਔਰ ਹਰਪਾਲ ਜੀ, ਮਿਠਾਈਆਂ ਦੇ ਲਈ ਤਾਂ ਸਮੋਸਾ ਸਵੀਟ ਫੈਕਟਰੀ ਸਮੋਸਾ ਲਈ ਤਾਂ ਫੇਮਸ ਹੈ, ਤੇ ਨਾਲ ਨਾਲ ਕਾਫੀ ਕੁਛ ਫੂਡ ਨੂੰ ਰਿਲੇਟਡ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਸਮੋਸਾ ਸਵੀਟ ਫੈਕਟਰੀ ਤੇ ਬਹੁਤ ਹੀ ਜ਼ਬਰਦਸਤ ਫੂਡ ਤਿਆਰ ਕੀਤਾ ਜਾਂਦਾ, ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦਿਓ ਪਲੀਜ਼
1: ਜੀ। ਪਹਿਲਾਂ ਤਾਂ ਜਿਹੜੀ ਫੂਡ ਦੀ ਗੱਲ ਹੈਗੀ ਆ, ਉਹਦੇ ਵਿੱਚ ਸਾਰੇ ਸਨੈਕਸ ਹੁੰਦੇ ਆ ਜੀ, ਤੇ ਨਾਲ ਦੀ ਨਾਲ ਐਪੀਟਾਈਜ਼ਰ ਵੀ ਹੁੰਦੇ ਆ, ਜਿਹਦੇ ਵਿੱਚ ਜਿੱਦਾਂ ਪਨੀਰ ਦੇ ਪਕੌੜੇ, ਵੈਜੀਟੇਬਲ ਦੇ ਪਕੌੜੇ, ਆਲੂ ਟਿੱਕੀ ਭਰਮੀ, ਆਲੂ ਟਿੱਕੀ ਜਿਹਦੇ ਵਿੱਚ ਪਨੀਰ ਪਾਇਆ ਹੁੰਦਾ ਉਹਨੂੰ ਭਰਮੀ ਆਪਾਂ ਕਹਿ ਦਿੰਦੇ ਹਾਂ, ਤੇ ਨਾਲ ਦੀ ਨਾਲ ਪਲੇਨ ਆਲੂ ਟਿੱਕੀ। ਜਿਹੜੇ ਸਮੋਸਿਆਂ ਦੇ ਵਿੱਚ ਕਾਫੀ ਸਾਰੇ ਆਪਣੇ ਕੋਲ ਫਲੇਵਰ ਹੁੰਦੇ, ਜਿਵੇਂ ਆਲੂ ਦਾ ਫਲੇਵਰ ਹੈਗਾ ਹੀ ਆ ਜੀ, ਜਿਹੜਾ ਟ੍ਰੈਡੀਸ਼ਨਲ ਫਲੇਵਰ ਆ, ਪਰ ਨਾਲ ਸਾਡੇ ਪਾਲਕ ਪਨੀਰ ਦੇ ਜਾਂ ਚਿਕਨ ਟਿੱਕੇ ਮਸਾਲੇ ਦੇ, ਸੋਰੀ ਚਿਕਨ ਟਿੱਕਾ ਮੂੰਹ ਨਿਕਲੀ ਗਿਆ ਜੀ, ਪਨੀਰ ਟਿੱਕਾ ਮਸਾਲਾ ਨਾਲ ਜਿਹੜਾ ਹੈਗਾ ਸਾਡੇ ਸਭ ਤੋਂ ਜਿਹੜਾ ਇਸ ਵੇਲੇ ਬਹੁਤ ਹਿੱਟ ਜਾ ਰਿਹਾ ਜੀ, ਉਹ ਹੈ ਜਲੇਪੀਨੋ ਸਮੋਸਾ। ਮੈਂ ਜਿੰਨੇ ਵੀ ਲਿਸਨਰ ਉਹਨਾਂ ਨੂੰ ਬੇਨਤੀ ਕਰਨਾ, ਭਾਵੇਂ 2 ਸਮੋਸੇ 4 ਸਮੋਸੇ ਲੈ ਕੇ ਜਾਇਓ, ਜਦੋਂ ਨੈਕਸਟ ਟਾਈਮ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਤੇ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕਰਦੇ ਹੋ, ਤੁਸੀਂ ਆਪਣੇ ਆਪ ਇੱਕ ਸਮੋਸਾ ਖਾਣ ਤੋਂ ਬਾਅਦ ਤੁਸੀਂ ਇਹ ਕਹਿਣਾ ਵੀ ਬੈਗ ਭਰਾ ਲਈਏ ਜੀ। ਇਹ ਜਿਹੜਾ ਨਵਾਂ ਫਲੇਵਰ ਇੰਟਰੋਡਿਊਸ ਕੀਤਾ ਹੈਲੀਪੀਨੋ ਸਮੋਸਾ, ਸੀ ਪਹਿਲਾਂ ਅਸੀਂ ਸਿਰਫ ਤੇ ਸਿਰਫ ਰਿਟੇਲ ਪੈਕ ਦੇ ਵਿੱਚ ਵੇਚਦੇ ਸੀ, ਜਿਹੜਾ ਕਿ ਸਟੋਰਾਂ ਦੇ ਵਿੱਚ ਵੇਚਦੇ ਸੀ, ਉਹ ਸੀਗਾ ਛੋਟਾ ਸਾਈਜ਼, ਆਲਮੋਸਟ 22-24 ਗ੍ਰਾਮ ਦਾ। ਇਹ ਜਿਹੜਾ ਮੀਡੀਅਮ ਸਾਈਜ਼ ਸਾਡਾ ਹੈਗਾ ਜੀ, ਤਕਰੀਬਨ 45 ਗ੍ਰਾਮ ਦਾ ਇਹ ਸਮੋਸਾ ਆ, ਤੇ ਇਹ ਤੁਸੀਂ ਜ਼ਰੂਰ ਲੈ ਕੇ ਜਾਇਓ, ਤੁਸੀਂ ਦੇਖੋਗੇ ਯੂ ਵਿਲ ਬੀ ਵੈਰੀ ਹੈਪੀ। ਤੇ ਬਾਕੀ ਜਿਹੜਾ ਫੂਡ ਹੁੰਦਾ, ਜੇ ਤੁਸੀਂ ਕੇਟਰਿੰਗ ਕਰਾਉਣੀ ਹੈਗੀ ਆ ਜਾਂ ਤੁਸੀਂ ਘਰ ਵਾਸਤੇ, ਜਿੱਦਾਂ ਹੁਣ ਘਰ ਬੈਠੇ ਆ ਤੁਸੀਂ 2-4-10 ਬੰਦੇ ਫੈਮਿਲੀ ਮੈਂਬਰ ਹੈਗੇ ਆ, ਤੁਸੀਂ ਰੋਟੀ ਖਾਣ ਨੂੰ ਦਿਲ ਕਰਦਾ, ਤੁਸੀਂ ਕਿਸੇ ਵੀ ਲੋਕੇਸ਼ਨ ਤੇ ਫੋਨ ਕਰਕੇ ਉੱਥੋਂ ਨਾਨ ਤਾਜ਼ੇ ਬਣਵਾ ਕੇ ਜਾਂ ਚਪਾਤੀ ਬਣਵਾ ਕੇ ਤੇ ਨਾਲ ਕੋਈ ਵੀ ਸਬਜ਼ੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਲਿਜਾ ਸਕਦੇ, ਬੜੇ ਰੀਜਨੇਬਲ ਰੇਟ ਤੇ ਹਾਈ ਕੁਆਲਿਟੀ ਦੀਆਂ ਮਠਿਆਈਆਂ ਤੇ ਨਾਲ ਨਾਲ ਸਬਜ਼ੀਆਂ ਵੀ ਦਿੰਦੇ ਹਾਂ, ਅਸੀਂ ਤੁਹਾਨੂੰ ਤਿਆਰ ਕਰਕੇ ਦਿੰਦੇ ਹਾਂ। ਤੇ ਬਾਕੀ ਸਾਡੇ ਕੋਲ ਜਿਵੇਂ ਕਿ ਪਹਿਲਾਂ ਆਪਾਂ ਹਮੇਸ਼ਾ ਦੱਸਦੇ ਹਾਂ ਵੀ ਵਿਆਹਾਂ ਸ਼ਾਦੀਆਂ ਵਾਸਤੇ ਭਾਜੀ, ਭਾਜੀ ਸਿਰਫ ਵਿਆਹਾਂ ਸ਼ਾਦੀਆਂ ਵਾਸਤੇ ਨਹੀਂ ਆਉਂਦੀ, ਤੁਸੀਂ ਲਿਆ ਕੇ ਆਪਣੇ ਕਹਿ ਲਓ ਵੀ ਕਪਬੋਰਡ ਦੇ ਵਿੱਚ ਰੱਖ ਲਓ ਤੇ ਜਾਂ ਡਾਇਨਿੰਗ ਟੇਬਲ ਦੇ ਉੱਤੇ ਰੱਖ ਲਓ, ਜਦੋਂ ਸਵੇਰੇ ਉੱਠੀਏ ਪੀਣੇ ਚਾਹ ਜਾਂ ਦੁਪਹਿਰ ਨੂੰ ਚਾਹ ਪੀਣੀ ਜਾਂ ਕਿਸੇ ਵੇਲੇ ਵੀ ਆ, ਚਾਹੇ ਥੋੜੀ ਜਿਹੀ ਸ਼ੇਖਨੀ ਖਾ ਲਓ, ਚਾਹੇ ਲੂਣ ਵਾਲੀ, ਚਾਹੇ ਮਿੱਠੀ, ਚਾਹੇ ਸ਼ਕਰ ਪਾਰੇ, ਗੁੜ ਪਾਰੇ, ਜਾਂ ਕੋਈ ਵੀ ਚੀਜ਼ ਉਹਨਾਂ ਚੋਂ ਖਾਧੀ ਜਾ ਸਕਦੀ ਆ। ਤੇ ਬੇਸਣ ਦੀ ਬਰਫੀ ਦੀ ਤੇ ਕਹਿ ਲਓ ਵੀ ਕਮਾਲ ਹੀ ਹੈਗੀ ਆ, ਤੁਸੀਂ ਉਹਦੇ ਨਾਲ ਵੀ ਕਿਤੇ ਬੇਸਣ ਦੀ ਬਰਫੀ ਤੁਹਾਨੂੰ ਨਾ ਮਿਲਦੀ ਆ ਕਿਸੇ ਪਾਸੇ ਵੀ
0: ਨਹੀਂ ਮਿਲਦੀ, ਬਿਲਕੁਲ ਜੀ।
1: ਹਾਂਜੀ, ਤੇ ਉਹ ਚੀਜ਼ਾਂ ਜਿਹੜੀਆਂ, ਐਵਰੀਥਿੰਗ ਇਜ਼ ਪਰ ਟੂ ਦਾ ਪਰਫੈਕਸ਼ਨ। ਤੇ ਸਾਡੀਆਂ ਹੈਗੀਆਂ 3 ਲੋਕੇਸ਼ਨ, ਸਾਡੀਆਂ ਆਪਾਂ ਰਿਟੇਲ ਵਾਸਤੇ ਯੂਜ ਕਰਦੇ ਹਾਂ, ਸਰਵ ਕਰਦੇ ਹਾਂ, ਹੈਡ ਆਫਿਸ 1850 ਐਲਮੀਆ ਰੋਡ, ਤੇ 2 ਲੋਕੇਸ਼ਨਾਂ ਹੈਗੀਆਂ ਬ੍ਰੈਂਪਟਨ ਦੇ ਵਿੱਚ ਇਨਸਾਈਡ ਚਲੋ ਫਰੈਸ਼ਕੋ ਕੌਂਟਰੀ ਸਾਈਡ ਐਂਡ ਏਅਰਪੋਰਟ ਰੋਡ ਦੇ ਕਾਰਨਰ ਦੇ ਉੱਤੇ, ਤੇ ਬ੍ਰੈਮਲੀ ਐਂਡ ਸੈਂਡਲਬਰਡ ਦੇ ਕਾਰਨਰ ਦੇ ਉੱਤੇ ਇਨ ਸਾਈਡ ਚਲੋ ਫਰੈਸ਼ਕੋ। ਤੇ ਸਾਡਾ ਸੈਂਟਰ ਨੰਬਰ ਹੈਗਾ ਜੀ 416-213-1165, 416-213-1165 ਇਹ ਸਾਡਾ ਸੈਂਟਰ ਨੰਬਰ। ਕੋਈ ਵੀ ਲੋਕੇਸ਼ਨ, ਕਿਸੇ ਵੀ ਲੋਕੇਸ਼ਨ ਬਾਰੇ ਜਾਂ ਕਿਸੇ ਵੀ ਆਈਟਮ ਬਾਰੇ ਤੁਸੀਂ ਇਨਫੋਰਮੇਸ਼ਨ ਲੈਣੀ ਆ, ਤੁਸੀਂ ਇਸ ਨੰਬਰ ਤੇ ਫੋਨ ਕਰਕੇ ਲੈ ਸਕਦੇ ਆ। ਤੇ ਇੱਕ ਵਾਰੀ ਸੋਨਮ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਜਿਹੜਾ ਸਾਡਾ ਹੈਡ ਆਫਿਸ 1850 ਐਲਮੀਆ ਰੋਡ, ਤੁਸੀਂ ਕਹਿ ਲਓ ਵੀ ਬਹੁਤ ਸਾਲਾਂ ਤੋਂ ਉੱਥੋਂ ਅਸੀਂ ਤੁਹਾਨੂੰ ਸੇਵਾ ਤੁਹਾਨੂੰ ਪ੍ਰਵਾਨ ਕਰਦੇ ਪ੍ਰੋਵਾਈਡ ਕਰਦੇ ਹਾਂ। ਤੇ ਨਾਲ ਮੈਂ ਮੈਂਸ਼ਨ ਕਰ ਰਿਹਾ ਕਿ ਸਾਡੇ ਕੋਲ ਅਲੀਟ ਬੈਂਕਵਟ ਹਾਲ ਵੀ ਆ, ਜਿਹਦੇ ਵਿੱਚ ਤੁਸੀਂ 550 ਦੀ ਕਪੈਸਿਟੀ ਹੈਗੀ। ਜਦੋਂ ਅਸੀਂ 550 ਦੀ ਕਪੈਸਿਟੀ ਕਹਿੰਦੇ ਵੀ ਉਹ ਹੁੰਦੇ ਆ 550 ਬੰਦਿਆਂ ਨੂੰ, 550 ਬੰਦਿਆਂ ਨੂੰ ਪ੍ਰੋਪਰ ਸੀਟਾਂ ਲਾ ਕੇ, ਤਾਂ ਕਿ ਉਹਦੇ ਵਿੱਚ ਤੁਰਦੇ ਫਿਰਦਿਆਂ ਲਈ ਥੈਂ ਛੱਡ ਗਏ। ਕਈ ਪਾਰਟੀਆਂ ਤੇ ਅਸੀਂ ਜਾਈਦਾ ਜੀ ਵੀ ਉਹ ਸੀਟਾਂ ਤਾਂ ਲੱਗੀਆਂ ਹੋਣੀਆਂ, ਪਰ ਉਹ ਏਦਾਂ ਹੁੰਦਾ ਵੀ ਜੇ ਤੁਸੀਂ ਆਪਣੀ ਸੀਟ ਤੋਂ ਉੱਠ ਕੇ ਜੇ ਪਿਛਲੇ ਬੰਦੇ ਨੂੰ ਵੀ ਉਠਾਲਣਾ ਪੈਂਦਾ ਵੀ ਭਾਈ ਜਿਹੜਾ ਗੋਟੀ ਮੈਂ ਬਾਹਰ ਨਿਕਲਣਾ, ਤੇ ਜਾਂ ਫਿਰ ਇੱਕ ਜੇ ਆਪਣਾ ਟੇਬਲ ਦੂਸਰੇ ਤੀਸਰੇ ਪਾਸੇ ਹੈਗਾ ਤਾਂ ਤੁਹਾਨੂੰ ਹਰੇਕ ਬੰਦੇ ਨੂੰ ਉਠਾਲ ਕੇ ਉਹਨੂੰ ਰਿਕੁਐਸਟ ਕਰਨੀ ਪੈਂਦੀ ਭਾਈ ਮੈਨੂੰ ਲੰਘ ਲੈਣ ਦੇ ਬੱਚੇ ਦੀ ਇੱਥੋਂ ਵੀ। ਪਰ ਗੇ 550 ਅਸੀਂ ਕਦੇ ਵੀ 550 ਤੋਂ ਵੱਧ ਤਾਂ ਨੀ ਅਸੈਪਟ ਕਰਦੇ ਕਿ ਜਿਹੜੇ ਕਸਟਮਰ ਆਉਂਦੇ ਆ ਤੁਹਾਡੇ, ਜਿਹੜੇ ਗੈਸਟ ਆਉਂਦੇ ਆ ਉਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹ ਤੁਸੀਂ ਸੱਜ ਕੇ ਉਹਨਾਂ ਨਾਲ ਧੱਕਾ ਕਰ ਰਹੇ ਆ, ਉਹਨਾਂ ਨੂੰ ਪ੍ਰੋਪਰ ਕਹਿ ਲਓ ਵੀ ਕੰਫਰਟੇਬਲ ਜ਼ੋਨ, ਕੰਫਰਟ ਜ਼ੋਨ ਮਿਲਣਾ ਚਾਹੀਦਾ ਤੇ ਉਹ ਬੈਠ ਕੇ ਤੁਹਾਡੇ ਇੰਜੋਏ ਪਾਰਟੀ ਕਰ ਸਕਣ। ਤੇ ਅਲੀਟ ਬੈਂਕਵਟ ਹਾਲ ਨੂੰ ਵੀ ਤੁਸੀਂ ਬੁੱਕ ਕਰ ਸਕਦੇ
0: ਹਾਂ।
1: ਤੇ ਬਾਕੀ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸਮੋਸਾ ਐਂਡ ਸਵੀਟ ਫੈਕਟਰੀ ਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਐਂਡ ਯੂ ਕੈਨ ਗੈਟ ਆਲ ਦਾ ਇਨਫੋਰਮੇਸ਼ਨ।

ਵਾਂਸ ਅਗੇਨ ਵੈਲਕਮ ਟੂ ਦ ਪ੍ਰੋਗਰਾਮ, ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦਾ। ਸਮਾਪਤੀ ਦਾ ਵਕਤ ਆ ਗਿਆ ਹੈ ਔਰ ਬਾਏ ਬਾਏ ਕਰਨ ਦਾ ਵੀ ਵਕਤ ਆ ਗਿਆ। ਅਗਲੇ ਹਫ਼ਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਮਾਈ ਨੰਬਰ ਆਫਟਰ ਦ ਸ਼ੋਅ 416-910-6000, ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨਾ।

0: ਲੈਟਰ ਲੈਣੀ ਹੈ, ਆਪਣਾ ਕੋਈ ਕਾਰਵਾਈ ਕਰਨਾ, ਤੁਸੀਂ ਆਪਣੀ ਪ੍ਰੀ ਅਪਰੂਵਲ ਲੈਣੀ ਹੈ, ਉਹਦੇ ਵਾਸਤੇ ਸਾਨੂੰ ਕਾਲ ਕਰੋ। ਕੋਈ ਤੁਸੀਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ।
1: ਕੈਨੇਡਾ ਸਰਕਾਰ ਅਪਰਾਧ ਵਿਰੁੱਧ ਸਖਤੀ ਵਰਤ ਰਹੀ ਹੈ, ਤਾਂ ਜੋ ਤੁਸੀਂ ਮੁਹੱਲੇ ਵਿੱਚ ਸੁਰੱਖਿਅਤ ਰਹੋ। ਬਾਰ ਬਾਰ ਅਪਰਾਧ ਕਰਨ ਵਾਲਿਆਂ ਦੀ ਜ਼ਮਾਨਤ ਤੇ ਸਖਤੀ, ਜਿਸ ਨਾਲ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਰੋਕਣ ਲਈ ਸਖਤ ਸਰਹੱਦੀ ਪਹਿਰਾ, ਜਿਸ ਨਾਲ ਤੁਹਾਡਾ ਭਾਈਚਾਰਾ ਰਹੇ ਸੁਰੱਖਿਅਤ। ਠੱਗੀ ਅਤੇ ਸਾਈਬਰ ਕ੍ਰਾਈਮ ਤੇ ਸਖਤੀ, ਜਿਸ ਨਾਲ ਤੁਹਾਡਾ ਪੈਸਾ ਰਹੇ ਸੁਰੱਖਿਅਤ। ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਵਿਰੁੱਧ ਸਖਤੀ ਵਰਤ ਰਹੇ ਹਾਂ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.

0: ਸੁਣੀਏ। ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
1: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
0: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
1: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
0: ਵੱਖਰਾ ਢੰਗ ਵੱਖਰਾ ਰੰਗ,
1: ਰੇਡੀਓ ਜਿਹਦਾ ਵੱਖਰਾ ਅੰਦਾਜ਼,
0: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
0: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਰੇਡੀਓ ਅੰਦਾਜ਼ ਨੂੰ ਸ਼ਾਮਿਲ ਕਰ ਰਹੇ ਹੋ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਹਾਡਾ ਅਤੇ ਸਾਡਾ ਸਾਥ 6 ਵਜੇ ਤੋਂ ਲੈ ਕੇ 7 ਵਜੇ ਤੱਕ ਰਹਿਣਾ। ਸੋ ਪ੍ਰੋਗਰਾਮ ਨੂੰ ਹਰ ਸ਼ਨੀਵਾਰ ਤੁਸੀਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਟਿਊਨ ਕਰ ਸਕਦੇ ਹੋ, ਇੰਜੋਏ ਕਰ ਸਕਦੇ ਹੋ ਅਤੇ ਮੇਰਾ ਸਾਥ ਦੇ ਸਕਦੇ ਹੋ। ਸਾਥ ਦੇਣ ਦੇ ਲਈ ਸਟੂਡੀਓਜ਼ ਨੰਬਰ 416-233-7868 4162-33-7368 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਨਾਲ ਦੇ ਨਾਲ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਰੇਡੀਓ ਅੰਦਾਜ਼ ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰਾ ਫੋਨ ਨੰਬਰ

0: 6427234 6000 6472346000 ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਦੀਆਂ ਕਰਨੀਆਂ ਜੀ। 6:04 ਹੋ ਗਈ ਆ, 14 degree ਟੈਂਪਰੇਚਰ ਆ, ਠੰਡ ਕਾਫੀ ਹੋ ਚੁੱਕੀ ਆ ਆਲਰੇਡੀ, ਅਤੇ ਹਵਾ ਠੰਡੀ ਚੱਲਦੀ ਆ ਹੁਣ। ਥੋੜ੍ਹਾ ਜਿਹਾ ਆਪਣਾ ਖਿਆਲ ਰੱਖੋ, ਸਿਹਤ ਦਾ ਖਿਆਲ ਰੱਖੋ ਆਲਵੇਜ਼, ਕਿਉਂਕਿ ਸਿਹਤ ਹੈ ਅਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਚੰਗੀਆਂ ਲੱਗਦੀਆਂ। ਜੇ ਸਿਹਤ ਠੀਕ ਨਹੀਂ ਆ, ਆਪਾਂ ਬਿਮਾਰ ਹਾਂ, ਅਤੇ ਫਿਰ ਕੁਛ ਵੀ ਹੋਵੇ ਤੁਹਾਡੇ ਕੋਲ, ਫਿਰ ਉਹ ਨਹੀਂ ਚੰਗਾ ਲੱਗਦਾ। ਸੋ ਇਸ ਕਰਕੇ ਸਿਹਤ ਦਾ ਖਿਆਲ ਰੱਖੋ ਅਤੇ ਬਾਕੀ ਸਾਰੇ ਕੰਮ ਕਾਰ ਨਾਲ ਨਾਲ ਚੱਲਦੇ ਰਹਿੰਦੇ ਆ ਜੀ। ਸੋ ਤੁਹਾਡੇ ਨਾਲ ਸਾਡਾ ਸਾਥ 7 ਵਜੇ ਤੱਕ ਰਹੇਗਾ। 416-233-7868 4162337368 'ਤੇ ਕਾਲ ਤੁਸੀਂ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਜਿਹੜਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਆਉਣ ਵਾਲਾ ਜਿਹੜਾ ਵੀਕ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਮੀਂਹ ਜ਼ਿਆਦਾ ਪੈ ਸਕਦਾ ਟਿਊਜ਼ਡੇ ਨੂੰ, ਅਤੇ ਉਹਦਾ ਵੀ ਜੀ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਣਾ। ਸੋ ਰੇਡੀਓ ਅੰਦਾਜ਼ ਤੁਹਾਡੇ ਵਿੱਚ ਆ ਗਿਆ ਜੀ, ਰੇਡੀਓ ਦੇ ਵਿੱਚ। ਸੋ ਤੁਸੀਂ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਦੂਰ ਦੁਰਾਡੇ, ਆਈ ਹੋਪ ਕਿ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੋਏਗੀ ਪ੍ਰੋਗਰਾਮ ਦੀ, ਅਤੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਏਗੀ। 416-233-7378 ਸਟੂਡੀਓਜ਼ ਦੇ ਨੰਬਰ ਰਹਿਣਗੇ ਜੀ। ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਹਿਣਾ ਅਤੇ ਮੇਰਾ ਸਾਥ ਦਿੰਦੇ ਰਹਿਣਾ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया। क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23
6: license number 10394।

0: ਵੈਲਕਮ ਬੈਕ ਜੀ ਜੀ ਆਇਆਂ ਨੂੰ 6:07 ਹੋ ਗਏ ਆ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦੇ ਸਕਦੇ ਹੋ ਜੀ ਮੋਸਟ ਵੈਲਕਮ 416-233-7068 ਸਟੂਡੀਓਜ਼ ਦੇ ਨੰਬਰ 'ਤੇ ਕਾਲ ਕਰਕੇ ਸੁਣਾਓ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਜਿੱਥੇ ਜਿੱਥੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਡਰਾਈਵ ਸੇਫ ਆਪਣੇ ਘਰਾਂ ਨੂੰ ਅਤੇ ਆਪਣੇ ਕੰਮਾਂ ਪਰਿਵਾਰਾਂ 'ਚ ਜਿੱਥੇ ਵੀ ਤੁਸੀਂ ਜਾ ਰਹੇ ਹੋ ਸੁਖੀ ਸ਼ਾਂਤੀ ਪਹੁੰਚੋ ਅਤੇ ਨਾਲ ਦੀ ਨਾਲ ਆਪਣਾ ਖਿਆਲ ਰੱਖੋ ਅਤੇ ਜਿਹੜੇ ਲੋਕ ਹੋਰ ਡਰਾਈਵ ਕਰ ਰਹੇ ਨੇ ਤੁਹਾਡੇ ਨਾਲ ਰੋਡ ਸ਼ੇਅਰ ਕਰ ਰਹੇ ਨੇ ਉਹਨਾਂ ਦਾ ਵੀ ਖਿਆਲ ਰੱਖੋ ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੁੰਦੀ ਰਹੇਗੀ ਅਤੇ ਨਾਲ ਦੀ ਨਾਲ ਤੁਹਾਡੀਆਂ ਵੀ ਗੱਲਾਂ ਬਾਤਾਂ ਹੋਣਗੀਆਂ ਅਤੇ ਕੁਛ ਸੁਨੇਹੇ ਉਹ ਵੀ ਤੁਹਾਡੇ ਤੱਕ ਪਹੁੰਚਦੇ ਕਰਨੇ ਆ ਜੀ 416-233-7068 ਸਟੂਡੀਓਜ਼ ਦੇ ਨੰਬਰ ਨੇ 416-233-7368 'ਤੇ ਕਾਲ ਕੀਤੀ ਜਾ ਸਕਦੀ ਆ ਅਤੇ ਮੌਸਮ ਬਦਲ ਚੁੱਕਿਆ ਅਤੇ ਅਕਸਰ ਹੀ ਸੁਨੇਹਾ ਹੁੰਦਾ ਵੈਸੇ ਤਾਂ ਚਲੋ ਆਪਾਂ ਸਿਹਤ ਦੀ ਗੱਲ ਕਰ ਚੁੱਕੇ ਹਾਂ ਕਿ ਹਲਕਾ ਫੁਲਕਾ ਜਿਹਾ ਸੁਨੇਹਾ ਹੁੰਦਾ ਕਿ ਜੇ ਤੁਹਾਡੇ ਕੋਲ ਟਾਈਮ ਹੋਵੇ ਅਤੇ ਹੁਣ ਮੌਸਮ ਫਾਲ ਦਾ ਹੈਗਾ ਜੇ ਤੁਸੀਂ ਬਾਹਰ ਕਿਤੇ ਬਹੁਤੀ ਦੂਰ ਨਹੀਂ ਜਾ ਸਕਦੇ ਅਤੇ ਬਾਹਰ ਜਿਹੜਾ ਹੈਗਾ ਜ਼ਰੂਰ ਕੁਦਰਤ ਨੇ ਦੇ ਨਾਲ ਜੁੜਨਾ ਸਾਨੂੰ ਜ਼ਰੂਰੀ ਵੀ ਹੁੰਦਾ ਜੀ ਅਤੇ ਚਾਹੀਦਾ ਵੀ ਹੈ ਅਤੇ ਬਹੁਤ ਸਾਰੀਆਂ ਸਾਡੀਆਂ ਪਰੇਸ਼ਾਨੀਆਂ ਬਿਮਾਰੀਆਂ ਸਾਡੇ ਜਿਹੜੇ ਮਨ ਦੀ ਉਲਝਣ ਆ ਜਾਂ ਸਾਡੇ ਦਿਮਾਗ ਦਾ ਸਟ੍ਰੈਸ ਆ ਇਹ ਜਦੋਂ ਤੁਸੀਂ ਕੁਦਰਤ ਦੇ ਨਾਲ ਜੁੜਦੇ ਹੋ ਜਾਂ ਨੇਚਰ 'ਚ ਬੈਠਦੇ ਹੋ ਇਕੱਲੇ ਵੀ ਬੈਠ ਜਾਓ ਚਾਹੇ ਕਿਸੇ ਤੋਂ ਸਲਾਹ ਵੀ ਨਾ ਲਵੋ ਤਾਂ ਵੀ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਜਦੋਂ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਸੋ ਅੱਜ ਕੱਲ੍ਹ ਸਾਡੀ ਪ੍ਰੋਬਲਮ ਇਹ ਆ ਕਿ ਮਾਡਰਨ ਜ਼ਮਾਨਾ ਹੁਣ ਓਬਵੀਅਸਲੀ ਸਾਡੀ ਲਾਈਫ ਬਹੁਤ ਬਿਜ਼ੀ ਹੈ ਬਿਜ਼ੀ ਹੈਗੀ ਅਸੀਂ ਕੰਮ ਬਹੁਤ ਸਾਰੇ ਕਰਨੇ ਹੁੰਦੇ ਦਿਨ ਦੇ ਵਿੱਚ ਟਾਈਮ ਕਈ ਵਾਰ ਸਾਡੇ ਕੋਲ ਨਹੀਂ ਹੁੰਦਾ ਬਹੁਤੀ ਵਾਰੀ ਨਹੀਂ ਹੁੰਦਾ ਪਰ ਕੋਸ਼ਿਸ਼ ਕਰਿਆ ਕਰੋ ਕਿ ਜ਼ਰੂਰ ਆਪਣੇ ਲਈ 10-15 ਮਿੰਟ ਮੈਂ ਕਹਿੰਦੀ ਹੁੰਦੀ ਹਾਂ ਕਿ ਜ਼ਰੂਰ ਕੱਢ ਲਿਆ ਕਰੋ ਜ਼ਿਆਦਾ ਟਾਈਮ ਨਹੀਂ ਹੈ ਅਤੇ 10-15 ਮਿੰਟ ਕੱਢ ਕੇ ਬੰਦਾ ਆਪਣੇ ਆਪਣੀ ਨਾਲ ਗੱਲ ਕਰ ਲਵੇ ਅਤੇ ਜਾਂ ਫਿਰ ਤੁਸੀਂ ਬਾਹਰ 2 ਘੜੀ ਬੈਠ ਜਾਓ ਠੰਡੀ ਸੋਹਣੀ ਹਵਾ ਹੈਗੀ ਆ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ ਸੋ ਕੁਦਰਤ ਦੇ ਨਾਲ ਗੱਲਾਂ ਕਰ ਲਓ ਦਰਖਤ ਦੇ ਨਾਲ ਗੱਲਾਂ ਕਰ ਲਓ ਜੇ ਕੋਈ ਹੋਰ ਨਹੀਂ ਹੈਗਾ ਅਤੇ ਬਾਹਰ ਜਿਹੜੇ ਪੱਤੇ ਜਿਹੜੇ ਹੈਗੇ ਰੰਗ ਬਦਲ ਰਹੇ ਨੇ ਦਰੱਖਤਾਂ ਦੇ ਉਹ ਵੀ ਬੜੇ ਖੂਬਸੂਰਤ ਨੇ ਜਦੋਂ ਤੁਸੀਂ ਜਾਂਦੇ ਹੋ ਡਰਾਈਵ ਕਰਦੇ ਹੋ ਆਸੇ ਪਾਸੇ ਥੋੜ੍ਹਾ ਜਿਹਾ ਜ਼ਰੂਰ ਝਾਕ ਲਿਆ ਕਰੋ ਵੈਸੇ ਤਾਂ ਡਰਾਈਵ 'ਤੇ ਫੋਕਸ ਕਰਨਾ ਪਰ ਆਸੇ ਪਾਸੇ ਜ਼ਰੂਰ ਜਿਹੜੇ ਰੰਗ ਕੁਦਰਤ ਨੇ ਬਖੇਰੇ ਹੋਏ ਆ ਉਹ ਬੜੇ ਖੂਬਸੂਰਤ ਆ ਜੀ ਸੋ ਐਨੀਵੇਜ਼ 416-233-7068 ਸਟੂਡੀਓਜ਼ ਦੇ ਨੰਬਰ ਨੇ ਰੰਗਾਂ ਤੋਂ ਮੈਨੂੰ ਗੱਲ ਯਾਦ ਆਈ ਕਿ ਜਦੋਂ ਰੰਗਾਂ ਦੀ ਸਭ ਤੋਂ ਅਹਿਮੀਅਤ ਕਿੱਥੇ ਹੁੰਦੀ ਆ ਚਲੋ ਸਾਡੇ ਲਿਸਨਰਸ ਨੂੰ ਪਹਿਲਾਂ ਪੁੱਛ ਲੈਂਦੇ ਹਾਂ ਅਤੇ ਫਿਰ ਗੱਲ ਕਰਾਂਗੇ ਇਹਦੇ 'ਤੇ ਜਿਹੜੇ ਰੰਗਾਂ ਦੀ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਰੰਗ ਆ ਜੀ ਕਿੰਨੇ ਰੰਗ ਆ ਇਹਨਾਂ ਰੰਗਾਂ ਦੀ ਅਹਿਮੀਅਤ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਆ ਚਲੋ ਇਹ ਕੁਐਸਚਨ ਆਪਾਂ ਅੱਜ ਕਸਟਮਾਈਜ਼ ਕਰ ਲਿਆ ਹੁਣੇ ਹੁਣੇ ਦਿਮਾਗ ਦੇ ਵਿੱਚ ਆਇਆ ਅਤੇ ਪੁੱਛ ਲਈਏ ਤੁਸੀਂ ਰੰਗਾਂ ਦੀ ਜਿਹੜੇ ਅਲੱਗ ਅਲੱਗ ਰੰਗ ਹੈ ਤੁਸੀਂ ਕਿੱਥੇ ਸੋਚਦੇ ਹੋ ਵੀ ਜ਼ਿੰਦਗੀ 'ਚ ਉਹਨਾਂ ਦੀ ਸਭ ਤੋਂ ਵੱਧ ਮਹੱਤਤਾ ਹੁੰਦੀ ਹੈ ਸਭ ਤੋਂ ਵੱਧ ਇੰਪੋਰਟੈਂਸ ਉਹਨਾਂ ਦੀ ਹੁੰਦੀ ਆ ਕਿੱਥੇ ਜ਼ਿਆਦਾ ਰੰਗ ਚੰਗੇ ਲੱਗਦੇ ਆ 416-233-7068 ਕੁਛ ਮੇਕ ਸੈਂਸ ਕਰਦਾ ਸਵਾਲ ਕਿ ਨਹੀਂ ਕਰਦਾ ਵੈਸੇ ਤਾਂ ਕਰਦਾ ਪਰ ਦੱਸਿਓ ਜੀ ਕੁਛ ਦਿਮਾਗ ਦੇ ਵਿੱਚ ਆਇਆ ਆਈਡੀਆ ਕਿ ਕਿੱਥੇ ਜ਼ਿੰਦਗੀ 'ਚ ਅਸੀਂ ਸੋਚਦੇ ਹਾਂ ਕਿ ਅਲੱਗ ਅਲੱਗ ਰੰਗ ਆ ਕਿੰਨੇ ਤਰ੍ਹਾਂ ਦੇ ਰੰਗ ਆ ਕਿੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਇਹ ਰੰਗ 416-233-7068 416-233-7368 'ਤੇ ਕਾਲ ਤੁਸੀਂ ਕਰ ਸਕਦੇ ਹੋ ਜੀ ਅਤੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਆ ਜੀ ਅਤੇ ਜੇ ਤੁਸੀਂ ਕੈਨੇਡਾਜ਼ ਵੰਡਰਲੈਂਡ ਵੀ ਓਪਨ ਹੋਏਗਾ ਮੰਡੇ ਅਤੇ ਜੇ ਬਾਕੀ ਸਾਰੇ ਮਿਊਜ਼ੀਅਮ ਜਾਂ ਜਿੱਥੇ ਵੀ ਤੁਸੀਂ ਘੁੰਮਣਾ ਜਾਣਾ ਉੱਥੇ ਜਾ ਸਕਦੇ ਹੋ ਆਪਣੀ ਫੈਮਿਲੀਜ਼ ਦੇ ਨਾਲ ਬੱਚਿਆਂ ਨੂੰ ਲੈ ਕੇ ਜਾਣਾ ਅਤੇ ਕਾਫੀ ਸਾਰੇ ਜਿਹੜੇ ਟੂਰਿਸਟ ਪਲੇਸਿਸ ਹੈਗੇ ਆ ਉਹ ਵੀ ਓਪਨ ਹੋਣਗੇ ਅਤੇ ਜਿਹੜੇ ਹੋਰ ਕਾਫੀ ਸਾਰੇ ਜਿਹੜੇ ਸਟੋਰਸ ਆ ਜਾਂ ਪਲਾਜ਼ਾਜ਼ ਜਾਂ ਜਿਹੜੇ ਮੌਲ ਹੈਗੇ ਆ ਉਹ ਵੀ ਓਪਨ ਹੋਣਗੇ ਸੋ ਤੁਸੀਂ ਆਪਣੀ ਜੇਬ ਖਾਲੀ ਕਰ ਸਕਦੇ ਹੋ ਜੇ ਕਰਨਾ ਚਾਹੋ ਤਾਂ ਅਤੇ ਨਹੀਂ ਆਪਣੇ ਪੈਸੇ ਬਚਾ ਸਕਦੇ ਹੋ ਜੀ ਸੋ ਰੰਗਾਂ ਦੀ ਗੱਲ ਕਰਾਂਗੇ ਕਿੱਥੇ ਜ਼ਿੰਦਗੀ 'ਚ ਤੁਹਾਨੂੰ ਲੱਗਦਾ ਹੈ ਵੀ ਇੰਨੇ ਸਾਰੇ ਰੰਗ ਆ ਉਹ ਕਿੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦੇ ਆ ਕਿੱਥੇ ਸਭ ਤੋਂ ਜ਼ਿਆਦਾ ਉਹਨਾਂ ਦੀ ਮਹੱਤਤਾ ਹੁੰਦੀ ਆ ਜਾਂ ਕਿੱਥੇ ਸਭ ਤੋਂ ਜ਼ਿਆਦਾ ਉਹਨਾਂ ਰੰਗਾਂ ਦੀ ਲੋੜ ਹੁੰਦੀ ਆ ਜਾਂ ਕਿੱਥੇ ਇਹ ਸਾਰੇ ਰੰਗ ਫਿੱਟ ਬੈਠਦੇ ਆ ਸੋ ਇੰਨੇ ਸਾਰੇ ਸਵਾਲ ਆ ਅਤੇ ਜਵਾਬ ਤੁਹਾਡਾ ਕੋਈ ਵੀ ਹੋ ਸਕਦਾ ਜੀ 416-233-7068 ਸਟੂਡੀਓਜ਼ ਦੇ ਨੰਬਰ 'ਤੇ ਕਾਲ ਤੁਸੀਂ ਕਰ ਸਕਦੇ ਹੋ ਲਾਈਨ ਡਿਸਕਨੈਕਟ ਹੋ ਗਈ ਜੀ ਦੁਬਾਰਾ ਕਾਲ ਕਰ ਲਿਓ ਜੀ ਨੈਕਸਟ ਕਾਲ ਆ ਜੀ 0403 ਨੰਬਰ ਹਾਂਜੀ ਸਤਿ ਸ਼੍ਰੀ ਅਕਾਲ
1: ਹਾਂਜੀ ਨਮਸਕਾਰ ਜੀ
0: ਨਮਸਕਾਰ ਜੀ ਕੈਸੇ ਆਪ
1: ਬੜੀਆ
0: ਜੀ
1: ਹਾਂਜੀ ਫੋਨ ਨੰਬਰ ਕੀਤਾ ਕਲਰਸ ਦੇ ਬਾਰੇ ਪੁੱਛ ਰਹੇ ਨਾ
0: ਹਾਂਜੀ ਹਾਂਜੀ ਬਿਲਕੁਲ
1: ਹਾਂਜੀ ਉਹਦੇ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ
0: ਜੀ
1: ਕਿ ਸਭ ਤੋਂ ਜ਼ਿਆਦਾ ਅਹਿਮੀਅਤ ਤਿਉਹਾਰਾਂ ਦੇ ਇਲਾਵਾ ਮੈਂ ਸੋਚਦੀ ਹਾਂ ਰੈੱਡ ਲਾਈਟ ਤੇ ਹੈ।
0: ਰੈੱਡ ਲਾਈਟ ਤੇ?
1: ਹਾਂਜੀ, ਰੈੱਡ ਲਾਈਟ ਦੀ ਬਹੁਤ ਇੰਪੋਰਟੈਂਸ ਹੈ, ਕਿਉਂਕਿ ਅਸੀਂ ਅਗਰ ਉਹਨੂੰ ਫੋਲੋ ਕਰਦੇ ਹਾਂ ਤੇ ਅਸੀਂ ਬੜਾ ਮੇਜਰ ਇਵੈਂਟਸ ਐਕਸੀਡੈਂਟਸ ਤੋਂ ਬਚਦੇ ਹਾਂ।
0: ਓਕੇ, ਠੀਕ ਹੈ ਜੀ, ਠੀਕ ਹੈ।
1: ਇੱਕ ਡਿਫਰੈਂਟ ਐਸਪੈਕਟ ਹੈ ਜਿਹੜੀ ਮੇਰਾ ਖਿਆਲ ਬੜੀ ਇੰਪੋਰਟੈਂਟ ਹੈ, ਜਿਹੜੀ ਡਿਸਕਸ ਵੀ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਤਿਉਹਾਰਾਂ ਦਾ ਮਹੱਤਵ ਮੈਰਿਜਸ, ਕਲਰਸ, ਹੋਲੀ, ਫੈਸਟੀਵਲਸ ਤੇ ਕਰਦੇ ਹਾਂ, ਪਰ ਇੱਕ ਇਹ ਵੀ ਇੰਪੋਰਟੈਂਟ ਐਸਪੈਕਟ ਹੈ ਜਿੱਥੇ ਅਸੀਂ ਆਪਣੀ ਲਾਈਫ ਵੀ ਸੇਵ ਕਰਦੇ ਹਾਂ।
0: ਠੀਕ ਹੈ ਜੀ, ਠੀਕ ਹੈ, ਓਕੇ, ਵੈਰੀ ਨਾਈਸ, ਥੈਂਕ ਯੂ ਸੋ ਮੱਚ ਫੋਰ ਕਾਲਿੰਗ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਡਰਾਈਵ ਕਰ ਰਹੇ ਨੇ, ਡਰਾਈਵ ਸੇਫ। ਨੈਕਸਟ ਕਾਲ ਹੈ ਜੀ 4267 ਨੰਬਰ। ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਵੇਖੋ ਜੀ, ਉਹ ਇੱਕ ਸ਼ੋਲੇ ਫਿਲਮ ਦਾ ਡਾਇਲੌਗ ਹਨ, ਉਹ ਕਹਿੰਦਾ ਕਿ ਰੰਗੋ ਕੇ ਬਗੈਰ ਕਿਤਨੀ ਬੇਜਾਨ ਲੱਗ ਰਹੀ ਹੈ ਜ਼ਿੰਦਗੀ।
0: ਵਾਹ,
2: ਰੰਗਾਂ ਦੀ ਮਹੱਤਤਾ ਇਦਾਂ ਵਾ ਕਿ ਰੰਗਾਂ ਤੋਂ ਬਿਨਾਂ ਆਪਾਂ ਚੀਜ਼ਾਂ ਦੀ ਪਛਾਣ ਨਾ ਹੋਊਗੀ ਆਪਾਂ ਨੂੰ।
0: ਠੀਕ ਹੈ, ਓਕੇ,
2: ਲਹੂ ਦਾ ਰੰਗ ਲਾਲ ਆ, ਸਕਿਨ ਦਾ ਰੰਗ ਗ੍ਰੇ ਆ, ਮਤਲਬ ਇਦਾਂ ਹਰ ਚੀਜ਼ ਦੀ ਪਛਾਣ ਆ ਨਾ ਰੰਗਾਂ ਦਾ ਕਰਕੇ।
0: ਠੀਕ ਹੈ ਜੀ, ਠੀਕ ਹੈ। ਰੰਗ ਤੋਂ ਬਿਨਾ ਜ਼ਿੰਦਗੀ ਬੇਰੰਗ ਆ ਜੀ, ਸੋ ਰੰਗ ਤੇ ਬਹੁਤ ਜ਼ਰੂਰੀ ਆ। ਬਿਲਕੁਲ, ਤੁਹਾਡੀ ਗੱਲ ਸਹੀ ਆ, ਬਹੁਤ ਸ਼ੁਕਰੀਆ। ਮੈਂ ਇਹ ਵੀ ਪੁੱਛ ਰਹੀ ਸੀ ਜੀ ਨਾਲ ਕਿ ਇੰਨੇ ਸਾਰੇ ਜਿਹੜੇ ਰੰਗ ਆ, ਡੈਫੀਨੇਟਲੀ ਸਾਡੀ ਜ਼ਿੰਦਗੀ 'ਚ ਇਹ ਰੰਗਾਂ ਦੀ ਬਹੁਤ ਇੰਪੋਰਟੈਂਸ ਹੈਗੀ ਆ, ਪਰ ਕਿੱਥੇ ਤੁਸੀਂ ਸੋਚਦੇ ਹੋ ਜ਼ਿੰਦਗੀ ਦੇ ਕੋਈ ਐਸਾ ਕੋਈ ਸਪੈਸ਼ਲ ਈਵੈਂਟ ਕਹਿ ਲਓ, ਚਲੋ ਕੋਈ ਇਵੈਂਟ ਕਹਿ ਲਓ, ਕੋਈ ਸਪੈਸ਼ਲ ਐਸਾ ਕੋਈ ਪੜਾਅ ਕਹਿ ਲਓ ਜ਼ਿੰਦਗੀ ਦਾ, ਜਿੱਥੇ ਇਹ ਰੰਗਾਂ ਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਆ। ਸੋ ਇੰਪੋਰਟੈਂਸ ਤਾਂ ਡੈਫੀਨੇਟਲੀ ਹੈਗੀ ਆ, ਰੰਗ ਤਾਂ ਸਾਡੀ ਜ਼ਿੰਦਗੀ 'ਚ ਹੋਣੇ ਚਾਹੀਦੇ ਆ। ਕਿੱਥੇ ਤੁਹਾਨੂੰ ਲੱਗਦਾ, ਜਿੱਦਾਂ ਕਹਿ ਲਓ, ਜਿੱਦਾਂ ਸਾਡੇ ਕਾਲਰ ਪਹਿਲਾਂ ਕਹਿ ਕੇ ਗਏ ਆ ਕਿ ਵਿਆਹ ਸ਼ਾਦੀ 'ਚ ਕਹਿ ਲਓ, ਹੈ ਨਾ, ਫੋਰ ਐਗਜ਼ਾਮਪਲ, ਜੇ ਵਿਆਹ ਸ਼ਾਦੀ ਦੇ ਵਿੱਚ ਅਲੱਗ ਅਲੱਗ ਰੰਗ ਨਾ ਹੋਣ, ਜੇ ਇੱਕੋ ਹੀ ਰੰਗ ਹੋਵੇ, ਤਾਂ ਕੀ ਉਹ ਓਨਾ ਹੀ ਅਟਰੈਕਸ਼ਨ ਤੁਹਾਨੂੰ ਲੱਗੂਗੀ ਉੱਥੇ ਵਿਆਹ 'ਤੇ ਜਾ ਕੇ, ਜਾਂ ਜਿੱਥੇ ਵੀ ਤੁਸੀਂ ਕੋਈ ਵੈਨਿਊ 'ਤੇ ਜਾਂਦੇ ਹੋ, ਕਿਤੇ ਕੋਈ ਪੈਲਸ 'ਚ ਜਾਂਦੇ ਹੋ, ਜਿੱਥੇ ਵੀ ਤੁਸੀਂ ਕੋਈ ਹਾਲ 'ਚ ਜਾਂਦੇ ਹੋ, ਕੀ ਤੁਹਾਨੂੰ ਓਨਾ ਹੀ ਅਟਰੈਕਟ ਉਹ ਆਲਾ ਦੁਆਲਾ ਲੱਗੂਗਾ ਜੇ ਇੱਕ ਰੰਗ ਆ ਇਨਸਟੈਡ ਬਹੁਤ ਸਾਰੇ ਰੰਗ ਹੋਣ? ਸੋ ਇਹ ਵੀ ਚੀਜ਼ ਮੈਂ ਨਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਕੋਈ ਜ਼ਿੰਦਗੀ ਦਾ ਐਸਾ ਪੜਾਅ, ਕੋਈ ਈਵੈਂਟ, ਕੋਈ ਕਿੱਥੇ ਤੁਹਾਨੂੰ ਲੱਗਦਾ ਵੀ ਬਹੁਤ ਸਾਰੇ ਜਿਹੜੇ ਰੰਗ ਸਾਨੂੰ ਕੁਦਰਤ ਨੇ ਦਿੱਤੇ ਆ, ਸਾਨੂੰ ਮਿਲੇ ਆ, ਉਹਨਾਂ ਦੀ ਇੰਪੋਰਟੈਂਸ ਵੱਧ ਜਾਂਦੀ ਆ? 416-233-7368 ਸਟੂਡੀਓ ਦੇ ਨੰਬਰ ਆ ਜੀ। ਜੀ, ਵੈਲਕਮ ਬੈਕ, 4267 ਨੰਬਰ ਜੀ।
2: ਹਾਂਜੀ, ਦੇਖੋ ਵਿਆਹ ਸ਼ਾਦੀ ਦੇ ਤਾਂ ਚਲੋ ਜ਼ਰੂਰੀ ਆ ਰੰਗ, ਪਰ ਮੰਨ ਲਓ ਆਪਾਂ ਹੁਣ ਦੁਸ਼ਮਣ ਦੀ ਫੌਜ ਹੋਵੇ ਤੇ ਅੱਗੇ ਆਪਾਂ ਨੂੰ ਕਿਸੇ ਨੇ ਸਿਗਨਲ ਦੇ ਦਿੱਤਾ ਕਿ ਅੱਗੇ ਖਤਰਾ ਵਾ, ਤੇ ਫਿਰ ਕਿੰਨੇ ਜਾਣਿਆਂ ਦੀ ਜਾਨ ਬਚ ਗਈ?
0: ਠੀਕ ਹੈ।
2: ਸੋ ਜਿਹੜੀਆਂ ਇਹ ਚੀਜ਼ਾਂ ਵਾ ਨਾ ਮੇਨ, ਇਹਨਾਂ ਦੇ ਰੰਗਾਂ ਦੀ ਬਹੁਤ ਮਹੱਤਤਾ ਵਾ ਕਿ ਆਪਣੇ ਚੀਜ਼ ਨੂੰ ਦੱਸਣਾ ਲੋਕਾਂ ਨੂੰ, ਪਛਾਣ ਪਾਉਣੀ ਕਿ ਅੱਗੇ ਖਤਰਾ ਵਾ ਜਾਂ ਨਹੀਂ ਹੈਗਾ। ਵਿਆਹਾਂ ਸ਼ਾਦੀਆਂ ਤੇ ਆਪਾਂ ਚਲੋ ਕਲਰ ਦਾ ਆਪਾਂ ਯੂਜ਼ ਕਰਦੇ ਹਾਂ, ਸੂਟਾਂ ਦੇ ਹੋ ਗਏ, ਕੱਪੜਿਆਂ ਦੇ, ਜਿੱਦਾਂ ਵੀ ਆ, ਜੋ ਵੀ ਆ, ਪਰ ਮੇਨ ਕੰਸਰਨ ਇਹ ਆ ਕਿ ਜਿਹੜਾ ਇਹ ਆ ਕਿ ਚੀਜ਼ ਦੀ ਪਛਾਣ ਕਰਾ ਦਿੰਦੀ ਹੈ, ਖਤਰਾ ਵਾ ਕਿ ਨਹੀਂ ਖਤਰਾ, ਜਾਂ
0: ਕੁੜੀਆਂ ਨੂੰ ਤਾਂ ਚਲੋ ਅਕਸਰ ਆਪਾਂ ਗੱਲ ਕਰ ਲੈਂਦੇ ਹਾਂ ਵੀ ਕੁੜੀਆਂ ਨੂੰ ਫੁੱਲ ਪਸੰਦ ਆ, ਜਾਂ ਤੁਸੀਂ ਸਾਰਿਆਂ ਨੂੰ ਵੈਸੇ ਫੁੱਲ ਪਸੰਦ ਹੁੰਦੇ ਆ, ਫੁੱਲਾਂ ਦੀ ਤਾਂ ਕੋਈ ਇੱਦਾਂ ਤਾਂ ਹੈ ਨਹੀਂ ਕਿਸੇ ਨਾਲ ਦੁਸ਼ਮਣੀ ਆ, ਪਰ ਅਸੀਂ ਅਕਸਰ ਹੀ ਇਹਨਾਂ ਚੀਜ਼ਾਂ ਨੂੰ, ਇਹਨਾਂ ਚੀਜ਼ਾਂ 'ਤੇ ਨਾ ਤਾਂ ਗੱਲ ਕਰਦੇ ਹਾਂ, ਨਾ ਸਾਡਾ ਧਿਆਨ ਹੁੰਦਾ, ਕਿਉਂਕਿ ਸਾਡੇ ਲਈ ਹੋਰ ਬਹੁਤ ਵੱਡੇ ਵੱਡੇ ਕੰਮ ਜ਼ਿੰਦਗੀ 'ਚ ਹੈਗੇ ਆ ਸਾਡੇ, ਜਿਹੜੇ ਅਸੀਂ ਹਰ ਦਿਨ ਕਰਨੇ ਹੁੰਦੇ ਆ, ਅਤੇ ਓਬਵੀਅਸਲੀ ਫਾਈਨੈਂਸ਼ੀਅਲ ਸਾਡੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ, ਜਾਂ ਹੋਰ ਬਹੁਤ ਸਾਰੇ ਕੰਮ ਹੁੰਦੇ ਆ, ਪਰ ਕਈ ਵਾਰ ਹੁੰਦਾ ਕਿ ਅਸੀਂ ਜ਼ਿੰਦਗੀ 'ਚ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਪਤਾ ਹੀ ਨਹੀਂ ਹੁੰਦਾ। ਹੁਣ ਸਪੋਜ਼ ਕਰੋ ਵੀ ਜੇ ਆਪਾਂ ਕਈ ਵਾਰ ਪੁੱਛ ਲਈਏ ਵੀ ਮੈਂ ਕਹਾਂ ਜੀ ਮੈਂ ਤਾਂ ਸੋਚਿਆ ਹੀ ਨਹੀਂ ਵੀ ਮੈਨੂੰ ਕਿਹੜਾ ਫੁੱਲ ਪਸੰਦ ਆ, ਫੁੱਲ ਤਾਂ ਬਹੁਤ ਦੇਖਦੇ ਹਾਂ, ਆਹ ਵੀ ਸੋਹਣਾ, ਆਹ ਵੀ ਸੋਹਣਾ, ਕੋਈ ਇੱਕ ਫੁੱਲ ਜਿਹੜਾ ਤੁਹਾਨੂੰ ਪਸੰਦ ਹੋਵੇ। ਸੋ ਇੱਦਾਂ ਹੀ ਆਪਾਂ ਰੰਗਾਂ ਦੀ ਗੱਲ ਕਰ ਰਹੇ ਹਾਂ ਅੱਜ, ਰੰਗਾਂ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ ਵੀ ਜਿੱਥੇ ਰੰਗਾਂ ਦੀ ਇੰਪੋਰਟੈਂਸ ਵੱਧ ਜਾਂਦੀ ਆ, ਜਾਂ ਅਲੱਗ ਅਲੱਗ ਰੰਗ ਆ ਉਹਨਾਂ ਦੀ ਇੰਪੋਰਟੈਂਸ ਅਲੱਗ ਅਲੱਗ ਦੀ ਅਲੱਗ ਅਲੱਗ ਇੰਪੋਰਟੈਂਸ ਆ, ਕਿੱਥੇ ਕੋਈ ਰੈੱਡ ਕਲਰ ਆ, ਕਿੱਥੇ ਕੋਈ ਬਲੈਕ ਕਲਰ ਆ, ਵਾਈਟ ਆ, ਜਿੱਥੇ ਹੁਣ ਵਾਈਟ ਦੀ ਲੋੜ ਆ ਉੱਥੇ ਤੁਸੀਂ ਬਲੈਕ ਕਲਰ ਹੋਵੇ ਉਹ ਓਨਾ ਸੋਭਦਾ ਨਹੀਂ ਹੈਗਾ। ਸੋ ਇਸ ਚੀਜ਼ 'ਤੇ ਅਸੀਂ ਗੱਲ ਕਰ ਰਹੇ ਹਾਂ, ਜੇ ਰੰਗਾਂ 'ਤੇ ਤੁਸੀਂ ਅੱਜ ਰੰਗਾਂ ਨੂੰ ਜ਼ਿੰਦਗੀ ਦੇ ਨਾਲ ਰਿਲੇਟ ਕਰਨਾ ਚਾਹੋ, ਗੱਲਬਾਤ ਕਰਨਾ ਚਾਹੋ, 416-233-7368 ਸਟੂਡੀਓ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਦੇਖਦੇ ਹਾਂ ਸਾਡੇ ਕਿੰਨੇ ਕੁ ਲਿਸਨਰ ਕਾਲ ਕਰਦੇ ਨੇ ਅਤੇ ਉਹ ਰਿਲੇਟ ਕਰਦੇ ਨੇ ਵੀ ਰੰਗਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਸੀ, ਕਿੱਦਾਂ ਰੰਗ ਜਿਹੜੇ ਹੈਗੇ ਆ ਸਾਡੀ ਜ਼ਿੰਦਗੀ ਦੇ ਨਾਲ ਰਿਲੇਟ ਹੁੰਦੇ ਆ। 4162337368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੋਗੇ। ਸੋ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਰੰਗਾਂ ਦੀ ਗੱਲ ਜਦੋਂ ਅਸੀਂ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਜੀ ਇੱਕ ਤਾਂ ਕਿ ਬਈ ਰੰਗਾਂ ਦੀ ਇੰਪੋਰਟੈਂਸ ਘਰ ਦੇ ਵਿੱਚ ਵੀ ਬਹੁਤ ਹੁੰਦੀ ਆ। ਤੁਹਾਡੇ ਘਰ ਨੂੰ ਸੋਹਣਾ ਰੰਗ ਹੋ ਜਾਵੇ ਅਤੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਸੋ ਉਹੀ ਅਗੇਨ ਕਿੱਥੇ ਕਿਹੜਾ ਕਲਰ ਫਿੱਟ ਹੋਣਾ। ਸੋ ਜੇ ਘਰ ਨੂੰ ਤੁਸੀਂ ਜਦੋਂ ਕਲਰ ਚੂਜ਼ ਕਰਨਾ ਨਾ ਜੀ, ਉਹ ਵੀ ਬਹੁਤ ਇੱਕ ਵੱਡਾ ਕੰਮ ਹੁੰਦਾ ਮੈਂ ਕਹੂੰਗੀ, ਕਿਉਂਕਿ ਕਲਰ ਅਲੱਗ ਅਲੱਗ ਬਹੁਤ ਸਾਰੇ ਕਲਰਸ ਹੁੰਦੇ ਆ। ਤੁਸੀਂ ਡੀਲਕਸ ਪੇਂਟ 'ਤੇ ਜਾਓ, ਜਿੱਥੇ ਵੀ ਤੁਸੀਂ ਜਾਓ, ਹੋਮ ਡੀਪੂ ਚਲ ਜਾਓ, ਬਹੁਤ ਸਾਰੇ ਪੇਂਟਸ ਤੁਹਾਨੂੰ ਮਿਲ ਜਾਂਦੇ ਆ। ਪਰ ਕਿਹੜਾ ਰੰਗ ਤੁਹਾਡੇ ਘਰ ਨੂੰ ਹੋਰ ਸੋਹਣਾ ਬਣਾ ਦੂਗਾ? ਤੁਹਾਡੇ ਘਰ ਨੂੰ ਕਈ ਵਾਰ ਲੱਗਦਾ ਵੀ ਸਪੇਸ ਖੁੱਲ੍ਹੀ ਲੱਗਣ ਲੱਗ ਪੈਂਦੀ ਆ, ਕਈ ਵਾਰ ਉਹੀ ਕਮਰਾ ਲੱਗਣ ਲੱਗ ਪੈਂਦਾ ਵੀ ਇਹ ਤਾਂ ਬੜਾ ਛੋਟਾ ਹੈਗਾ। ਸੋ ਘਰ ਨੂੰ ਪੇਂਟ ਕਰਾਉਣਾ ਜੀ, ਅਤੇ ਫਿਰ ਤੁਹਾਨੂੰ ਰਫਤਾਰ ਪੇਂਟਿੰਗ ਨੂੰ ਕਾਲ ਕਰਨੀ ਪੈਣੀ ਆ ਜੇ ਰੰਗ ਕਰਾਉਣਾ ਆਪਣੇ ਘਰ ਨੂੰ, ਰੰਗ ਰੋਗਨ ਕਰਾਉਣਾ ਹੈ ਦੀਵਾਲੀ ਤੋਂ ਪਹਿਲਾਂ, ਦੀਵਾਲੀ ਤੋਂ ਬਾਅਦ, ਐਨੀ ਟਾਈਮ, ਐਨੀ ਤੁਸੀਂ ਕਦੇ ਵੀ ਕੋਈ ਵੀ ਕਾਲ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਦੀਵਾਲੀ ਤੋਂ ਪਹਿਲਾਂ ਹੀ, ਦੀਵਾਲੀ ਤੋਂ ਬਾਅਦ ਵੀ ਕਰ ਸਕਦੇ ਹੋ, ਅਗਲੇ ਸਾਲ ਵੀ ਕਰ ਸਕਦੇ ਹੋ, ਜਦੋਂ ਤੁਹਾਡਾ ਮਨ ਕਰੇ। ਰਫਤਾਰ ਪੇਂਟਿੰਗ ਦਾ ਨੰਬਰ ਆਪਣੇ ਫੋਨ 'ਚ ਸੇਵ ਕਰ ਲੈਣਾ ਜੀ, 6479956530। ਇਹ ਕਿਚਨ ਵੀ ਪੇਂਟ ਕਰਦੇ ਨੇ, ਪੋਪਕੋਰਨ ਸੀਲਿੰਗ ਰਿਮੂਵ ਕਰਦੇ ਨੇ, ਅਤੇ ਨਾਲ ਦੀ ਨਾਲ ਇਹਨਾਂ ਨੇ ਤੁਹਾਨੂੰ ਤੁਹਾਡੇ ਘਰ ਨੂੰ ਇੰਟੀਰੀਅਰ ਅਤੇ ਐਕਸਟੀਰੀਅਰ ਪੇਂਟ ਕਰ ਦੇਣਾ, ਅੰਦਰੋਂ ਅਤੇ ਬਾਹਰੋਂ ਪੇਂਟ ਕਰ ਦੇਣਾ, ਅਤੇ ਕਿਚਨ ਵੀ ਬਹੁਤ ਸੋਹਣੀ ਬਣਾ ਦੇਣੀ ਆ। ਸੋ ਰਫਤਾਰ ਪੇਂਟਿੰਗ 6479956530 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। 6479965630 'ਤੇ ਕਾਲ ਕੀਤੀ ਜਾ ਸਕਦੀ ਆ। ਅਤੇ ਨਾਲ ਦੀ ਨਾਲ ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਤੁਹਾਨੂੰ ਦੱਸੀਏ ਕਿ ਅਗਰ ਤੁਸੀਂ ਕੁਛ ਲਜ਼ੀਜ਼ ਖਾਣਾ ਚਾਹੁੰਦੇ ਹੋ, ਚੰਗਾ, ਨਾਲ ਦੀ ਨਾਲ ਕੁਛ ਚੰਗਾ ਵੀ ਹੋਵੇ, ਅਤੇ ਨਾਲ ਦੀ ਨਾਲ ਕੁਛ ਕੋਈ ਜਿੱਦਾਂ ਸਾਡੇ ਟੇਸਟ ਬਰਡਸ ਹੈਗੇ ਆ ਉਹ ਵੀ ਹੋਣ, ਉਹਦੇ ਵਿੱਚ ਸੈਟਿਸਫਾਈ ਹੋ ਜਾਣ, ਅਤੇ ਕੁਛ ਤੜਕਾ ਭੜਕਾ ਵੀ ਹੋਵੇ, ਸੋ ਸਾਰੀਆਂ ਚੀਜ਼ਾਂ ਹੋਣ, ਤਾਂ ਤੁਸੀਂ ਦੇਸੀ ਫਰਾਈਡ ਮੈਨੀਆਂ 'ਤੇ ਜ਼ਰੂਰ ਪਹੁੰਚਣਾ ਜੀ। ਇਹ ਹੈਗੇ ਨੇ ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਅਤੇ ਜਦੋਂ ਤੁਸੀਂ ਇੱਥੇ ਪਹੁੰਚੋਗੇ, ਅਤੇ ਹੁਣ ਇਹਨਾਂ ਨੇ ਆਪਣਾ ਜਿਹੜਾ ਹੈਗਾ ਵਿੰਟਰ ਮੈਨਿਊ ਜਿਹੜਾ ਉਹ ਲਾਂਚ ਕਰ ਦਿੱਤਾ। ਸੋ ਵਿੰਟਰ ਮੈਨਿਊ ਦੇ ਵਿੱਚ ਕੀ ਤੁਹਾਨੂੰ ਮਿਲਣਾ? ਗੋਟ ਕਰੀ ਤੁਸੀਂ ਲੈ ਸਕਦੇ ਹੋ, ਉਹਦੇ ਨਾਲ ਇੱਕ ਰੁਮਾਲੀ ਰੋਟੀ ਮਿਲੇਗੀ। ਚਿਕਨ ਕਰੀ ਲੈ ਸਕਦੇ ਹੋ, ਉਹਦੇ ਨਾਲ ਰੁਮਾਲੀ ਰੋਟੀ ਤੁਹਾਨੂੰ ਮਿਲੇਗੀ। ਪਨੀਰ ਭੁਰਜੀ ਲੈ ਸਕਦੇ ਹੋ, ਉਹਦੇ ਨਾਲ ਤੁਹਾਨੂੰ ਰੁਮਾਲੀ ਰੋਟੀ ਮਿਲੇਗੀ ਜੀ। ਅਤੇ ਗੋਟ ਸੂਪ ਲੈ ਸਕਦੇ ਹੋ, ਫਿਊਜ਼ਨ ਹਾਕਾ। ਸੋ ਇਹ ਫਿਊਜ਼ਨ ਕਰਕੇ ਬਣਾਇਆ ਹੋਇਆ, ਸੋ ਫਿਊਜ਼ਨ ਵਾਲਾ ਜਿਹੜਾ ਗੋਟ ਸੂਪ ਆ ਟਰਾਈ ਕਰਨਾ। ਅਤੇ ਦੇਸੀ ਫਰਾਈਡ ਮੈਨੀਆਂ 'ਤੇ ਪਹੁੰਚਣਾ, ਇਹਨਾਂ ਦੇ ਕੋਲ ਵੈੱਜ ਅਤੇ ਨੋਨ ਵੈੱਜ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਆਈਟਮਸ ਹੈਗੀਆਂ, ਕਾਫੀ ਵਧੀਆ ਇਹਨਾਂ ਦਾ ਮੈਨਿਊ ਹੈਗਾ। ਸੋ ਤੁਸੀਂ ਜਦੋਂ ਵੀ ਕਿਸੇ ਬਾਹਰ ਕੋਈ ਟੇਕ ਆਊਟ ਕਰਨ ਬਾਰੇ ਸੋਚੋ, ਕੁਛ ਫੂਡ ਲੈ ਕੇ ਆਉਣਾ, ਘਰ ਨਹੀਂ ਬਣਾਉਣਾ, ਤਾਂ ਇੱਕ ਵਾਰ ਜ਼ਰੂਰ ਦੇਸੀ ਫਰਾਈਡ ਮੈਨੀਆਂ 'ਤੇ ਚੱਕਰ ਲਗਾਉਣਾ। ਕੇਟਰਿੰਗ ਕਰਾਉਣੀ ਆ, ਘਰ ਕੋਈ ਈਵੈਂਟ ਤੁਸੀਂ ਰੱਖਿਆ ਹੋਇਆ, ਅਤੇ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ। 6475434475 6475434475 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਦੇਸੀ ਫਰਾਈਡ ਮੈਨੀਆਂ 'ਤੇ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਅਤੇ ਨਾਲ ਦੀ ਨਾਲ ਕੁਛ ਸੁਨੇਹੇ ਅਤੇ ਗੀਤ ਸੰਗੀਤ।

0: ਦੋਸਤੋ ਇਸ ਲੌਂਗ ਵੀਕਐਂਡ ਦੇ ਨਾਲ ਦੀ ਨਾਲ ਗੱਲ ਕਰ ਲਈਏ ਜੀ, ਅਗਰ ਤੁਹਾਡੇ ਕੋਲ ਐਕਸਟਰਾ ਟਾਈਮ ਮਿਲਿਆ, ਇੱਕ ਵੱਧ ਛੁੱਟੀ ਮਿਲੀ ਆ ਮੰਡੇ ਦੀ, ਅਤੇ ਉਹਨੂੰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ, ਸਪੈਸ਼ਲੀ ਉਦੋਂ ਕਿ ਜਦੋਂ ਤੁਹਾਨੂੰ ਪੈਸਿਆਂ ਦੀ ਲੋੜ ਆ, ਹੁਣ ਪੈਸਿਆਂ ਦੀ ਲੋੜ ਆ, ਅਤੇ ਨਾਲ ਸਭ ਤੋਂ ਜਦੋਂ ਅਸੀਂ ਕੋਈ ਘਰ ਖਰੀਦਦੇ ਹਾਂ ਜਾਂ ਤੁਸੀਂ ਰੀਅਲ ਸਟੇਟ 'ਚ ਸਟੈਪ ਇਨ ਕਰਨ ਲੱਗੇ ਹੋ, ਤਾਂ ਉਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਕੀ ਆਉਂਦੀ ਆ, ਐਂਡ ਸਭ ਤੋਂ ਮੇਨ ਚੀਜ਼ ਇਹ ਹੁੰਦੀ ਆ ਕਿ ਸਾਡੇ ਘਰ ਦੀ ਮੌਰਗੇਜ ਹੋ ਜਾਵੇ ਤਾਂ ਕਿ ਅਸੀਂ ਕਲੋਜ਼ਿੰਗ ਕਰਾ ਸਕੀਏ। ਸੋ ਜੇ ਮੌਰਗੇਜ ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈ ਜੀ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਜਾਂ ਘਰ ਦੇ ਵਿੱਚੋਂ ਐਕੁਇਟੀ ਟੇਕ ਆਊਟ ਕਰਨੀ ਆ, ਤਾਂ ਉਸ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਨੇ ਮਾਇਕ ਪਟਨਾਗਰ ਜੀ, ਜੀ ਐਨ ਈ ਮੌਰਗੇਜਸ ਤੋਂ ਸਾਡੇ ਨਾਲ ਨੇ, ਸੁਨੇਹਾ ਤੁਹਾਡੇ ਲਈ ਲੈ ਕੇ ਆਏ ਨੇ। ਮਾਇਕ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਮੈਮ ਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਗੁੱਡ ਈਵਨਿੰਗ। ਮਾਇਕ ਜੀ, ਇਸ ਲੌਂਗ ਵੀਕਐਂਡ 'ਤੇ ਸਾਡੇ ਲਿਸਨਰਸ ਜਿਹੜੇ ਐਕਸਟਰਾ ਟਾਈਮ ਮਿਲਿਆ ਹੋਊਗਾ ਜੀ, ਅਤੇ ਜਿਨ੍ਹਾਂ ਨੇ ਆਪਣੀਆਂ ਮੌਰਗੇਜ ਦੀਆਂ ਪਰੇਸ਼ਾਨੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸੋਲਿਊਸ਼ਨ ਉਹਨਾਂ ਦਾ ਚਾਹੀਦਾ, ਅਤੇ ਉਹਨਾਂ ਦੇ ਲਈ ਸੁਨੇਹਾ ਤੁਹਾਡੇ ਵੱਲੋਂ ਜੀ, ਪਲੀਜ਼।
1: ਡੈਫੀਨੇਟਲੀ ਮੈਮ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮਾਇਕ ਭਟਾਂਗਰ ਅਤੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਕਰਨਾ ਚਾਹੁੰਦਾ ਜੀ, ਅਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੇ ਮੈਮ ਜੀ ਦੇਖੋ, ਅੱਜ ਹੈਗਾ ਉਦਾਂ ਦਾ ਸੈਟਰਡੇ ਦਾ ਦਿਨ ਹੈਗਾ, ਲੋਕਾਂ ਦਾ ਛੁੱਟੀ ਦਾ ਦਿਨ ਹੈਗਾ, ਅਸੀਂ ਖੁੱਲੇ ਹੈਗੇ ਹਾਂ, ਐਂਡ ਜਿਹੜੇ ਵੀ ਇੰਡੀਵਿਜੁਅਲ ਜੁੜਨੇ ਚਾਹੁੰਦੇ ਹੈਗੇ ਆ ਆਪਣਾ ਅਕਤੂਬਰ ਸਪੈਸ਼ਲ ਦਾ ਐਡਵਾਂਟੇਜ ਲੈਣਾ, ਉਹ ਜ਼ਰੂਰ ਲੈਣ, ਕਿਉਂਕਿ ਉਹਨਾਂ ਲਈ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਇੱਕ ਬਹੁਤ ਵਧੀਆ ਆਪਸ਼ਨ ਹੈਗਾ, ਜਿਹੜਾ ਅਸੀਂ ਕੰਸਿਸਟੈਂਟਲੀ ਬੋਲ ਰਹੇ ਹੈਗੇ ਹਾਂ, ਜਿਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪੈਸੇ ਧੱਲੇ ਦੀ, ਜੇ ਕਿਸੇ ਨੂੰ ਨੀਡ ਪੈ ਰਹੀ ਹੈ ਤਾਂ ਸੇਵਿੰਗ ਵੀ ਬਹੁਤ ਹੋ ਸਕਦੀ ਆ, ਐਂਡ ਸਭ ਤੋਂ ਵੱਡੀ ਗੱਲ ਆ ਸੇਵਿੰਗ ਦੇ ਨਾਲ ਜਿਹੜੇ ਤੁਹਾਡੇ ਪੈਸੇ ਧੱਲੇ ਦੀ ਨੀਡ ਪੈ ਰਹੀ ਆ ਉਹ ਚੀਜ਼ ਨੂੰ ਤੁਸੀਂ ਆਰਾਮ ਨਾਲ ਟੇਕ ਕੇਅਰ ਕਰ ਸਕਦੇ ਆ। ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਵੀ ਹੈਗੀ ਹੈ, ਕ੍ਰੈਡਿਟ ਬਰੂਸਡ ਹੈਗਾ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸੈਲਫ ਡਿਕਲੇਅਰਡ ਇਨਕਮ ਤੇ, ਉਹ ਭੈਣ ਭਰਾਵਾਂ ਨੂੰ ਵੀ ਆਪਾਂ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਸਮਝਣਾ ਚਾਹੁੰਦੇ ਨੇ ਕਿ ਆਪਣੇ ਨਾਲ ਕਿੰਨਾ ਪੈਸਾ ਉਹਨਾਂ ਨੂੰ ਮਿਲ ਸਕਦਾ ਹੈਗਾ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਨਾ। ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ ਸਾਰੀ ਗੱਲਬਾਤ ਦਾ, 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਓਵਰ ਦਾ ਲੌਂਗ ਵੀਕਐਂਡ ਸਾਡੇ ਕੋਲ ਆਉਣਾ ਚਾਹੁੰਦੇ ਹੈਗੇ ਆ, ਮੈਮ ਜੀ ਦੇਖੋ ਅਸੀਂ ਖੁੱਲੇ ਹੈਗੇ ਆ, ਸੈਚਰਡੇ ਵੀ ਖੁੱਲੇ ਸੀਗੇ, ਸੰਡੇ ਵੀ, ਐਂਡ ਹੁਣ ਮੰਡੇ ਵੀ ਆਪਾਂ ਖੁੱਲੇ ਹੈਗੇ ਆ 11 ਵਜੇ ਤੋਂ ਲੈ ਕੇ 4 ਵਜੇ ਤੱਕ। ਤੁਸੀਂ ਜੇ ਸਾਡੇ ਕੋਲ ਆਉਣਾ ਚਾਹੁੰਦੇ ਹੋ ਤੁਸੀਂ ਬਾਏ ਅਪੋਇੰਟਮੈਂਟ ਆ ਜਾਓਗੇ ਤਾਂ ਉਹ ਸੌਖਾ ਰਹੇਗਾ, ਕਿਉਂਕਿ ਸਾਨੂੰ ਪਤਾ ਰਹੇਗਾ ਕਿੰਨੇ ਇੰਡੀਵਿਜੁਅਲ ਨੇ ਅਪੋਇੰਟਮੈਂਟ ਬਣਾਈ ਹੈ, ਉਹਦੇ ਹਿਸਾਬ ਨਾਲ ਆਪਾਂ ਸਾਰੀ ਚੀਜ਼ ਸਕੈਜੂਲ ਕਰ ਸਕਦੇ ਹਾਂ। ਜੇ ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ ਤਾਂ ਵਾਕ ਇਨ ਕਰ ਲਓ, ਬਟ ਹੋ ਸਕਦਾ ਹੈਗਾ ਕਿ ਤੁਹਾਨੂੰ ਥੋੜਾ ਜਿਹਾ ਟਾਈਮ ਲੱਗ ਜਾਵੇ, ਕਿਉਂਕਿ ਆਪਾਂ ਨੂੰ ਜਿਹੜੇ ਕਲਾਇੰਟ ਹਜੇ ਸਾਡੇ ਕੋਲ ਬੈਠੇ ਆ ਉਹਨਾਂ ਨੂੰ ਪੂਰਾ ਟਾਈਮ ਦੇਣਾ ਪੈਂਦਾ ਹੈਗਾ। ਜੇ ਕੋਈ ਵੀ ਭੈਣ ਭਰਾ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਜਾਂ ਤੁਸੀਂ ਕੋਈ ਪ੍ਰਕਾਰ ਦੀ ਕਮਰਸ਼ੀਅਲ ਫਾਈਨੈਂਸਿੰਗ ਦੇ ਵਿੱਚ ਜਾ ਰਹੇ ਹੋ, ਜਾਂ ਤੁਸੀਂ ਇੱਕ ਓਨਟੈਰੀਓ ਦੇ ਵਿੱਚ ਹੀ ਨਹੀਂ, ਹੁਣ ਆਪਾਂ ਅਲਬਰਟਾ ਦੇ ਵਿੱਚ ਵੀ, ਸਸਕੈਚੁਅਨ ਦੇ ਵਿੱਚ ਵੀ, ਮੈਨੀਟੋਬਾ ਦੇ ਵਿੱਚ ਵੀ, ਜਾਂ ਨੋਵਾ ਸਕੋਸ਼ੀਆ ਦੇ ਵਿੱਚ ਵੀ ਤੁਸੀਂ ਹੈਗੇ ਹੋ, ਉੱਥੇ ਵੀ ਆਪਾਂ ਜਿਹੜੀ ਹੈਗੀ ਆ ਪੂਰੀ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਹੈਗੇ ਆ। ਮੈਂ ਆਪ ਜਿਹੜਾ ਹੈਗਾ ਨੈਕਸਟ ਵੀਕ 13, 14, 15 ਤਰੀਕ ਨੂੰ ਐਡਮਿੰਟਨ ਐਂਡ ਕੈਲਗਰੀ ਦੋਨੋਂ ਪਾਸੇ ਹੋਊਗਾ, ਤਾਂ ਕੋਈ ਵੀ ਸਾਡਾ ਭੈਣ ਭਰਾ ਸਾਡੇ ਕੋਲ ਉੱਧਰ ਆਉਣਾ ਚਾਹੁੰਦਾ ਹੈਗਾ, ਸਾਡੇ ਆਫਿਸ ਆਉਣਾ ਚਾਹੁੰਦਾ ਹੈਗਾ, ਉਹ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ ਸਾਰੀ ਗੱਲਬਾਤ ਦਾ, 647-702-2023 ਤੇ ਤੁਹਾਡਾ ਫੋਨ ਨਾ ਚੁੱਕੀਏ ਤਾਂ ਰਿਕੁਐਸਟ ਕਰਦੇ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ, ਵਿਦ ਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ, ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨਾਲ ਦੇ ਨਾਲ ਕੋਈ ਵੀ ਭੈਣ ਭਰਾ ਜਿਹਨਾਂ ਦੀ ਐਮਰਜੈਂਸੀ ਕਲੋਜ਼ਿੰਗ ਆ ਰਹੀ ਆ, ਪਰਟੀਕੁਲਰਲੀ ਦੇਖੋ ਆਲਰੇਡੀ ਮੈਮ 10 ਤਾਰੀਕ ਹੋ ਗਈ ਆ, ਤੇ ਇਸ ਵੀਕ ਦੇ ਵਿੱਚ ਉਹਨਾਂ ਦੀ ਕਲੋਜ਼ਿੰਗ ਹੈਗੀ ਆ, ਐਂਡ ਉਹਨਾਂ ਨੂੰ ਇਹ ਨਹੀਂ ਸਮਝ ਆ ਪਾ ਰਿਹਾ ਹੈਗਾ ਕਿ ਹਜੇ ਤੱਕ ਉਹਨਾਂ ਦੀ ਕਮਿਟਮੈਂਟ ਨਹੀਂ ਹੈਗੀ ਆਈ ਹੈ, ਐਂਡ ਸਭ ਤੋਂ ਵੱਡੀ ਗੱਲ ਹੈ ਕਮਿਟਮੈਂਟ ਦੇ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਕਲੋਜ਼ਿੰਗ ਹੋ ਰਹੀ ਹੈ ਕਿ ਨਹੀਂ, ਐਕਸਟੈਂਸ਼ਨ ਲਈ ਐਕਸਟੈਂਸ਼ਨ ਲੈਣਾ ਚਾਹੁੰਦੇ ਹੈਗੇ ਬਟ ਹਜੇ ਐਕਸਟੈਂਸ਼ਨ ਨਹੀਂ ਮਿਲ ਰਹੀ ਆ, ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ, 647-702-2023 ਤੇ। ਨੰਬਰ ਦੁਬਾਰਾ ਦੇਣਾ ਜੀ, 647 702-VTI-647-702-2023 ਤੇ
0: ਬਹੁਤ ਸ਼ੁਕਰੀਆ ਮਾਇਕ ਜੀ, ਥੈਂਕ ਯੂ ਸੋ ਮਚ। 647-702-2023 ਨੰਬਰ ਤੇ ਕਾਲ ਕਰ ਲੈਣੀ ਹੈ ਜੀ। ਤੇ ਇਹਨਾਂ ਨੇ ਕੈਲਗਰੀ ਐਡਮਿੰਟਨ ਦੇ ਵਿੱਚ ਵੀ ਕਿਸੇ ਨੂੰ ਤੁਹਾਡੇ ਦੋਸਤ ਮਿੱਤਰ ਨੂੰ ਹੈਲਪ ਚਾਹੀਦੀ ਮੋਰਗੇਜ ਦੇ ਵਿੱਚ, ਤੇ ਤਾਂ ਵੀ ਇਸ ਨੰਬਰ ਤੇ ਤੁਸੀਂ ਰੀਚ ਆਊਟ ਕਰ ਸਕਦੇ ਹੋ, 647-702-2023। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ 7 ਵਜੇ ਤੱਕ ਗੱਲਬਾਤ ਚੱਲਦੀ ਰਹੇਗੀ ਜੀ। 6:27 ਹੋ ਗਏ ਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਇੱਕ ਗੈਸ ਪ੍ਰਾਈਸਿਸ ਦੀ ਗੱਲ ਕਰ ਲਈਏ, ਕਰ ਲੈਂਦੇ, ਚਲੋ ਥੋੜ੍ਹਾ ਗੀਤ ਸੁਣਾ ਦਈਏ ਤੁਹਾਨੂੰ ਪਹਿਲੇ, ਫਿਰ ਗੱਲ ਕਰਦੇ ਹਾਂ।

0: ਕਹਿੰਦੇ ਜੀ ਕੀ ਰਹਿਣਾ ਰੰਗ ਬਿਰੰਗੇ ਕੱਪੜੇ ਪਾ ਕੇ ਜੇ ਰੰਗਾਂ ਚ ਜੇ ਦਿਲਾਂ ਚ ਰੰਗਾਂ ਦਾ ਦਰਿਆ ਹੈ ਨੀ ਸੋ ਦਿਲਾਂ ਚ ਸਾਡੇ ਹੋਣੇ ਚਾਹੀਦੇ ਆ ਰੰਗ ਖਿੜੇ ਹੋਏ ਤਾਂ ਕਿ ਫਿਰ ਸਾਡੀ ਜ਼ਿੰਦਗੀ ਖਿੜੀ ਰਹੇ ਕਈ ਵਾਰੀ ਅਸੀਂ ਆਪਣੀ ਬਾਹਰਲੀ ਜਿਹੜੀ ਓਬਵੀਅਸਲੀ ਸਾਨੂੰ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਮਿਲਣਾ ਜਾਂ ਸਾਨੂੰ ਦਿਖਾਵਾ ਕਰਨਾ ਹੁੰਦਾ ਕਿਉਂਕਿ ਅੱਜ ਕੱਲ੍ਹ ਦੀ ਜ਼ਿੰਦਗੀ 'ਚ ਸ਼ੋਅ ਆਫ ਬਹੁਤਾ ਵੱਧ ਗਿਆ ਸੋ ਅਸੀਂ ਬਾਹਰੋਂ ਆਪਣੀ ਜਿਹੜੀ ਹੈਗੀ ਆ ਸ਼ਖਸੀਅਤ ਨੂੰ ਨਿਖਾਰਦੇ ਰਹਿੰਦੇ ਹਾਂ ਪਰ ਕਈ ਵਾਰ ਸਾਡਾ ਜਿਹੜਾ ਮਨ ਹੁੰਦਾ ਉਹ ਬਿਲਕੁਲ ਹੀ ਖਾਲੀ ਹੁੰਦਾ ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਮਨ ਦੇ ਵਿੱਚ ਦਿਲ ਦੇ ਵਿੱਚ ਰੰਗ ਭਰੇ ਹੋਣੇ ਚਾਹੀਦੇ ਆ ਤਾਂ ਕਿ ਫਿਰ ਜਦੋਂ ਅਸੀਂ ਕਿਸੇ ਨਾਲ ਵੀ ਸਾਡਾ ਕੋਈ ਵਰਤ ਵਰਤਾਰਾ ਹੋਵੇ ਤੇ ਉਹੀ ਰੰਗ ਤੁਹਾਡੇ ਕਿਸੇ ਦੇ ਵਰਤਾਰੇ ਦੇ ਵਿੱਚ ਝਲਕਣ ਉੱਗੜ ਕੇ ਸਾਹਮਣੇ ਆਉਣ ਵੀ ਹਾਂ ਇਹ ਬੰਦਾ ਕਿੰਨਾ ਲਾਈਵਲੀ ਆ ਇਹ ਕਿੰਨਾ ਦੂਜਿਆਂ ਦਾ ਵੀ ਖਿਆਲ ਰੱਖ ਸਕਦਾ ਜਦੋਂ ਕਿਸੇ ਨਾਲ ਗੱਲ ਕਰਦਾ ਕਿਸੇ ਦਾ ਸੋਚ ਵੀ ਸਕਦਾ ਸੋ ਜ਼ਰੂਰੀ ਹੈ ਕਿ ਰੰਗ ਜਿਹੜੇ ਸਾਡੇ ਉਹ ਦਿਲ 'ਚ ਵੀ ਖਿੜੇ ਹੋਣੇ ਚਾਹੀਦੇ ਆ ਬਾਹਰ ਤਾਂ ਬਹੁਤ ਰੰਗ ਆ ਰੰਗਾਂ ਤੋਂ ਗੱਲ ਕੀਤੀ ਕਿ ਕੱਪੜਿਆਂ ਦੀ ਗੱਲ ਸੂਟਾਂ ਦੀ ਗੱਲ ਕਰ ਲਈਏ ਜੇ ਤੁਸੀਂ ਸੋਹਣੇ ਰੰਗਾਂ ਦੇ ਸੂਟ ਖਰੀਦਣੇ ਆ ਜੀ ਤਾਂ ਮੈਂ ਅੱਜ ਸਾਰਾ ਕੁਛ ਰੰਗਾਂ ਦੇ ਨਾਲ ਹੀ ਰਿਲੇਟ ਕਰ ਦੇਣਾ ਅਤੇ ਸੂਟਾਂ ਦੀ ਗੱਲ ਤਾਂ ਵੈਸੇ ਵੀ ਰੰਗਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦੀ ਜੇ ਤੁਸੀਂ ਰੰਗ ਖਰੀਦਣੇ ਆ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਹੈ ਉੱਦਾਂ ਦਾ ਸੂਟ ਖਰੀਦਣਾ ਅਤੇ ਬਹੁਤੇ ਰੰਗ ਇੱਦਾਂ ਦੇ ਵੀ ਹੁੰਦੇ ਆ ਬੜੇ ਸਰਦਾਰੀ ਰੰਗ ਆਪਾਂ ਨੂੰ ਰੋਇਲ ਕਲਰਸ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਅਤੇ ਕਈ ਹੁੰਦੇ ਆ ਬੜੇ ਸ਼ਾਂਤ ਜਿਹੇ ਰੰਗ ਹੁੰਦੇ ਆ ਸੋ ਹਰ ਇੱਕ ਰੰਗ ਦੀ ਆਪਣੀ ਇੰਪੋਰਟੈਂਸ ਆ ਅਤੇ ਤੁਹਾਨੂੰ ਕਿੱਦਾਂ ਦਾ ਰੰਗ ਪਸੰਦ ਹੈ ਕਹਿੰਦੇ ਇਹ ਵੀ ਬੜਾ ਤੁਹਾਡੀ ਸ਼ਖਸੀਅਤ ਬਾਰੇ ਦੱਸ ਸਕਦਾ ਕਿਸੇ ਇਨਸਾਨ ਨੂੰ ਕਿਹੜਾ ਰੰਗ ਪਸੰਦ ਹੈ ਉਹਦੇ ਨਾਲ ਤੁਸੀਂ ਉਹਦੀ ਸ਼ਖਸੀਅਤ ਦਾ ਥੋੜ੍ਹਾ ਬਹੁਤਾ ਅੰਦਾਜ਼ਾ ਲਾ ਸਕਦੇ ਹੋ ਪੂਰਾ ਤਾਂ ਨਹੀਂ ਅਸੀਂ ਕਿਸੇ ਬਾਰੇ ਦੱਸ ਸਕਦੇ ਨਾ ਕਹਿ ਸਕਦੇ ਹਾਂ ਜੱਜ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਪਰ ਤੁਹਾਡੀ ਕਲਰਸ ਦੀ ਜਿਹੜੀ ਚੋਇਸ ਹੈਗੀ ਆ ਉਹ ਵੀ ਦੱਸ ਸਕਦੀ ਤੁਸੀਂ ਕਿੱਦਾਂ ਦੇ ਇਨਸਾਨ ਹੋ ਸਕਦੇ ਹੋ ਸੋ ਆਪਣਾ ਫੈਸ਼ਨ ਦਾ ਸੁਨੇਹਾ ਪਹਿਲਾਂ ਗੱਲ ਕਰ ਲਈਏ ਰੰਗਾਂ ਦੀ ਗੱਲ ਚੱਲਦੀ ਰਹੂਗੀ ਤੁਸੀਂ ਵੀ ਕੋਈ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਜੀ ਕਿ ਰੰਗਾਂ ਦੇ ਬਾਰੇ ਕੁਛ ਗੱਲਬਾਤ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਕਿੰਨੀ ਇੰਪੋਰਟੈਂਸ ਆ ਅਤੇ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ 416-233-7378 ਸਟੂਡੀਓਜ਼ ਦੇ ਨੰਬਰ ਨੇ ਅਪਰਾ ਫੈਸ਼ਨ ਦਾ ਸੁਨੇਹਾ ਇਹ ਆ ਕਿ ਜੋ ਤੁਸੀਂ ਸੋਹਣੇ ਸੂਟ ਖਰੀਦਣੇ ਹੋਣ ਸੋਹਣੇ ਰੰਗਾਂ ਦੇ ਵਿੱਚ ਖਰੀਦਣੇ ਹੋਣ ਲਹਿੰਗੇ ਕਰਾਰੇ ਸ਼ਰਾਰੇ ਲੈਣੇ ਹੋਣ ਤਾਂ ਫਿਰ ਤੁਸੀਂ ਅਪਰਾ ਫੈਸ਼ਨ 'ਤੇ ਹੀ ਪਹੁੰਚਣਾ ਕਿਉਂਕਿ ਇਹਨਾਂ ਦੇ ਕੋਲ ਬੜੇ ਸੋਹਣੇ ਓਬਵੀਅਸਲੀ ਰੰਗਾਂ ਦੀ ਗੱਲ ਕਰ ਚੁੱਕੇ ਹਾਂ ਬੜੇ ਸੋਹਣੀ ਕਢਾਈਆਂ ਹੈਗੀਆਂ ਜੀ ਨਵੇਂ ਡਿਜ਼ਾਇਨ ਦੇ ਸੂਟ ਆਉਂਦੇ ਆ ਵਿਆਹ ਸ਼ਾਦੀ ਕੋਈ ਤੁਸੀਂ ਅੱਗੇ ਨਰਾਤੇ ਆਉਣੇ ਆ ਫਿਰ ਦੀਵਾਲੀ ਆ ਅਤੇ ਕੋਈ ਘਰ ਵਿਆਹ ਸ਼ਾਦੀ ਰੱਖਿਆ ਹੋਇਆ ਤੁਹਾਨੂੰ ਸੂਟ ਚਾਹੀਦੇ ਆ ਦੇਣ ਲੈਣ ਲਈ ਸੂਟ ਚਾਹੀਦੇ ਆ ਜਾਂ ਤੁਸੀਂ ਆਪ ਕੋਈ ਈਵੈਂਟ ਅਟੈਂਡ ਕਰਨ ਜਾ ਰਹੇ ਹੋ ਅਤੇ ਤੁਸੀਂ ਸੂਟ ਸਵਾਉਣਾ ਚਾਹੁੰਦੇ ਹੋ ਅਪਰਾ ਫੈਸ਼ਨ 'ਤੇ ਪਹੁੰਚਣਾ ਸੂਟਾਂ ਦੇ ਨਾਲ ਨਾਲ ਇਹਨਾਂ ਨੇ ਤੁਹਾਨੂੰ ਜੁਐਲਰੀ ਵੀ ਮੈਚ ਕਰ ਦੇਣੀ ਆ ਸੋ ਸਾੜੀਆਂ ਵੀ ਇਹਨਾਂ ਕੋਲ ਹੈਗੀਆਂ ਜੀ ਬ੍ਰਾਈਡਲ ਲਹਿੰਗੇ ਵੀ ਹੈਗੇ ਆ ਅਤੇ ਹੈਵੀ ਡਰੈਸਿਸ ਵੀ ਹੈਗੀਆਂ ਨਾਲ ਹੀ ਇਹਨਾਂ ਕੋਲ ਸ਼ੋਲ ਲੋਈਆਂ ਪੱਗਾਂ ਦਾ ਕੱਪੜਾ ਇਹ ਸਾਰਾ ਕੁਛ ਮਿਲ ਜਾਣਾ ਸੋ ਇੱਕੋ ਹੀ ਸ਼ੋਪ 'ਤੇ ਜਾ ਕੇ ਤੁਸੀਂ ਸਾਰੀ ਆਪਣੀ ਖਰੀਦਦਾਰੀ ਕਰ ਸਕਦੇ ਹੋ ਵਿਆਹ ਸ਼ਾਦੀਆਂ ਦੇ ਲਈ ਅਪਰਾ ਫੈਸ਼ਨ 647-647-4595-647-4595 ਅਤੇ ਇਹ ਲੋਕੇਟਡ ਨੇ ਜੀ ਟੋਡ ਵਮੈਨ ਸਟੀਲ ਸੈਂਟਰ ਸੈਕਸ਼ਨ 'ਤੇ 2575 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 21 ਅਪਰਾ ਫੈਸ਼ਨ 647-641-4595 ਤੁਹਾਡੇ ਕੋਲ ਕੋਈ ਸੂਟ ਪਿਆ ਸੀਗਾ ਤਾਂ ਉਹ ਸੂਟ ਤੁਸੀਂ ਸਵਾਉਣਾ ਚਾਹੁੰਦੇ ਹੋ ਸਟਿਚ ਕਰਾਉਣਾ ਚਾਹੁੰਦੇ ਹੋ ਅਤੇ ਇੱਥੇ ਜਿਹੜੇ ਟੇਲਰ ਹੈਗੇ ਨੇ ਉਹ ਵੀ ਤੁਹਾਨੂੰ ਸੂਟ ਬਹੁਤ ਸੋਹਣਾ ਸਟਿਚ ਕਰ ਦੇਣਗੇ ਸੋ ਅਪਰਾ ਫੈਸ਼ਨ 'ਤੇ ਪਹੁੰਚਣਾ ਜੀ 647-641-4595 'ਤੇ ਕਾਲ ਕਰਨੀ ਆ ਅਤੇ ਮੈਂ ਆਲਵੇਜ਼ ਸੁਨੇਹਾ ਦਿੰਦੀ ਹੁੰਦੀ ਹਾਂ ਜਦੋਂ ਅਸੀਂ ਅਪਰਾ ਫੈਸ਼ਨ ਦੀ ਗੱਲ ਕਰਦੇ ਹਾਂ ਨਾ ਅਤੇ ਨਾਲ ਮੈਂ ਕਦੇ ਨਹੀਂ ਭੁੱਲਦੀ ਸੁਨੇਹਾ ਦੇਣਾ ਸਟੀਵਨਸ ਫਰਨੀਚਰ ਦਾ ਕਿਉਂਕਿ ਇੱਕੋ ਹੀ ਇੰਟਰਸੈਕਸ਼ਨ ਆ ਅਤੇ ਇੱਕੋ ਹੀ ਇੰਟਰਸੈਕਸ਼ਨ ਇੱਕੋ ਹੀ ਬਲੋਕ ਇੱਕੋ ਹੀ ਪਲਾਜ਼ਾ ਜਿੱਥੇ ਸਟੀਵਨਸ ਫਰਨੀਚਰ ਅਤੇ ਅਪਰਾ ਫੈਸ਼ਨ ਵਾਲੇ ਨੇ ਸੋ ਹੁਣ ਜਦੋਂ ਰੰਗਾਂ ਦੀ ਗੱਲ ਹੋ ਗਈ ਹੈ ਸੂਟਾਂ ਦੀ ਅਤੇ ਰੰਗਾਂ ਦੀ ਅਗੇਨ ਗੱਲ ਹੁੰਦੀ ਹੈ ਜਦੋਂ ਤੁਸੀਂ ਫਰਨੀਚਰ ਖਰੀਦਣਾ ਕਈ ਵਾਰ ਹੁੰਦਾ ਕਿ ਸਾਡਾ ਜਿਹੜਾ ਸੋਫਾ ਸੈੱਟ ਹੋਵੇ ਉਹ ਕਿਹੋ ਜਿਹੇ ਰੰਗ ਦਾ ਹੋਵੇ ਜਾਂ ਸੋਫਾ ਸੈੱਟ ਤੁਸੀਂ ਲੈ ਲਿਆ ਅਤੇ ਉਹਦੇ ਉੱਪਰ ਜਿਹੜੇ ਕੁਸ਼ਨਸ ਰੱਖਣੇ ਜਿਹੜੀਆਂ ਗੱਦੀਆਂ ਰੱਖਣੀਆਂ ਉਹ ਕਿਹੜੇ ਰੰਗ ਦੀਆਂ ਹੋਣ ਸੋ ਇਹ ਵੀ ਬੜਾ ਮੈਟਰ ਕਰਦਾ ਜੀ ਅਤੇ ਬੜੇ ਲੋਕ ਜੀਨੀਅਸ ਪਏ ਆ ਜਿਹੜੇ ਬਹੁਤ ਸੋਹਣੀਆਂ ਮੈਚਿੰਗ ਕਰਕੇ ਅਤੇ ਬਹੁਤ ਸੋਹਣਾ ਫਰਨੀਚਰ ਆਪਣੇ ਘਰ ਦੇ ਵਿੱਚ ਲਾਉਂਦੇ ਨੇ ਅਤੇ ਉਹਨਾਂ ਦਾ ਘਰ ਆਸ਼ਾਸ਼ ਕਰ ਉੱਠਦਾ ਸੋ ਤੁਹਾਨੂੰ ਅਸੀਂ ਲੈ ਚਲੀਏ ਸਟੀਵਨਸ ਫਰਨੀਚਰ ਜਿਹੜੇ ਕਿ ਇਸ ਤਿਉਹਾਰਾਂ ਦੇ ਮੌਕੇ ਤੁਹਾਡੇ ਲਈ ਬਹੁਤ ਸੋਹਣਾ ਮੌਕਾ ਲੈ ਕੇ ਆਏ ਨੇ ਤੁਸੀਂ ਆਪਣੇ ਘਰ ਦੇ ਵਿੱਚ ਫਰਨੀਚਰ ਲੈ ਕੇ ਜਾਣਾ ਅਤੇ ਕੁਛ ਖਾਸ ਸਪੈਸ਼ਲ ਡੀਲਸ ਸਪੈਸ਼ਲੀ ਜਸਬੀਰ ਜੀ ਤੁਹਾਡੇ ਲਈ ਲੈ ਕੇ ਆਏ ਨੇ ਉਹਨਾਂ ਨੂੰ ਜੀ ਆਇਆਂ ਕਹੀਏ ਜਸਬੀਰ ਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
1: ਪਰਮ ਜੀ ਥੈਂਕ ਯੂ ਸੋ ਮੱਚ ਤੁਹਾਨੂੰ ਔਰ ਆਪਣੇ ਸਾਰੇ ਹੀ ਲਿਸਨਰ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ ਜੀ
0: ਜੀ ਗੁੱਡ ਆਫਟਰਨੂਨ ਜੀ ਤੇ ਅਸੀਂ ਮੈਂ ਅੱਜ ਰੰਗਾਂ ਦੀ ਗੱਲ ਕਰ ਰਹੀ ਸੀ ਜੀ ਤੇ ਹੁਣ ਤੁਸੀਂ ਕਾਲ ਕੀਤੀ ਆ ਤੇ ਫਰਨੀਚਰ ਦੇ ਵਿੱਚ ਵੀ ਰੰਗਾਂ ਦੀ ਇੰਪੋਰਟੈਂਸ ਘੱਟ ਨਹੀਂ ਹੈਗੀ ਤੇ ਨਾਲ ਦੀ ਨਾਲ ਜਦੋਂ ਅਸੀਂ ਰੰਗਾਂ ਦੀ ਗੱਲ ਕਰਦੇ ਹਾਂ ਫਿਰ ਅਸੀਂ ਕੁਆਲਿਟੀ ਦੀ ਵੀ ਗੱਲ ਕਰਦੇ ਹਾਂ ਡਿਊਰੇਬਿਲਿਟੀ ਦੀ ਵੀ ਗੱਲ ਕਰਦੇ ਹਾਂ ਸੋਹਣੇ ਡਿਜ਼ਾਈਨਸ ਦੀ ਵੀ ਗੱਲ ਕਰਦੇ ਹਾਂ ਤੇ ਦੱਸ ਦਈਏ ਜਸਬੀਰ ਜੀ ਕੁਛ ਸਪੈਸ਼ਲ ਡੀਲਸ ਸਾਡੇ ਲਿਸਨਰਸ ਜਿਹੜੇ ਤੁਹਾਡੇ ਕੋਲ ਆਉਣ ਤੇ ਫਰਨੀਚਰ ਦੀਆਂ ਕੁਛ ਇਹੋ ਜਿਹੀਆਂ ਡੀਲਸ ਜਿਹੜੀਆਂ ਤੁਹਾਡੇ ਪਾਸੋਂ ਲੈ ਕੇ ਜਾਣ ਸੇਵਿੰਗ ਕਰਕੇ ਜਾਣ ਪਲੀਜ਼
1: ਜੀ ਜੀ ਬਿਲਕੁਲ ਪਰਮ ਜੀ ਜਿਸ ਤਰ੍ਹਾਂ ਤੁਸੀਂ ਰੰਗਾਂ ਦੀ ਗੱਲ ਕਰ ਰਹੇ ਸੀਗੇ ਆਪਣਾ ਫੈਸ਼ਨ ਦੀ ਬਹੁਤ ਵਧੀਆ ਇਹਨਾਂ ਦਾ ਵੀ ਜਿਹੜਾ ਹੈਗਾ ਸਟੋਰ ਔਰ ਬਹੁਤ ਸਾਰੇ ਭੈਣ ਭਰਾ ਸ਼ੋਪਿੰਗ ਕਰਦੇ ਇੱਥੇ ਆ ਕੇ ਅਸੀਂ ਮਿਲਦੇ ਰਹਿੰਦੇ ਹਾਂ ਐਕਚੁਅਲੀ ਨੈਕਸਟ ਡੋਰ ਹੀ ਹੈਗੇ ਜੀ ਅਸੀਂ ਇੱਕ ਦੂਸਰੇ ਦੇ ਤੇ ਰੰਗ ਜਿਹੜੇ ਹੈਗੇ ਆ ਰੰਗ ਤਾਂ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਆਪਣੇ ਉਹਦੇ ਰੰਗ ਹੋਣੇ ਚਾਹੀਦੇ ਆ ਜੀ ਦੇਖ ਕੇ ਆਪਣੀ ਮੈਚਿੰਗ ਆਪਣੇ ਘਰ ਦੇ ਫਰਨੀਚਰ ਦੀ ਗੱਲ ਕਰੀਏ ਤੇ ਘਰ ਦਾ ਜਿਹੜਾ ਇੰਟੀਰੀਅਰ ਆ ਉਹਦੇ ਅਕੋਰਡਿੰਗ ਜਿਹੜੇ ਕਲਰ ਨੇ ਸੋਫਾ ਸੈੱਟ ਲਾ ਲਈਏ ਚਾਹੇ ਕੋਈ ਡਾਇਨਿੰਗ ਰੂਮ ਸੈੱਟ ਲਗਾ ਲਈਏ ਜਾਂ ਬੈਡਰੂਮ ਸੈੱਟ ਲਾ ਲਈਏ ਤਾਂ ਉਹਦੇ ਅਕੋਰਡਿੰਗ ਹੀ ਜਿਹੜਾ ਫਰਨੀਚਰ ਦੇਖ ਕੇ ਲਿਆ ਜਾਵੇ ਤਾਂ ਜਿਹੜਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਚਾਰ ਚੰਦ ਲੱਗ ਜਾਂਦੇ ਆ ਘਰ ਨੂੰ
0: ਬਿਲਕੁਲ ਸਹੀ ਜੀ
1: ਤੇ ਨਾਲ ਦੀ ਨਾਲ ਜਿਹੜੀ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਫਰਨੀਚਰ ਜਿਹੜਾ ਹੈਗਾ ਪਰਮ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਕਿ ਭੈਣ ਭਰਾ ਕਾਫੀ ਜਿਹੜੇ ਹੈਗੇ ਅੱਜ ਕੱਲ ਕਸਟਮ ਫਰਨੀਚਰ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਆ ਉਹ ਫੋਨ ਕਾਲਸ ਆਉਂਦੀਆਂ ਸੋ ਡੈਫੀਨੇਟਲੀ ਅਸੀਂ ਕਾਫੀ ਫਰਨੀਚਰ ਜਿਹੜਾ ਹੈਗਾ ਕਿਉਂਕਿ ਓਵਰ 3 decades ਅਸੀਂ ਮਾਰਕੀਟ ਦੇ ਵਿੱਚ ਹੈਗੇ ਹਾਂ ਔਰ ਅਸੀਂ ਕਾਫੀ ਸਾਰਾ ਫਰਨੀਚਰ ਜਿਹੜਾ ਹੈਗਾ ਤੁਹਾਨੂੰ ਕਸਟਮਾਈਜ਼ ਤਿਆਰ ਕਰਕੇ ਦੇ ਸਕਦੇ ਹਾਂ ਚਾਹੇ ਕੋਈ ਸੋਫਾ ਸੈੱਟ ਹੋਵੇ ਚਾਹੇ ਕੋਈ ਸੈਕਸ਼ਨਲ ਸੋਫਾ ਆ ਜਾਂ ਕੋਈ ਬੈਡਰੂਮ ਸੈੱਟ ਹੈ ਜਾਂ ਡਾਇਨਿੰਗ ਰੂਮ ਸੈੱਟ ਆ ਈਵਨ ਤੁਸੀਂ ਕੋਈ ਵੀ ਮੈਟਰਸ ਵੀ ਤੁਸੀਂ ਕਸਟਮਾਈਜ਼ ਤਿਆਰ ਕਰਵਾਉਣਾ ਉਹ ਵੀ ਕਰਕੇ ਤਿਆਰ ਅਸੀਂ ਦਿੰਦੇ ਹਾਂ ਔਰ ਮਾਰਕੀਟ ਦੇ ਨਾਲੋਂ ਬਹੁਤ ਜ਼ਿਆਦਾ ਵਾਜਬ ਰੇਟਾਂ ਤੇ ਘੱਟ ਸਮੇਂ ਦੇ ਵਿੱਚ ਔਰ ਤਸੱਲੀ ਬਖਸ਼ ਰਿਟਰਨ ਵਾਰੰਟੀ ਦੇ ਨਾਲ ਅਸੀਂ ਤਿਆਰ ਕਰਕੇ ਔਰ ਡਿਲੀਵਰ ਕਰਦੇ ਹਾਂ ਔਰ ਤੁਹਾਨੂੰ ਸੁਜੈਸਟ ਵੀ ਕੀਤਾ ਜਾਂਦਾ ਕਿ ਕਿਹੜੀ ਆਈਟਮ ਆਪ ਜੀ ਦੇ ਘਰ ਦੇ ਵਿੱਚ ਲਿਵਿੰਗ ਰੂਮ 'ਚ ਜਾਂ ਫੈਮਿਲੀ ਰੂਮ ਦੇ ਵਿੱਚ ਜਾਂ ਤੁਸੀਂ ਬੈਡਰੂਮ ਦੇ ਵਿੱਚ ਤੁਹਾਨੂੰ ਜਿਹੜੀ ਉਹ ਵਧੀਆ ਡਿਜ਼ਾਇਨ ਅੱਛਾ ਲੱਗੇਗਾ ਔਰ ਕਲਰ ਵਾਈਜ਼ ਔਰ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੋਵੇ ਚਾਹੇ ਕੋਈ ਲੈਦਰ ਹੋਵੇ ਹਰ ਇੱਕ ਤਰ੍ਹਾਂ ਦੇ ਕਲਰ ਦੇ ਵਿੱਚ ਬਣਾ ਕੇ ਤਿਆਰ ਕਰਕੇ ਦਿੱਤਾ ਜਾਂਦਾ ਫਰਨੀਚਰ ਔਰ ਬੈਡਰੂਮ ਸੈੱਟ ਜਿਹੜੇ ਨੇ ਜਾਂ ਡਾਇਨਿੰਗ ਰੂਮ ਸੈੱਟ ਨੇ ਪਰਮ ਜੀ ਇਹ ਸੋਲਿਡ ਮੇਪਲ ਵੁੱਡ ਦੇ ਵਿੱਚ ਕੈਨੇਡੀਅਨ ਮੇਡ ਜਾਂ ਓਕ ਵੁੱਡ ਦੇ ਵਿੱਚ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਤਾਂ ਉਹ ਵੀ ਜਿਹੜੇ ਆਪਣੇ ਕੋਲ ਸ਼ੋਰੂਮ ਦੇ ਵਿੱਚ ਡਿਸਪਲੇ ਤੇ ਵੀ ਹੈਗੇ ਆ ਤੁਹਾਡੇ ਕੋਲ ਕੋਈ ਡਿਜ਼ਾਇਨ ਹੈ ਜਾਂ ਸਾਡੇ ਕੋਲ ਹੋਰ ਬਹੁਤ ਸਾਰੇ ਡਿਜ਼ਾਇਨ ਹੁੰਦੇ ਆ ਤੁਹਾਨੂੰ ਬੈਠ ਕੇ ਸੁਜੈਸਟ ਕੀਤਾ ਜਾਏਗਾ ਬਣਾ ਕੇ ਤਿਆਰ ਕਰਕੇ ਦਿੱਤਾ ਜਾਏਗਾ ਕਈ ਵਾਰੀ ਕੋਈ ਵਿੰਡੋ ਹਾਈ ਵਿੰਡੋ ਦੇ ਸਾਈਡ ਤੇ ਤੁਸੀਂ ਬੈੱਡ ਲਗਾਉਣਾ ਕਾਫੀ ਭੈਣ ਭਰਾਵਾਂ ਨੂੰ ਪ੍ਰੋਬਲਮ ਹੁੰਦੀ ਕਿ ਸਾਡੀ ਡੇ ਲਾਈਟ ਨਾ ਫਿਨਿਸ਼ ਹੋ ਜਾਵੇ ਲਾਈਕ ਖਤਮ ਹੋਵੇ ਅਸੀਂ ਵਿੰਡੋ ਦੇ ਅਕੋਰਡਿੰਗ ਬੈੱਡ ਹੈਡ ਜਿਹੜਾ ਹੈਗਾ ਹੈਡਬੋਰਡ ਫੁੱਟਬੋਰਡ ਜਾਂ ਬੈੱਡ ਦਾ ਜਿਹੜਾ ਡਿਜ਼ਾਇਨ ਕਰਕੇ ਦੇ ਸਕਦੇ ਹਾਂ ਸੋ ਕਾਫੀ ਸਾਰੀਆਂ ਡੀਲਸ ਵੀ ਨੇ ਮੈਂ ਸਾਂਝੀਆਂ ਕਰ ਦੇਵਾਂ ਸਰੋਤਿਆਂ ਦੇ ਨਾਲ ਆਪਣੇ ਕੋਲ ਇੱਕ ਬੈੱਡਰੂਮ ਸੈੱਟ ਲੱਗਿਆ ਹੋਇਆ ਬਹੁਤ ਸਾਰੇ ਬੈੱਡਰੂਮ ਸੈੱਟ ਆ ਬਟ ਇੱਕ ਬੈੱਡਰੂਮ ਦੀ ਅੱਜ ਡੀਲ ਜਿਹੜੀ ਦਿੱਤੀ ਜਾ ਰਹੀ ਹੈ ਸਾਫਟ ਕਲੋਜ਼ਰ ਡਰੋਵਰਸ ਲੱਗੇ ਨੇ ਔਰ ਬਹੁਤ ਹੀ ਹਾਈ ਐਂਡ ਬੈੱਡਰੂਮ ਆ ਜਿਹੜਾ ਕਿ $3,500-3,500 ਦਾ ਸੀਗਾ ਅਸੀਂ ਇਸ ਵੀਕਐਂਡ ਤੇ ਇਹ ਕਲੀਅਰ ਕਰ ਰਹੇ ਹੈਗੇ ਆ ਮਾਰਕੀਟ ਦੀ ਵੈਲਿਊ ਜਿਹੜੀ ਹੈਗੀ ਆ ਉਹਦੇ ਨਾਲੋਂ ਵੀ ਘੱਟ $1,499 ਦੇ ਵਿੱਚ 7 piece ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ ਦਿੱਤਾ ਜਾ ਰਿਹਾ ਸੋ ਜੇ ਕੋਈ ਭੈਣ ਭਰਾ ਸੋਫਾ ਸੈੱਟ ਦੇਖ ਰਿਹਾ ਕੈਨੇਡੀਅਨ ਮੇਡ ਸੋਫਾ 3-seater ਕੈਨੇਡੀਅਨ ਮੇਡ ਮੈਂ ਦੱਸ ਰਿਹਾ ਔਰ ਨਾਲ ਇਹਦੇ ਚੇਅਰ ਆ ਜਿਹੜਾ ਕਿ $1,800 ਦਾ ਸੀਗਾ ਅਸੀਂ ਇਹਨੂੰ $899 ਦੇ ਵਿੱਚ ਲਗਾਇਆ ਹੋਇਆ ਸੋ ਜੇ ਤੁਸੀਂ ਕਾਊਂਟਰ ਹਾਈਟ ਪੱਬ ਹਾਈਟ ਟੇਬਲ ਔਰ 6 chairs ਦੇਖ ਰਹੇ ਹੋ ਤੇ ਜਿਹੜਾ $1,800 ਦਾ ਸੀਗਾ ਤੁਹਾਨੂੰ ਸਿਰਫ ਤੇ ਸਿਰਫ $1,199 ਦੇ ਵਿੱਚ ਆ ਔਰ ਕਿਚਨ ਵਾਸਤੇ ਡਾਇਨਿੰਗ ਟੇਬਲ ਤੁਸੀਂ ਦੇਖ ਰਹੇ ਹੋ ਵਿਦ ਐਕਸਟੈਂਸ਼ਨ ਤੇ 6 chairs ਔਰ ਟੇਬਲ ਜਿਹੜਾ ਪਰਮ ਜੀ ਓਨਲੀ $899 ਦੇ ਵਿੱਚ ਵੁਡਨ ਡਾਇਨਿੰਗ ਰੂਮ ਸੈੱਟ ਔਰ ਕਾਫੀ ਟੇਬਲ ਬਹੁਤ ਸਾਰੀ ਵਰਾਇਟੀ ਦੇ ਵਿੱਚ ਹੈਗੇ ਆ ਕਾਫੀ ਟੇਬਲ $399 ਦਾ ਸੀਗਾ ਅੱਜ ਅਸੀਂ ਇੱਕ $149 ਦੇ ਵਿੱਚ ਲਗਾਇਆ ਹੋਇਆ ਬਹੁਤ ਹੀ ਵਧੀਆ ਐਲੀਗੈਂਟ ਕਲਰ ਦੇ ਵਿੱਚ ਹੈਗਾ ਸੋ ਤੁਸੀਂ ਆਓ ਸਟੀਵਨਸ ਫਰਨੀਚਰ ਤੇ ਬਹੁਤ ਸਾਰੀ ਡੀਲਸ ਮੈਟਰਸ ਦੇ ਉੱਪਰ ਵੀ ਲੱਗੀਆਂ ਹੋਈਆਂ ਨੇ ਕਿੰਗ ਸਾਈਜ਼ ਦਾ ਮੈਟਰਸ ਇੱਕ ਸਪੈਸ਼ਲ ਤੇ ਲਗਾਇਆ ਹੋਇਆ ਜੀ ਇਸ ਵੀਕਐਂਡ ਤੇ ਜਿਹੜਾ ਕਿ $1,199 ਦਾ ਸੀਗਾ ਤੁਹਾਨੂੰ ਸਿਰਫ ਤੇ ਸਿਰਫ $499 ਦੇ ਵਿੱਚ ਕਿੰਗ ਸਾਈਜ਼ ਦਾ ਹਾਈ ਐਂਡ ਮੈਟਰਸ ਦਿੱਤਾ ਜਾ ਰਿਹਾ ਕੁਈਨ ਸਾਈਜ਼ ਦਾ ਤੁਸੀਂ ਲਓਗੇ ਤਾਂ ਸਿਰਫ $329 ਦੇ ਵਿੱਚ ਸੋ ਆ ਕੇ ਤੁਸੀਂ ਦੇਖੋ ਫਰਨੀਚਰ ਦੀ ਆਈਟਮ ਚੈੱਕ ਕਰੋ, ਆਪਣੇ ਮਨਪਸੰਦ ਦਾ ਫਰਨੀਚਰ ਤੁਸੀਂ ਲੈ ਕੇ ਜਾਓਗੇ, ਬਹੁਤ ਤਸੱਲੀ ਬਖਸ਼ ਔਰ ਲੋਵੈਸਟ ਪ੍ਰਾਈਸ ਦੇ ਵਿੱਚ ਟਾਊਨ ਦੇ ਵਿੱਚ ਤੁਹਾਨੂੰ ਮਿਲੇਗਾ। ਨੰਬਰ ਹੈਗਾ ਜੀ ਆਪਣਾ ਸਟੀਵਨਸ ਫਰਨੀਚਰ ਦਾ 905-790-560, 905-790-0560 ਤੇ ਫੋਨ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ। ਜਾਂਦੇ ਜਾਂਦੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਭੈਣ ਭਰਾ ਨੂੰ ਫਾਈਨੈਂਸਿੰਗ ਦੀ ਜ਼ਰੂਰਤ ਹੈ ਤਾਂ 0% ਇੰਟਰਸਟ ਦੇ ਉੱਤੇ ਫਾਈਨੈਂਸ ਕਰਵਾ ਕੇ ਦੇ ਸਕਦੇ ਹਾਂ। ਇੱਕ ਸਾਲ 'ਚ ਤੁਸੀਂ ਛੋਟੀਆਂ ਛੋਟੀਆਂ ਆਸਾਨ ਕਿਸ਼ਤਾਂ 'ਚ ਪੇ ਆਊਟ ਕਰ ਸਕਦੇ ਹੋ ਜੀ।
0: ਵੈਰੀ ਨਾਈਸ, ਥੈਂਕ ਯੂ ਸੋ ਮੱਚ ਜਸਪੀਰ ਜੀ। ਸੋ ਤੁਸੀਂ ਇਹ ਸਾਰੀਆਂ ਜਿਹੜੀਆਂ ਡੀਲਸ ਹੈ ਜੀ ਕੈਨੇਡੀਅਨ ਮੇਡ ਫਰਨੀਚਰ ਲੈਣਾ ਤਾਂ ਸਟੀਵਨਸ ਫਰਨੀਚਰ 'ਤੇ ਪਹੁੰਚਣਾ ਜੀ, 905-790-0560, 905-790-0560 ਤੇ ਕਾਲ ਕਰ ਲੈਣੀ ਆ। ਬਹੁਤ ਸ਼ੁਕਰੀਆ ਜਸਪੀਰ ਜੀ, ਥੈਂਕ ਯੂ ਸੋ ਮੱਚ ਜੀ,
1: ਥੈਂਕ ਯੂ ਸੋ ਮੱਚ ਪਰਮ ਜੀ ਟਾਈਮ ਦੇਣ ਦਾ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। 416-233-78 ਸਟੂਡੀਓਜ਼ ਦੇ ਨੰਬਰ ਨੇ ਅਤੇ ਆ ਕੱਲ੍ਹ ਪਰਸੋਂ ਦੀ ਨਿਊਜ਼ ਸੀ ਕਿ ਜਿਹੜੇ ਬਾਲੀਵੁੱਡ ਐਕਟਰ ਸੀਗੇ ਨਾਨਾ ਪਾਟੇਕਰ ਉਹ ਚਲੇ ਗਏ ਨੇ ਇਸ ਦੁਨੀਆਂ ਤੋਂ। ਅਤੇ ਬੀਤੇ ਦਿਨੀ ਜਿਹੜੇ ਇੱਕ ਸਾਲ ਹੋ ਗਿਆ ਜੀ, ਦੇਖੋ ਟਾਈਮ ਦਾ ਬਿਲਕੁਲ ਪਤਾ ਨਹੀਂ ਲੱਗਦਾ ਕਿ ਟਾਈਮ ਨੇ ਤਾਂ ਓਬਵੀਅਸਲੀ ਆਪਣੀ ਚਾਲ ਚੱਲਦੇ ਰਹਿਣਾ, ਸਾਡੀ ਜ਼ਿੰਦਗੀ ਕਿੱਦਾਂ ਦੀ ਲੰਘ ਰਹੀ ਆ ਜਾਂ ਅਸੀਂ ਆਪਣੇ ਆਪ ਲਈ ਕੀ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਸਵਾਰ ਰਹੇ ਹਾਂ ਨਹੀਂ ਸਵਾਰ ਰਹੇ, ਉਹ ਵੱਖਰੀ ਗੱਲ ਹੁੰਦੀ ਆ। ਪਰ ਰਾਜਵੀਰ ਜਵੰਦਾ ਉਹਨਾਂ ਦੀ ਵੀ ਡੈਥ ਐਨੀਵਰਸਰੀ ਸੀਗੀ। ਸੋ ਕਦੋਂ ਜ਼ਿੰਦਗੀ 'ਚ ਕੀ ਹੋ ਜਾਣਾ ਕਿਸੇ ਨੂੰ ਕੁਛ ਪਤਾ ਨਹੀਂ, ਅਤੇ ਕਦੋਂ ਤੱਕ ਸਾਡਾ ਦਾਣਾ ਪਾਣੀ ਇਸ ਦੁਨੀਆਂ 'ਤੇ ਹੈਗਾ ਅਤੇ ਇਹ ਵੀ ਕੁਛ ਪਤਾ ਨਹੀਂ ਆ। ਪਰ ਜੇ ਅਸੀਂ ਚੀਜ਼ਾਂ ਇਹ ਰਿਅਲਾਈਜ਼ ਕਰ ਲਈਏ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਮੀਆਂ ਪਿੱਛੀਆਂ ਜਾਂ ਸਪੈਸ਼ਲੀ ਅਸੀਂ ਕਿਸੇ ਨਾਲ ਜੈਲਸ ਕਰਦੇ ਹਾਂ ਜਾਂ ਕਿਸੇ ਦਾ ਅਸੀਂ ਮਾੜਾ ਕਰਦੇ ਹਾਂ ਜਾਂ ਕਿਸੇ ਨੂੰ ਅਸੀਂ ਜੀ ਕਹਿ ਲਓ ਵੀ ਕਿਸੇ ਦੇ ਪੈਸੇ ਲੋਕ ਰੱਖ ਜਾਂਦੇ ਆ, ਹੈ ਨਾ, ਫਿਰ ਮੈਨੂੰ ਲੱਗਦਾ ਵੀ ਉਹ ਨਾ ਕਰੀਏ ਜੇ ਅਸੀਂ ਰਿਅਲਾਈਜ਼ ਕਰ ਲਈਏ। ਪਰ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਐਂ ਚੱਲੀ ਜਾਣੀ ਹੈ, ਸਾਨੂੰ ਕੁਛ ਨਹੀਂ ਹੋਣਾ, ਕਿਸੇ ਨੂੰ ਕੁਛ ਨਾ ਹੋਵੇ, ਸਾਰੇ ਦੇ ਘਰੇ ਸੁੱਖ ਸਾਂਦੀ ਰਹੇ ਸਾਰੇ ਨੇ। ਪਰ ਗੱਲ ਇਹ ਆ ਵੀ ਜ਼ਿੰਦਗੀ ਆ, ਕਦੋਂ ਕੀ ਹੋ ਜਾਣਾ ਕੁਛ ਪਤਾ ਨਹੀਂ ਆ। ਪਰ ਅਸੀਂ ਰੰਗਾਂ ਦੀ ਵੀ ਗੱਲ ਜਾਰੀ ਰੱਖਾਂਗੇ, ਤੁਹਾਡੇ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਹੋਰ ਵੀ ਸਾਂਝੀਆਂ ਕਰੂੰਗੀ। 416-233-78 ਆਈ ਹੋਪ ਕਿ ਤੁਸੀਂ ਪ੍ਰੋਗਰਾਮ ਨੂੰ ਥੋੜ੍ਹਾ ਬਹੁਤ ਇੰਜੋਏ ਕਰ ਰਹੇ ਹੋਵੋਗੇ। 416-233-78 ਸਟੂਡੀਓਜ਼ ਦੇ ਨੰਬਰ ਆ ਜੀ।

0: ਦਾਸੀ ਜੀ ਤੁਹਾਨੂੰ ਨਾਲ ਦੇ ਨਾਲ ਗੀਤ ਸੰਗੀਤ ਵੀ ਸੁਣਾਵਾਂਗੇ, ਪਰ ਦੱਸੀਏ ਕਿ ਅਗਰ ਜਿਹੜੀ ਸਾਡੀਆਂ ਫੈਮਲੀਜ਼ ਪ੍ਰੋਗਰਾਮ ਨੂੰ ਸੁਣਦੀਆਂ ਹੁੰਦੀਆਂ, ਮੈਂ ਉਹਨਾਂ ਦੇ ਲਈ ਦੱਸਦੀ ਹੁੰਦੀ ਹਾਂ ਕਿ ਤੁਸੀਂ ਸਕੂਨ ਚਾਹੁੰਦੇ ਹੋ, ਸਕੂਨ ਕਿੱਥੇ ਆ ਜੇ ਓਬਵੀਅਸਲੀ ਅਜੇ ਥੋੜ੍ਹਾ ਜਿਹਾ ਟਾਈਮ ਆ, ਤੁਹਾਨੂੰ ਲੱਗਦਾ ਕਿ ਨਹੀਂ ਅਜੇ ਥੋੜ੍ਹਾ ਜਿਹਾ ਵੇਟ ਕਰਨਾ ਆਪਣਾ ਘਰ ਖਰੀਦਣ ਦੇ ਵਿੱਚ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਸੋਹਣਾ ਖੂਬਸੂਰਤ ਘਰ ਤੁਹਾਨੂੰ ਲੀਜ਼ 'ਤੇ ਮਿਲ ਜਾਵੇ, ਤਾਂ 3 bedroom 1.5 ਬਾਥਰੂਮ ਦੇ ਨਾਲ ਇੱਕ ਬਹੁਤ ਖੂਬਸੂਰਤ ਘਰ ਅਤੇ ਖੂਬਸੂਰਤ ਏਰੀਆ, ਕਿਉਂਕਿ ਮੈਟਰ ਕਰਦਾ ਹੁੰਦਾ ਜਦੋਂ ਅਸੀਂ ਫੈਮਲੀਜ਼ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਫੈਮਲੀ ਦੇ ਨਾਲ ਹੁੰਦੇ ਹਾਂ ਤਾਂ ਬਹੁਤ ਮੈਟਰ ਕਰਦਾ ਹੁੰਦਾ ਕਿ ਕਿਹੜੇ ਏਰੀਏ ਦੇ ਵਿੱਚ ਘਰ ਹੈ, ਕਿੱਦਾਂ ਦਾ ਨੇਬਰਹੁੱਡ ਹੈ। ਸੋ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ ਇਹ ਘਰ ਹੈ ਜੀ, 3 bedroom ਦਾ 1.5 ਬਾਥਰੂਮ ਦੇ ਨਾਲ, ਕਿਚਨ ਬਹੁਤ ਸੋਹਣੀ ਆ ਅਤੇ ਨਾਲ ਦੀ ਨਾਲ ਬਿਗ ਫੈਮਲੀ ਰੂਮ ਇਹਦੇ ਵਿੱਚ ਹੈਗਾ। ਸੋ ਤੁਸੀਂ ਜ਼ਰੂਰ ਇਸ ਘਰ ਦੇ ਬਾਰੇ ਕੋਈ ਇਨਕੁਆਇਰੀਜ਼ ਪੁੱਛਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਫੈਮਲੀਜ਼ ਦੇ ਲਈ ਇਹ ਘਰ ਲੀਜ਼ ਦੇ ਲਈ ਅਵੇਲੇਬਲ ਹੈ ਜੀ, ਤਾਂ 416-899-4366 'ਤੇ ਕਾਲ ਕਰ ਲੈਣੀ ਆ, 416-899-4366 'ਤੇ ਕਾਲ ਕੀਤੀ ਜਾ ਸਕਦੀ ਆ। 3 bedroom ਦਾ 1.5 ਬਾਥਰੂਮ ਦੇ ਨਾਲ, 2 ਕਾਰਾਂ ਦੀ ਪਾਰਕਿੰਗ ਤੁਹਾਨੂੰ ਮਿਲੇਗੀ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ। ਘਰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਫੈਮਲੀਜ਼ ਦੇ ਲਈ, 416-899-4366 416-899-4366 'ਤੇ ਕਾਲ ਤੁਸੀਂ ਕਰ ਸਕਦੇ ਹੋ ਜੀ। ਅਤੇ ਅਗਲਾ ਸੁਨੇਹਾ ਬੜਾ ਕੀਮਤੀ ਹੈਗਾ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ ਜੀ, ਸਾਡੇ ਨਾਲ 6129 ਨੰਬਰ ਹੈ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਬਰਮਜੀਤ ਜੀ, ਹਾਂ
0: ਮੈਂ ਠੀਕ ਹੋ ਜੀ, ਆਪ ਕੈਸੇ?
1: ਰੰਗਾਂ ਬਾਰੇ ਗੱਲ ਕਰਨੀ ਸੀਗੀ ਕਿ ਬਲੈਕ ਰੰਗ ਮੇਰਾ ਫੇਵਰਿਟ ਆ।
0: ਅੱਛਾ ਠੀਕ ਹੈ, ਓਕੇ।
1: ਹਾਂਜੀ ਇਹ ਤਾਂ ਮੰਨਣਾ ਆ ਕਿ ਉਹ ਆਲਮੋਸਟ ਸਾਰਿਆਂ ਨੂੰ ਹੀ ਸੂਟ ਕਰ ਜਾਂਦਾ।
0: ਅੱਛਾ ਠੀਕ ਹੈ ਜੀ, ਸੋ ਇਸ ਕਰਕੇ ਤੁਹਾਡਾ ਇਹ ਜਿਹੜਾ ਕਲਰ ਫੇਵਰਿਟ ਆ?
1: ਹਾਂਜੀ ਹਾਂਜੀ, ਤੇ ਦੂਜਾ ਇੱਕ ਹੋ ਸਕੇ ਤਾਂ ਤੁਸੀਂ ਗਾਣਾ ਇੱਕ ਪਲੇ ਕਰ ਲਓ।
0: ਸੁਨੇਹਾ ਦੱਸਦਾ ਇਹ ਹੋਊਗਾ, ਜਦੋਂ ਸੁਨੇਹਾ ਤੁਸੀਂ ਸੁਣ ਲਓਗੇ ਤੁਹਾਡੇ ਦਿਮਾਗ ਨੂੰ ਸ਼ਾਂਤੀ ਮਿਲ ਜਾਣੀ ਆ। ਅੱਜ ਕੱਲ ਅਸੀਂ ਕਿੱਦਾਂ ਭੱਜੇ ਫਿਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਪਰ ਸਾਨੂੰ ਸਕੂਨ ਨਹੀਂ ਮਿਲਦਾ। ਸਕੂਨ ਤੁਹਾਨੂੰ ਇਸ ਮੈਸੇਜ ਤੋਂ ਬਾਅਦ ਮਿਲੂਗਾ, ਉਹ ਹੈਗਾ ਸਾਡੇ ਉਹ ਲਿਸਨਰਸ ਜਿਨ੍ਹਾਂ ਦੀ HST ਹੁਣ ਹੋਇਆ ਕਿ ਤੁਸੀਂ ਚਾਹੇ ਟਰੱਕਿੰਗ ਦੇ ਵਿੱਚੋਂ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚੋਂ ਤੁਸੀਂ ਆਪਣੇ ਕਲਾਇੰਟਸ ਤੋਂ HST ਕਲੈਕਟ ਕਰ ਲਈ ਹੈਗੀ ਆ, ਪਰ ਹੁਣ ਕੁਛ ਵੀ ਹੋਇਆ, ਜ਼ਿੰਦਗੀ ਅਨਸਰਟਨ ਹੈਗੀ, ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕੀ ਹੋ ਜਾਣਾ, ਕੁਛ ਵੀ ਫੋਰ ਐਨੀ ਰੀਜ਼ਨ, ਹੁਣ ਤੁਸੀਂ ਉਹ HST ਬੈਕ ਪੇ ਨਹੀਂ ਕਰ ਪਾ ਰਹੇ CRA ਨੂੰ। ਸੋ ਉਸ ਦੇ ਵਿੱਚ ਕੋਈ ਖਾਸਾ ਵੱਡਾ ਅਮਾਊਂਟ ਹੋ ਗਿਆ ਅਤੇ ਹੁਣ ਉਹਦੇ ਵਿੱਚ ਤੁਹਾਨੂੰ ਇਹ ਝੋਰਾ ਵੱਢ ਕੇ ਖਾ ਰਿਹਾ ਵੀ ਹੁਣ ਕੀ ਕੀਤਾ ਜਾਵੇ, ਹੁਣ HST ਤਾਂ ਪੇ ਬੈਕ ਕਰਨੀ ਪੈਣੀ ਆ, ਲੈਟਰਸ ਆਈ ਜਾਂਦੇ ਆ CRA ਦੇ। ਜੇ ਤੁਹਾਡੀ HST ਦਾ ਕੋਈ ਚੱਕਰ ਪੈ ਗਿਆ ਜੀ, HST ਪੇ ਬੈਕ ਨਹੀਂ ਹੋ ਰਹੀ, ਸਮਹਾਉ ਤੁਸੀਂ ਪੈਸੇ ਵਰਤ ਲਏ ਕਿਤੇ ਲੋੜ ਪੈ ਗਈ ਸੀ, ਤਾਂ ਇਸ ਪਰੇਸ਼ਾਨੀ ਦੇ ਵਿੱਚੋਂ ਤੁਹਾਨੂੰ ਕੱਢ ਸਕਦੇ ਨੇ ਹਰਿੰਦਰ ਘੁੰਮਣ ਜੀ, ਬੜੇ ਨੌਲੇਜਬਲ ਨੇ। ਅਤੇ ਜ਼ਰੂਰੀ ਹੁੰਦਾ ਕਿਸੇ ਪ੍ਰੋਫੈਸ਼ਨਲ ਨੂੰ ਤੁਸੀਂ ਮਿਲੋ ਤਾਂ ਉਹ ਓਨੈਸਟ ਹੋਵੇ ਅਤੇ ਇੱਕ ਉਹ ਬੜਾ ਸਹਿਜ ਮਤੇ ਨਾਲ ਗੱਲ ਕਰੇ, ਕਿਉਂਕਿ ਜਦੋਂ ਕਈ ਵਾਰ ਕਿਸੇ ਨੂੰ ਅਸੀਂ ਮਿਲਦੇ ਹਾਂ ਜਿਹੜਾ ਬੰਦਾ ਫਟਾਫਟ ਭੱਜੇ ਭੱਜੇ, ਆਪਾਂ ਕਹਿੰਦੇ ਨਾ ਵੀ ਭੱਜਿਆ ਭੱਜਿਆ ਗੱਲ ਕਰਨੀ, ਉਹ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਉਸ ਬੰਦੇ ਨਾਲ ਲੇਟ ਨਹੀਂ ਕਰ ਸਕਦੇ। ਸੋ ਚਾਹੁੰਦੇ ਹੋ ਕਿ ਇੱਕ ਓਨੈਸਟ ਇੱਕ ਪ੍ਰੋਫੈਸ਼ਨਲ ਸਲਾਹ ਤੁਹਾਨੂੰ ਮਿਲ ਜਾਵੇ। HST ਦਾ ਤੁਹਾਨੂੰ ਇਸ਼ੂ ਆ ਰਿਹਾ ਜੀ, ਬਹੁਤ ਤੁਹਾਡਾ ਸਕੂਨ ਹੈ ਜਿਹੜਾ ਚਲਿਆ ਗਿਆ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲਿਓ ਜੀ, 416-400-4444 416-400-4444 416-400-4444 ਨੰਬਰ 'ਤੇ ਕਾਲ ਕਰ ਸਕਦੇ ਹੋ ਜੇ HST ਕਲੈਕਟ ਕਰ ਲਈ ਸੀ, ਨਵਾਂ ਘਰ ਖਰੀਦਿਆ ਸੀ, HST ਦਾ ਉਹਦਾ ਚੱਕਰ ਪੈ ਗਿਆ, ਜਾਂ ਕਿਸੇ ਵੀ ਪ੍ਰੋਫੈਸ਼ਨ 'ਚੋਂ ਪੇ ਬੈਕ ਨਹੀਂ ਕਰ ਪਾ ਰਹੇ, 416-400-4444 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸਾਰੇ ਨਾਲ ਨੈਕਸਟ ਕਾਲ ਹੈ ਜੀ 9090 ਜੀ, ਆਇਆਂ ਨੂੰ ਜੀ ਵੈਲਕਮ। ਮੈਂ ਠੀਕ ਹੂੰ ਜੀ, ਸਤਿ ਸ਼੍ਰੀ ਅਕਾਲ, ਆਪ ਕੈਸੇ?
2: ਮੈਂ ਠੀਕ ਹੂੰ। ਬਹਰਲ ਦੁੱਖ ਤੋਂ ਹੁਆ, ਬਹੁਤ ਅੱਛਾ ਐਕਟਰ ਥੇ ਨਾਨਾ ਪਾਟੇਕਰ ਸਾਹਿਬ ਜਾਣੇ ਕਾ, ਅਗਰ ਆਪ ਯੇ ਦੇਖੀਏ ਕਿ ਆਪਣੇ ਜ਼ਿੰਦਗੀ ਮੇਂ ਵੋ ਬੰਦਾ ਹਮੇਸ਼ਾ ਸੀਧੀ ਔਰ ਖਰੀ ਬਾਤ ਕਰਾ, ਹਰ ਕਿਸਮ ਕੇ ਰੋਲ ਕੋ ਐਕਸੈਪਟ ਕਰਤਾ, ਤੋ ਬਸ ਆਗਾ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ 100 ਬਰਸ ਕਾ ਹੈ ਪਲ ਕੀ ਖਬਰ ਨਹੀਂ।
0: वेरी नाइस।
2: तो बहुत सी चीजें वो कर लेता, लेकिन सुमिता पाटिल के बोलने पे फिल्मों में आए थे वो, वरना पहले स्टेज करते थे, लेकिन सुमिता ने उनसे कहा कि तुम ज्यादा और लोगों को बता सकते, फिल्मों में आ जाओ पाटेकर, तो तब वो बेचारे आ गए। तो ये तमाम चीजें काउंट करती हैं, और क्या बोलूं, अच्छे लोग जाते जा रहे हैं, फिल्म इंडस्ट्री एक ऐसी हो जाएंगी आहिस्ता आहिस्ता, जब अच्छे एक्टर खत्म हो जाएंगे, फिल्म देखने का वो रुझान जो टेंडेंसी है वो खत्म होते जा रहा है
0: 110%। मैं
2: और गाने जब अच्छे नहीं आएंगे तो बकवास गाने, यानी मंडे टू मंडे, संडे टू संडे, वो गाने भी कोई पसंद नहीं करेंगे। फिर वापस जाएंगे उसी रविश पे के धर्मिंदर जैसे हो, फिरोज खान जैसे गाने हो, वो अब कहाँ से आएंगे? धर्मिंदर जैसी उर्दू बोलता है कोई? धर्मिंदर के वैसे लारिक्स लिखने वाले है कोई उनकी फिल्मों के? नहीं है। तो ये काउंट करता कि जब तक है जिंदा उर्दू ये चल रहे हैं, जैसी खत्म होंगी आहिस्ता आहिस्ता ये आपने आपस में नोचते रहेंगे, कुछ नहीं मिलेगा इन्हें।
0: बिल्कुल सही है।
2: इतने बायोपिक फिल्म बनाते, क्यों बनाते बायोपिक? क्योंकि आपके पास अब सब्जेक्ट ही नहीं है। ये बड़ी गल है।
0: बहुत शुक्रिया जी, थैंक यू सो मच। थैंक यू जी, बहुत शुक्रिया, थैंक यू। बिल्कुल सही गल है ना दी, कदे जमाना आ जाना है कि जिहड़े वैटरन एक्टर्स हैगे आ, जिन्हां दी एक्टिंग नू देख के तुसी फील करदे सी वी हाँ सच्ची ओही रोल है, तां मतलब वो कदे ना कदे दुनिया तो चले जाने आ। फिर जिहड़े सारे कॉस्मैटिक सर्जरीज वाले जिहड़े एक्ट्रेसिस या एक्टर रह जाने आ, ते वो फिर किते ना किते जदों जिद्दां असीं गल करदे आ ना ए आई दा जमाना, अजकल ए आई दीआं वीडियोज़ आउंदीआं, ए आई दे नाल सब कुछ बन सकदा, ए आई दे नाल बहुत कुछ कम चल रहे ने जिथे लोकां दी जॉब चली जांदी आ। पर किते ना किते जदों असीं ए आई दीआं वीडियोज़ देखदे आ सानूं लगदा तां है ही ना कि वो फेक आ। सो कदे वो जमाना आ जाना, इन्हां दी गल सही है, पर काला सूट प्ले कर दी है जिन्हां नूं काला रंग पसंद आ।

ਇੱਕ ਇੰਡਸਟਰੀਅਲ ਇੰਸੀਡੈਂਟ ਦੇ ਵਿੱਚ ਹਾਈਵੇ 50 ਤੇ ਇੱਕ ਮੌਤ ਹੋ ਗਈ ਹੈ ਜੀ, ਤੇ ਮਿਨਿਸਟਰੀ ਆਫ ਲੇਬਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਜਿਹੜੇ ਸਾਡੇ ਲਿਸਨਰਸ, ਜਦੋਂ ਮਿਨਿਸਟਰੀ ਆਫ ਲੇਬਰ ਦੇ ਨਾਲ ਮੈਨੂੰ ਯਾਦ ਆਇਆ ਕਿ ਜਦੋਂ ਕਈ ਸਾਡੇ ਲਿਸਨਰਸ ਜਿਨ੍ਹਾਂ ਦੇ ਆਪਣੇ ਬਿਜ਼ਨਸਿਸ ਹੋਣਗੇ ਜੀ, ਅਤੇ ਕੁਛ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜ਼ਿੰਦਗੀ ਅਨਸਰਟਨ ਆ, ਸਾਨੂੰ ਪਤਾ ਨਹੀਂ ਆ। ਕਈ ਵਾਰ ਅਸੀਂ ਪਲੈਨਿੰਗ ਕੁਛ ਹੋਰ ਕਰਦੇ ਹਾਂ, ਅਗਲੇ ਦਿਨ ਹੋਰ ਕੁਛ ਹੋ ਜਾਂਦਾ, ਕਿਉਂਕਿ ਅਕਸਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਨਹੀਂ ਨਾ ਹੈਗੀਆਂ। ਜੇ ਅਸੀਂ ਇੰਨੇ ਹੀ ਤਾਕਤਵਰ ਹੋ ਜਾਈਏ ਤਾਂ ਫਿਰ ਤਾਂ ਅਸੀਂ ਰੱਬ ਨੂੰ ਰੱਬ ਨਾ ਸਮਝੀਏ। ਪਰ ਐਨੀ ਹਾਓ, ਜੇ ਤੁਸੀਂ ਕਿਤੇ ਬਿਜ਼ਨਸ ਦੇ ਵਿੱਚ ਸੀਗੇ, ਸਮ ਹਾਓ ਤੁਹਾਡੇ ਜਿਹੜੀਆਂ ਇੰਪਲੋਈਜ਼ ਦੀ ਪੇ ਆ ਤੁਸੀਂ ਨਹੀਂ ਦੇ ਸਕੇ, ਅਤੇ ਜੀ ਫਿਰ ਜਿਹੜਾ ਲੇਬਰ ਕੋਡ ਦਾ ਮਸਲਾ ਹੁੰਦਾ ਉਹ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਟਫ ਹੁੰਦਾ। ਸੋ ਜੇ ਤੁਹਾਨੂੰ ਕਿਸੇ ਐਸੀ ਸਿਚੁਏਸ਼ਨ ਦੇ ਵਿੱਚ ਤੁਸੀਂ ਡੀਲ ਕਰ ਰਹੇ ਹੋ ਅਤੇ ਬਹੁਤ ਜ਼ਿਆਦਾ ਸਟ੍ਰੈਸ ਆ, ਤੁਹਾਡੇ ਇੰਪਲੋਈਜ਼ ਦੀ ਪੇ ਪੈਂਡਿੰਗ ਹੈਗੀ ਆ, ਤੁਸੀਂ ਨਹੀਂ ਦੇ ਪਾ ਰਹੇ, ਅਤੇ ਇਸ ਮਸਲੇ ਦਾ ਹੱਲ ਤੁਹਾਨੂੰ ਦੱਸ ਸਕਦੇ ਨੇ ਹਰਿੰਦਰ ਘੁੰਮਣ ਜੀ। ਉਹਨਾਂ ਨੂੰ ਕਾਲ ਕਰ ਲਿਓ ਜੀ, ਬਹੁਤ ਚੰਗੀ ਤਰ੍ਹਾਂ ਤੁਹਾਨੂੰ ਗਾਈਡ ਕਰ ਦੇਣਗੇ। ਅਤੇ ਅਗੇਨ ਆਪਣੇ ਕੰਮ ਦੇ ਵਿੱਚ ਇਹਨਾਂ ਨੂੰ ਦਹਾਕੇ ਹੋ ਗਏ ਨੇ, 20 ਸਾਲ ਹੋ ਗਏ ਨੇ, ਅਤੇ 20 ਸਾਲ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ 20 ਸਾਲ ਦੇ ਵਿੱਚ ਇੱਕ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਰਹਿਣਾ ਅਤੇ ਕਿੰਨਾ ਐਕਸਪੀਰੀਅੰਸ ਤੁਸੀਂ ਗੇਨ ਕਰ ਲਿਆ ਹੋਊਗਾ, ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਅੰਦਾਜ਼ੇ ਨੂੰ ਤੁਸੀਂ ਹਕੀਕਤ 'ਚ ਬਦਲਣਾ ਤਾਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਿਓ। ਤੁਹਾਡੀ ਜਿਹੜਾ ਮਸਲਾ ਹੈਗਾ ਕਰਜ਼ਿਆਂ ਦਾ ਹੋ ਗਿਆ, CRA ਦੇ ਪੈਸੇ ਦੇਣੇ ਆ, ਬੈਂਕ ਦਾ ਕੋਈ ਕ੍ਰੈਡਿਟ ਕਾਰਡ ਦਾ ਕਰਜ਼ਾ ਹੈਗਾ, ਜਾਂ ਕੋਈ ਪ੍ਰਾਈਵੇਟ ਮਾਰਗੇਜ ਦਾ ਕਰਜ਼ਾ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋ ਗਿਆ ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ, ਕਾਲ ਕਰ ਲਿਓ ਜੀ ਹਰਿੰਦਰ ਘੁੰਮਣ ਜੀ ਨੂੰ 416-444-44-44। ਜਦੋਂ ਇਹ ਜਿਹੜੇ ਇਹ ਕਾਨੂੰਨ ਬਣਾਏ ਜਾਂਦੇ ਆ, ਇਹ ਤਾਂ ਕਰਕੇ ਬਣਾਏ ਜਾਂਦੇ ਆ ਕਿ ਬੰਦਾ ਸਟ੍ਰੈਸ ਫ੍ਰੀ ਰਹੇ। ਕਿਉਂਕਿ ਜੇ ਹੁਣ ਮੰਨ ਲਓ ਮੈਂ ਕਿਸੇ ਦੇ ਪੈਸੇ ਦੇਣੇ ਆ ਤਾਂ ਮੈਂ ਤਾਂ ਸਾਰਾ ਦਿਨ ਉਹੀ ਸੋਚੀ ਜਾਣਾ ਵੀ ਹਾਏ ਕੱਲ੍ਹ ਨੂੰ ਅਗਲਾ ਮੇਰੇ ਤੋਂ ਪੈਸੇ ਨਾ ਮੰਗ ਲਏ, ਉਹਨੇ ਮੈਨੂੰ ਕਾਲ ਕਰ ਦੇਣੀ ਆ, ਮੈਂ ਉਹਦੇ ਪੈਸੇ ਦੇਣੇ ਆ, ਮੇਰੇ ਕੋਲ ਪੈਸੇ ਹੈ ਨਹੀਂ ਗੇ। ਸੋ ਜਿਹੜੇ ਇਹ ਬਣਾਏ ਜਾਂਦੇ ਆ ਕਾਨੂੰਨ, ਇਨਸੋਲਵੈਂਸੀ ਐਕਟ ਕਹਿ ਦਈਏ, ਇਹਦੇ ਵਿੱਚ ਇਹ ਤਾਂ ਬਣਾਏ ਜਾਂਦੇ ਆ ਕਿ ਤੁਹਾਡਾ ਜਿਹੜਾ ਸਟ੍ਰੈਸ ਆ ਉਹਨੂੰ ਕਿਸੇ ਢੰਗ ਨਾਲ ਖਤਮ ਕੀਤਾ ਜਾ ਸਕੇ। ਸੋ ਤੁਸੀਂ ਕਰਜ਼ਿਆਂ ਦੇ ਸਟ੍ਰੈਸ ਨੂੰ ਖਤਮ ਕਰਨਾ ਜੀ ਤਾਂ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-444-44-416 400-44-44 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। 416-444-44-44 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਜਦੋਂ ਅਸੀਂ ਰੰਗਾਂ ਦੀ ਗੱਲ ਕਰਦੇ ਸੀ, ਅਸੀਂ ਇਹ ਵੀ ਮੈਂ ਗੱਲ ਕਰ ਰਹੀ ਸੀ ਕਿ ਤੁਹਾਨੂੰ ਕਿੱਦਾਂ ਦਾ ਰੰਗ ਪਸੰਦ ਹੈ। ਕਈ ਵਾਰ ਉਹ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਇਨਸਾਨ ਦੀ ਪਰਸਨੈਲਿਟੀ ਕਿੱਦਾਂ ਦੀ ਹੋਊਗੀ। ਵੈਸੇ ਜ਼ਰੂਰੀ ਤਾਂ ਨਹੀਂ ਹੁੰਦਾ ਹਰ ਵਾਰੀ ਕਿ ਇਹ ਚੀਜ਼ ਐਕੂਰੇਟ ਹੋਵੇ, ਪਰ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਮੈਂ ਦੇਖੀ ਆ ਕਿ ਜਿੱਦਾਂ ਦਾ ਤੁਹਾਡਾ ਆਪਣੀ ਪਰਸਨੈਲਿਟੀ ਆ, ਉੱਦਾਂ ਦੇ ਕਲਰਸ ਤੁਸੀਂ ਪਸੰਦ ਕਰਦੇ ਹੋ। ਕਈ ਜਿਹੜੇ ਲੋਕ ਹੁੰਦੇ ਆ ਬੜੇ ਲਾਈਵਲੀ ਜਾਂ ਬੜੇ ਲਾਈਵਲੀ ਕਹਿ ਲਓ, ਉਹ ਜੀ ਉਹਨਾਂ ਨੂੰ ਕਈਆਂ ਨੂੰ ਡਾਰਕ ਕਲਰ ਬਹੁਤ ਪਸੰਦ ਹੁੰਦੇ ਆ। ਜਿਹੜੇ ਲੋਕ ਕਈ ਵਾਰੀ ਸ਼ਾਂਤ ਸੁਭਾਅ ਦੇ ਹੁੰਦੇ ਆ, ਜਾਂ ਕਹਿ ਲਓ ਮਚਿਓਰ ਸੋਚ ਵਾਲੇ ਹੁੰਦੇ ਆ, ਜਾਂ ਕਹਿ ਲਓ ਥੋੜ੍ਹਾ ਜਿਹਾ ਘੱਟ ਬੋਲਦੇ ਆ, ਉਹਨਾਂ ਨੂੰ ਕਈਆਂ ਨੂੰ ਲਾਈਟ ਕਲਰ ਬਹੁਤ ਪਸੰਦ ਹੁੰਦੇ ਆ। ਸੋ ਵੈਸੇ ਹਰ ਕਿਤੇ ਤਾਂ ਢੁੱਕਦਾ ਹੋ ਨਹੀਂ ਸਕਦਾ, ਪਰ ਇਹ ਜਨਰਲ ਜਿਹੜੀ ਚੀਜ਼ ਆ ਮੈਂ ਦੇਖੀ ਹੋਈ ਆ ਜ਼ਿੰਦਗੀ 'ਚ। ਇਨੀ ਹਾਓ, ਦੱਸੀ ਰੰਗਾਂ ਦੀ ਗੱਲ, ਆਪਣੇ ਘਰ ਨੂੰ ਪੇਂਟ ਕਰਵਾਉਣਾ ਜੀ ਤਾਂ ਫਿਰ ਰਫਤਾਰ ਪੇਂਟਿੰਗ ਨੂੰ ਕਾਲ ਕਰ ਲਿਓ। ਘਰ ਤੁਹਾਡਾ ਬਹੁਤ ਖੂਬਸੂਰਤ ਲੱਗਣਾ ਚਾਹੀਦਾ, ਤੁਹਾਡੇ ਤੋਂ ਸੋਹਣਾ ਤੁਹਾਡਾ ਘਰ ਲੱਗਣਾ ਚਾਹੀਦਾ। ਸੋ ਜੇ ਘਰ ਦਾ ਮੇਕਅਪ ਕਰਵਾਉਣਾ, ਯਾਨੀ ਕਿ ਘਰ ਨੂੰ ਪੇਂਟ ਕਰਵਾਉਣਾ, ਅਤੇ ਅੰਦਰੋਂ ਬਾਹਰੋਂ ਕਿਚਨ ਪੇਂਟ ਕਰਵਾਉਣੀ ਆ, ਪੋਪਕੋਰਨ ਸੀਲਿੰਗ ਰਿਮੂਵ ਕਰਵਾਉਣੀ ਆ, GTA ਦੇ ਵਿੱਚ ਵਾਟਰਲੂ ਕਿਚਨਰ ਏਰੀਆ ਦੇ ਵਿੱਚ 647-996-5030-6975630, 647-996-5030। ਅਤੇ ਜੇ ਘਰ ਲੀਜ਼ 'ਤੇ ਲੈਣਾ, ਫਿਰ 3 ਬੈਡਰੂਮ ਦਾ ਘਰ ਤੁਹਾਨੂੰ ਮਿਲ ਰਿਹਾ ਜੀ, 1.5 ਬਾਥਰੂਮ ਦੇ ਨਾਲ। ਇਹ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ ਹੈ, ਬਰੈਂਪਟਨ ਦੇ ਵਿੱਚ। ਤੁਹਾਨੂੰ 2 ਕਾਰਾਂ ਦੀ ਪਾਰਕਿੰਗ ਨਾਲ ਮਿਲਣੀ ਆ, ਬਹੁਤ ਸੋਹਣੀ ਕਿਚਨ ਆ, ਰੋਟੀ ਬਣਾਓ, ਖਾਓ, ਖੁਸ਼ ਰਹੋ ਆਪਣੇ ਪਰਿਵਾਰ ਦੇ ਨਾਲ, ਅਤੇ ਨਾਲ ਇੱਕ ਫੈਮਿਲੀ ਰੂਮ ਵੀ ਹੈਗਾ। ਸੋ ਸੋਹਣਾ ਵਧੀਆ ਘਰ ਹੈਗਾ, ਫੈਮਿਲੀਜ਼ ਦੇ ਲਈ ਇਹ ਘਰ ਅਵੇਲੇਬਲ ਆ। 416-899-4386 ਅਤੇ ਓਨਰ ਤੁਹਾਨੂੰ ਬਹੁਤ ਚੰਗੇ ਮਿਲਣਗੇ, ਇਸ ਘਰ ਦੇ ਜਿਹੜੇ ਓਨਰ ਆ ਉਹ ਬਹੁਤ ਚੰਗੇ ਆ।
416-899-4366 ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਇਸ ਘਰ ਨੂੰ ਤੁਸੀਂ ਲੀਜ਼ 'ਤੇ ਲੈਣਾ ਫੈਮਿਲੀ ਦੇ ਲਈ, ਇਹ ਘਰ 3 ਬੈਡਰੂਮ ਦਾ 1.5 ਬਾਥਰੂਮ ਦੇ ਨਾਲ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ 2 ਕਾਰਾਂ ਦੀ ਪਾਰਕਿੰਗ ਦੇ ਨਾਲ ਅਵੇਲੇਬਲ ਹੈ। 416-899-4368 ਅਤੇ ਭੱਜੇ ਭੱਜੇ ਦੱਸ ਦਈਏ ਇੱਕ ਨੰਬਰ ਹੋਰ ਜਿਹੜੇ ਸਾਡੇ ਲਿਸਨਰਸ ਦੂਰ ਦੁਰਾਡੇ ਬਹੁਤ ਦੂਰ ਬੈਠੇ ਮੈਨੂੰ ਸੁਣ ਰਹੇ ਆ, ਜ਼ਿਆਦਾ ਦੂਰ ਨਹੀਂ, ਇੱਥੋਂ ਕਹਿ ਲਓ ਜੀ ਜੀ ਟੀ ਓ ਤੋਂ ਬਾਹਰ ਤੁਸੀਂ ਬੈਠੇ ਸੁਣ ਰਹੇ ਹੋ, ਯਾਨੀ ਕਿ ਹੈਮਿਲਟਨ ਦੇ ਵਿੱਚ, ਸਟੋਨੀ ਕ੍ਰੀਕ ਦੇ ਵਿੱਚ, ਵੈਲੈਂਡ ਦੇ ਵਿੱਚ, ਥੋਰਲ ਦੇ ਵਿੱਚ, ਨਾਲ ਕੀ ਆਉਂਦਾ, ਸੇਂਟ ਕੈਥਰੀਨ ਦੇ ਵਿੱਚ ਅਤੇ ਨਾਇਆਗਰਾ ਫਾਲਸ ਦੇ ਵਿੱਚ। ਜੇ ਤੁਹਾਡੀ ਕੋਈ ਪ੍ਰੋਪਰਟੀ ਆ, ਤੁਸੀਂ ਰਹਿੰਦੇ ਹੋ, ਕੋਈ ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਕੋਈ ਰੈਂਟਲ ਪ੍ਰੋਪਰਟੀ ਹੈਗੀ ਆ ਜਿਹਦੀ ਤੁਸੀਂ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਕੰਪਲੀਟ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕੋਈ ਵੀ ਕੰਮ ਤੁਸੀਂ ਕਹਿ ਦਿਓ ਜੀ, ਤਾਂ ਬੀ ਬਿਲਡ ਕੰਸਟਰਕਸ਼ਨ ਵਾਲੇ ਕਰ ਦੇਣਗੇ। ਚਾਹੇ ਤਾਂ ਲੀਗਲ ਬੇਸਮੈਂਟ ਬਣਾਉਣੀ ਹੋਵੇ, ਚਾਹੇ ਕੋਈ ਵਿੰਡੋਜ਼ ਦਾ ਕੰਮ ਹੋਵੇ, ਚਾਹੇ ਫਲੋਰ ਚੇਂਜ ਕਰਨੀ ਆ, ਘਰ ਦੇ ਵਿੱਚ ਕੋਈ ਬਾਥਰੂਮ ਐਡ ਕਰਨਾ, ਕਿਚਨ ਤੁਸੀਂ ਰੈਨੋਵੇਟ ਕਰਨਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਵੀ ਕੰਮ ਆ, ਇਹ ਸਾਰੇ ਕੰਮ ਕਰਦੇ ਨੇ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ, ਸਪੈਸ਼ਲੀ ਨਾਇਆਗਰਾ ਫਾਲਸ ਦੇ ਆਸ ਪਾਸ ਏਰੀਆਸ ਦੇ ਵਿੱਚ ਸਰਵ ਕਰਦੇ ਨੇ। ਤੁਸੀਂ ਕੋਈ ਟੀਮ ਨਹੀਂ ਲੱਭ ਰਹੀ ਸੀ ਤਾਂ ਇਹਨਾਂ ਨੂੰ ਕਾਲ ਕਰ ਲਿਓ, 647-233-6000 647-233-6000 ਨੰਬਰ 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ, ਅਤੇ ਇਹਨਾਂ ਨੇ ਤੁਹਾਨੂੰ ਐਸਟੀਮੇਟ ਦੱਸ ਦੇਣਾ। ਅਤੇ ਬਾਕੀ ਹੋਰ ਵੀ ਕੋਈ ਸਵਾਲ ਹੈ ਤਾਂ ਜ਼ਰੂਰ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, 647-233-6000। ਇੱਕ ਵਾਰ ਤੋਂ ਤੁਹਾਨੂੰ ਸੁਨੇਹਾ ਦੱਸ ਦਈਏ ਫਿਰ ਤੋਂ ਕਿ ਤੁਸੀਂ ਘਰ ਦੇ ਵਿੱਚ ਅਪਲਾਈਸਿਸ ਲੈਣੇ ਹੋਣ ਤਾਂ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਜ਼ਰੂਰ ਪਹੁੰਚਣਾ। ਸੁਲਤਾਨ ਜੀ ਤੋਂ ਵਧੀਆ ਤੁਹਾਨੂੰ ਨਾ ਤਾਂ ਪ੍ਰਾਈਸਿਸ ਕਿਤੇ ਮਿਲ ਸਕਦੀਆਂ, ਕਿਉਂਕਿ ਇਹਨਾਂ ਨੂੰ ਇੱਕੋ ਲੋਕੇਸ਼ਨ 'ਤੇ ਦਹਾਕੇ ਹੋ ਗਏ ਜੀ। ਉਸੇ ਲੋਕੇਸ਼ਨ 'ਤੇ ਪਹਿਲਾਂ ਪੇਰੈਂਟਸ ਜਾਂਦੇ ਸੀ, ਹੁਣ ਉਸੇ ਲੋਕੇਸ਼ਨ 'ਤੇ ਉਹਨਾਂ ਦੇ ਬੱਚੇ ਵੀ ਜਾਂਦੇ ਆ, ਉਹਨਾਂ ਦੀਆਂ ਫੈਮਿਲੀਜ਼ ਬਣ ਚੁੱਕੀਆਂ। ਸੋ ਜਿਹੜਾ ਟਰੱਸਟ ਹੈਗਾ, ਸਾਡੇ ਬਹੁਤ ਸਾਰੇ ਲਿਸਨਰਸ ਆਲਰੇਡੀ ਜਾਂਦੇ ਹੋਣਗੇ, ਅਤੇ ਜੇ ਤੁਸੀਂ ਅਜੇ ਕਦੇ ਨਹੀਂ ਵਿਜ਼ਿਟ ਕੀਤਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਸਮਹਾਓ, ਤਾਂ ਫਿਰ ਜਦੋਂ ਕਦੇ ਅਪਲਾਈਸਿਸ ਘਰ ਦੇ ਵਿੱਚ ਲੈਣੇ ਹੋਣ ਅਤੇ ਉਦੋਂ ਫਿਰ ਤੁਸੀਂ ਇਹਨਾਂ ਦਾ ਨੰਬਰ ਯਾਦ ਕਰ ਲੈਣਾ। ਇਹ ਹੈਗੇ ਜੀ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ। ਚਾਹੇ ਤਾਂ ਕਿਚਨ ਦੇ ਪੂਰੀ ਅਪਲਾਈਸਿਸ ਚਾਹੀਦੇ ਆ, ਚਾਹੇ ਇਕੱਲਾ ਫਰਿੱਜ ਚਾਹੀਦਾ, ਸਟੋਵ ਚਾਹੀਦਾ, ਰੈਂਟਲ ਪ੍ਰਾਪਰਟੀ 'ਤੇ ਕੋਈ ਸਟੋਵ ਖਰਾਬ ਹੋ ਗਿਆ, ਡਿਸ਼ ਵਾਸ਼ਰ ਖਰਾਬ ਹੋ ਗਿਆ, ਵਾਸ਼ਰ ਡਰਾਇਰ ਚਾਹੀਦਾ, ਸਟੈਕੇਬਲ ਲਾਂਡਰੀ ਚਾਹੀਦੀ ਆ, ਬ੍ਰੈਂਪਟਨ ਟੀਵੀ ਯਾਨੀ ਕਿ ਟੀਵੀਸ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ, ਅਤੇ ਵਨ ਆਫ ਦਾ ਬੈਸਟ ਡੀਲ ਤੁਹਾਨੂੰ ਅਪਲਾਈਸਿਸ 'ਤੇ ਟੀਵੀਸ 'ਚ ਮਿਲਣੀ ਆ ਸਾਰੇ ਸ਼ਹਿਰ ਦੇ ਵਿੱਚ। 905-450-2828 ਨੰਬਰ 'ਤੇ ਕਾਲ ਕਰ ਲੈਣੀ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। ਅਤੇ ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਜਾਂਦੇ ਜਾਂਦੇ ਫਿਰ ਤਾਂ ਦੱਸੀਏ ਕਿ ਤੁਸੀਂ ਕੁਛ ਚੰਗਾ ਵਧੀਆ ਖਾਣਾ ਨਾਲ ਦੀ ਨਾਲ ਤੁਸੀਂ ਚਾਹੁੰਦੇ ਹੋ ਕਿ ਹੁਣ ਜਿਹੜਾ ਵਿੰਟਰ ਸੀਜ਼ਨ ਹੈਗਾ ਉਹਦੇ ਵਿੱਚ ਇਹਨਾਂ ਨੇ ਵਿੰਟਰ ਮੈਨਿਊ ਲਾਂਚ ਕਰ ਦਿੱਤਾ। ਉਹਦੇ ਵਿੱਚ ਕੀ ਕੀ ਹੈਗਾ, ਗੋਟ ਕਰੀ, ਉਹਦੇ ਨਾਲ ਤੁਹਾਨੂੰ ਰੁਮਾਲੀ ਰੋਟੀ ਮਿਲਣੀ ਹੈ ਜੀ, ਚਿਕਨ ਕਰੀ ਮਿਲਣੀ ਹੈ।

ਰੱਖਣਾ। ਮਿਲਾਂਗੇ ਅਗਲੇ ਸ਼ਨੀਵਾਰ, ਯਾਦ ਰੱਖਣਾ ਰੇਡੀਓ ਅੰਦਾਜ਼ ਨੂੰ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ, ਪ੍ਰੋਗਰਾਮ ਨੂੰ ਸਪੋਰਟ ਕਰਨਾ ਹੋਵੇ, ਮੇਰਾ ਫੋਨ ਨੰਬਰ 6474 2346000 6472346000 ਨੰਬਰ 'ਤੇ ਕਾਲ ਕਰ ਸਕਦੇ ਹੋ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਥੈਂਕ ਯੂ ਸੋ ਮੱਚ ਪਰਮਲੋਂ, ਸਤਿ ਸ਼੍ਰੀ ਅਕਾਲ, ਸ਼ਬ ਖੈਰ ਐਂਡ ਸ਼ੁਭ ਰਾਤਰੀ। ਟੇਕ ਕੇਅਰ ਜੀ।

0: रब जी मेरा बिजनेस नहीं है चलता। बाबा जी बड़े पापड़ मेल देख लेने, कोई गल नहीं पड़ती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਓਏ ਬਣ ਕੇ ਕੀ ਆਈ ਆ? ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਹੈ?
2: ਨਹੀਂ ਚੱਕਰ ਕੀ ਮਤਲਬ ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਸੁਦੇ ਗੱਲ ਹੈ
3: ਕਿਆ ਅੱਜ? ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ।
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ।
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿਹਨੀ ਅਪਰਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ।
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ, ਇਸ ਕਰਕੇ ਤੂੰ ਜਾਣਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ?
3: ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ। ਇਹ ਦੱਸ ਮੈਨੂੰ, ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ?
3: ਮੈਂ ਕਿਹਾ ਸ਼ਾਇਦ ਮੈਂ ਉੜਾ ਨਹੀਂ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ।
3: ਜਦੋਂ
2: ਹਾਥੀ ਉੱਡਦਾ ਨਾ ਉਦੋਂ ਚਪੇੜਾਂ ਪੈਂਦੀਆਂ।
3: ਐਕਚੁਅਲੀ ਪਤਾ ਕੀ ਗੱਲ
2: ਹੁੰਦੀ ਹੈ? ਇੱਕ ਮਿੰਟ, ਜਦੋਂ ਹਾਥੀ ਉੱਡਦਾ ਫੇਰ ਚਪੇੜਾਂ ਪੈਂਦੀਆਂ। ਕਿਵੇਂ? ਕਾਂ ਉੱਡ, ਗਾਂ ਉੱਡ, ਹਾਥੀ ਉੱਡ,
4: ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵ ਤਾਤਲਾ 416-677-0609 416-677-0609।
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ।
2: ਅਜਾ ਦੇਖ, ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ
3: ਹੈ
2: ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨਸ ਦੱਸੋ ਕਿ ਜਿਨ੍ਹਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ।
3: ਓਕੇ,
2: ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪੋਕਟ because I like the very much dollar in my pocket.
3: Achha.
2: Because always when I find a thin my pocket,
3: haan.
2: I always find a khali my pocket.
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ?
2: ਚੱਲ ਠੀਕ ਹੈ, ਹਾਂ ਚੱਲ ਵੱਡੀ ਮਤਲਬ ਦਰਮਾਨੀਆਂ ਦੀ ਧੀ,
3: ਤੂੰ ਮੇਰਾ ਮੂੰਹ ਨਾ ਖਲਾ, ਤੈਨੂੰ ਮੈਂ ਫੇਰ ਤੇਰਾ ਉਧਾਰ ਚੇਤੇ ਕਰਾ ਦੇਣਾ।
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ,
3: ਤੈਨੂੰ ਕੀ ਪਤਾ? ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਬਰ ਦਿੱਤਾ?
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ, ਪੱਤੇ ਚੁਗੜਦੇ ਨਾ ਰੱਖ, ਇਹਨੇ ਲੈ ਜਾਣੇ ਚੁੱਕੇ।
3: ਨਹੀਂ ਨਹੀਂ, ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸੱਦਿਆ ਵੀ, ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ। ਪਤਾ
2: ਕਿੰਨਾ ਜਰਾਨਾ ਮੇਰਾ ਉਹਨਾਂ
3: ਦਾ, ਤੂੰ ਜਾ
2: ਪਾਪਾ ਕਿੰਨਾ ਜਰਾਨਾ
3: ਵੈਸੇ ਨਾ,
2: ਇੰਨੀ ਪੁਰਾਣੀ ਸਾਂਝ ਆ ਸਾਡੀ, ਮੈਂ ਤੈਨੂੰ ਕੀ ਦੱਸਾਂ?
3: ਇੱਕ ਮਿੰਟ, ਉਹ ਤੂੰ ਕੀ ਸੁਣਾਉਣਾ ਹੁੰਦਾ ਹੈ? ਦਿਲ ਕੋ ਬਹਿਲਾਨੇ ਕੇ ਲਈ ਯੇ ਕਿਆ ਅੱਛਾ ਹੈ ਗਾਲਿਬ, ਯੇ ਖਿਆਲ ਅੱਛਾ ਹੈ ਗਾਲਿਬ, ਆ ਗਿਆ ਯਾਦ, ਆ ਗਿਆ ਯਾਦ।
2: ਖਿਆਲ ਤਾਂ ਅੱਛਾ ਹੈਗਾ, ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨ ਡਈ ਨਾ, ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ।
3: ਸੌਰੀ।

0: ਜੀ ਮੇਰਾ ਬਿਜ਼ਨਸ ਨਹੀਂ ਚੱਲਦਾ ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
2: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ
3: ਕੀ ਗੱਲ ਕੀ ਕਰਦਾ ਹੈ ਇਹ ਮੈਂ ਤਾਂ ਆਪ ਬਹੁਤ ਦੁਖੀ ਹਾਂ ਦੋ ਗਈ ਇਹ ਬਕਵਾਸ ਹੀ ਕਰੀ ਜਾਂਦਾ ਮੈਂ ਬਾਹਰ ਤੁਰਿਆ ਹੁੰਦਾ ਮੈਂ ਗੱਡੀ ਸੁਣ ਡਿਆ ਮੈਂ ਕਿਹਾ ਵੀ ਇਹ ਬੰਦਾ ਬੋਲਣ ਕੀ ਡਿਆ ਕਿ ਇਹਨੇ ਅੰਗਰੇਜ਼ੀ ਦੀ ਲੱਤ ਤੋੜਨੀ ਲਈ ਹੈ
4: ਪਤਾ
3: ਕਿੱਦਾਂ ਹੋ ਜਿਹੜੇ ਅਕਲਮੰਦ ਹੋ ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ
2: ਮੈਂ ਦਰਅਸਲ ਅੱਜ ਇਸ ਕਰਕੇ ਆਇਆ ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ
3: ਡੇਟ ਮਤਲਬ ਕੀ ਕਿਸੇ ਗੋਰੀ ਨਾਲ ਚੱਲੇ ਹੋ
2: ਪਤਾ ਕੋਈ ਨੀ ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ
3: ਅੱਛਾ
2: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ
3: ਓਹੋ
2: ਉਹ ਥੋੜਾ ਨਾਰਾਜ਼ੀ ਹੋ ਗਈ ਯੂ ਮਤਲਬ ਜਾਹਲ ਪੀਪਲ ਫਲਾਂਟਿੰਗ ਲੈਟਰ ਪਟਰੋਲ ਨੇ ਮੈਨੂੰ ਕਿਹਾ
3: ਅੱਛਾ
2: ਮੈਂ ਕਿਹਾ ਵੀ ਯਾਰ ਬਾਲਾ ਗਰਮ ਹੋਣ ਤੋਂ ਪਹਿਲਾਂ ਮੈਂ ਪੁੱਛਿਆ ਜੀ
3: ਡੇਟ ਤੇ ਮਤਲਬ ਕਿ ਜਿਵੇਂ ਬਾਹਰ ਉਹਦੇ ਨਾਲ ਚਾਹ ਪਾਣੀ ਤੇ ਕਾਫੀ ਪੀਣ ਜਿਵੇਂ ਚਾਹੀਦਾ
2: ਤੇ ਸਿੱਧਾ ਕਹਿ ਨੀ ਮੈਂ ਫਿਲਮ ਵੇਖਣੀ ਅੱਜ ਡੇਟ ਤੇ ਜਾਣ ਦਾ ਕੀ ਮਤਲਬ ਹੈ
3: ਉਹਨੂੰ ਪਤਾ ਨੀ ਸੀ ਨਾ ਵੀ ਤੁਹਾਨੂੰ ਡੇਟ ਨਹੀਂ ਮਤਲਬ ਪਤਾ
2: ਅੱਛਾ ਕੋਈ ਚੱਕਰ ਪਤਾ ਕੀ ਮੈਂ ਧਰਮਸੂ ਦੀ ਗੱਲ ਮੈਂ ਪਹਿਲਾਂ ਪੰਜਾਬ ਵੀ ਫੋਨ ਲਾਇਆ ਮੈਂ ਕਿਹਾ ਯਾਰ ਗੋਰੀ ਡੇਟ ਡੇਟ ਕਰੀ ਜਾਂਦੀ ਉਹ ਜਿਹਾ ਮੇਰਾ ਯਾਰ ਹੁਸ਼ਿੰਦਾ ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ ਲੱਗਦਾ ਗੋਰੀ ਤਾਂ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤਰੂਕ ਤੇ ਭੁਗਤਣ ਨੂੰ ਖੜ ਨੂੰ ਫਿਰਦੀ ਹੈ
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਸਫਲਤਾ ਦੀ ਕੁੰਜੀ ਸਾਡੇ ਕੋਲ ਹੈ ਤੁਸੀਂ ਮੌਂਟਰੀਅਲ ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ 416-677-0609
5: ਨਹੀਂ ਕਰ ਲਾ ਚੁਗਲੀਆਂ ਤੂੰ
3: ਤੂੰ ਕਾਕਾ ਮਸਾ ਹੀ ਬਚਿਆ ਮੈਂ ਤਾਂ ਸੁਣ ਕੇ ਆ ਗਿਆ ਮਜ਼ਾ ਆ ਰਿਹਾ ਸੀ
5: ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ ਬਿਸ਼ਰਮ ਜਿਹਾ ਬੰਦਾ ਉਹ
3: ਹੈਲੋ
5: ਹੋਰ ਕੀ
3: ਅਕਲ ਨਾ ਬੋਲੀ ਪੰਜਾਬ ਪੁਲਿਸ ਆ ਉਹ
5: ਪੰਜਾਬ ਪੁਲਿਸ ਹੁੰਦਾ ਸੀ ਹੁਣ ਨਹੀਂ ਹੈਗਾ
3: ਜਿੱਦਾਂ ਵੀ ਆ
5: ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ ਉਦੋਂ ਕੋ ਸਾਰੇ ਡਰਦੇ ਆ
3: ਅੱਛਾ
5: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ
3: ਭਾਈ ਸਾਹਿਬ ਪਰ ਉਹਨੇ ਤੇਰੇ ਛੱਡਣ ਲੱਗੇ ਨੇ ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ
5: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਕਿਉਂ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ
3: ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਏਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ ਹਾਂ
5: ਨਹੀਂ ਇੱਕ ਮਿੰਟ
3: ਹਾਂ
5: ਇਹ ਮਤਲਬ ਉੱਥੇ ਘਰ 'ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ ਚੰਗੇ ਚੰਗੇ ਕੰਮ ਦੱਸ ਮੈਨੂੰ
3: ਚੱਲ ਠੀਕ ਆ ਬਾਅਦ ਚ ਦੱਸ

0: हाँ दास भाई।
1: हाँ
0: की गल बात।
1: चल पहले फेल हो गए।
0: कोई आइडिया मैं तेरा पसंद नहीं है।
1: चल मैं हुण जिहड़ा तेनू आइडिया दसना ना, मैंने एकदम याद आया, ओ सब तो बेस्ट आ।
0: बेस्ट आइडिया?
1: हाँ। तेनू ओ काम कर लेना चाहिए।
0: दसो दस।
1: तेनू सोना किन्ना क पसंद आ?
0: मेनू सोना इन्ना क पसंद है। इन्ना क पसंद है मेनू सोना।
1: हेलो
0: मेरी गल सुनो। मैं तेरे को काम दी सलाह मांगी, तू मेनू सुवांगे राजी?
1: ओहो काम ही सौंदा है दा
0: मतलब?
1: भाई साहब प्रोफेशनल स्लीपर्स होंदे ने ना।
0: स्लीपर मतलब?
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭੁਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ? ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਆ। ਦੇਖ 2013 ਦੀ ਗੱਲ ਆ, ਕਹਿੰਦੇ ਉਹਦਾ ਇੱਕ ਹੋਟਲ ਹੈ ਫਿਨ, ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟਾਈਜ਼ਮੈਂਟ ਕੱਢੀ ਸੀ ਜਿਹਦੇ ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ, ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ, ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ, ਜਾਂ ਕਿਹੜੀ ਚੀਜ਼ 'ਚ ਕਿੱਥੇ ਕੋ ਪ੍ਰੋਬਲਮ ਹੈ, ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣ ਜਾ
0: ਬਈ, ਆ ਤਾਂ ਨਜ਼ਾਰੇ ਦਾ ਰੱਖਣਾ ਉੱਪਰ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨੀ, ਫਲੀਆਂ ਲਗਾਤਾਰ ਨੇ।
1: ਸਹੁਰਿਆਂ
0: ਮੈਂ ਪੱਕੀ ਨੌਕਰੀ ਭਾਲਣਾ, ਤੂੰ ਮਹੀਨੇ ਵਾਲੀ ਦਵਾਈ ਜਾ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਦਾ। ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ। ਗੱਲ ਹੀ ਬਾਤ ਨਹੀਂ,
1: ਕਰਨ ਵਾਲੇ ਕਰਦੇ ਆ। ਇੱਕ ਤਾਂ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚਆਈਵੀ ਪੋਜ਼ਿਟਿਵ ਹੋ।
1: ਤੂੰ ਬਦਤਮੀਜ਼ ਇਨਸਾਨ, ਕੀ ਕੀ ਬੋਲਦਾ ਰਹਿਣਾ ਹੁਣ ਮੈਂ
0: ਤਾਂ।
1: ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ, ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਰੱਖਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐ ਕਹਿੰਦੇ।
0: ਉਹ ਭੂਆ, ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨ ਦਾ, ਤੂੰ ਗੁੱਸਾ ਹੀ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ 네ਗੇਟਿਵ ਹੀ ਚੰਗੀ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ 네ਗੇਟਿਵ ਹੋ ਫਿਰ।
1: ਹੈਲੋ,
0: ਹਾਂ,
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ,
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ, ਚੱਲ, ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ,
0: ਕੀ?
1: ਇੰਡੀਆ,
0: ਇੰਡੀਆ, ਇੰਡੀਆ ਦਾ ਵੀ ਮਤਲਬ ਹੈ।
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾਂ ਨੱਕ ਤੇ ਮੋਕੇ,
1: ਕੀ ਹੋਇਆ?
0: ਮੋਟੀ ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਤੁਸੀਂ ਪੰਜਾਬੀ ਹੁੰਦੇ ਹੋ?
0: ਬਾਹਰ ਇਹ ਨਹੀਂ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ, ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ? ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ 'ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ।
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ
0: ਇਹ ਵੈਸੇ ਤੇਰੀ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋ ਇਦਾਂ ਨਾ ਕਰ ਫਿਰ।
2: ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609।
0: ਕੰਮ ਦੀ ਗੱਲ ਲੱਭੀ,
1: ਚੱਲ ਤੂੰ ਐ ਕਰ, ਆਪਣੇ ਇੱਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਗੋਲੇ ਬਣਾਉਣ ਲੱਗਾ?
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਸੀ ਹੁੰਦਾ, ਇਧਰ ਐ ਕਰਨ ਦੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ।
0: ਤੇ ਤੇ ਵੇਖਣੀ ਵੀ ਨਹੀਂ ਨਾ,
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ, ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਥੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ,
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਹਿੰਦਾ
1: ਆਈਸਬਰਗ ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ ਜਿਹੜਾ,
0: ਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਗਈ ਸੀ ਫਿਰ ਉਹਦੇ ਚ,
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਣਾ ਹੁਣ। ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ ਦਾ ਸੀ ਤੋਂਦਾ ਆ।
1: ਜਦੋਂ ਐਕਚੁਅਲੀ ਇਹ ਕਹਿੰਦੇ ਟਾਈਟੈਨਿਕ ਜਿਹੜੀ ਮੂਵੀ ਆ ਇਹ ਰਿਐਲਿਟੀ ਅਸਲੀ ਮੂਵੀ ਸੀ, ਅਸਲੀ ਸਟੋਰੀ ਸੀ ਇਹ, ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ।
0: ਅੱਛਾ ਜੀ।
1: ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਨਹੀਂ ਤੇ ਹੋਰ ਮੈਂ ਕਦ ਨਾ ਉਹ ਮਤਲਬ ਪਾਸੇ ਕਰੂੰ ਦੱਸੀ
1: ਮੈਨੂੰ ਪੰਜਾਬੀ ਆ
0: ਤੂੰ ਰਹਿਣ ਦੇ ਭੂਆ, ਮੈਂ ਪੰਜਾਬੀ ਨੀ ਗਾ, ਮੈਂ ਮਤਲਬ ਸਾਈਕਲ ਦੇ ਟਾਈਟੈਨਿਕ ਲਗਾਇਆ ਹੋਵੇ।
3: Are your people? That's Miku Singh in Honey.

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨਹੀਂ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਚੱਲ ਕੋਈ ਸਾਰੀ ਜੌਬ ਇਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ,
0: ਮੁਫਤ ਦੀਆਂ,
1: ਹੈਨਾ?
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ
0: ਅੱਛਾ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈ ਕਿਸੇ ਕੰਧ ਦੇ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੇ ਜਾਣਾ।
0: ਅੱਛਾ ਜੀ।
1: ਫਿਰ ਦੇਖੇ ਜਾਣਾ।
0: ਅੱਛਾ ਜੀ।
1: ਫਿਰ ਦੇਖੇ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਮੇਰੇ ਮੈਂ ਮਾਰਾ ਨੱਕ ਤੇ ਮੁੱਕੀ ਕੋਈ ਕੰਮ ਨਹੀਂ।
1: ਕਿਹਾ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ?
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ 'ਚ ਕਰਦੇ ਲੋਕੀ?
1: ਹਾਂ ਦੁਨੀਆ ਦੇ ਵੀਅਰਡ ਜੌਬਸ ਨੇ।
0: ਅੱਛਾ ਤੈਨੂੰ ਵੀਅਰਡ ਜੌਬ ਹੀ ਲੱਭੀ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ? ਤੂੰ ਮੌਜ ਕਰ, ਇੱਕ ਨਾ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲੈ, ਜੇ ਉਂਗਲ ਨੂੰ ਲੱਗ ਗਿਆ ਇਹ ਗਿੱਲਾ ਨਹੀਂ ਤੇ ਸੁੱਕਾ।
1: ਹਾਂ ਮੁੜ ਕੇ ਤੈਨੂੰ ਫਿਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫਿਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ ਫਿਰ ਤੂੰ ਬੁਰਸ਼ ਹੀ ਮਾਰਦਾ ਰਹੇਗਾ
0: ਕਾਕਾ, ਤੇ ਇਹ ਲੋਟ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਐ ਮੇਰੇ ਨਬ ਜੀ, ਮੇਰਾ ਬਿਜ਼ਨਸ ਨਹੀਂ ਇਹ ਚੱਲਦਾ ਬਾਬਾ ਜੀ, ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ, ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ ਦੇਖ ਲਾ ਵੀ, ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ?
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ,
0: ਡਿਮਾਂਡ
1: ਹੈ ਨਾ, ਹੈ ਨਾ? ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ
1: ਹੈ? ਨਹੀਂ, ਹਿਚਕੀਆਂ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾ ਕਰਨੀ ਦਾ ਲੋਕ
0: ਹੋਰ ਕੀ।
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ,
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜ ਹੋਇਆ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜਿਆ ਤੇ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਏ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਓ,
1: ਛੱਡਿਆ ਉਹਨਾ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਪੇ ਕਰੇ ਬੰਦਾ।